Get back.

Sabe, Dama? Sabe o que é, Dama?

就是他盖啥，就是他盖啥，就是他盖啥，就是他。

0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰ ਰਾਗ ਆਸਾ ਮਹੱਲਾ ਪਹਿਲਾ।

ਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ

ਦਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ।

ਵਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਗ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਨਿਤ ਨਿਤ ਜੀਅੜੇ ਸੰਭਾਲਿਆ ਦੇਖਾ ਗਾੜੇ ਬਨਹਾਰੂ ਤੇਰੇ ਜਾਨੇ ਚਿੰਤ ਨਾ ਪਵੇ ਕਿਸਦਾ ਤੇ ਕਵਨ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇ ਸੱਜਣਾ ਸੀ ਕੁੜੀਆਂ ਜੋ ਪਹੁੰਚਾ ਸਦੜੇ ਨਿਤ ਭਵਨ ਸਦਨ ਹਰ ਸਿਮਰੀਏ ਨਾਨ ਕਿਸੇ ਦੀ ਬਨ ਰਾਜਾ ਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰਗੁਰੇ ਕੋਵੇ ਸਨੇ ਕੋ ਬਾਬਾ ਜੈ ਕਰ ਕਰਕੇ ਦੀਪ ਹੋਏ ਸੋ ਕਰ ਰਾਤ ਬੜਾਈ ਸੋਏ ਰਾਓ ਜਿਸ ਵਿੱਚ ਅਸਿਆ ਕੜੀਆਂ ਪਹਿਰਾਂ ਦਿੱਤੀ ਵਾਰੀ ਮਾਂ ਹੋਵਾ ਸੂਰਜੇ ਕੋਰ ਕਨੇ ਕਉ ਨਾਨਕ ਵਰਤੇ ਭੇਜੇ ਤੇ ਵੇ ਕਉ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਖਾਲ ਰਬ ਚੰਦ ਦੀਪਕ ਬਣੇ ਕਾਰ ਕੰਮ ਗਣਕ ਮੋਤੀ ਰੂਪ ਮਾਲਿਆਂ ਲੋ ਪਵਨ ਝਗੜੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਕਉ ਸੰਗਰਾਂ ਤੇਰੀ ਆਰਤੀ ਅਨਹਤਾ ਸ਼ਬਦ ਦਾ ਜੰਤ ਤੇ ਰਹਾਉ ਸਹਿ ਸਭ ਨੈਣ ਨਨ ਨੈਣ ਹੈ ਤੋਏ ਕਉ ਸਹਿਸ ਮੂਰਤ ਨਨ ਆਏਕ ਤੋਹੀ ਸਹਿਸ ਪਗ ਵਿਮਲ ਨਨ ਏਕ ਪਗ ਗੰਧ ਬਿਨ ਸਹਿ ਸਭ ਗਾਂਧੇ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਕਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਉਹ ਕਿਸ ਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਜਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿਓ ਪਾਉ ਹੋਏ ਜਾਤੇ ਤੇ ਰਹਿਣਾ ਹੀ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਮੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੀ ਪੂਰਵ ਲਿਖ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪੁਨ ਵੱਡਾ ਹੀ ਕਰ ਡੰਡਾਓ ਤੇ ਪੁਨ ਵੱਡਾ ਹੀ ਰਹਾਓ ਤਾਕਤ ਹਰ ਰਹਿ ਸਾਧ ਨ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੀ ਜਿਉਂ ਜਿਉਂ ਚਲੇ ਚਲੇ ਦੁੱਖ ਪਾ ਲਹੇ ਜਮਕਾਲ ਸਹਿ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸੁਮਾਣੀ ਦੁੱਖ ਜਨ ਮਰਨ ਪਵ ਖੰਡਾਹੀ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਸੋ ਖੰਡ ਪੈ ਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਟ ਵੱਡਾਹੀ ਜਨ ਨਾਨਕ ਨਾਮ ਧਾਰਤੀ ਕਹੇ ਹਰ ਨਾਮੇ ਹੀ ਸੁਖ ਮੰਡਾਹੀ ਰਾਗੋੜੀ ਪੂਰੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਆਈ ਹੈ ਗੌੜ ਚਲੋ ਹਰ ਲਾਹਾ ਆ ਗਿਆ ਬਸਨ ਸੁਹੇਲਾ।

ਕਰਿਓ ਬ੍ਰਹਮ ਗਿਆਨੀ ਜਿਸੇ ਜਗਾਇ ਕੀਆ ਵੈ ਰਸ ਗਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਰਿਹਾਜ ਹਰ ਗੁਰ ਤੇ ਮਨ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਜੈ ਜੇ ਬਹੁ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਦਾਤੇ।

ਨਾਨਕ ਦਾਸ ਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Satnam Shri Vaheguru Ji Mai Mohalla Tija Varun Rubart Hai Sab Tere Marmar Jamai Pher Pavah Kanere Nirankar Brahmane Khatriya Bhai Shudr Chare Varun ਵਰਨਮ ਰੰਗ ਦਾ ਔਰ ਰੂਪ ਇਹ ਸਾਰੇ ਪਾਸੇ ਤੇਰੇ ਹੀ ਵਰਤ ਰਹੇ। ਇਸ ਤਰ੍ਹਾਂ ਯਕੀਨ ਨਹੀਂ ਕਰਦੇ ਕਿ ਜਿੰਨੇ ਵੀ ਹੈ ਮਰ ਮਰ ਕੇ ਜੰਮਦੇ ਔਰ ਕਹਿੰਦੇ 84 ਲੱਖ ਜੂਨਾਂ ਦੇ ਘਨੇਰੇ ਮੈਨੇ ਬਹੁਤ ਇਹਨਾਂ ਨੂੰ ਫੇਰੇ ਪੈਂਦੇ ਆ, ਫੇਰ ਪਵੇ ਘਨੇਰੇ। ਤੂੰ ਏਕੋ ਨਿਸ਼ਚਲ ਅਗਮਾ ਪਾਰਾ ਗੁਰਮਤੀ ਬੂਝ ਬੁਝਾਵਣਿਆ। ਇਹ ਅਗਮ ਅਪਾਰ ਪਰਮੇਸ਼ਰ ਆਪ ਇੱਕ ਤੂੰ ਹੀ ਅਚਲ ਰਹਿਣ ਵਾਲਾ ਹੈ। ਇਹ ਜਿਹੜੀ ਬੂਝ ਹੈ ਸਿਆਣੇ ਪਰਛੇੜੇ ਹੈ ਗਿਆਨਵਾਨ ਅਤੇ ਗੁਰਮਤ ਨੂੰ ਧਾਰਨ ਕਰਨ ਵਾਲੇ ਉਹਨਾਂ ਨੂੰ ਇਹ ਗੱਲ ਸਮਝਾਉਣੀ ਕੀਤੀ ਹੈ। ਹੋ ਵਾਰੀ ਜੋ ਵਾਰੀ ਰਾਮ ਨਾਮ ਮਨ ਵਸਾਵਣੀ, ਅਸੀਂ ਮਨ ਬਾਣੀ ਸਰੀਰ ਕਰਕੇ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਜਿਹਨਾਂ ਨੇ ਆਪਣੇ ਮਨ ਵਿੱਚ ਪਰਮੇਸ਼ਰ ਦਾ ਨਾਮ ਵਸਾਇਆ ਹੈ। ਅਤੇ ਸਰੂਪ ਨਾ ਰੇਖਿਆ ਵਰਨਾ ਕੋਈ ਗੁਰਮਤੀ ਆਪ ਵਜਾਵਣਿਆ। ਰਹਾਓ ਉਹਨਾਂ ਦਾ ਨਾ ਕੋਈ ਰੂਪ ਰੇਖਾ ਨਾ ਕੋਈ ਵਰਨ ਆ। ਕਹਿੰਦੇ ਐਸੇ ਜਿਹੜੇ ਗੁਰਮਤੀਆਂ ਨੂੰ ਉਹਨਾਂ ਨੇ ਆਪਣਾ ਜਿਹੜਾ ਸਰੂਪ ਹੈ ਉਹਦੇ ਬਾਰੇ ਸਮਝਾਉਣਾ ਕੀਤਾ। ਸਭ ਏਕਾ ਜੋਤ ਜਾਣੇ ਜੇ ਕੋਈ ਸਤਿਗੁਰ ਸੇਵਾ ਪ੍ਰਗਟ ਹੋਈ। ਜੇ ਕੋਈ ਕਹਿੰਦੇ ਇਸ ਗੱਲ ਨੂੰ ਜਾਣ ਲਵੇ ਸਮਝ ਲਵੇ, ਸਾਰਿਆਂ 'ਚ ਆਤਮਾ ਪਰਮਾਤਮਾ ਦੀ ਜੋਤ ਇੱਕੋ ਹੀ ਹੈ, ਪਰ ਜੇ ਹੈ ਏਕਿਆ ਸਾਰਿਆਂ 'ਚ ਤਾਂ ਗੱਲ ਕੀ ਹੈ, ਪ੍ਰਗਟ ਕਿਉਂ ਨਹੀਂ ਹੁੰਦੀ? ਕਹਿੰਦੇ ਪ੍ਰਗਟ ਦਾ ਢੰਗ ਆ ਸਤਿਗੁਰੂ ਦੀ ਸੇਵਾ ਕਰਨ, ਜੋਤ ਪ੍ਰਗਟ ਹੁੰਦੀ ਹੈ। ਗੋਬਤ ਪ੍ਰਗਟ ਵਰਤਾ ਸਭ ਥਾਈ, ਜੋਤੀ ਜੋਤ ਮਲਾ ਬਣਿਆ। ਉਹਨਾਂ ਨੇ ਇਸ ਤਰ੍ਹਾਂ ਯਕੀਨ ਕੀਤਾ ਗੁਪਤ ਆ ਜਾਂ ਪ੍ਰਗਟ ਆ, ਸਾਰੀਆਂ ਜਗ੍ਹਾ ਵਿੱਚ ਉਹ ਪ੍ਰਗਟ ਹੋ ਰਿਹਾ। ਜੋਤੀ ਪਰਮਾਤਮਾ ਨੇ ਉਹਨਾਂ ਗੁਰਮੁਖਾਂ ਨੂੰ ਜਿਹਨਾਂ ਦੀ ਐਸੀ ਅਵਸਥਾ ਬਣ ਗਈ ਆਪਣੇ ਨਾਲ ਮਿਲਾ ਲਿਆ। ਤਿਸਨਾ ਅਗਨ ਜਲੈ ਸੰਸਾਰਾ, ਲੋਭ ਮਾਨ ਬਹੁਤ ਅਹੰਕਾਰਾਂ, ਇਹ ਜਿਤਨਾ ਵੀ ਸੰਸਾਰ ਹੈ ਤ੍ਰਿਸ਼ਨਾ ਦੀ ਅੱਗ ਵਿੱਚ ਜਲੈ ਮੈਨੇ ਸੜ ਲਿਆ। ਔਰ ਬਹੁਤੀ ਦੁਨੀਆਂ ਨੂੰ ਲੋਭ ਦਾ, ਵਿਦਿਆ ਦਾ ਅਹੰਕਾਰ, ਜਾਤੀ ਦਾ ਅਹੰਕਾਰ ਰੂਪੀ ਰੋਗ ਲੱਗਿਆ। ਮਰਮਰ ਜਨਮੇ ਪਤ ਗੁਆਏ, ਆਪਣੀ ਬਿਰਥਾ ਜਨਮ ਗੁਮਾ ਬਣੇ। ਐਸੇ ਅਹੰਕਾਰੀ ਲੋਕ ਜਿਹੜੇ ਅਭਿਮਾਨੀ ਆ, ਮਰਮਰ ਕੇ ਜੰਮਦੇ ਮਰਦੇ ਆ, ਆਪਣੀ ਪੱਤ ਇੱਜ਼ਤ ਨੂੰ ਗੁਆ ਲੈਂਦੇ। ਉਹ ਨਹੀਂ ਸਮਝੋ ਆਪਣਾ ਜਿਹੜਾ ਮਨੁੱਖੀ ਜਨਮ ਵਿਅਰਥ ਹੀ ਗੁਆ ਲਿਆ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਆਪ ਮਾਰੇ ਤਾਂ ਤਿਰਪਲ ਨੂੰ ਸੂਝੈ। ਇਹ ਸਤਿਗੁਰ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਕੋਈ ਵਿਰਲਾ ਹੀ ਬੂਝਿਆ ਮੈਨੇ ਸਮਝਦਾ ਹੈ, ਜਿਨ੍ਹਾਂ ਨੇ ਸਤਿਗੁਰਾਂ ਉਪਦੇਸ਼ ਲੈ ਕੇ ਆਪਾ ਭਾਵ ਕੀ ਜਿਹੜਾ ਹੰਕਾਰ ਇਹਨੂੰ ਮਾਰ ਲਿਆ, ਉਹ ਤਿੰਨੇ ਭਵਨਾਂ ਨੂੰ ਝੂਠਾ ਰੂਪ ਜਾਣ ਕੇ ਸੂਝਿਆ। ਇਹ ਉਹਨਾਂ ਨੂੰ ਸੋਝੀ ਆ ਜਾਂਦੀ ਅਤੇ ਸਾਰਾ ਕੁਛ ਪਰਪੰਚ ਝੂਠਾ। ਫਿਰ ਉਹ ਮਰੇ ਨਾ ਮਰਨਾ ਹੋਵੇ, ਸਹਿਜੇ ਸੱਚ ਸਮਾਵਣੇ ਆ। ਜਿਹੜੇ ਜੀਵਤ ਭਾਅ ਤੋਂ ਮਰਨ ਮਰ ਗਏ ਭਾਵ ਹੁਣੇ ਨੂੰ ਖਤਮ ਕਰਤਾ, ਉਹ ਨਹੀਂ ਫਿਰ ਮਰਦੇ। ਉਹ ਸਹਿਜੀਆਂ ਵੀ ਨੇ ਸੁੱਤੇ ਸੀ, ਸੱਚ ਵਿੱਚ ਸਮਾ ਜਾਂਦੇ। ਮਾਇਆ ਮੈਂ ਫਿਰ ਚੇਤਨਾ ਲਾਏ, ਗੁਰ ਕੈ ਸਬਦ ਸਦਾ ਰਹੇ ਸਮਾਏ। ਉਹ ਗੁਰੂ ਪਿਆਰੇ ਫਿਰ ਮਾਇਆ ਦੇ ਵਿੱਚ ਚਿੱਤ ਦੀ ਵਿਰਤੀ ਨਹੀਂ ਲਾਉਂਦੀ। ਸਤਿਗੁਰਾਂ ਦਾ ਜਿਹੜਾ ਉਪਦੇਸ਼ ਹੈ, ਇਹ ਸਦਾ ਉਹਨਾਂ ਦੇ ਸਿਰ ਦੇ ਵਿੱਚ ਸਮਾਇਆ ਰਹਿੰਦਾ ਹੈ। ਸੱਚ ਸਲਾਹ ਇਹ ਸਭ ਘਟੇ ਅੰਤਰ, ਸੱਚੋ ਸੱਚ ਸੁਹਾਵਣੇ। ਕਿਉਂਕਿ ਇਹਨੂੰ ਗੁਰੂ ਉਹ ਜਿਹੜੇ ਗੁਰੂ ਪਿਆਰੇ ਉਹ ਸੱਚੇ ਨੂੰ ਸਲਾਉਂਦੇ ਰਹਿੰਦੇ, ਉਹਦੀ ਉਸਤ ਕਰਦੇ ਰਹਿੰਦੇ। ਸੱਚਾ ਪਰਮਾਤਮਾ ਸੱਚ ਮੈਨੇ ਯਕੀਨ ਕਰਕੇ ਸਾਰਿਆਂ ਘਟਾਂ ਹਿਰਦਿਆਂ ਦੇ ਵਿੱਚ ਸੋਭਾ ਪਾ ਰਿਹਾ ਹੈ। ਸੱਚ ਸਾ ਲਾਹੀ ਸਦਾ ਹਜੂਰੇ, ਗੁਰ ਕਾ ਸਬਦ ਰਹਿਆ ਭਰਪੂਰੇ। ਕਹਿੰਦੇ ਜਿਹੜੇ ਗੁਰੂ ਪਿਆਰੇ ਹੈ ਸਤਿਗੁਰਾਂ ਦੇ ਉਪਦੇਸ਼ ਕਰਕੇ ਪਰਮਾਤਮਾ ਨੂੰ ਸਾਰੇ ਭਰਪੂਰ ਇੱਕ ਰਸ ਵਿਆਪਕ ਦੇਖ ਰਹੇ, ਐਸਾ ਨਿਸ਼ਚਾ ਕਰ ਰਹੇ ਆ। ਉਹਨਾਂ ਗੁਰਮੁਖਾਂ ਨੇ ਕਿ ਹਾਜ਼ਰਾ ਹਜੂਰੇ ਨੇੜੇ ਤੋਂ ਨੇੜੇ ਉਹਨੂੰ ਜਾਣ ਕੇ ਸੱਚੇ ਪਰਮਾਤਮਾ ਨੂੰ ਸਲਾਹੁਣਾ ਕੀਤਾ, ਉਹਦੀ ਉਸਤਤ ਕੀਤੀ ਹੈ। ਗੁਰਪ੍ਰਸਾਦੀ ਸੱਚ ਨਦਰੀ ਆਵੇ, ਸੱਚੇ ਹੀ ਸੁੱਖ ਪਾਵਣੀਆਂ। ਸੱਚੇ ਸਤਿਗੁਰੂ ਦੀ ਕਿਰਪਾ ਨਾਲ ਉਹ ਜਿਹੜਾ ਸੱਚਾ ਪਰਮੇਸ਼ਰ ਸਾਰੇ ਪਾਸੇ ਉਹਨਾਂ ਨੂੰ ਨਜ਼ਰ ਆ ਰਿਹਾ। ਕਿਉਂਕਿ ਉਸਨੇ ਕਹਿੰਦੇ ਸੱਚੇ ਇਹ ਜਿਹੜਾ ਆਤਮਾ ਸੁੱਖ ਹੈ ਇਹਨੂੰ ਪਾਣਾ ਕੀਤਾ, ਭਾਵ ਇਹਨੂੰ ਪ੍ਰਾਪਤ ਕਰ ਲਿਆ। ਸੱਚ ਮਨ ਅੰਦਰ ਰਿਹਾ ਸਮਾਏ, ਸਦਾ ਸੱਚ ਨਿਸ਼ਚੈ ਲਾਵੇ ਨਾ ਜਾਏ। ਉਹ ਸਤਿਗੁਰੂ ਜਿਹੜਾ ਪਰਮੇਸ਼ਰ ਹੈ ਸਾਰਿਆਂ ਨੂੰ ਸਮਾ ਰਿਹਾ, ਉਹ ਸੱਚਾ ਪਰਮਾਤਮਾ ਸਦਾ ਨਿਸ਼ਚਲਿਆ ਅਚਾਲਿਆ। ਸੱਚੇ ਲਾਗੇ ਸੋ ਮਨ ਨਿਰਮਲ, ਗੁਰਮਤੀ ਸੱਚ ਸਮਾਵਣ। ਜਿਹੜੇ ਗੁਰਮਤਿ ਧਾਰ ਕੇ ਸੱਚ ਵਿੱਚ ਲੱਗ ਗਏ ਉਹ ਪਵਿੱਤਰ ਮਨ ਵਾਲੇ ਸੱਚ ਸਰੂਪੀ ਪਰਮਾਤਮਾ ਦੇ ਵਿੱਚ ਸਮਾਵਣੇ, ਸਮਾ ਜਾਂਦੇ, ਭੇਦ ਹੋ ਜਾਂਦੇ। ਸੱਚ ਸਾਲਾ ਹੀ ਅਵਰਨਾ ਕੋਈ, ਜਿਤ ਸੇਵਿਆ ਸਦਾ ਸੋਈ। ਉਹ ਸੱਚ ਸਰੂਪ ਪਰਮੇਸ਼ਵਰ ਨੂੰ ਸਲਾਉਣਾ ਚਾਹੀਦਾ, ਉਹਦੀ ਵਸਤ ਕਰਨੀ ਚਾਹੀਦੀ ਹੈ। ਉਹਦੇ ਵਰਗਾ ਹੋਰ ਤਾਂ ਕੋਈ ਹੈ ਨਹੀਂ। ਔਰ ਜਿਹਦੀ ਸੇਵਾ ਕਰਕੇ ਹਮੇਸ਼ਾ ਸੁੱਖ ਦੀ ਪ੍ਰਾਪਤੀ ਹੋਵੇ, ਉਹਦੀ ਸੇਵਾ ਕਰਕੇ ਸੁੱਖ ਪ੍ਰਾਪਤ ਹੋਣਾ। ਨਾਨਕ ਨਾਮਰਤ ਤੇ ਵਿਚਾਰੀ ਸੱਚੋ ਸੱਚ ਸਮਾ ਬਣੇ। ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਵਿਚਾਰ ਵਾਲੇ ਆ ਉਹ ਨਾਮੀ ਪਰਮਾਤਮਾ ਦੇ ਨਾਮ ਵਿੱਚ ਹਰ ਵੇਲੇ ਰੱਤੇ ਰਹਿੰਦੇ ਆ। ਉਹ ਫਿਰ ਸੱਚ ਹੀ ਸੱਚ ਨੂੰ ਕਮਾਉਣਾ ਕਰਦੇ ਆ। ਬਾਜ ਮੁਹੱਲਾ ਤੀਆ, ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਮਾਣੀ ਸਮਾਣੀ। ਸਤਿਗੁਰਾਂ ਦਾ ਸ਼ਬਦ ਉਪਦੇਸ਼ ਜਿਹੜਾ ਨਿਰਮਲ ਪਵਿੱਤਰ ਹੈ, ਸਤਿਗੁਰਾਂ ਦੀ ਜਿਹੜੀ ਸੁਭਾਵਕ ਉਚਾਰਨ ਕੀਤੀ ਹੋਈ ਬਾਣੀ ਵੀ ਬੜੀ ਨਿਰਮਲ ਪਵਿੱਤਰ ਹੈ। ਉਹ ਸ਼ਬਦ ਪਰਮਾਤਮਾ ਦੀ ਨਿਰਮਲ ਹੈ, ਪੂਰੀ ਜਿਹੜੀ ਬਾਣੀ ਉਹ ਵੀ ਨਿਰਮਲ ਹੈ, ਪੂਰੀ ਜਿਹੜੀ ਜੋਤ ਸੱਤਾ ਵੀ ਨਿਰਮਲ ਹੈ, ਉਹ ਸਾਰਿਆਂ ਵਿੱਚ ਸਮਾ ਰਹੇ। ਨਿਰਮਲ ਬਾਣੀ ਹਰ ਸਾਲ ਆਹੀ, ਜਾਪਾ ਨਿਰਮਲ ਮਹਿਲ ਗਵਾ ਬਣੇ। ਪਰਮਾਤਮਾ ਦੇ ਨਾਮ ਰੂਪੀ ਉਹ ਨਿਰਮਲ ਪਵਿੱਤਰ ਬਾਣੀ ਨੂੰ ਚਲਾਉਂਦੇ, ਨਿਰਮਲ ਪਵਿੱਤਰ ਪਰਮਾਤਮਾ ਦੇ ਨਾਮ ਨੂੰ ਜਪ ਕੇ ਪਾਪਾਂ ਰੂਪੀ ਮੈਲ ਨੂੰ ਗਵਾਉਣਾ ਕਰੇ, ਦੂਰ ਕਰੇ। ਔਰ ਵਾਰੀ ਜੋ ਵਾਰੀ ਸੁਖਦਾਤਾ ਮਨ ਵਸਾ ਬਣੇ। ਅਸੀਂ ਮਨ ਬਾਣੀ ਸ਼੍ਰੀ ਉਹਨਾਂ ਨੂੰ ਬਲਿਹਾਰ ਜਾਂਦੇ ਹਾਂ ਜਿਹਨਾਂ ਨੇ ਸੁੱਖਾਂ ਦਾ ਦਾਤ ਪਰਮੇਸ਼ਵਰ ਨੂੰ ਆਪਣੇ ਮਨ 'ਚ ਵਸਾ ਲਿਆ। ਤਾਂ ਨਿਰਮਲ ਗੁਰ ਸਬਦ ਸਲਾਹੀ, ਸਬਦੋ ਸੁਣ ਕੇ ਤਾਂ ਮਟਾ ਬਣਿਆ। ਕਹਿੰਦੇ ਸਤਿਗੁਰਾਂ ਸ਼ਬਦ ਦੁਆਰਾ ਪਰਮਾਤਮਾ ਜਿਹੜਾ ਪਵਿੱਤਰ ਉਹਦੀ ਉਸਤ ਕਰੇ, ਔਰ ਸਤਿਗੁਰਾਂ ਦੇ ਸ਼ਬਦ ਨੂੰ ਸੁਣ ਕੇ ਜਿਹੜੀ ਪਦਾਰਥਾਂ ਦੀ ਤ੍ਰੇਸ਼ਾ ਅਤੇ ਸਾਹਮਣੇ ਨੇ ਤ੍ਰੇਸ਼ਨਾ ਆ ਇਹਨੂੰ ਦੂਰ ਕਰ ਦਿਓ। ਨਿਰਮਲ ਨਾਮ ਵਸਿਆ ਮਨ ਆਏ, ਮਨ ਤਾਂ ਨਿਰਮਲ ਮਾਇਆ ਮੋਹ ਗਵਾਏ। ਕਹਿੰਦੇ ਜਿਹਨਾਂ ਦੇ ਮਨ 'ਚ ਪਵਿੱਤਰ ਨਾਮ ਆ ਕੇ ਵਸ ਗਿਆ ਉਹ ਫਿਰ ਮਾਇਆ ਦੇ ਮੋਹ ਨੂੰ ਗੁਆ ਦਿੰਦੇ, ਉਹਨਾਂ ਦਾ ਮਨ ਤਨ ਵੀ ਪਵਿੱਤਰ ਹੋ ਜਾਂਦਾ। ਨਿਰਮਲ ਗੁਣ ਗਾਵਿਆਂ ਨੇ ਸੱਚੇ ਕੇ, ਨਿਰਮਲ ਨਾਦ ਵਜਾਵਣ। ਉਹ ਗੁਰਮੁਖ ਪਿਆਰੇ ਹਮੇਸ਼ਾ ਸੱਚੇ ਪਰਮਾਤਮਾ ਦੇ ਪਵਿੱਤਰ ਗੁਣਾਂ ਨੂੰ ਗਾਉਂਦੇ ਆ, ਉਹਨਾਂ ਨੂੰ ਨਿਰਮਲ ਨਾਦ ਮੈਨੇ ਖੁਦ ਜਿਹੜਾ ਪਰਮੇਸ਼ਰ ਵਜਾਵਣਿਆ ਪ੍ਰਗਟ ਹੋ ਜਾਂਦਾ। ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਮੁਆ ਜਿੱਥੇ ਮੁਖ ਨਾ ਮਾਇਆ। ਕਹਿੰਦੇ ਜਿਹਨਾਂ ਨੇ ਪਰਮੇਸ਼ਰ ਦਾ ਪਵਿੱਤਰ ਨਾਮ ਇਹ ਅੰਮ੍ਰਿਤ ਸਤਿਗੁਰਾਂ ਪਾਸੋਂ ਪ੍ਰਾਪਤ ਕਰ ਲਿਆ, ਉਹਨਾਂ ਦੇ ਹਿਰਦੇ 'ਚ ਆਪਾ ਭਾਵ ਜਿਹੜਾ ਹੰਕਾਰ ਸੀ ਉਹ ਮਰ ਗਿਆ, ਖਤਮ ਹੋ ਗਿਆ। ਉੱਥੇ ਮਾਇਆ ਦਾ ਮੋਹ ਵੀ ਨਹੀਂ ਰਹਿੰਦਾ ਹੈ। ਨਿਰਮਲ ਗਿਆਨ ਧਿਆਨ ਆ ਅਤੇ ਨਿਰਮਲ ਨਿਰਮਲ ਬਾਣੀ ਮਨ ਵਸਾ ਬਣਿਆ। ਜਿਹਨਾਂ ਨੇ ਕਹਿੰਦੇ ਸਤਿਗੁਰਾਂ ਦਾ ਜਿਹੜਾ ਪਵਿੱਤਰ ਉਪਦੇਸ਼ ਕੀ ਬਾਣੀ ਇਹ ਮਨ 'ਚ ਵਸਾ ਲਈ, ਉਹਨਾਂ ਨੂੰ ਫਿਰ ਜਿਹੜਾ ਸੰਸੇਵ ਪਰਜੇ ਹਾਂਜੀ ਇਸ ਤੋਂ ਰਹਿਤ ਜਿਹੜਾ ਨਿਰਮਲ ਪਵਿੱਤਰ ਗਿਆਨ ਪ੍ਰਾਪਤ ਹੋ ਗਿਆ ਹੈ, ਉਹ ਫਿਰ ਸੰਕਲਪਾਂ ਵਿਕਲਪਾਂ ਤੋਂ ਰਹਿਤ ਹਾਂਜੀ ਅਤਿਅੰਤ ਬਹੁਤ ਨਿਰਮਲ ਪਵਿੱਤਰ ਧਿਆਨ ਵੀ ਉਹਨਾਂ ਨੂੰ ਪ੍ਰਾਪਤ ਹੋ ਗਿਆ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ, ਹੁਮੈ ਮੈਲ ਗੁਰਸਬ ਦੇ ਸੋਵੇ। ਉਹ ਜਿਹੜੇ ਪਵਿੱਤਰ ਸਤਿਗੁਰੂ ਦੀ ਸੇਵਾ ਕਰਦੇ, ਉਹਨਾਂ ਦਾ ਹਿਰਦਾ ਜਿਹੜਾ ਮਨ ਸ਼ੁੱਧ ਹੋ ਜਾਂਦਾ, ਕਿਉਂਕਿ ਆਪਣੇ ਸਤਿਗੁਰਾਂ ਦਾ ਉਪਦੇਸ਼ ਗ੍ਰਹਿਣ ਕਰਕੇ ਉਹ ਆਪਣੇ ਅੰਦਰੋਂ ਜਿਹੜੀ ਸੋਮੇ ਦੀ ਮੈਲ ਆ ਇਹਨੂੰ ਧੋ ਦਿੰਦੇ ਹਨ। ਨਿਰਮਲ ਵਾਜੈ ਅਨਹਤ ਬਾਣੀ ਦਾ ਸੱਚਾ ਸੋਭਾ ਪਾਵਣ ਅਨਹਦ ਮੈਨੇ ਇੱਕ ਰਸ ਸਤਿਗੁਰਾਂ ਦੀ ਜਿਹੜੀ ਉਪਦੇਸ਼ ਰੂਪੀ ਬਾਣੀ ਅਤੇ ਨਾਮ ਬਾਣੀ ਦੀ ਧੁਨ, ਇਸ ਨੂੰ ਉਚਾਰਨ ਕਰਕੇ ਜਿਨ੍ਹਾਂ ਨੇ ਨਿਰਮਲ ਪਰਮਾਤਮਾ ਵਾਜੇ ਮੈਨੇ ਪ੍ਰਗਟ ਹੋ ਗਿਆ, ਉਹ ਸੱਚੇ ਦੇ ਦਰਬਾਰ ਵਿੱਚ ਫਿਰ ਗੁਰਮੁਖ ਪਿਆਰੇ ਸੋਭਾ ਪ੍ਰਾਪਤ ਕਰਦੇ ਹਨ। ਨਿਰਮਲ ਤੇ ਸਭ ਨਿਰਮਲ ਹੋਵੇ, ਨਿਰਮਲ ਮਨੁਆ ਹਰ ਸ਼ਬਦ ਸ਼ਬਦ ਪਰੋਵੈ। ਪਰਮਾਤਮਾ ਦੇ ਨਿਰਮਲ ਮੈਨੇ ਪਵਿੱਤਰ ਨਾਮ ਜਪਣ ਕਰਕੇ ਸਾਰੇ ਜੀਵ ਜੰਤੂ ਪਵਿੱਤਰ ਹੋ ਜਾਂਦੇ ਹੈ। ਇਸ ਵਾਸਤੇ ਸਤਿਗੁਰੂ ਦੇ ਸ਼ਬਦ ਦੁਆਰਾ ਪਵਿੱਤਰ ਜਿਹੜਾ ਪਰਮਾਤਮਾ ਵਿੱਚ ਆਪਣੇ ਮਨ ਨੂੰ ਪਰੋਵੈ, ਮੈਨੇ ਪਰੋਣਾ ਕਰਦੇ ਹੈ। ਨਿਰਮਲ ਨਾਮ ਲੱਗੇ ਬਟ ਭਾਗੀ, ਨਿਰਮਲ ਨਾਮ ਸੁਹਾ ਬਣਿਆ। ਫਿਰ ਉਹ ਕਹਿੰਦੇ ਆ ਜਿਹੜੇ ਵੱਡੀਆਂ ਭਾਗਾਂ ਵਾਲੇ ਪੁਰਸ਼ ਹੈ ਉਹ ਪਵਿੱਤਰ ਨਾਮ ਜਪਣ 'ਚ ਲੱਗੇ ਹੋਏ ਆ, ਉਹ ਨਿਰਮਲ ਜਿਹੜਾ ਨਾਮੀ ਪਰਮੇਸ਼ਰ ਆ ਉਹਨੂੰ ਪਾ ਕੇ ਸੁਹਾਵਣਿਆ ਸੋਭਨੀਕ ਹੋ ਗਿਆ। ਸੋ ਨਿਰਮਲ ਜੋ ਸਭ ਦੇ ਸੋ ਹੈ, ਨਿਰਮਲ ਨਾਮ ਮੰਤਨ ਮੋਹ ਹੈ, ਉਹ ਸਤਿਗੁਰਾਂ ਦੇ ਉਪਦੇਸ਼ ਕਰਕੇ ਸੋਭਾ ਪਾ ਰਿਹਾ ਹੈ ਔਰ ਪਵਿੱਤਰ ਹੈ। ਨਿਰਮਲ ਨਾਮੀ ਪਰਮਾਤਮਾ ਉਹਦੇ ਮਨ ਤਨ ਵਿੱਚ ਸਾਖਸ਼ਾਤ ਪ੍ਰਗਟ ਹੋ ਰਿਹਾ ਹੈ। ਸਾਵਧਾਨ ਹੋ ਕੇ ਬੈਠ, ਸੱਚ ਨਾਮ ਮਲ ਕਦੇ ਨਾ ਲੱਗੇ, ਮੋਕੂਜਨ ਸੱਚ ਕਰਾ ਬਣਿਆ। ਉਹ ਸੱਚਾ ਨਾਮੀ ਜਿਹੜਾ ਪਰਮਾਤਮਾ ਉਹਦਾ ਨਾਮ ਜਪਣ ਕਰਕੇ ਅਤੇ ਉਹਨਾਂ ਨੂੰ ਕਦੇ ਵੀ ਪਾਪਾਂ ਦੀ ਮੈਲ ਨਹੀਂ ਲੱਗਦੀ। ਅਤੇ ਪਰਮੇਸ਼ਰ ਦਾ ਜਿਹੜਾ ਸੱਚਾ ਨਾਮ ਆ ਸਲਾਹ, ਉਹਦੀ ਸਲੋਤਾ ਕਰਦੇ ਸੱਚੇ ਦਰਗਾਹ ਵਿੱਚ, ਉਹਨਾਂ ਦਾ ਮੁਖੜਾ ਵੀ ਉਜਲ ਹੋ ਜਾਂਦਾ, ਅੱਖਾਂ ਮੀਟ ਕੇ ਬਹਿ ਜਾਂਦੇ ਹਾਂ ਫਿਰ ਸੌ ਜਾਂਦੇ ਹਾਂ। ਐਂ ਸਾਵਧਾਨ ਹੋ ਕੇ ਬੈਠਿਆ ਕਰੋ। ਮਨ ਮੈਲਾ ਹੈ ਦੂਜਾ ਪਾਏ, ਮੈਲਾ ਚੌਕਾ ਮੈਲਾ ਤਾਏ। ਪਾਤਸ਼ਾਹ ਕਹਿੰਦੇ ਆ ਦਵੈਸ਼ ਭਾਵ ਕਰਕੇ ਇਹਨਾਂ ਦਾ ਮਨ ਮੈਲਾ ਆ, ਉਹਨਾਂ ਦਾ ਜਿਹੜਾ ਪ੍ਰਤੱਖ ਚੌਂਕਾ ਦੇਣਾ ਵੀ ਮੈਲਾ ਆ, ਕਿਉਂਕਿ ਮਨ ਤਾਂ ਮੈਲਣਾ ਭਰਿਆ ਆ, ਬਾਹਰ ਦੇ ਚੌਂਕੇ ਵੀ ਹਨ। ਔਰ ਕਹਿੰਦੇ ਜਿਹੜੀ ਰਹਿਣ ਦੀ ਥਾਂ ਹਾਂਜੀ, ਉਹਨਾਂ ਦਾ ਸਵਾਰਨਾ ਵੀ ਮੈਲਾ ਆ, ਅਤੇ ਉਹਨਾਂ ਦਾ ਜਿਹੜਾ ਅੰਤਸ਼ਕਰਨ ਰੂਪੀ ਚੌਂਕਾ ਇਹ ਵੀ ਮੈਲਣਾ ਭਰਿਆ ਆ, ਔਰ ਸਰੀਰ ਰੂਪੀ ਜਾਂ ਇੰਦਰੀਆਂ ਰੂਪੀ ਥਾਂ ਜਿਹੜਾ ਇਹ ਵੀ ਮੈਲਣਾ ਭਰਿਆ ਹੋਇਆ। ਮੈਲਾ ਖਾਏ ਫਿਰ ਮੈਲ ਵਧਾਏ, ਮਨੁੱਖ ਮੈਲ ਦੁੱਖ ਪਾਵਣ ਆ। ਉਹਨਾਂ ਦਾ ਖਾਣਾ ਵੀ ਮੈਲਾ, ਜਿਹੜੇ ਪਦਾਰਥ ਖਾਂਦੇ ਉਹ ਵੀ ਮੈਲੇ ਆ, ਬਗਾਨਾ ਹੱਕ ਖਾਂਦੇ ਆ ਖੋਹ ਖਿੱਚ ਕੇ, ਫਿਰ ਉਹ ਖਾ ਕੇ ਫਿਰ ਗੰਦਗੀ ਬਣਾਉਂਦੇ, ਪਾਪਾਂ ਰੂਪੀ ਮੈਲ ਨੂੰ ਵਧਾਈ ਜਾਂਦੇ। ਜਿਹੜੇ ਮਨਮੁੱਖ ਪੁਰਖ ਹੈ ਉਹ ਪਾਪਾਂ ਰੂਪੀ ਮੈਲ ਕਰਕੇ ਦੁੱਖਾਂ ਨੂੰ ਪਾਉਂਦੇ ਆ। ਫਿਰ ਮੈਲੇ ਨਿਰਮਲ ਸਭ ਹੁਕਮ ਸਵਾਏ, ਅਤੇ ਨਿਰਮਲ ਜੋ ਹੱਥ ਸਾਚੇ ਪਾਏ। ਕਹਿੰਦੇ ਜਿਤਨੇ ਵੀ ਸਾਰੇ ਇਹ ਮੈਲੇ ਪੁਰਖ, ਇਹ ਸਾਰੇ ਨਿਰਮਲ ਪੁਰਖ, ਚਾਹੇ ਮੈਲੇ ਆ ਚਾਹੇ ਨਿਰਮਲ, ਪਰਮਾਤਮਾ ਦੇ ਹੁਕਮ 'ਚ, ਪਰ ਜਿਹੜੇ ਪਰਮਾਤਮਾ ਸੱਚੇ ਨੂੰ ਭਾਗ ਹੈ ਉਹੀ ਨਿਰਮਲ ਆ। ਨਾਨਕ ਨਾਮ ਬਸੈ ਮਨ ਅੰਤਰ, ਗੁਰਮੁਖ ਮੈਲ ਚੁਕਾ ਬਣੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾਂ ਦੇ ਮਨ 'ਚ ਸਤਿਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਬਸ ਰਿਹਾ, ਉਹਨਾਂ ਨੇ ਜਿਹੜੀ ਪਾਪਾਂ ਰੂਪੀ ਮੈਲ ਆ ਚੁਕਾ ਬਣਿਆ, ਇਹਨੂੰ ਦੂਰ ਕਰ ਦਿੱਤਾ। ਬਾਜ ਮਹੱਲਾ ਤੀਜਾ, ਗੋਬਿੰਦ ਉਜਲ ਉਜਲ ਹੰਸਾ, ਮਨ ਵਾਣੀ ਨਿਰਮਲ ਮੇਰੀ ਮਨਸਾ। ਉਜਲ ਗੋਬਿੰਦ ਮਾਨ ਸਰੋਵਰ ਰੂਪ ਹੈ, ਜਿਹੜੇ ਉਜਲ ਮੈਨੇ ਪਵਿੱਤਰ ਮਨ ਵਾਲੇ ਮਹਾਤਮਾ ਆ, ਇਹ ਉਸ ਮਾਨ ਸਰੋਵਰ 'ਤੇ ਘੁੰਮਣ ਵਾਲੇ ਹੰਸ ਰਹਿਣ ਵਾਲੇ। ਔਰ ਜਿਹੜੇ ਮਹਾਂਪੁਰਖਾਂ ਦੀ ਮਾਨ ਆ, ਬਾਣੀ ਆ ਅਤੇ ਮਨਸਾ ਬੁੱਧੀ ਆ, ਉਹ ਫਿਰ ਕਹਿੰਦੇ ਆ ਮੇਰੀ ਮੇਰ ਤੁਰ ਤੋਂ ਹਟ ਕੇ ਉਹ ਬੜੀ ਨਿਰਮਲ ਹੋ ਗਈ, ਪਵਿੱਤਰ ਹੋ ਗਈ। ਔਰ ਜਿਹਨਾਂ ਗੁਰਮੁਖਾਂ ਦੀ ਮਨ ਬਾਣੀ ਮਨਸਾ ਬੁੱਧੀ ਮੇਰ ਤੁਰ ਵੱਲੋਂ ਹਟ ਕੇ ਪਵਿੱਤਰ ਹੋ ਗਈ ਹੈ, ਉਹਨਾਂ ਦੀ ਫਿਰ ਐਸੀ ਪਵਿੱਤਰ ਦ੍ਰਿਸ਼ਟੀ ਹੋ ਜਾਂਦੀ, ਉਹ ਗੁਰੂ ਫਿਰ ਉਜਲ ਗੋਬਿੰਦ ਹੰਸ ਇਹ ਜੀਵ ਰੂਪ ਹੈ, ਅਤੇ ਉਜਲ ਹੰਸ ਆ ਜੀਵ ਗੋਬਿੰਦ ਰੂਪ ਹੈ। ਅਥਵਾ ਜੀਵ ਈਸ਼ਵਰ ਦੋਨੋਂ ਆਪਸ ਵਿੱਚ ਅਭੇਦ ਆ, ਇਹਨਾਂ ਦਾ ਕੋਈ ਅੰਤਰ ਨਹੀਂ। ਮਨ ਉਜਲ ਸਦਾ ਮੁਖ ਸੁਖ ਹੈ, ਅਤ ਉਜਲ ਨਾਮ ਧਿਆਵਣ। ਜਿਹੜੇ ਬਹੁਤ ਉਜਲ ਮੈਨੇ ਪਵਿੱਤਰ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਆ, ਉਹਨਾਂ ਦਾ ਮਨ ਵੀ ਪਵਿੱਤਰ ਆ, ਉਹਨਾਂ ਦਾ ਮੁਖੜਾ ਵੀ ਸਦਾ ਹਾਂਜੀ ਸੋਭਾ ਵਾਲਾ ਹੋ ਰਿਹਾ, ਕਿਉਂਕਿ ਮੁਖ ਤੋਂ ਸਦਾ ਨਾਮ ਬਾਣੀ ਦਾ ਉਚਾਰਨ ਕਰਦੇ ਆ। ਉਹ ਵਾਰੀ ਜੋ ਵਾਰੀ ਗੋਬਿੰਦ ਗੁਣ ਗਾਵਣੇ, ਅਸੀਂ ਮਨ ਬਣੀ ਕੀਰਤਨ ਬਲਿਹਾਰ ਜਾਂਦੇ ਹਾਂ ਜੋ ਗੋਬਿੰਦ ਪਰਮੇਸ਼ਰ ਦੇ ਪਵਿੱਤਰ ਗੁਣਾਂ ਨੂੰ ਗਾਉਂਦੇ ਹਨ। ਗੋਬਿੰਦ ਗੋਬਿੰਦ ਕਹਿ ਦਿਨ ਰਾਤੀ, ਗੋਬਿੰਦ ਗੁਣ ਸਭ ਸੁਣਾ ਬਣਿਆ ਰਹੋ। ਜਿਹੜੇ ਦਿਨ ਰਾਤ ਗੋਬਿੰਦ ਗੋਬਿੰਦ ਨਾਮਾਂ ਨੂੰ ਉਚਾਰਨ ਕਰਦੇ ਕਹਿੰਦੇ, ਹੋਰਨਾਂ ਨੂੰ ਵੀ ਇਹ ਸ਼ਬਦ ਉਪਦੇਸ਼ ਦੁਆਰਾ ਗੋਬਿੰਦ ਦੇ ਗੁਣਾਂ ਨੂੰ ਸੁਣਾਉਂਦੇ ਹਨ। ਗੋਬਿੰਦ ਗਾਵ ਹੈ ਸਹਿ ਸੁਭਾਏ, ਗੁਰ ਕੈ ਭੈ ਉਜਲ ਹਉਮੈ ਮਲ ਜਾਏ। ਜਿਹੜੇ ਗੁਰੂ ਪਿਆਰੇ ਗੋਬਿੰਦ ਦੇ ਗੁਣਾਂ ਨੂੰ ਗਾਉਂਦੇ ਆ, ਉਹ ਸਹਿ ਸੁਭਾਏ ਸੁਤੇ ਸਤ ਸ਼ਾਂਤੀ ਸੁਭਾਅ ਵਾਲੇ, ਸਹਿ ਸੁਭਾਏ ਸੁਭਾਅ ਵਾਲੇ, ਉਹ ਸਤਿਗੁਰਾਂ ਦਾ ਭੈ ਡਰ ਧਾਰਨ ਵਾਲੇ ਆ। ਉਹਨਾਂ ਦਾ ਮਨ ਪਵਿੱਤਰ ਹੁੰਦਾ ਅਤੇ ਜਿਹੜੀ ਹੰਗਤਾ ਅਤੇ ਮਮਤਾ ਦੀ ਮੈਲ ਉਹਨਾਂ ਦੀ ਦੂਰ ਹੋ ਜਾਂਦੀ ਹੈ। ਸਦਾ ਆਨੰਦ ਰਹਿ ਭਗਤ ਕਰਹਿ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾਵਣ। ਉਹ ਗੁਰ ਪਿਆਰੇ ਸਦਾ ਵਾਸਤੇ ਆਨੰਦ ਵਿੱਚ ਲੀਨ ਰਹਿੰਦੇ, ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਆ, ਗੋਬਿੰਦ ਦੇ ਗੁਣਾਂ ਨੂੰ ਗਾਉਂਦੇ ਆ ਜਾਂ ਸੁਣਦੇ ਆ। ਔਰ ਜਿਹੜੇ ਵੀ ਕਹਿਣੇ ਵਾਲਾ ਹੋ ਕੇ ਪਾਸ ਵੈਸੇ ਗੋਬਿੰਦ ਦੇ ਗੁਣਾਂ ਨੂੰ ਸੁਣਦੇ ਆ ਅਤੇ ਜਾਂ ਸੁਣਨੇ ਵਾਲਾ ਹੋ ਕੇ ਗੋਬਿੰਦ ਦੇ ਗੁਣਾਂ ਨੂੰ ਗਾਉਂਦੇ ਆ। ਮਨੁਆਂ ਨਾਚਿਆ ਭਗਤ ਰੜਾਏ, ਗੁਰ ਕੈ ਸ਼ਬਦ ਮਨੇ ਮਨ ਮਿਲਾਏ। ਔਰ ਕਹਿੰਦੇ ਆਪ ਆਪਣੇ ਮਨ 'ਚ ਸੱਤ ਸਾਦਾ ਨਾਚੀਏ ਮੈਨੇ ਨਿਰਣਾ ਕਰਦੇ ਆ। ਇਹ ਗੱਲ ਝੂਠੀ ਆ, ਇਹ ਸੱਚੀ ਹੈ ਕਿ ਹੋਰਨਾਂ ਨੂੰ ਵੀ ਭਗਤੀ ਦਾ ਉਪਦੇਸ਼ ਦੇ ਕੇ ਦ੍ਰਿੜ ਕਰਦੇ ਆ। ਔਰ ਜਿਹੜਾ ਮਨ ਨੱਚਣ ਵਾਲੇ ਮਨ ਨੂੰ ਭਗਤੀ ਕਰਕੇ ਦ੍ਰਿੜ ਸਥਿਰ ਕਰ ਲੈਂਦੇ, ਕਿਉਂਕਿ ਮਨ ਹਰ ਵੇਲੇ ਨੱਚਦਾ ਟੱਪਦਾ ਟਿਕਦਾ ਨਹੀਂ। ਸਤਿਗੁਰਾਂ ਦੇ ਉਪਦੇਸ਼ ਦੁਆਰਾ ਫਿਰ ਇਹ ਮਨ ਜਿਹੜਾ ਜੀਵ ਆ, ਮਨ ਹੈ ਸ਼੍ਰੋਮਣੀ ਜਿਹੜਾ ਸਾਰਿਆਂ ਨੂੰ ਮੁਖੀ ਪਰਮੇਸ਼ੁਰ ਨਾਲ ਮਿਲਾਉਣਾ ਕਰੇ। ਸੱਚਾ ਤਲ ਪੂਰੇ ਮਾਇਆ ਮੋਹ ਚੁਕਾਏ, ਸਬਦ ਹੈ ਨਿਰਤ ਕਰਾਵਣ। ਜਦੋਂ ਮਹਾਰਾਜ ਕਹਿੰਦੇ ਮਾਇਆ ਦਾ ਮੋਹ ਚੁਕਾ ਦੇਵੇ, ਮੈਨੇ ਦੂਰ ਕਰ ਦੇਵੇ, ਫਿਰ ਸੱਚੇ ਤਾਲਾਂ ਨੂੰ ਪੂਰਨਾ ਕਰੇ। ਮਾਇਆ ਦਾ ਮੋਹ ਦੂਰ ਕਰਕੇ ਫਿਰ ਕੀ ਕਰੇ? ਮਹਾਂਬਾਕਾਂ ਰੂਪੀ ਸੱਚੇ ਤਾਲਾਂ ਨੂੰ ਪੂਰਨਾ ਕਰੇ। ਔਰ ਸਤਿਗੁਰਾਂ ਦੇ ਉਪਦੇਸ਼ ਦੁਆਰਾ ਫਿਰ ਆਪ ਸੱਤ ਸਾਦੇ ਨਿਰਣੇ ਕਰਨ ਵਿੱਚ ਆ ਜਾਏ। ਉਹਨਾਂ ਪਾਸੋਂ ਇਹ ਜਿਹੜਾ ਸੱਚ ਝੂਠ ਦਾ ਨਿਰਣਾ ਆ, ਇਹ ਵੀ ਕਰਾਵੇ। ਉੱਚਾ ਕੂਕੇ ਤਨੇ ਪਛਾੜੈ, ਮਾਇਆ ਮੋਹੇ ਜੋਹਿਆ ਜਮ ਕਾਲੇ। ਜਿਹੜੇ ਪੁਰ ਕਪਟ ਨਾ ਛਾਲਣ ਉੱਚਾ ਕੂਕ ਦੇ ਬੋਲਦੇ ਆ, ਬੜੀਆਂ ਕੂਕਾਂ ਮਾਰਦੇ, ਕਹਿੰਦੇ ਤੇ ਤਨ ਹੈ, ਉਹ ਕਹਿੰਦੇ ਤਨ ਨਾਮ ਸਰੀਰ ਦਾ, ਸਰੀਰ ਨੂੰ ਧਰਤੀ ਉੱਪਰ ਐਵੇਂ ਪਛਾੜਦੇ ਡੇਗਦੇ ਆ, ਇਹ ਸਾਨੂੰ ਬੜੀ ਮਸਤੀ ਚੜ੍ਹੀ। ਉਹ ਮਾਇਆ ਦੇ ਮੋਹ 'ਚ ਹੋਏ ਪਏ, ਕਹਿੰਦੇ ਉਹਨਾਂ ਲੋਕਾਂ ਨੂੰ ਜਮ ਕਾਲ ਨੇ ਜੋਹਿਆ ਮੈਨੇ ਧੱਕਿਆ, ਵੀ ਇਹਦਾ ਪਖੰਡੀ ਹੈ, ਐਵੀਂ ਇਸ ਤਰ੍ਹਾਂ ਦੇ ਪਖੰਡ ਕਰ ਦਿਖਾਉਂਦੇ ਆ। ਮਾਇਆ ਮੋਹ ਇਸ ਮਨੇ ਨਚਾਏ, ਅੰਤਰ ਘੱਟ ਦੁੱਖ ਪਾਵਣ। ਮਾਇਆ ਦਾ ਮੋਹ ਹੀ ਕਹਿੰਦੇ ਇਸ ਮਨ ਨੂੰ ਨਚਾਉਂਦਾ ਟਪਾਉਂਦਾ ਫਿਰਦਾ, ਅਥਵਾ ਨਿਰਤਕਾਰੀ ਕਰਾ ਰਿਹਾ ਹੈ ਨੱਚਦੇ ਟੱਪਦੇ। ਔਰ ਆਪਣੇ ਮਨ ਦੇ ਅੰਦਰ ਕਪਟ ਹੋਣ ਕਰਕੇ ਫਿਰ ਦੁੱਖ ਪਾਉਂਦੇ। ਗੁਰਮ ਭਗਤ ਜਾਂ ਆਪ ਕਰਾਏ, ਤਨ ਮਨ ਰਾਤਾ ਸਹਿ ਸੁਆਏ। ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ੁਰ ਆਪ ਕਰਾਵੇ, ਕਿ ਮੁਖੀ ਸਤਿਗੁਰਾਂ ਦੁਆਰਾ ਪਰਮੇਸ਼ੁਰ ਦੀ ਭਗਤੀ ਹੁੰਦੀ ਹੈ। ਜਿਹੜੇ ਗੁਰੂ ਪਿਆਰੇ ਉਹਨਾਂ ਦਾ ਤਾਨ ਮਨ ਸਹਿ ਸੁਭਾਅ ਸ਼ਾਂਤੀ ਸੁਭਾਅ ਦੇ ਵਿੱਚ ਹਰ ਵੇਲੇ ਰੱਤਾ ਰਹਿੰਦਾ। ਉਹ ਇੱਕ ਵੀਰ ਉੱਥੇ ਆ ਗਿਆ, ਜਿਹੜੇ ਨਕਲੀਏ ਜਾਂ ਰਾਸ ਧਰੀਏ, ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਦੇ ਤਪ ਸਥਾਨ ਉੱਤੇ ਹੋਕੀ ਮੈਦਾਨ ਆ ਗਏ। ਉਹਨਾਂ ਨੂੰ ਸਵੇਰ ਸ਼ਾਮ ਦੇ ਸੰਗਤ ਬਹੁਤ ਜਾਂਦੀ ਹੈ ਅਤੇ ਸਾਡਾ ਵੀ ਇੱਥੇ ਚੰਗਾ ਬਣ ਜਾਏਗਾ, ਮਾਇਆ ਇਕੱਠੀ ਹੋਏਗੀ। ਅਤੇ ਉੱਥੇ ਸਾਧੂ ਇਕੱਠੇ ਹੋ ਕੇ ਮਹਾਰਾਜ ਕੋਲ ਗਏ ਅਤੇ ਮਹਾਰਾਜ ਇਹ ਨਕਲੀਏ ਦੇ ਜਿਹੜੇ ਰਾਸ ਧਾਰੀਏ, ਸਾਰੀ ਰਾਤ ਹੀ ਨਹੀਂ ਨੱਚਣਾ ਟੱਪਣਾ, ਆਪਣੇ ਢੰਗ ਨਾਲ ਗਾਉਣਾ ਵਜਾਉਣਾ, ਅਤੇ ਭਜਨ 'ਚ ਬੜਾ ਵਿਘਨ ਹੋਏਗਾ, ਬੜੀ ਮੁਸ਼ਕਲ ਹੈ। ਉਹਨੂੰ ਪਠਾਣਾ ਦਾ ਦੇਸ਼ ਸੀ ਅਤੇ ਬੜਾ ਹੈ। ਅਤੇ ਮਹਾਰਾਜ ਕਹਿੰਦੇ ਕੋਈ ਨਹੀਂ, ਸਾਨੂੰ ਗੁਰੂ ਨਾਨਕ ਭਲੀ ਕਰਤੀ, ਭਲਾ ਹੋ ਜਾ ਸੀ ਉਹਦੀ ਫੋਟੋ ਵਾਲੀ ਬੋਲੀ। ਉਹ ਹੁਣ ਜਿੰਨੇ ਨਾਚੇ ਨੁਚੇ ਸੀਗੇ ਗਾਉਣ ਵਜਾਉਣ ਵਾਲੇ, ਇਹ ਤੇ ਸੁਪਾਰੀਆਂ ਸਪੂਰੀਆਂ ਪਾਨ ਪੂਨ ਚੱਬਦੇ, ਗਾਲ ਸਾਫ਼ ਹੋਵੇ, ਨਹੀਂ ਤਾਂ ਚੰਗੇ ਤਰਾਨੇ ਨਿਕਲਣਗੇ। ਉਹ ਐਸੀ ਲੀਲਾ ਵਰਤੀ, ਸਾਰਿਆਂ ਦੇ ਗਲ ਬਹਿ ਗਏ। ਅਤੇ ਜਦੋਂ ਉਹ ਗਲੇ ਬਹਿ ਗਏ ਤਾਂ ਗਾਉਣਾ ਵਜਾਉਣਾ ਕੀ ਸੀ? ਉਹਨੇ ਕਿਹਾ ਵੀ ਸਾਡਾ ਕਦੀ ਗਾਲ ਖਰਾਬ ਨਹੀਂ ਹੋਇਆ, ਕਿਉਂਕਿ ਜਿਹੜੇ ਚੰਗੇ ਇਸ ਤਰ੍ਹਾਂ ਦੇ ਗਵੱਈਏ ਆ, ਉਹ ਫਿਰ ਆਪਣਾ ਗਲ ਹੋਈ ਠੀਕ ਰੱਖਦੇ ਆ, ਕੱਤੇ ਠੰਡੇ ਖਾਣ ਤੋਂ ਪਰਹੇਜ਼ ਕਰਦੇ ਆ, ਅਤੇ ਇਹ ਕਦੀ ਹੋਇਆ ਹੀ ਨਹੀਂ। ਹੁਣ ਉਹਨਾਂ ਨੇ ਚੰਗੇ, ਅੱਜ ਕੱਲ੍ਹ ਤਾਂ ਬਹੁਤ ਮਾਇਆ ਜਾਗਰਣ ਪੈ ਦੇ ਕੇ ਇਹਨਾਂ ਦੇ ਆਉਂਦੇ ਆ, ਇਸ ਤਰ੍ਹਾਂ ਦੇ ਜਿਹੜੇ ਹੈਗੇ ਆ, ਉਹ ਹੁਣ ਗਲ ਖੁੱਲਣੀ ਨਾ, ਆਵਾਜ਼ ਹੀ ਨਾ ਨਿਕਲੇ, ਬਹਿ ਗਿਆ। ਉਹਨੇ ਕਿਹਾ ਵੀ ਇਹ ਕੀ ਗੱਲ ਹੋਈ? ਕਹਿਣ ਲੱਗੇ ਵੀ ਗੱਲ ਇਹ ਵੀ ਸ਼ਪੀਰ ਜੀ ਦਾ ਡੇਰਾ ਸੀ, ਅਸੀਂ ਇੱਥੇ ਅਖਾੜਾ ਬਣਾ ਲਿਆ ਅਤੇ ਇਹ ਕਾਰਨ ਬਣਿਆ। ਉਹ ਤਾਂ ਇਕੱਠੇ ਆ ਹੋ ਕੇ ਆ ਗਿਆ ਵੀ ਮਹਾਰਾਜ ਸਾਨੂੰ ਮਾਫ਼ ਕਰ ਦਿਓ। ਅਸੀਂ ਤਾਂ ਹੋਰ ਸੋਚਿਆ ਸੀ ਜਿੱਥੇ ਸੰਗਤ ਪਹੁੰਚ ਆਉਂਦੀ ਹੈ ਬਹਾਨੇ ਨਾਲ ਆਪਣਾ ਅਖਾੜਾ ਲੱਗੇਗਾ, ਮਾਇਆ ਚੰਗੀ ਕਮਾਵਾਂਗੇ, ਪਰ ਉਲਟੀ ਪੈ ਗਈ। ਮਹਾਂਪੁਰਸ਼ ਕਹਿੰਦੇ ਭਾਈ ਤੁਹਾਨੂੰ ਪਤਾ ਤਾਂ ਹੈ ਇੱਥੇ ਬੰਦਗੀ ਕਰਨ ਵਾਲੇ ਸਾਧੂ ਰਹਿੰਦੇ ਆ, ਹੁਣ ਮਾਫ਼ੀਆਂ ਮੰਗਦੇ। ਕਹਿੰਦੇ ਚੰਗਾ ਪਾਰਨ ਕਰੋ ਅਤੇ ਗਾਂਹ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਗੰਦੇ ਗੀਤ ਨਹੀਂ ਗਾਵਾਂਗੇ, ਨੱਚਾਂ ਟੱਪਾਂਗੇ ਨਹੀਂ, ਅਤੇ ਪਵਿੱਤਰ ਬਾਣੀ ਅਕਾਲ ਪੁਰਖ ਦੀ ਪੁਸਤਕ ਵਿੱਚ ਸ਼ਬਦ ਪੜਾਂਗੇ, ਜੋ ਪੜਾਂਗੇ ਮਹਾਰਾਜ ਕਹਿੰਦੇ ਅਸੀਂ ਵੀ ਸੁਣਾਂਗੇ। ਉਹਨਾਂ ਤੋਂ ਫਿਰ ਕੰਮ ਧੰਦਾ ਛਡਾ ਤਾ। ਉਹ ਕਹਿੰਦੇ ਹੁਣ ਅਸੀਂ ਨਾਮ ਬਾਣੀ ਦੇ ਗੀਤ ਗਾਇਆ ਕਰਾਂਗੇ, ਅਤੇ ਫਿਰ ਕਿਰਪਾ ਹੋਈ ਅਤੇ ਆਮ ਦੁਨੀਆ ਜਿਹੜੀ ਇਸ ਤਰ੍ਹਾਂ ਲੱਗੀ ਹੋਈ, ਉੱਚਾ ਕੂਕਿਆ ਤਨੇ ਪਛਾੜੇ, ਜੇ ਕੂਕਦੇ ਆ ਤਨ ਸਰੀਰ ਨੂੰ ਪਛਾੜਦੇ ਆ, ਭਾਟਣੀਆਂ ਕਾਹਾ ਡਿੱਗਦੇ, ਮਾਇਆ ਮੋਹੇ ਜੋਹਿਆ ਜਮਕਾਲੇ, ਕਰਦੇ ਕਿਉਂ ਮਾਇਆ ਦੇ ਮੋਹ ਵਿੱਚ ਲੱਗੇ ਹੋਏ, ਮਾਇਆ ਵਾਸਤੇ ਕਰਦੇ ਕਿ ਜਮਕਾਰ ਨੇ ਜਮਰਾਜ ਨੇ ਉਹਨਾਂ ਦਾ ਰਸਤਾ ਜੋ ਐਵੇਂ ਨੇ ਤੱਕਿਆ ਹੈ। ਇੱਥੇ ਚਾਰ ਪੈਸੇ ਕਮਾ ਲੈਂਦੇ ਆ, ਬਾਅਦ 'ਚ ਫਿਰ ਮਾੜੇ ਪਾਸੇ ਜਾਂਦੇ। ਗੁਰਮੁਖ ਭਗਤ ਜਾਂ ਆਪ ਕਰਾਏ ਤਨ ਮਨ ਰਾਤਾ ਸਾਹਿਬ ਸੁਭਾਏ, ਮਹਾਰਾਜ ਕਹਿੰਦੇ ਆ ਜੇ ਸਤਿਗੁਰ ਸੱਚੇ ਪਾਤਸ਼ਾਹ ਆਪ ਕਰਾਉਣ ਅਤੇ ਮੁਖੀ ਜਿਹੜੇ ਸ਼੍ਰੋਮਣੀ ਸਤਿਗੁਰਾਂ ਦਾ ਭਗਤੀ ਹੁੰਦੀ ਹੈ, ਗੁਰਮੁਖ ਪਿਆਰੇ ਜਿਹੜਾ ਤਨ ਵੀ ਮਨ ਵੀ ਸਹਿਜ ਸੁਭਾਏ ਸੁਤੇ ਸਿੱਧ ਸ਼ਾਂਤੀ ਸੁਭਾਅ ਦੇ ਵਿੱਚ ਹੀ ਲੀਨ ਰਹਿੰਦਾ, ਉੱਚੇ ਰੱਤੇ ਰਹਿੰਦੇ। ਬਾਣੀ ਵੱਜਿਆ ਸ਼ਬਦ ਵਜਾਏ, ਗੁਰਮੁਖ ਭਗਤ ਆਏ ਪਾਵਣ। ਜਿਹੜੇ ਸਤਿਗੁਰਾਂ ਦਾ ਉਪਦੇਸ਼ ਬਾਣੀ ਨੂੰ ਬਜਾਏ ਮੈਨੇ ਉਚਾਰਨ ਕਰਦੇ, ਫਿਰ ਕਹਿੰਦੇ ਉਹਨਾਂ ਦੀ ਜਸ ਰੂਪੀ ਬਾਣੀ ਸਾਰੇ ਵੱਜੇ ਮੈਨੇ ਪ੍ਰਗਟ ਹੋ ਜਾਂਦੀ, ਕਿਉਂਕਿ ਉਹ ਨਾਮ ਬਾਣੀ ਨੂੰ ਵਜਾਏ ਉਚਾਰਦੇ ਉਹਨਾਂ ਨੂੰ ਫਿਰ ਸ਼ਬਦ ਬ੍ਰਹਮ ਵਜਾਏ ਪਰਮਾਤਮਾ ਪ੍ਰਗਟ ਹੋ ਜਾਂਦਾ। ਉਹ ਗੁਰਮੁਖ ਫਿਰ ਉਹਨਾਂ ਦੀ ਭਗਤੀ ਕੀਤੀ ਜਿਹੜੀ ਹੈ ਉਹ ਪਰਮਾਤਮਾ ਥਾਂ ਪਾ ਦਿੰਦਾ, ਭਾਵ ਉਹਨਾਂ ਦੀ ਕਮਾਈ ਕੀਤੀ ਸਫਲ ਹੋ ਜਾਂਦੀ। ਬਹੁਤਾਲ ਪੂਰੇ ਵਾਜੇ ਵਜਾਏ, ਨਾ ਕੋਈ ਸੁਣੇ ਨਾ ਮਨ ਵਸਾਏ। ਇਹ ਜਿਹੜੇ ਮਨ ਪੁਰਖ ਹੈ ਬਹੁਤ ਤਰ੍ਹਾਂ ਦੇ ਬਾਜਿਆਂ ਨੂੰ ਵਜਾ ਵਜਾ ਕੇ ਤਾਲਾਂ ਨੂੰ ਪੂਰਦੇ ਆ। ਔਰ ਫਿਰ ਕਹਿੰਦੇ ਆ ਕੋਈ ਬਿਸ਼ਨ ਪਦੇ ਗਾਉਂਦਾ, ਕੋਈ ਅਸ਼ਟ ਪਦੇ ਗਾਉਂਦਾ, ਉਹਨਾਂ ਦੇ ਜਿਹੜੇ ਗੀਤ ਬਾਜਿਆਂ ਨੂੰ ਅਤੇ ਜਿਹੜੇ ਚੰਗੇ ਪੁਰਸ਼ਾਂ 'ਚੋਂ ਨਾ ਕੋਈ ਸੁਣਦਾ ਆ ਅਤੇ ਨਾ ਕੋਈ ਮਨ 'ਚ ਵਸਾਉਂਦਾ ਆ, ਕਿਉਂਕਿ ਜਿਹੜੇ ਇਹੋ ਜਿਹਾਂ ਦੇ ਗੀਤ ਆ ਉਹੋ ਜਿਹਾ ਸੁਣਦੇ ਆ, ਜੇ ਇਹੋ ਜਿਹੇ ਸੁਣਾਉਣ ਵਾਲੇ ਉਹੋ ਜਿਹਾ ਸੁਣਨ ਵਾਲੇ, ਪਰ ਗੁਰਮੁਖ ਨਹੀਂ ਸੁਣਦੇ। ਮਾਇਆ ਕਾਰਨ ਪਿੜ ਬੰਦ ਨਾਚਿਆ ਦੂਜਿਆਂ ਪੈ ਦੁੱਖ ਪਾਵਣ, ਉਹ ਤਾਂ ਸਿਰਫ ਮਾਇਆ ਦੀ ਪ੍ਰਾਪਤੀ ਵਾਸਤੇ ਪਿੜ ਮੈਨੇ ਅਖਾੜੇ ਬੰਨ ਬੰਨ ਕੇ ਨੱਚਦੇ ਆ, ਟੱਪਦੇ ਆ, ਦਵੈਸ਼ ਭਾਵ ਵਿੱਚ ਆਪਣਾ ਮਨ ਲਾ ਕੇ ਫਿਰ ਦੁੱਖ ਪਾਉਂਦੇ। ਜਿਸ ਅੰਤਰ ਪ੍ਰੀਤ ਲੱਗਿਆ ਸੋ ਮੁਕਤਾ ਇੰਦਰੀ ਵਾ ਸਾ ਸੰਜਮ ਜੋਤਾ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਪ੍ਰੀਤੀ ਲੱਗੀ ਹੈ ਉਹ ਤਾਂ ਮੁਕਤ ਰੂਪ ਹੈ। ਉਹ ਫਿਰ ਆਪਣੀਆਂ ਇੰਦਰੀਆਂ ਨੂੰ ਬਸ ਵਿੱਚ ਕਰਕੇ ਸੰਜਮ ਵਿੱਚ ਯੋਗਤਾ ਮੈਨੇ ਜੁੜਿਆ, ਉਹ ਅੱਖਾਂ ਖੋਲ੍ਹ ਕੇ ਬੈਠਿਆ ਕਰੋ, ਸੁੱਤੇ ਰਹਿੰਦੇ ਹਾਂ, ਅੱਖਾਂ ਖੋਲ੍ਹ ਕੇ ਬੈਠੋ, ਐਨ ਅਕਾਗਰ ਹੋ ਕੇ ਬੈਠਿਆ ਕਰੋ। ਜਿਸ ਅੰਤਰ ਪ੍ਰੀਤ ਲੱਗਾ ਸੋ ਮੁਕਤਾ, ਉੱਚੋ ਇੱਕ ਗਿਆ ਬਲਾ ਚੋਰ ਦੀਵਾਨ ਲਾਇਆ ਸੀ ਅਤੇ ਬੋਡੀਗਾਰਡ ਬੰਦੂਕਾਂ ਦੇ ਕੇ ਫੜਾਇਓ, ਉਹ ਅੱਖਾਂ ਮੀਟ ਕੇ ਸੁੱਤੇ ਰਹੇ। ਅੱਜ ਲਹਿਰ ਜਿਹੀ ਚੱਲਦੀ ਸੀ, ਉਹ 12-14 ਬੰਦੇ ਮਾਰ ਕੇ ਦੌੜ ਗਏ। ਜਦੋਂ ਬਹਿਣਾ ਸਾਵਧਾਨ ਹੋ ਕੇ ਬਹਿਣਾ, ਇਸ ਵਾਸਤੇ ਹੁਣ ਸੂਰਮੇ ਬਾਰਡਰਾਂ 'ਤੇ ਖੜ੍ਹੇ ਆ, ਹੈਂ ਹੱਥ ਜਾਂ ਸਿਆਰੇ ਦਾ ਅੱਖਾਂ ਮੀਟ ਕੇ ਬੈਠੇ ਰਹਿਣਗੇ, ਫਿਰ ਕੀ ਹੋਏਗਾ? ਕਥਾ ਵਾਰਤਾ ਸੁਣਨੀ ਹੈ, ਉਹ ਵੀ ਸਾਵਧਾਨ ਕੇ ਸੁਣਨੀ ਹੈ, ਸਾਰੇ ਪਾਸੇ ਨਿਗਾਹ ਰੱਖਣੀ ਹੈ। ਜੇ ਸੰਤਰ ਪ੍ਰੀਤ ਲੱਗੇ ਸੋ ਮੁਕਤਾ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਪ੍ਰੀਤੀ ਲੱਗੀ ਹੈ ਉਹ ਮੁਕਤ ਪੁਰਸ਼, ਇੰਦਰੀ ਵਾਸਾ ਸੰਜਮ ਉਦਯੋਗ ਹੈ। ਕਹਿੰਦੇ ਉਹਨਾਂ ਨੇ ਆਪਣੀ ਇੰਦਰੀਆਂ ਨੂੰ ਕਾਬੂ ਵਿੱਚ ਕਰ ਲਿਆ, ਹਾਂਜੀ, ਅਤੇ ਫਿਰ ਸੱਚੇ ਸੰਜਮ ਯੋਗਤਾ ਮੈਨੇ ਜੁੜੇ ਆ। ਅੰਬ ਦੇ ਹੜ ਜਾ ਸਿਰ ਤੋਂ ਵੀ ਖੋਲ੍ਹ ਲੈਣਾ, ਬੱਕਰੀਆਂ ਚਾਰਨ ਵਾਲਾ ਮੂੰਹ ਬੰਨ ਲੈਣਾ। ਗੁਰ ਕਹਿ ਸਬਦ ਸਦਾ ਹਰ ਧਿਆਏ ਇਹਾ ਭਗਤ ਹਰ ਭਾਵਣਿਆ। ਸਤਿਗੁਰਾਂ ਦੇ ਉਪਦੇਸ਼ ਦੁਆਰਾ ਕਹਿੰਦੇ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਂ ਨੂੰ ਧਿਆਉਣਾ ਕਰੇ, ਐਸੀ ਜਿਹੜੀ ਭਗਤੀ ਹੈ ਉਹ ਪਰਮਾਤਮਾ ਨੂੰ ਭਾਵਣਿਆ ਮੈਨੇ ਚੰਗੀ ਲੱਗਦੀ ਹੈ। ਗੁਰਮੁਖ ਭਗਤ ਜੋ ਵਿਚਾਰੇ ਹੋਈ ਹੋਰ ਭਗਤ ਨਾ ਪਾਏ ਕੋਈ, ਉਹ ਬੁੱਧ ਨੂੰ ਕਿਸੇ ਨੇ ਕਿਹਾ ਮਹਾਰਾਜ ਲੈ ਲਓ ਬਸ ਕਰ ਲੈ ਲਓ ਠੰਡ ਬੜੀ ਹੈ, ਕਹਿੰਦੇ ਵੀ ਤੂੰ ਆਪਣੇ ਚਿਹਰੇ ਨੂੰ ਨਹੀਂ ਢੱਕਦਾ। ਅਤੇ ਹੋਰ ਤਾਂ ਢੱਕਿਆ, ਕਹਿੰਦੇ ਇਹ ਤਾਂ ਗਿੱਜ ਗਿਆ, ਕਹਿੰਦੇ ਸਾਡਾ ਸਾਰਾ ਸਰੀਰ ਗਿੱਜ ਗਿਆ ਸਾਧਨ ਕਰਕੇ, ਚਿਹਰੇ ਸਾਰੇ ਨੰਗੇ ਲਈ ਕਰਦੇ, ਅੱਜ ਰੋਡੇ ਘੋਡੇ ਉਹ ਚਰਬੀ ਨੰਗਾ ਲੈ ਫਿਰਦੇ ਆ। ਇਸ ਵਾਸਤੇ ਉਹਨਾਂ ਨੇ ਅਭਿਆਸ ਬਣਾਇਆ, ਜਿਹੜੇ ਫਿਰ ਆਲਸੀ ਜਿਹਾ ਬਣ ਜਾਂਦਾ ਮਨ, ਕਥਾ ਵਾਰਤਾ ਸੁਣਨੀ ਹੈ ਵੀ ਐਨ ਕਾਤਰ ਹੋ ਕੇ ਸਿਮਰਨ ਕਰਨਾ, ਸੇਵਾ ਕਰਨੀ ਹੈ, ਇਹ ਕਾਮਯਾਬੀ ਹੁੰਦੀ ਹੈ। ਕਥਾ ਕਰਦੇ ਹਾਂ ਤੁਸੀਂ ਸੁੱਤੇ ਰਹੇ, ਅਰਥ ਸੁਣਿਆ ਕੋਈ ਨਹੀਂ, ਅਤੇ ਮਨ 'ਚ ਕੀ ਵਸੂਗਾ, ਚੇਤੇ ਕੀ ਕਰੋਗੇ। ਗੁਰ ਕੈ ਸ਼ਬਦ ਸਦਾ ਹਰ ਧਿਆਏ, ਇਹ ਭਗਤ ਹਰ ਭਾਵਣਿਆ। ਸਤਿਗੁਰਾਂ ਦੇ ਉਪਦੇਸ਼ ਨੂੰ ਸੁਣ ਕੇ ਸਾਵਧਾਨ ਹੋ ਕੇ ਪਰਮਾਤਮਾ ਦੇ ਨਾਂ ਨੂੰ ਧਿਆਉਣਾ ਕਰੇ। ਇਹ ਜਿਹੜੀ ਭਗਤੀ ਹੈ ਉਹ ਪਰਮਾਤਮਾ ਨੂੰ ਭਾਵਣਿਆ ਮੈਨੇ ਚੰਗੀ ਲੱਗਦੀ ਹੈ। ਗੁਰਮੁਖ ਭਗਤ ਜੁਗ ਚਾਰੇ ਹੋਈ, ਹੋਰ ਭਗਤ ਨਾ ਪਾਏ ਕੋਈ, ਕਿਉਂਕਿ ਗੁਰਮੁਖ ਜਿਹੜੇ ਆ ਉਹਨਾਂ ਪਾਸੋਂ ਚਾਰੇ ਯੁਗਾਂ 'ਚ ਇਹ ਭਗਤੀ ਹੁੰਦੀ ਆਈ ਹੈ। ਕਿਸੇ ਯੁਗ 'ਚ ਵੀ ਭਗਤ ਆਏ ਉਹ ਭਗਤੀ ਕਰਦੇ ਆਏ, ਕਿਉਂਕਿ ਸਤਿਗੁਰਾਂ ਦੁਆਰਾ ਪਰਮਾਤਮਾ ਦੀ ਭਗਤੀ ਚਾਰੇ ਯੁਗਾਂ 'ਚ ਹੁੰਦੀ ਆਈ। ਕਿਉਂਕਿ ਮੈਨੇ ਜਿਹੜੇ ਸ਼੍ਰੋਮਣੀ ਸਤਿਗੁਰੂ ਆ ਉਹਨਾਂ ਦੀ ਭਗਤੀ ਚਾਰੇ ਯੁਗਾਂ 'ਚ ਹੁੰਦੀ ਹੈ। ਇਸ ਵਾਸਤੇ ਹੋਰ ਤਰ੍ਹਾਂ ਕੋਈ ਭਗਤੀ ਨੂੰ ਪਾ ਨਹੀਂ ਸਕਦਾ। ਇਹ ਰਸਤਾ ਸਾਰਾ ਸਤਿਗੁਰਾਂ ਤੋਂ ਮਿਲਣਾ, ਉਹ ਸਾਵਧਾਨ ਆ ਇਸੇ ਵਾਸਤੇ। ਜੇ ਤੂੰ ਨੀਂਦ ਆ ਜਾਏ, ਇਹ ਜਿਹੜੇ ਕਾਮ ਕ੍ਰੋਧ ਆ ਸੁਪਨੇ 'ਚ ਵੀ ਹਮਲਾ ਕਰਦੇ ਆ, ਭੈੜੇ ਖਿਆਲ ਹੈ ਜਿਹੜੇ, ਸਾਵਧਾਨ ਜਿੰਨਾ ਹੁੰਦਾ ਉਨੇ ਫਿਰ ਬਚਦਾ। ਜਾਗਦਿਆਂ ਵੀ ਸੁਚੇਤ ਰਹਿਣਾ, ਸੁੱਤਿਆਂ ਵੀ ਸੁਚੇਤ ਰਹਿਣਾ, ਹੈਂ ਉਹਨਾਂ ਦਾ ਜਿਹੜਾ ਸੌਣਾ ਜਾਗਣਾ ਉਹ ਸੁਚੇਤ ਧਰ ਗਿਆ। ਸੋਣਾ ਵੀ ਮੁਰਦਿਆਂ ਵਾਂਗ ਨਹੀਂ ਸੋਣਾ, ਉਹਦੇ 'ਚ ਵੀ ਸੁਚੇਤ ਅਵਸਥਾ ਹੋਣੀ ਚਾਹੀਦੀ। ਨਾਨਕ ਨਾਮ ਗੁਰ ਭਗਤੀ ਪਾਈਆ, ਗੁਰ ਚਰਨੀ ਜਿੱਤ ਲਾਵਣ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਦਾ ਨਾਮ ਭਗਤੀ ਸਤਿਗੁਰਾਂ ਦੁਆਰਾ ਪ੍ਰਾਪਤ ਹੁੰਦੀ। ਇਸ ਵਾਸਤੇ ਕਹਿੰਦੇ ਇਹ ਗੁਰਮੁਖ ਜਨੋ, ਸਤਿਗੁਰਾਂ ਦੇ ਚਰਨਾਂ 'ਚ ਮਨ ਦੀ ਬਿਰਤੀ ਨੂੰ ਲਾਉਣਾ ਕਰੋ, ਕਿਉਂਕਿ ਮਨ ਮਾੜਾ ਜਿਹਾ ਵਿਸਲਾ ਹੋਇਆ ਤੇ ਉਧਰ ਦੀ ਉਧਰ ਨਿਕਲ ਜਾਂਦਾ। ਮਾਝ ਮਹਲਾ ਕੀਜਾ, ਸੱਚਾ ਸੇਵੀ ਸੱਚ ਕਾ ਲਾਹੀ, ਸੱਚਾ ਨਾ ਹੈ ਦੁੱਖ ਕਬ ਕਬ ਹੀ ਨਾ ਹੀ। ਸੱਚੇ ਦੀ ਸੇਵਾ ਕਰੇ, ਸੱਚੇ ਦੀ ਉਸਤ ਕਰੇ, ਔਰ ਸੱਚੇ ਦਾ ਜਿਹੜਾ ਨਾਮ ਹੈ ਉਹਦੇ ਕਰਕੇ ਕਦੇ ਵੀ ਦੁੱਖ ਨਹੀਂ ਹੁੰਦਾ। ਸੁਖਦਾਤਾ ਸੇਵਨ ਸੁੱਖ ਪਾਇਨ, ਗੁਰਮਤ ਮਨ ਵਸਾ ਬਣਿਆ। ਉਹ ਸੁੱਖ ਦੇਣ ਵਾਲਾ ਜਿਹੜਾ ਪਰਮਾਤਮਾ ਨੂੰ ਸੇਵਦੇ ਆ, ਉਹਦੀ ਸੇਵਾ ਕਰੇ, ਸੁੱਖਾਂ ਨੂੰ ਪਾਉਂਦੇ ਆ। ਲੇਕਿਨ ਜਿਹੜੇ ਗੁਰਮਤੀ ਆ ਉਹ ਨਾਮ ਨੂੰ ਮਨ ਦੇ ਵਿੱਚ ਵਸਾਉਂਦੇ ਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਦੂਰ ਸਾਹਿਬ ਕਿਹੜਾ ਪਾਣੀ ਹੈ ਨਾ, ਵਿਆਸ 'ਤੇ ਭੇਜਦੇ ਸੀ ਅਤੇ ਬਹਾਨੇ ਨਾਲ ਤੁਰੇ ਰਹਿੰਦੇ ਸੀ। ਪਹਿਲਾਂ ਪਿਛਲਕੁਰੀ ਜਾਣਾ, ਹੁਣ ਪਿਛਲਕੁਰੀ ਤੁਰਨਾ ਕਿੰਨਾ ਔਖਾ ਹੁੰਦਾ। ਮਨ ਫਿੱਟ ਬਣਾ ਹੋਵੇ ਅਤੇ ਵੈਸੇ ਵੀ ਸਾਵਧਾਨ ਹੋ ਕੇ ਤੁਰ ਹੁੰਦਾ, ਫਿਰ ਕਰਵਟ ਬਦਲਣੀ, ਫਿਰ ਜਲਦੀ ਗਾਗਰ ਲਿਆਉਣੀ। ਸਾਰੀ ਰਾਤ ਬਾਣੀ ਪੜ੍ਹਦੇ ਹਾਂ, ਸੇਵਾ ਵਾਲੇ ਭਾਵ 'ਚ ਵਿਚਰਦੇ ਸੀ। ਇਹਨੂੰ ਸਾਧਨਾ ਕਰ ਕਰਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਫਿਰ ਬਿਰਧ ਹੋ ਗਿਆ ਅਤੇ ਕੀਲੀ ਹਾਲੇ ਵੀ ਹੈ, ਦੁਬਾਰਾ ਉਸ ਕੀਲੀ ਫੜ ਕੇ ਫਿਰ ਭਜਨ ਕਰਦੇ। ਓਮ ਵਾਰੀ ਜੋ ਵਾਰੀ ਸੁੱਖ ਸਹਿਜ ਸਮਾਧ ਲਗਾ ਬਣੇ, ਅਤੇ 72 ਸਾਲ ਤੋਂ ਸ਼ੁਰੂ ਹੋਏ, 84 ਸਾਲ ਤੱਕ ਲੱਗੇ ਰਹੇ। ਅਤੇ ਦੁਨੀਆਂ ਨੂੰ ਮਿਸਾਲ ਦਿੱਤੀ, ਗੁਰਮੁਖ ਬੁੱਢੇ ਕਦੇ ਨਾ, ਜਿਹੜੇ ਗੁਰਮੁਖ ਹੈ ਉਹਨਾਂ ਦੇ ਬੁਢਾਪਾ ਨਹੀਂ, ਉਹ ਸਦਾ ਹੀ ਆਨੰਦ ਸਰੂਪ ਜੇ ਵਿਚਰਦੇ। ਸੇਵਾ ਨਾਲ ਉਹਨਾਂ ਨੂੰ ਬਲ ਮਿਲਦਾ, ਸਿਮਰਨਾ ਬਲ ਮਿਲਦਾ। ਕਹਿੰਦੇ ਅਸੀਂ ਉਹਨਾਂ ਤੋਂ ਮਨਵਣੀ ਸ਼੍ਰੀ ਬਲਿਹਾਰ ਜਾਂਦੇ ਹਾਂ, ਜਿਨ੍ਹਾਂ ਨੇ ਸੁੱਖ ਸਰੂਪ ਕੌਣ ਪਰਮੇਸ਼ਵਰ ਹੈ, ਉਹਦੇ ਸਹਿਜ ਸਮਾਧ ਨਿਰਭਕਾਲ ਵਿਕਲਪ ਸਮਾਧੀ ਲਾ ਲਈ ਹੈ। ਕੋਈ ਪੁਰਨਾ ਹੀ ਨਹੀਂ ਰਹਿ ਜਾਂਦਾ, ਤੂੰ ਪੁਰਨੇ ਮਨ ਨਹੀਂ ਟਿਕਣ ਦਿੰਦੇ। ਜਿਹੜੇ ਪੁਰਨੇ ਖਤਮ ਹੋ ਗਏ ਫਿਰ ਸਮਾਧੀ ਲੱਗ ਜਾਣੀ ਹੈ। ਜੋ ਹਰ ਸੇਵ ਹੈ ਸੇ ਸਦਾ ਸੁਖ ਹੈ, ਸੁਬਹ ਤੋਂ ਸੁਹਾ ਬਣੇ ਰਹੋ। ਸਿਮਰਨ ਕਰਨ ਦਾ ਮਤਲਬ ਵੀ ਹੈ, ਭਜਨ ਕਰਦਿਆਂ ਕਰਦਿਆਂ ਪੁਰਨੇ ਸਾਰੇ ਖਤਮ ਹੋ ਜਾਣ, ਇੱਕ ਸਿਮਰਨ ਰਹਿ ਜਾਏ, ਇੱਕ ਪਰਮਾਤਮਾ ਰਹਿ ਜਾਏ, ਫਿਰ ਸੁੱਤੇ ਸਿਰ ਸਮਾਧੀ ਲੱਗ ਜੂਗੀ। ਅਤੇ ਜੇ ਹੁਣ ਬਿੱਲੇ ਵਾਲੀ ਹੈ, ਅੱਖਾਂ ਇਹਦਾ ਮੀਟੀਆਂ ਹੈ, ਅਤੇ ਕਬੂਤਰ ਅੱਖਾਂ ਮੀਟਦਾ, ਉਹਦੀਆਂ ਅੱਖਾਂ ਮੀਟਣ, ਕਬੂਤਰ ਫੜਨ ਨੂੰ ਘੁੱਗੀ ਫੜਨ ਨੂੰ ਸਮਾਧੀ ਨਹੀਂ। ਬਗਲਾ ਜਿਹੜਾ ਮੱਛੀ ਪਾਉਣ ਨੂੰ, ਉਹ ਵੀ ਇੱਕ ਲੱਤ ਪਾਰ ਖੜਾ ਹੁੰਦਾ, ਇਸ ਬੰਦਗੀ ਤਾਂ ਨਹੀਂ ਕਰਦਾ ਮੱਛੀ ਵਾਸਤੇ। ਇਸ ਤਰ੍ਹਾਂ ਜਿਹੜੇ ਮਨਮੁੱਖ ਉਹਨਾਂ ਦਾ ਧਿਆਨ ਤਾਂ ਇਸ ਤਰ੍ਹਾਂ ਦਾ, ਗੁਰਮੁਖ ਸੱਚੇ ਇਰਾਦੇ ਨਾਲ ਬੰਦਗੀ ਕਰਦੇ। ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰਾ ਮਨ ਪਾਏ। ਆਪਣੇ ਹੁਣ ਤਾਂ ਸਾਰੇ ਭਗਤ ਕਹਾਉਂਦੇ, ਅਸੀਂ ਬਹੁਤ ਵੱਡੇ ਭਗਵਤੀ ਹਾਂ ਭਗਤ ਹਾਂ। ਕਹਿੰਦੇ ਅਸਲੀ ਭਗਤ ਵੀ ਉਹ ਆ ਜਿਹੜੇ ਪਰਮਾਤਮਾ ਦੇ ਮਨ ਵਿੱਚ ਪਾ ਜਾਂਦੇ। ਸੱਚ ਬਾਣੀ ਤੁਦਾ ਸਲਾਨ ਰੰਗ ਰਾਤੇ ਭਗਤ ਕਰਾਵਣ। ਜਿਹੜੇ ਇਹ ਪਰਮਾਤਮਾ ਆਪ ਨੂੰ ਸਲਾਉਂਦੇ ਆ ਅਤੇ ਆਪ ਜੀ ਦੀ ਸੱਚੀ ਬਾਣੀ ਪੜ੍ਹਦੇ ਆ, ਅਤੇ ਉਹਨਾਂ ਦੀ ਬੋਲਬਾਣੀ ਵੀ ਸੱਚੀ ਹੋ ਜਾਂਦੀ। ਔਰ ਜਿਹੜੀ ਸੱਚੀ ਪਰਮੇਸ਼ਰ ਦੇ ਨਾਮ ਰੂਪੀ ਬਾਣੀ, ਉਹਦੇ ਦੁਆਰਾ ਉਹ ਆਪ ਦੀ ਉਸਤ ਕਰਦੇ ਸੱਚੀ ਬਾਣੀ ਦੁਆਰਾ, ਔਰ ਉਹਦੇ ਰੰਗ ਪਿਆਰ ਦੇ ਵਿੱਚ ਹਰ ਵੇਲੇ ਰੰਗੇ ਹੋਏ ਮਨ ਵਾਲੇ ਭਗਤੀ ਕਰਦੇ, ਹੋਰਨਾਂ ਪਾਸੋਂ ਵੀ ਭਗਤੀ ਕਰਾਉਂਦੇ, ਸਿੱਖਿਆ ਦੇ ਕੇ ਜੋੜ ਦਿੰਦੇ। ਅਤੇ ਸੰਤਨ ਬਾਬਾ ਕਰਮ ਸਿੰਘ ਸਾਹਿਬ ਗਏ ਇੱਕ ਨਗਰ, ਉਹ ਰੋਜ਼ ਜੀ ਉਹਨਾਂ ਨੇ ਸੁਖਮਨੀ ਪਾਣ ਨਾਲ ਸਾਰੀ ਵਾਰ ਕੀਰਤਨ ਕਰਨਾ, ਕਥਾ ਕਰਨੀ, ਲੰਗਰ ਵੀ ਚਲਾਉਣਾ। ਮਹਾਂਪੁਰਖ ਬੜੇ ਖੁਸ਼ ਹੋਏ ਕਿ ਗ੍ਰਿਸ਼ਤੀ ਸਿੰਘਾਂ ਦੇ ਮਨ 'ਚ ਕਿੰਨਾ ਇਹਨਾਂ ਦੇ ਪਿਆਰ ਆ, ਕਿ ਕਿਸ ਤਰ੍ਹਾਂ ਇਹ ਪਰਮਾਤਮਾ ਦਾ ਆਪਣੀ ਕਿਰਤ ਵੀ ਕਰਦੇ ਆ, ਵੰਡ ਕੇ ਵੀ ਚੱਲਦੇ ਆ, ਲੰਗਰ ਚਲਾਉਂਦੇ ਆ, ਕਿ ਕਿਸ ਤਰ੍ਹਾਂ ਇਹਨਾਂ ਨੇ ਧਰਮਸ਼ਾਲਾ ਦੇ ਗੁਰਦੁਆਰੇ ਅੰਦਰ ਵੀ ਰੋਜ਼ ਨਿਤਨੇਮ ਵੀ ਪੂਰਾ ਕਥਾ ਕੀਰਤਨ, ਬੜੀ ਆਸ਼ੀਰਵਾਦ ਦਿੱਤੀ, ਬੜੇ ਖੁਸ਼ ਹੋਏ। ਇਸ ਵਾਸਤੇ ਮਹਾਰਾਜ ਕਹਿੰਦੇ ਆ, ਸਭ ਕੋ ਸੱਚੇ ਹਰ ਜੋ ਤੇਰਾ ਗੁਰਮੁਖ ਮਿਲੇ ਤਾਂ ਚੁੱਕਿਆ ਫਿਰਾਂ। ਇਹ ਸੱਚੇ ਨਿਰੰਕਾਰ ਪਰਮੇਸ਼ਰ ਜੀ ਸਾਰਾ ਕੋਈ ਆਪ ਦਾ ਦਾਸ ਆ। ਇਸ ਤਰ੍ਹਾਂ ਸ਼੍ਰੋਮਣੀ ਸਤਿਗੁਰਾਂ ਨਾਲ ਮਿਲੇ, ਫਿਰ ਕਹਿੰਦੇ ਜਿਹੜਾ 84 ਲੱਖ ਜੂਨਾਂ ਦਾ ਫੇਰਾ ਨਾ, ਇਹ ਦੂਰ ਹੋ ਜਾਂਦਾ। ਭਾਈ ਸ਼ਮੀਰ ਦੀ ਮਹਾਰਾਜ ਨੇ ਸੁਪਨੇ 'ਚ 84 ਕੱਟ ਦਿੱਤੀ ਸੀ, ਅਤੇ ਹਰੀ ਸਿੰਘ ਰਾਜੇ ਦੀ, ਜਾਂ ਤੁਧ ਭਾਵੈ ਤਾਂ ਨਾ ਰਚਾਵ ਹੈ, ਤੂੰ ਆਪੇ ਨਾ ਉਹ ਜੋ ਪਾਵਣ, ਤੂੰ ਸੱਚੇ ਪਾਤਸ਼ਾਹ ਜਿਹੜਾ ਆਪ ਮੈਨੂੰ ਪਾ ਜਾਏ, ਮਨਜ਼ੂਰ ਹੋ ਜਾਏ। ਪਰਮਾਤਮਾ ਦੇ ਨਾਮ ਸਿਮਣ 'ਚ ਰਚਾਵਿਆ ਮੈਨੂੰ ਆਪਣੇ ਆਪ ਨੂੰ ਲੀਨ ਕਰਦਾ, ਔਰ ਕਹਿੰਦੇ ਤੂੰ ਕਿਰਪਾ ਕਰਕੇ ਉਹਨਾਂ ਗੁਰਮੁਖਾਂ ਤੋਂ ਆਪੇ ਨਾਮ ਜਪਾਉਣਾ, ਅਤੇ ਨਹੀਂ ਠੰਡ ਵਿੱਚ ਜੁਲਟ ਛੱਡਦਾ ਨਹੀਂ, ਬਹੁਤ ਔਖਾ। ਗੁਰਮਤੀ ਹਰ ਮਨ ਵਸਾਇਆ, ਹਰ ਸੁੱਖ ਦਾ ਮੋਹ ਗਵਾਇਆ, ਜਿਹੜੇ ਗੁਰੂ ਦੀ ਮੱਤ ਧਾਰਨ ਵਾਲੇ ਉਹ ਪਰਮਾਤਮਾ ਦੇ ਨਾਮ ਨੂੰ ਮਨ ਚ ਵਸਾ ਲਿਆ, ਇੰਨਾ ਨਾਮ ਜਪਦੇ ਆ, ਦੂਜੀ ਗੱਲ ਇਹ ਮੁੱਕ ਜਾਂਦੀ ਹੈ, ਅੰਦਰ ਨਾਮ ਹੀ ਨਾਮ ਰਹਿ ਜਾਂਦਾ। ਜਿੱਥੇ ਨਾਮ ਆ ਗਿਆ ਉੱਥੇ ਨਾਮੀ ਪਰਮਾਤਮਾ ਵੀ ਆ ਜਾਣ। ਹਰ ਸੁੱਖ ਔਰ ਸਾਰੇ ਮੋਹ ਨੂੰ ਵੀ ਉਹਨਾਂ ਨੇ ਗਵਾ ਦਿੱਤਾ, ਖਤਮ ਹੀ ਕਰ ਦਿੱਤਾ। ਹਾਂਜੀ, ਸੰਸਾਰ 'ਚ ਰਹਿੰਦੇ ਆ, ਠੀਕ ਹੈ, ਇੰਨਾ ਨਹੀਂ ਕਿ ਕਠੋਰ ਮਨ ਆ, ਕਿਸੇ ਨਾਲ ਬੈਰ ਹੀ ਵਿਖਾ ਕਰਦੇ ਆ, ਅਤੇ ਪ੍ਰੇਮ ਜਿਹੜਾ ਉਹ ਪਰਮੇਸ਼ਰ ਨਾਲ ਪਾ ਲਿਆ, ਅਤੇ ਸੰਗਤ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਸੇਵਾ ਕਰੀ ਜਾਂਦੇ ਆ, ਕਿਸੇ ਦੇ ਨਾਲ ਬਹੁਤਾ ਗੰਢਣ ਨਹੀਂ ਗੰਢਦੇ, ਉਹਦੇ 'ਚ ਨਹੀਂ ਫਸਦੇ। ਇੱਕ ਸਮੇਂ ਲਾਗੀ ਸਾਦੀ ਹਰ ਨਾਮ ਮਨ ਵਸਾਵਣ, ਅਤੇ ਕਈ ਹੁਣ ਸੰਗਤ 'ਚ ਵੀ ਆ ਗਏ ਨੇ, ਇੱਕ ਦੋਨੋਂ ਜੁੱਤੀਆਂ ਪਾਈ ਜਾਣਗੇ, ਇਹ ਨਹੀਂ ਹੈ। ਜਿਹੜੇ ਟਕਸਾਲਾਂ ਸੰਪਰਦਾ ਨਿਯਮਿਆ, ਕਦੀ ਕਿਸੇ ਨੂੰ ਜੁੱਤੀ ਪਾ ਕੇ ਨਹੀਂ ਮਿਲਣਾ, ਹਾਂਜੀ, ਹੱਥ ਨਹੀਂ ਇੱਕ ਦੂਜੇ ਨਾਲ ਮਿਲਾਉਣੇ, ਹੈ ਫਤਿਹ ਬੁਲਾਉਣੀ ਹੈ ਸ਼ਰਧਾ ਭਗਤੀ ਦੇ ਨਾਲ। ਇੱਕ ਸਮੇਂ ਲਾਗੀ ਸਾਦੀ ਹਰ ਨਾਮ ਮਨ ਵਸਾਵਣ, ਉਹਨਾਂ ਦੇ ਪਰਮਾਤਮਾ ਨਾਲ ਸਦਾ ਵਾਸਤੇ ਲਿਬਰਤੀ ਜੁੜੀ ਰਹਿੰਦੀ। ਪਰਮਾਤਮਾ ਦੇ ਨਾਮ ਨੂੰ ਮਨ 'ਚ ਉਹਨੇ ਵਸਾਉਣਾ ਕੀਤਾ, ਹਰ ਵੇਲੇ ਪਰਮਾਤਮਾ ਦੇ ਨਾਮ ਨੂੰ ਮਨ 'ਚ ਵਸਾ ਲਿਆ। ਇਸ ਵਾਸਤੇ ਵੱਡੇ ਪੁਰਸ਼ਾਂ ਦਾ ਆਦਰ ਸਤਿਕਾਰ ਕਰਦੇ ਹੈ, ਇਸ ਵਾਸਤੇ ਆਪਸ ਵਿੱਚ ਵੀ ਇੱਕ ਦੂਜੇ ਨਾਲ ਵੈਸੇ ਪ੍ਰੇਮ ਸ਼ਰਧਾ ਦੇ ਨਾਲ, ਅਤੇ ਜਿਹੜਾ ਇਹ ਇਸ ਤਰ੍ਹਾਂ ਦਾ ਕਰਨਾ ਡਰਾਮੇਬਾਜ਼ੀ, ਉਹਦਾ ਕੋਈ ਫਾਇਦਾ ਨਹੀਂ। ਭਗਤ ਰੰਗ ਰਾਤੇ ਸਦਾ ਤੇਰਾ ਚਾਹੇ, ਨੌਨੇ ਦਿਨਾਂ ਬਲਕਿਆ ਮਨੇ ਆਏ, ਜਿਹੜੇ ਭਗਤ ਜਾਂਦੇ ਆ ਚਾਹ ਇੱਛਾ ਕਰਕੇ, ਸਦਾ ਆਪਦੇ ਰੰਗ ਪ੍ਰੇਮ ਵਿੱਚ ਰੰਗੇ ਹੋਏ ਰਹਿੰਦੇ ਆ। ਪ੍ਰੇਮ ਦੀ ਰੰਗਣ ਚੰਗ ਲਿਆ ਆਪਣੇ ਆਪ ਨੂੰ, ਕਿ ਨੌ ਨਿਧੀਆਂ ਦੇਣ ਵਾਲਾ ਦਾਤਾ ਪਰਮੇਸ਼ਰ ਦਾ ਨਾਮ ਆ, ਉਹ ਉਹਨਾਂ ਦੇ ਮਨ 'ਚ ਆ ਕੇ ਵਸ ਗਿਆ, ਕਿਉਂਕਿ ਨਾਮ ਵਿੱਚੋਂ ਹੀ ਸਾਰੀਆਂ ਬਰਕਤਾਂ ਪੈਦਾ ਹੋਣੀਆਂ। ਪੂਰਾ ਭਗਤਾ ਤੁਰ ਪਾਇਆ, ਸਭ ਦੇ ਮੇਲ ਮਿਲਾਵਣ, ਔਰ ਪੂਰੇ ਭਾਗਾਂ ਵਾਲੇ ਜਿਹੜੇ ਗੁਰਮੁਖ ਪਿਆਰੇ ਆ, ਉਹਨਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਪਾਸੋਂ ਨਾਮ ਦੀ ਦਾਤ ਪ੍ਰਾਪਤ ਕੀਤੀ ਹੈ। ਐਸੇ ਗੁਰਮੁਖ ਪਿਆਰਿਆਂ ਨੂੰ ਸ਼ਬਦ ਏ, ਹਾਂਜੀ, ਜਿਹੜਾ ਪਰਮਾਤਮਾ ਆ ਉਹਨਾਂ ਨੇ ਆਪਣੇ ਮੇਲ ਵਿੱਚ ਮਿਲਾ ਲਿਆ। ਤੂੰ ਦਇਆਲ ਸਦਾ ਸੋਹਦਾਤਾ, ਤੂੰ ਆਪੇ ਮੇਲਿਆ ਗੁਰਮੁਖ ਜਾਤਾ, ਇਹ ਪਰਮਾਤਮਾ ਤੂੰ ਬੜਾ ਦਇਆਲ ਏ, ਸੁਭਾਅ ਵਾਲਾ, ਸਦਾ ਸੁੱਖਾਂ ਨੂੰ ਦੇਣ ਵਾਲਾ, ਔਰ ਜਿਨ੍ਹਾਂ ਨੇ ਸਤਿਗੁਰੂ ਦੁਆਰਾ ਇਸ ਤਰ੍ਹਾਂ ਜਾਣਿਆ ਹੈ ਕਿ ਉਹਨਾਂ ਗੁਰਮੁਖ ਪਿਆਰਿਆਂ ਨੂੰ ਇਹ ਪਰਮੇਸ਼ਰ ਤੂੰ ਆਪਣੇ ਨਾਲ ਮੇਲ ਬਖਸ਼ੇ ਮਿਲਾ ਲੈਂਦਾ, ਤੂੰ ਆਪੇ ਦੇਵੈ ਨਾਮ ਵਡਾਈ, ਨਾਮ ਰਤੇ ਸੁੱਖ ਪਾਵਣ ਆ, ਇਹ ਨਿਰੰਕਾਰ ਪਰਮੇਸ਼ਰ ਇਹ ਨਾਮ ਜਪਣ ਦੀ ਵਡਿਆਈ ਤੂੰ ਆਪੇ ਦਿੰਦਾ। ਜਿਹੜੇ ਨਾਮ ਵਿੱਚ ਰਤੇ ਰਹਿੰਦੇ ਆ, ਕਹਿੰਦੇ ਉਹਨਾਂ ਗੁਰਮੁਖ ਪਿਆਰਿਆਂ ਨੇ ਆਪ ਦੇ ਘਰ ਦੀ ਸੇਵਾ ਕਰਕੇ ਸੁੱਖਾਂ ਨੂੰ ਪ੍ਰਾਪਤ ਕਰਨਾ ਕੀਤਾ। ਸਦਾ ਸਦਾ ਸਾਚੇ ਤੋਂ ਦਸਾਲਾ ਹੀ ਗੁਰਮੁਖ ਜਾਤਾ, ਦੂਜਾ ਕੋ ਨਾਹੀਂ, ਇਹ ਸੱਚੇ ਪਰਮੇਸ਼ਰ ਸਦਾ ਸਦਾ ਹੀ ਤੇਰੀ ਸਲਾਹ ਉਸਤ ਕਰਦੇ। ਔਰ ਸਤਿਗੁਰਾਂ ਦੁਆਰਾ ਇਹ ਜਾਣ ਲਿਆ ਕਿ ਆਪ ਜੀ ਤੋਂ ਬਿਨਾਂ ਦੂਜਾ ਕੋਈ ਵੀ ਮੁਕਤੀ ਦੇਣ ਵਾਲਾ ਨਹੀਂ ਹੈ। ਇਹ ਤਾਂ ਸੁਮਨ ਰਹਿ ਸਮਾਏ, ਮਨ ਮੰਨਿਆ, ਮਨੇ ਮਿਲਾ ਬਣਿਆ, ਕਿਉਂਕਿ ਇੱਕ ਆਪ ਜੀ ਦੇ ਨਾਮ ਨਾਲ ਮੇਰਾ ਜਿਹੜਾ ਮਨ ਸਮਾਏ, ਇਹਦੇ ਨਾਲ ਮਿਲ ਰਿਹਾ। ਤੇਰੇ ਨਾਮ ਤੋਂ ਬਿਨਾਂ ਤਾਂ ਮੁਕਤੀ ਹੋਣੀ ਨਹੀਂ। ਔਰ ਸਤਿਗੁਰਾਂ ਦੇ ਮਨ ਮੈਨੇ ਮੰਤਰ, ਸਤਿਗੁਰੂ ਦਾ ਮੰਤਰ ਜਿਹੜਾ ਉਪਦੇਸ਼ ਆ, ਉਹਨੂੰ ਮੰਨਣ ਕਰਨੇ ਨਾ ਮਨ ਹੈ। ਅਤੇ ਜਿਹੜਾ ਸ਼੍ਰੋਮਣੀ ਪਰਮਾਤਮਾ ਆ, ਹੈਂ, ਕਿ ਆਪ ਦੇ ਨਾਲ ਪੂਰਾ ਕੇ ਮਿਲਾਪ ਹੁੰਦਾ, ਕਿਉਂਕਿ ਜਿਸ ਵੇਲੇ ਮਨੇ ਉਹ ਜਿਹੜਾ ਮਨੇ ਮੈਨੇ ਸ਼੍ਰੋਮਣੀ ਕੌਣ ਪਰਮਾਤਮਾ ਤੇ ਮਨ ਮੰਨ ਗਿਆ ਤੇ ਮਿਲਾਪ ਹੋ ਗਿਆ। ਪਹਿਲਾਂ ਤਾਂ ਪਰਮਾਤਮਾ ਦੇ ਮਨੇ ਹੀ ਨਹੀਂ ਮੰਨਦਾ, ਮਨ ਮੁੱਕ ਹੋਇਆ ਰਹਿੰਦਾ। ਜੇ ਮਨ ਮੰਨ ਗਿਆ, ਮਨ ਮੰਨਿਆ ਤਾਂ ਉਹ ਹਰ ਜਾਣਿਆ, ਫਿਰ ਗੁਰਮੁਖ ਹੋ ਗਿਆ। ਸੋ ਸਾਲ ਆਏ ਸਾਚੇ ਠਾਕਰ ਬੇਪਰਵਾਹ, ਉਹ ਗੁਰਮੁਖ ਬਣ ਜਾਂਦੇ ਆ। ਉਹ ਸੱਚਾ ਜਿਹੜਾ ਬੇਪਰਵਾਹ ਠਾਕਰੂ ਦੀ ਸਿਫਤ ਸਲਾਹ ਕਰਦੇ, ਨਾਨਕ ਨਾਮ ਦੱਸਿਆ ਮੰਨਿਆ ਅੰਤਰ ਗੁਰਸਬ ਦੀ ਹਰ ਮੇਲ ਮਲਹਮ ਹਰ ਮੇਲਾ ਬਣਿਆ। ਸਤਿਗੁਰ ਸੱਜੇ ਪਾਤਸ਼ਾਹ ਕਿਰਪਾ ਕਰਦੇ, ਜਿਹੜੇ ਗੁਰੂ ਦੇ ਸ਼ਬਦ ਨੂੰ ਗ੍ਰਹਿਣ ਕਰਨ ਵਾਲੇ, ਉਹਨੀ ਨਾਮ ਨੂੰ ਮਨ ਚੋਂ ਸਾ ਲਿਆ, ਉਹਨਾਂ ਨੂੰ ਪਰਮਾਤਮਾ ਆਪਣੇ ਮੇਲ ਨਾਲ ਮਿਲਾ ਲੈਂਦਾ। ਬਾਜ ਮਹਲਾ ਤੀਜਾ, ਤੇਰੇ ਭਗਤ ਸੋਹੈ ਸਾਚਿਆ ਦਰਬਾਰੇ, ਗੁਰ ਕਾ ਸ਼ਬਦ ਨਾਮ ਸਵਾਰੇ। ਇਹ ਸੱਚੇ ਸਾਧੂ ਤੇਰੇ ਜਿਹੜੇ ਭਗਤ ਹੈ ਤੇਰੇ ਦਰਬਾਰ ਸ਼ੋਭਾ ਪਾਉਂਦੇ, ਕਿਉਂਕਿ ਜਿਨ੍ਹਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦਾ ਉਪਦੇਸ਼ ਗ੍ਰਹਿਣ ਕਰਕੇ ਨਾਮ ਜਪ ਕੇ ਮਨ ਬੁੱਧੀ ਦੇ ਅੰਦਰ ਇਹਦਾ ਚਤੁਸ਼ਟ ਅੰਤਿਸ਼ ਕਰਨ, ਮਨ ਬੁੱਧ ਚਿਤ ਹੰਕਾਰ ਇਹਨੂੰ ਸੰਵਾਰ ਲਿਆ, ਮਨ ਵੀ ਸ਼ੁੱਧ ਕਰ ਲਿਆ, ਚਿੱਤ ਨੂੰ ਵੀ ਹੰਕਾਰ ਵੀ ਨਿਵਰਤ ਕਰ ਲਿਆ ਤੇ ਬੁੱਧੀ ਵੀ ਉਜਲ ਕਰ ਲਈ। ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕਹਿ ਗੁਣੀ ਸਮਾ ਬਣਿਆ, ਉਹ ਸਦਾ ਨਾਮ ਜਪ ਕੇ ਆਨੰਦ ਦੇ ਵਿੱਚ ਰਹਿੰਦੇ ਆ। ਔਰ ਜਿਹੜੇ ਸ਼ੁਭ ਗੁਣਾਂ ਨੂੰ ਕਹਿੰਦੇ ਆ, ਔਰ ਗੁਣੀ ਜਿਹੜਾ ਪਰਮਾਤਮਾ ਉਹਦੇ ਸਮਾ ਬਣਿਆ, ਮੈਨੇ ਨਾਮ ਜਪਦੇ ਜਪਦੇ ਉਹਦੇ ਵਿੱਚ ਹੀ ਅਭੇਦ ਹੋ ਜਾਂਦੇ ਆ। ਹਾਂ ਵਾਰੀ ਜੀਓ ਵਾਰੀ ਨਾਮ ਸੁਣ ਮਨ ਵਸਾਵਣ, ਅਸੀਂ ਕਹਿੰਦੇ ਮਨਵਣ ਸ਼੍ਰੀ ਉਹਨਾਂ ਤੋਂ ਵਾਰਨੇ ਵਿਲਹਾਰਨੇ ਜਾਂਦੇ ਹਾਂ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਕੰਨਾਂ ਦੁਆਰਾ ਸੁਣ ਕੇ ਮਨ 'ਚ ਵਸਾ ਲਿਆ। ਇਹ ਨਹੀਂ ਤੇ ਕੰਨ ਦੀ ਇਸ ਮੋਰੀ ਨੇ ਸੁਣਿਆ, ਦੂਜੀ ਮੋਰੀ ਨੇ ਕੱਢ ਦਿੱਤਾ, ਮਨ 'ਚ ਵਸਾ ਲਿਆ। ਅੱਜ ਉਹ ਸੱਚਾ ਉੱਚੋ ਉੱਚਾ ਹੁਮੇ ਮਾਰ ਮਲਾ ਬਣਿਆ ਰਹੋ, ਉਹ ਪਰਮਾਤਮਾ ਜਿਹੜਾ ਆਪ ਸੱਚਾ ਆ, ਉਹਦੀ ਜਿਹੜੀ ਨਾਈ ਵਡਿਆਈ ਆ ਉਹ ਵੀ ਸੱਚੀ ਹੈ। ਕਹਿੰਦੇ ਸਤਿਗੁਰਾਂ ਦੀ ਕਿਰਪਾ ਦੁਆਰਾ ਕੋਈ ਵਿਰਲੇ ਹੈ ਜਿਨ੍ਹਾਂ ਨੂੰ ਨਾਮ ਦੀ ਵਡਿਆਈ ਮਿਲਦੀ ਹੈ, ਕਿਉਂਕਿ ਇੱਛਾ ਧਾਰ ਕੇ ਆਉਂਦੇ ਆ ਕਿ ਮਾੜਾ ਮੋਟਾ ਮਾਲਾ ਫੇਰਦੇ ਆ, ਬਾਣੀ ਪੜ੍ਹਦੇ ਆ, ਅਤੇ ਹਜ਼ਾਰਾਂ ਇੱਛਾ ਰੱਖੀਆਂ, ਉਹ ਹੋ ਜਾਏ ਆਹ ਮਿਲ ਜਾਏ ਆਹ ਮਿਲ ਜਾਏ, ਚਲੋ ਉਹ ਵੀ ਮਿਲ ਜਾਏਗਾ ਪਰ ਮੁਕਤੀ ਨਹੀਂ ਮਿਲੇਗੀ। ਮੁਕਤੀ ਮਿਲਣ ਵਾਸਤੇ ਪੂਰਾ ਨਿਸ਼ਕਾਮ ਹੋ ਕੇ ਕੁਰਨਿਆਂ ਤੋਂ ਰਹਿਤ ਹੋ ਕੇ ਬਾਣੀ ਪੜ੍ਹੇ, ਉਹ ਫਿਰ ਮਨ ਨੂੰ ਸ਼ੁੱਧ ਕਰਦੀ, ਪਵਿੱਤਰ ਕਰਦੀ, ਰੰਗ ਲਿਆਉਂਦੀ ਹੈ। ਅਤੇ ਜੇ ਬੱਧਾ ਚਿੱਟੀ ਹੈ ਤਾਂ ਫਿਰ ਨਹੀਂ ਗੱਲ ਬਣਨੀ। ਅੰਦਰ ਸ਼ਰਧਾ ਭਗਤੀ ਦੇ ਨਾਲ ਪੜ੍ਹੀ ਬਾਣੀ ਜਿਹੜੀ ਹੈ ਉਹਦੇ ਨਾਲ ਮਨ ਸ਼ੁੱਧ ਹੁੰਦਾ, ਪਵਿੱਤਰ ਹੁੰਦਾ। ਔਰ ਜੋ ਸਾਚਾ ਸਾਚੀ ਨਾਈ ਗੁਰਪ੍ਰਸਾਦ ਦੀ ਕਿਸੇ ਮਲਾਈ, ਉਹ ਪਰਮਾਤਮਾ ਸੱਚਾ ਹੈ, ਉਹਦੀ ਨਾਈ ਜਿਹੜੀ ਵਡਿਆਈ ਉਹ ਵੀ ਸੱਚੀ। ਸਤਿਗੁਰਾਂ ਕਿਰਪਾ ਦੁਆਰਾ ਕਹਿੰਦੇ ਕਿਸੇ ਬਿਰਲੇ ਨੂੰ ਇਹ ਨਾਮ ਦੀ ਬਰਕਤ ਮਿਲਦੀ ਹੈ। ਗੁਰਸ਼ਬਦ ਮਿਲਿਆ ਸੀ ਵਿਛੜਿਆ ਨਾਹੀਂ ਤਜੇ ਸਾਹਿਬ ਸਮਾਵਣ, ਕਿਉਂਕਿ ਸਤਿਗੁਰਾਂ ਦੇ ਸ਼ਬਦ ਕਰਕੇ ਨਿਰੰਕਾਰ ਨਾਲ ਮਿਲਾਪ ਹੁੰਦਾ। ਜਦੋਂ ਇੱਕ ਵਾਰੀ ਮਿਲਾਪ ਹੋ ਗਿਆ ਫਿਰ ਵਿਛੋੜਾ ਨਹੀਂ ਹੁੰਦਾ। ਉਹ ਸਹਿਜੇ ਸੁੱਤੇ ਸਿਰ ਫਿਰ ਗਿਆਨ ਦੁਆਰਾ ਸਤਿਸੂਰ ਜਿਹੜਾ ਪਰਮਾਤਮਾ ਸਮਾ ਬਣਿਆ ਭੇਦ ਹੋ ਜਾਂਦੇ। ਸੋਚੇ ਵਾਰ ਕਿਸੇ ਨੂੰ ਹੋਏ ਤੂੰ ਕਰ ਕਰ ਵੇ ਕਿਹਾ ਜਾਣਾ ਹੈ ਸੋਏ, ਇਹ ਨਿਰੰਕਾਰ ਪਰਮੇਸ਼ਰ ਤੇਰੇ ਹੁਕਮ ਤੋਂ ਬਾਹਰ ਤਾਂ ਕੁਝ ਵੀ ਨਹੀਂ ਹੁੰਦਾ। ਤੂੰ ਆਪੇ ਹੀ ਸਾਰਾ ਕੁਝ ਕਰ ਕਰਕੇ ਉਤਪਤੀ ਕਰਦਾ, ਪਾਲਣਾ ਸੰਘਾਰ ਕਰਦਾ, ਦੇਖਿਆ ਪਾਲਣਾ ਕਰਦਾ, ਆਪੇ ਹੀ ਲੈਤਾ ਕਰਨੀ, ਇਸ ਗੱਲ ਨੂੰ ਤੂੰ ਆਪੇ ਹੀ ਜਾਣਦਾ। ਆਪੇ ਕਰੇ ਕਰਾਏ ਕਰਤਾ ਗੁਰਮਤਾ ਮਲਾ ਬਣਿਆ, ਇਹ ਕਰਕੇ ਪੁਰਖ ਨਿਰੰਕਾਰ ਪਰਮੇਸ਼ਰ ਜੋ ਕੁਝ ਕਰਦੇ ਕਰਾਉਂਦੇ ਆ ਤੁਸੀਂ ਆਪੇ ਹੀ ਕਰਦੇ ਆ, ਆਪੇ ਉਤਪਤ ਕਰਦੇ ਆ, ਆਪੇ ਜੀਵਾਂ ਤੋਂ ਕਰਮ ਕਰਾਉਂਦੇ ਆ, ਆਪੇ ਗੁਰੂ ਦੀ ਮੱਤ ਧਾਰਨ ਵਾਲਿਆਂ ਨੂੰ ਆਪਣੇ ਨਾਲ ਮਿਲਾ ਲੈਂਦੇ ਹਾਂ। ਕਾਮਣ ਗੁਣਵੰਤੀ ਹਰ ਪਾਏ ਪੈ ਪਾਏ ਸੀਗਾਰ ਬਣਾਏ, ਕਹਿੰਦੇ ਉਹ ਜਿਹੜੀ ਜੀਵ ਰੂਪੀ ਹੈ ਇਸਤਰੀ ਸ਼ੁਭ ਗੁਣਾਂ ਵਾਲੀ ਹੈ, ਜਿਸ ਨੇ ਕਹਿੰਦੇ ਪਾਏ ਪੈ ਪਾਏ ਮੈਂ ਗੁਰੂ ਦਾ ਡਰ ਵੀ ਮਨ 'ਚ ਰੱਖਿਆ ਅਤੇ ਪਾਏ ਪ੍ਰੇਮ ਵੀ ਧਾਰਿਆ, ਪ੍ਰੇਮ ਰੂਪੀ ਸ਼ਿਗਾਰ ਬਣਾਇਆ, ਉਹਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਸਤਿਗੁਰ ਸੇਵ ਸਦਾ ਸੁਹਾਗਣ ਸੱਚ ਉਪਦੇਸ਼ ਸਮਾ ਬਣਿਆ, ਜਿਹੜੇ ਸਤਿਗੁਰਾਂ ਦੀ ਸੇਵਾ ਕਰਦੇ ਆ ਜੀਵਾਤਮਾ ਔਰ ਸਤਿਗੁਰਾਂ ਦੇ ਸੱਚੇ ਉਪਦੇਸ਼ ਵਿੱਚ ਸਮਾਏ ਰਹਿੰਦੇ, ਉਹ ਫਿਰ ਜੀਵਾਤਮਾ ਜਿਹੜੀ ਹੈ ਸਦਾ ਸੁਹਾਗਵੰਤੀ ਪਰਮਾਤਮਾ ਦੇ ਮਿਲਾਪ ਵਾਲੀ ਬਣ ਜਾਂਦੀ। ਸ਼ਬਦ ਵਿਤਾਰਨ ਤਿੰਨ ਟੋਰ ਨਾ ਠਾਓ, ਟੰਪੂਲੇ ਜਿਉਂ ਸੁਣਿਆ ਘਰ ਗਾਓ, ਉਹ ਸਤਿਗੁਰੂ ਦੇ ਜਿਹੜੇ ਸਤਿਗੁਰਾਂ ਦੇ ਉਪਦੇਸ਼ ਨੂੰ ਭੁਲਾ ਦਿੰਦੇ ਆ। ਉਹਨਾਂ ਨੂੰ ਟਿਕਣ ਵਾਸਤੇ ਕਿਤੇ ਜਗ੍ਹਾ ਹੀ ਨਹੀਂ ਮਿਲਦੀ, ਢੋਈ ਨਹੀਂ ਮਿਲਦੀ, ਭਟਕਦੇ ਹੀ ਫਿਰਦੇ, ਭਰਮ ਜਿਹੇ ਭੁੱਲੇ ਆ, ਔਰ ਫਿਰ ਕੁਰਲਾਉਂਦੇ ਫਿਰਦੇ ਆ। ਜਿਸ ਤਰ੍ਹਾਂ ਸੁਣੇ ਘਰ ਦੇ ਵਿੱਚ ਕਾਂ ਆ ਕੇ ਕੁਰਲਾਉਂਦਾ, ਕਾਂ ਕਾਂ ਕਰਦਾ ਉੱਡ ਜਾਂਦਾ, ਉੱਥੇ ਕਿਹੜਾ ਖਾਣ ਨੂੰ ਕੋਈ ਮਿਲਣਾ। ਫਲਤ ਫਲਤੇ ਦੋਏ ਗਵਾਏ, ਦੁੱਖੇ ਦੁੱਖ ਬਿਹਾ ਬਣਿਆ। ਐਸੇ ਜਿਹੜੇ ਲੋਕ ਆ ਉਹਨਾਂ ਨੇ ਫਲਤ ਫਲਤ ਲੋਕ ਵੱਲੋਂ ਦੋਨੋਂ ਗਵਾ ਲਿਆ, ਔਰ ਦੁੱਖ ਹੀ ਦੁੱਖ ਵਿੱਚ ਉਹਨਾਂ ਦੀ ਸਾਰੀ ਉਮਰ ਅਵਸਥਾ ਬਤੀਤ ਹੋ ਜਾਂਦੀ ਹੈ। ਮੌਤ ਮੰਗਦੇ ਮੌਤ ਵੀ ਨਹੀਂ ਹੁੰਦੀ, ਕਰਮ ਭੋਗਣੇ ਪੈਂਦੇ ਆ। ਲਿਖਦਿਆਂ ਲਿਖਦਿਆਂ ਕਾਗਜ਼ ਮਸ ਕੋਈ ਦੂਜਾ ਪੈਸੋ ਪਾਏ ਨਾ ਕੋਈ, ਕਹਿੰਦੇ ਇਸ ਤਰ੍ਹਾਂ ਬਹੀ ਖਾਤੇ ਲੇਖਾਂ ਨੂੰ ਲਿਖਦਿਆਂ ਲਿਖਦਾ ਕਾਗਜ਼ ਤੇ ਮਸ ਚਾਹੀ ਜਿਹੜੀ ਕੋਈ ਉਹ ਵੀ ਮੁਕਾ ਦਿੱਤੀ, ਪਰ ਸੁੱਖ ਪ੍ਰਾਪਤ ਨਾ ਹੋਇਆ। ਜਮ੍ਹਾਂ ਖਰਚਿਆਂ ਦੀ ਮਾਇਆ ਦੇ ਲੱਗੇ ਰਹੇ, ਇੰਨੇ ਆ ਗਏ ਉੱਧਰ ਦੇ ਤੇ, ਇੰਨਾ ਵਿਆਜ ਲੈ ਲਿਆ, ਉਹ ਹੋ ਗਿਆ ਆਹ ਹੋ ਗਿਆ, ਕਿਉਂਕਿ ਦਵੈਤ ਭਾਵ ਵਾਲਾ ਕੋਈ ਵੀ ਜਿਹੜਾ ਮਨੁੱਖ ਹੈ ਉਹ ਸੁੱਖ ਪ੍ਰਾਪਤ ਨਹੀਂ ਕਰ ਸਕਦਾ। ਕੂੜ ਲਿਖਿਆ ਤੇ ਕੂੜ ਕਮਾਵੇ, ਜਲ ਜਾਵੇ ਕੂੜ ਦੇ ਤਲਾਅ ਬਣਿਆ, ਉਹ ਝੂਠੇ ਲੇਖਿਆਂ ਨੂੰ ਲਿਖੀ ਜਾਂਦੇ ਆ ਔਰ ਝੂਠੇ ਤੁਹਾਨੂੰ ਕਮਾਉਂਦੇ ਆ। ਝੂਠ ਬੋਲਣ 'ਚ ਚਿੱਤ ਲਾਈ ਛੱਡਦੇ ਆ, ਫਿਰ ਟੈਕਸ ਨਾ ਦੇਣਾ, ਫਿਰ ਉੱਧਰ ਫੇਰਾ ਫੇਰੀਆਂ ਕਰਦੇ ਆ, ਉਹ ਨਰਕ ਰੂਪੀ ਅੱਗ ਵਿੱਚ ਜਲ ਜਾਵੇ ਮਿਹਨਤ ਸੜ ਜਾਂਦੇ ਆ। ਸਾਰੀ ਉਮਰ ਬਸ ਕਾਗਜ਼ ਕਾਲੇ ਕਰਦੇ ਆ, ਹੇਰਾ ਫੇਰੀ ਜੀ ਨਿਕਲ ਜਾਂਦੀ। ਗੁਰਮੁਖ ਸੱਚੋ ਸੱਚ ਲਿਖਦਾ ਵਿਚਾਰ ਸੇਜਨ ਸੱਚੇ ਪਾਵੇ ਮੁਖ ਦੁਆਰ। ਜਿਹੜੇ ਗੁਰਮੁਖ ਹੈ ਉਹ ਸੱਚ ਹੀ ਸੱਚ ਦੇ ਵਿਚਾਰ ਮਿਲਦੇ ਆ, ਔਰ ਸੱਚੇ ਜਿਹੜੇ ਗੁਰਮੁਖ ਪਿਆਰੇ ਹੈ ਉਹ ਮੁਕਤੀ ਦੇ ਦਰਵਾਜ਼ੇ ਕੀ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਆ। ਸੱਚ ਕਾਗਜ਼ ਕਲਮ ਮਸਵਾਉਣੀ, ਸੱਚ ਦੇ ਸੱਚ ਸੰਭਾਵਣ, ਉਹ ਫਿਰ ਪ੍ਰਤੱਖ ਕਾਗਜ਼ ਕਲਮ ਮਸਵਾਉਣੀ ਦੁਆ ਤੇ ਜਿਹੜੀ ਉਹਨਾਂ ਦੀ ਸਫਲ ਹੋ ਜਾਂਦੀ ਹੈ ਜਿਹਨਾਂ ਉੱਤੇ ਸੱਚਾ ਨਾਮ ਲਿਖਿਆ। ਉਹਨਾਂ ਦੇ ਹਿਰਦਾ ਰੂਪੀ ਕਾਗਜ਼ ਪ੍ਰੇਮ ਰੂਪੀ ਕਲਮ, ਸ਼ਰਧਾ ਵਿੱਚ ਜਿਹੜੀ ਸ਼ਰਧਾ ਸਹਿਤ ਬੁੱਧੀ ਰੂਪੀ ਮਸਵਾਣੀ ਦੁਆ ਤੇ ਇਹ ਸਫਲੀ ਹੋ ਜਾਂਦੀ ਹੈ, ਕਿਉਂਕਿ ਸੱਚੇ ਨਾਮ ਨੂੰ ਜਪਦੇ ਹੈ। ਜਿਹੜਾ ਲਿਖਾਰੀ ਸੱਚ ਨੂੰ ਲਿਖਦਾ ਉਹ ਸੱਚ ਸਰੂਪ ਵਿੱਚ ਸਮਾ ਜਾਂਦਾ ਨਹੀਂ ਦੁਨੀਆਂ। ਝੂਠ ਲਿਖਣ 'ਚ ਲਿਖੀ ਜਾਂਦੀ ਹੈ, ਗੰਦੇ ਨਾਵਲ ਲਿਖਦੇ ਆ, ਗੰਦੇ ਮੈਗਜ਼ੀਨ, ਗੰਦੀਆਂ ਖਬਰਾਂ, ਇਸ ਤਰ੍ਹਾਂ ਉਹਨਾਂ ਦਾ ਮਨ ਇੱਧਰੇ ਇੱਕ ਦੂਜੇ ਦੀ ਨਿੰਦਿਆ ਚੁਗਲੀ ਲਿਖੀ ਜਾਂਦੇ ਆ, ਅਤੇ ਤਰਕ ਵਿਤਰਕ ਦੇ ਗੱਲਾਂ ਲਿਖੀ ਜਾਂਦੇ, ਲੋਕਾਂ 'ਚ ਫੁੱਟ ਪਾਈ ਜਾਂਦੇ, ਈਰਖਾ ਵਕੀਲੀ ਪੈਦਾ ਕਰੀ ਜਾਂਦੇ, ਉਹ ਲੇਖਾ ਸਫਲ ਨਹੀਂ। ਲੇਖਾ ਤਾਂ ਉਹ ਆ ਜਿਹੜਾ ਗੁਰੂ ਦੀ ਪੁਸਤਕ ਲਿਖਣੀ, ਮੇਰਾ ਪ੍ਰਭੂ ਅੰਤਰ ਬੈਠਾ ਵੇਖੈ, ਗੁਰਪ੍ਰਸਾਦੀ ਮਿਲੈ ਸੋਈ ਜਨ ਲੇਖੈ। ਮੇਰਾ ਪਰਮਾਤਮਾ ਸਾਰਿਆਂ ਦੇ ਅੰਤਰਾਤਮੇ ਬੈਠਾ ਹੋਇਆ, ਸਭ ਨੂੰ ਦੇਖ ਰਿਹਾ, ਤੂੰ ਕੀ ਕਰ ਰਿਹਾ, ਉਹ ਤੋਂ ਲੁੱਕ ਨਹੀਂ ਸਕਦਾ। ਸਤਿਗੁਰਾਂ ਦੀ ਕਿਰਪਾ ਨਾਲ ਜਿਹਨਾਂ ਨੂੰ ਮਿਲਦਾ ਉਹ ਮਨੁੱਖ ਦਾ ਜੀਵਨ ਲੇਖੇ ਵਿੱਚ ਪੈ ਜਾਂਦਾ ਹੈ। ਨਾਨਕ ਨਾਮ ਮਿਲਿਆ ਵਡਿਆਈ ਪੂਰੇ ਗੁਰ ਕੇ ਪਾਵਣ। ਸਤਿਗੁਰ ਸੱਚੇ ਪਾਤਸ਼ਾਹ ਦੇ ਜਿਹੜੇ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਹੈ ਉਹਨਾਂ ਨੂੰ ਵਡਿਆਈ ਮਿਲਦੀ ਹੈ, ਲੇਖਨ ਪੂਰੇ ਸਤਿਗੁਰਾਂ ਪਾਸੋਂ ਨਾਮ ਦੀ ਬਰਕਤ ਪ੍ਰਾਪਤ ਕੀਤੀ ਜਾਂਦੀ ਹੈ। ਬਾਜ ਮਹੱਲਾ ਤੀਜਾ, ਆਤਮ ਰਾਮ ਪ੍ਰਗਾਸ ਗੁਰਤੇ ਹੋਵੇ, ਹੁਮੇ ਮੈਂ ਲਾਗੀ ਗੁਰਸਬ ਦੀ ਹੋਵੇ। ਇਹ ਜੀਵਾਤਮਾ ਕਹਿੰਦੇ ਰਾਮ ਰੂਪ ਪਰਮਾਤਮਾ ਦਾ ਰੂਪ ਹੈ, ਰਾਮ ਜੀਵਾਤਮਾ ਦਾ ਰੂਪ ਹੈ, ਦੋਹਾਂ ਦੀ ਅਭੇਦਤਾ ਦਾ ਜਿਹੜਾ ਪ੍ਰਗਾਸ਼ ਹੈ। ਹਾਂਜੀ, ਇਹ ਕਦੋਂ ਪ੍ਰਾਪਤ ਹੁੰਦਾ? ਜਦੋਂ ਇਹ ਜਿਹੜਾ ਗਿਆਨ ਹੈ ਇਹ ਪੂਰੇ ਸਤਿਗੁਰਾਂ ਤੋਂ ਪ੍ਰਾਪਤ ਹੁੰਦਾ, ਜਿਹੜੇ ਬੁੱਧੀ ਤੋਂ ਮਾਇਆ ਦਾ ਚੜ ਪੜਦਾ ਸਤਿਗੁਰ ਚੱਕ ਦਿੰਦੇ। ਇਹ ਅੰਤਸ਼ਕਰਨ ਵਿੱਚ ਜਿਹੜੀ ਹੋਮੇ ਦੀ ਮੈਲ ਲੱਗ ਰਹੀ ਹੈ ਇਹ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਖੋਵੇ ਮੈਂ ਨਹੀਂ ਤਾਂ ਨਾਸ ਕਰੇ। ਮਨ ਨਿਰਮਲ ਅੰਦਨ ਭਗਤੀ ਰਾਤਾ ਭਗਤ ਕਰੇ ਹਰ ਪਾਵਣ। ਜਦੋਂ ਭਗਤੀ ਕਰਦਾ ਮਨ ਪਵਿੱਤਰ ਹੋ ਜਾਂਦਾ, ਦਿਨ ਰਾਤ ਭਗਤੀ 'ਚ ਲੱਗਾ ਰਹਿੰਦਾ ਲਗਾ ਰਹੇ। ਇਸ ਤਰ੍ਹਾਂ ਭਗਤੀ ਕਰਨ ਪਰਮਾਤਮਾ ਪ੍ਰਾਪਤ ਹੋ ਜਾਂਦਾ। ਸੌ ਵਾਰੀ ਜੋ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣ। ਅਸੀਂ ਉਹਨਾਂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜਿਹੜੇ ਆਪ ਪਰਮਾਤਮਾ ਦੀ ਬੰਦਗੀ ਭਗਤੀ ਕਰਦੇ ਆ, ਹੋਰਨਾਂ ਪਾਸੋਂ ਭਗਤੀ ਕਰਾਉਂਦੇ ਆ, ਧੰਨਤਾ ਯੋਗ ਹੈ। ਇਹਨਾਂ ਭਗਤ ਜਿਹਨਾਂ ਕੋਲ ਸਦ ਨਮਸਕਾਰ ਕੀਜਿਆ ਜੋ ਅੰਦਨ ਹਰ ਗੁਣ ਗਾ ਬਣਿਆ ਰਹੋ। ਅਸੀਂ ਕਹਿੰਦੇ ਉਹਨਾਂ ਭਗਤ ਜਿਹਨਾਂ ਨੂੰ ਸਦਾ ਹੀ ਨਮਸਕਾਰਾਂ ਕਰਦੇ ਹਾਂ, ਜਿਹੜੇ ਦਿਨ ਰਾਤ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ। ਆਪੇ ਕਰਤਾ ਕਾਰਨ ਕਰਾਏ ਜਿਸ ਪਾਵੇ ਤਿਸਕਾਰੈ ਲਾਏ, ਉਹ ਕਰਤਾ ਗੁਣ ਨਿਰੰਕਾਰ ਪਰਮੇਸ਼ਰ। ਇਸ ਸ੍ਰਿਸ਼ਟੀ ਦਾ ਕਾਰਨ ਕੀ ਆ? ਮਾਇਆ ਮਹਿਤਾ ਤੇ ਅਤਿਰਦਾ ਅਹੰਕਾਰ ਆਦਿ। ਹਾਂਜੀ, ਇਸ ਕਰਕੇ ਉਹਨਾਂ ਦੁਆਰਾ ਸਾਰੇ ਸੰਸਾਰ ਰੂਪੀ ਕਾਰਜ ਨੂੰ ਪੈਦਾ ਕਰਦਾ ਕਰਾਉਂਦਾ, ਫਿਰ ਜਿਸ ਪਾਸੇ ਇਹਨਾਂ ਨੂੰ ਚਲਾਉਣਾ ਚਾਹੁੰਦਾ ਚਲਾਈ ਜਾਂਦਾ, ਸੰਸਾਰ ਦੇ ਜੀਵਨ ਉਸੇ ਕਾਰ ਵਿੱਚ ਉਹ ਲਾ ਛੱਡਦਾ ਹੈ। ਪੂਰਾ ਭਾਵ ਗੁਰਸੇਵਾ ਹੋਏ, ਗੁਰਸੇਵਾ ਤੇ ਸੁੱਖ ਪਾਵਣੇ, ਪਰ ਜਿਹੜੀ ਸੇਵਾ ਆ ਇਹ ਪੂਰੇ ਭਾਗਾਂ ਨਾਲ ਪ੍ਰਾਪਤ ਹੁੰਦੀ, ਅਤੇ ਗੁਰੂ ਦੀ ਸੇਵਾ ਕਰਨ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ। ਹੁਣ ਮਾਂ ਪਿਓ ਦੀ ਸੇਵਾ ਕਰੋਗੇ, ਮਾੜੀ ਮੋਟੀ ਜ਼ਮੀਨ ਜਾਇਦ ਘਰ ਹੈ ਕੋਈ ਮਾਇਆ ਛਾਇਆ ਹੋਈ ਉਹ ਮਿਲ ਜੂਗੀ, ਮਿੱਤਰਾਂ ਦੀ ਕਰੋ ਵੇਲੇ ਵੇਲੇ ਲੋੜ ਪੂਰੀ ਕਰ ਦੇਣਗੇ, ਕਿਸੇ ਅਵਸਰ ਵਜ਼ੀਰ ਅਮੀਰ ਦੀ ਚਲੋ ਕੋਈ ਪਦ ਵੀ ਮਿਲ ਜਾਏਗੀ, ਮੁਕਤੀ ਨਹੀਂ ਮਿਲੇਗੀ, ਮਨ ਸ਼ੁੱਧ ਨਹੀਂ। ਪਰ ਜਿਹੜੀ ਸਤਿਗੁਰੂ ਦੀ ਸੇਵਾ ਇਹ ਮੁਕਤੀ ਦਿੰਦੀ ਹੈ, ਫਿਰ ਦਿਨ ਸ਼ੁੱਧ ਕਰਦੀ, ਬ੍ਰਹਮ ਗਿਆਨ ਜੰਮਣਾ ਮਰਨਾ ਮਿਟਾਉਂਦੀ ਹੈ। ਇਸ ਕਰਕੇ ਸਤਿਗੁਰਾਂ ਦੀ ਸੇਵਾ ਸਭ ਨੂੰ ਮਹਾਨ ਹੈ। ਮਰ ਮਰ ਜੀਵੈ ਤਾਂ ਕਿ ਛਪਾਏ, ਗੁਰਪ੍ਰਸਾਦੀ ਹਰ ਮਨ ਵਸਾਏ। ਜਿਹੜਾ ਸੰਸਾਰ ਵੱਲ ਆਪਣੇ ਆਪ ਜੀਂਦਾ ਸਮਝਦਾ, ਸੰਸਾਰ ਵੱਲ ਜਿਉਂਦਾ, ਪਰ ਜੇ ਇੱਧਰੋਂ ਮਰ ਜਾਏ ਦੁਨੀਆਂ ਦਾ ਮੋਹ ਖਤਮ ਹੋ ਜਾਏ, ਅਤੇ ਪਰਮਾਤਮਾ ਵੱਲੋਂ ਜਿਹੜਾ ਮਰਿਆ ਹੋਇਆ ਉਹ ਫਿਰ ਕਹਿੰਦੇ ਉਸ ਤਰਫ ਜੀਵੇ, ਤਾਂ ਫਿਰ ਗਿਆਨ ਪ੍ਰਾਪਤ ਕਰਨਾ। ਦੁਨੀਆਂ ਵੱਲੋਂ ਮਰਨਾ ਪੈਂਦਾ, ਰੱਬ ਵੱਲ ਜੀਣਾ ਪੈਂਦਾ, ਅਤੇ ਸੰਸਾਰ ਵੱਲ ਜੀਂਦਾ, ਸੰਸਾਰ ਵਾਸਤੇ ਕਰਦਾ ਸਾਰਾ ਦਿਨ, ਹੈਂਜੀ, ਮਾਇਆ ਦੇ ਮੋਹ 'ਚ ਲੱਗਾ, ਪਰਿਵਾਰ ਵਾਸਤੇ ਵੱਡਾ ਚੱਟੀ ਭਰਦਾ, ਪਿਓ ਗੁਣ ਉਪਕਾਰ ਵੀ ਨਹੀਂ ਮੰਨਦੇ, ਹੈਂਜੀ, ਉਹ ਕਹਿੰਦੇ ਤੂੰ ਬੁੜਿਆ ਕੀ ਕੀਤਾ ਸਾਡੇ ਲਈ, ਇਸ ਵਾਸਤੇ ਮਿਹਣੇ ਮਾਰਦੇ। ਪਰ ਜੇ ਤਾਂ ਸੰਸਾਰ ਵੱਲੋਂ ਮਰ ਜਾਏ ਅਤੇ ਔਰ ਪਰਮਾਤਮਾ ਵੱਲੋਂ, ਹੈਂਜੀ, ਮਰਿਆ ਹੋਇਆ ਸੰਸਾਰ ਵੱਲ ਜੀਂਦਾ, ਅਤੇ ਜੇ ਫਿਰ ਸੰਸਾਰ ਵੱਲੋਂ ਮਰ ਜਾਏ, ਭਾਵ ਸੰਸਾਰ ਦਾ ਮੋਹ ਜਿਹੜਾ ਇਹਨੂੰ ਮਾਰ ਦੇਵੇ ਅਤੇ ਗੁਰੂ ਦਾ ਪ੍ਰੇਮ ਪੈਦਾ ਕਰ ਲੈ, ਅਤੇ ਫਿਰ ਕਹਿੰਦੇ ਇਹ ਗਿਆਨ ਪ੍ਰਾਪਤ ਕਰਨ, ਗੁਰੂ ਦੀ ਕਿਰਪਾ ਨਾਲ ਮਨ ਪਰਮਾਤਮਾ ਦੇ ਨਾਮ ਨੂੰ ਵਸਾ ਲਵੇ, ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿਜ ਸਮਾਵਣੇ, ਉਹ ਪੁਰਖ ਤਾਂ ਸਦਾ ਹਮੇਸ਼ਾ ਮੁਕਤ ਰੂਪ ਹੈ,

ਪੁਰਖਿਆ ਉਹਨਾਂ ਆਪਣਾ ਮਨੁੱਖ ਜਨਮ ਵਿਅਰਥ ਗੁਆ ਲਿਆ। ਸਤਿਗੁਰਾਂ ਦੇ ਉਪਦੇਸ਼ ਤੋਂ ਮੈਨੂੰ ਅੱਗੇ ਜਾ ਕੇ ਵੀ ਦੁੱਖੀ ਪ੍ਰਾਪਤ ਕਰਦਾ ਹੈ। ਧਾਵਤ ਰਾਖਿਆ ਠਾਕ ਰਹਾਏ ਗੁਰਪ੍ਰਸਾਦ ਦੀ ਪਰੰਪਰਾ ਦਵਾਏ, ਕਿਉਂਕਿ ਜਿਹੜੀਆਂ ਇੰਦਰੀਆਂ ਆ ਇਹ ਵਿਸ਼ੇ ਵਿਕਾਰਾਂ ਵੱਲ ਦੌੜੀਆਂ ਫਿਰਦੀਆਂ, ਕਿੱਧਰੋਂ ਮਨ ਨੂੰ ਰੋਕ ਕੇ ਰੱਖੇ। ਆਹ ਜਿਹੜਾ ਸੰਕਲਪਾਂ ਵੱਲ ਮਨ ਦੌੜਾ ਜਾਂਦਾ, ਉੱਧਰੋਂ ਮਨ ਨੂੰ ਵੀ ਠਾਕ ਰਹਾਏ ਇਹਨਾਂ ਨੇ ਰੋਕ ਕੇ ਰੱਖੇ। ਫਿਰ ਸਤਿਗੁਰਾਂ ਦੀ ਕਿਰਪਾ ਨਾਲ ਕਹਿੰਦੇ ਸਿਮਰਨ ਕਰਦਿਆਂ ਕਰਦਿਆਂ ਜਦੋਂ ਮਨ ਦੇ ਵਿਕਾਰ ਦੋਸ਼ ਦੂਰ ਹੋ ਗਏ, ਫਿਰ ਆਤਮਾ ਪਦ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ। ਸਤਿਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤ ਨੂੰ ਤੋਂ ਪਾਵਣੇ। ਕਹਿੰਦੇ ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਆਪਣਾ ਮੇਲ ਮਿਲਾ ਦਿੰਦੇ ਆ, ਤਾਂ ਹੀ ਜਿਹੜਾ ਜੀਵ ਪ੍ਰੀਤਮ ਮੈਨੇ ਪਿਆਰਾ ਜਿਹੜਾ ਪਰਮੇਸ਼ਰ ਉਹਦੇ ਨਾਲ ਮਿਲ ਕੇ ਸੁੱਖ ਨੂੰ ਪਾ ਲੈਂਦਾ ਹੈ। ਇੱਕ ਕੂੜ ਲਾ ਕੇ ਕੂੜੇ ਫਲ ਪਾਏ, ਦੂਜਾ ਭੈ ਦਿੱਤਾ ਜਨਮ ਗਵਾਏ, ਕਿਉਂਕਿ ਇਸ ਤਰ੍ਹਾਂ ਦੇ ਮਨੋਂ ਖਲੋਕ ਹੈ। ਉਹ ਝੂਠੇ ਵਿਆਰਾਂ 'ਚ ਲੱਗੇ ਸੰਸਾਰ ਦੇ ਸੁੱਖਾਂ ਰੂਪੀ ਝੂਠੇ ਫਲਾਂ ਨੂੰ ਪਾਉਂਦੇ ਆ, ਹਾਂਜੀ, ਇਹ ਦਵੈਸ਼ ਭਾਵ 'ਚ ਲਾ ਕੇ ਜਿਹੜਾ ਅਮੋਲਕ ਬੜਾ ਬੇਕੀਮਤ ਆ ਮਨੁੱਖ ਜਨਮ ਆ ਉਹਨੂੰ ਬਿਰਥਾ ਨਿਸਫਲ ਗੁਆ ਰਹੇ। ਆਪ ਡੁੱਬੇ ਸਗਲੇ ਕੁੱਲ ਡੁੱਬੇ, ਕੂੜ ਬੋਲਵੇ ਖਾਵਣ, ਉਹ ਤਾਂ ਆਪ ਤਾਂ ਸੰਸਾਰ ਡੁੱਬੇ ਆ, ਆਪਣੀਆਂ ਕੁੱਲਾਂ ਨੂੰ ਵੀ ਡੁੱਬੀ ਜਾਂਦੇ, ਕੂੜਮੇ ਨੇ ਝੂਠ ਬੋਲਣ ਰੂਪੇ ਬਿੱਕ ਜਿਹੜੀ ਜ਼ਹਿਰ ਨੂੰ ਖਾਂਦੇ ਆ, ਉਹ ਲਾਲਾ ਸੀ ਨੂੰ ਬਿਮਾਰ ਹੋ ਗਿਆ, ਪਾਣੀ ਮੈਂ ਲੰਘੇ ਅੰਦਰ, ਉਹ ਥੰਮ ਜਾ ਲੈ ਉਹ ਕਰੀ ਜਾ, ਇਹਦੇ 'ਚ ਮਾਇਆ ਰੱਖੀ, ਕੋਈ ਪੁੰਦਾ ਨਾ ਕਰੇ ਮੈਨੂੰ ਸਹਾਇਤਾ ਮਿਲੇ। ਉਹ ਹੁਣ ਜਿਹੜੇ ਉਹਦੇ ਮੁੰਡੇ ਸੀ ਉਹ ਵੱਡੇ ਹੁਸ਼ਿਆਰ ਸੀ, ਅਤੇ ਬੁੜੇ ਨੇ ਤਾਂ ਮਰੇ ਜਾਣਾ, ਐਵੇਂ ਮਾਇਆ ਕਾਹਲੇ ਖਰਚ ਕਰਨੀ। ਹਾਂਜੀ, ਉਹ ਕਹਿਣ ਰਿਸ਼ਤੇਦਾਰ ਭੈਣ ਕਰਦਾ ਇਹ ਕੀ ਹੈ, ਕਹਿੰਦੇ ਅਸੀਂ ਬੁੜਾ ਕਹਿੰਦਾ ਐਵੇਂ ਥੰਮਾਂ 'ਤੇ ਮਾਇਆ ਲਾ ਛੱਡੀ ਹੈ, ਕੋਈ ਪੁੰਦਾ ਨਹੀਂ ਕੀਤਾ। ਉਹ ਨਹਿਲੇ ਨਹਿਲੇ ਇਸ ਤਰ੍ਹਾਂ ਸੀ, ਇਸ ਤਰ੍ਹਾਂ ਫਿਰ ਆਪ ਜਦੋਂ ਨਹੀਂ ਲੱਗਿਆ ਭਲੇ ਪਾਸੇ ਟੁੱਟ ਗਾਂ, ਗੁਰੂ ਜਿਹਨਾਂ ਦੇ ਟੱਪਣੇ ਚੇਲੇ ਜਾਣ ਛੜਾਪੇ ਇਹੋ ਜਿਹਾ ਬਣ ਜਾਂਦਾ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖਿਆ ਭਾਏ ਭਗਤੀਆਂ ਹੋਮੈਂ ਸੁੱਖ ਹੈ। ਕਹਿੰਦੇ ਜਿਹੜਾ ਤਨ ਸਰੀਰ ਆ ਇਹਦੇ 'ਚ ਮਨ ਨੂੰ ਕਾਬੂ ਕਰਨਾ, ਮਨ ਨੂੰ ਸ਼ੁੱਧ ਕਰਨਾ, ਔਰ ਮਨ ਮੈਂ ਜਿਹੜਾ ਸ਼੍ਰੋਮਣੀ ਪਰਮਾਤਮਾ ਨੂੰ ਕੋਈ ਬਿਰਲਾ ਹੀ ਗੁਰਮੁਖ ਪਿਆਰਾ ਦੇਖਦਾ, ਇਹ ਜੀ ਪ੍ਰੇਮਾ ਭਗਤੀ ਕੀਤੀ ਤਾਂ ਹੀ ਸਫਲ ਆ, ਜੇ ਹੋਮੇ ਨੂੰ ਹੰਕਾਰ ਨੂੰ ਸੋਕੇ ਮੈਨੇ ਸਕਾ ਦੇਵੇ। ਅਤੇ ਜੇ ਮਨ ਵਿੱਚ ਥੋੜ੍ਹੀ ਬਹੁਤ ਹਾਂਜੀ ਹੰਗਤਾ ਆ ਤਾਂ ਫਿਰ ਤਾਂ ਕੁਝ ਪ੍ਰਾਪਤ ਨਹੀਂ ਕਰ ਸਕਦਾ। ਪਹਿਲੀ ਗੱਲ ਤਾਂ ਮਨ ਹੀ ਨਹੀਂ ਟਿਕਦਾ, ਫਿਰ ਦੌੜਦਾ ਰਸੇ ਤੜਾ ਤੜਾ ਕੇ, ਹਾਂਜੀ, ਅਤੇ ਫਿਰ ਸੇਵਕ ਤਾਂ ਉਹ ਸਮਝੇ ਵੀ ਮੇਰਾ ਹੁਣ ਘਰ ਤਾਂ ਗੁਰੂ ਨਾਨਕ ਦੇ ਚਰਨ ਹੀ ਹੈ, ਅਤੇ ਪਿੱਛੇ ਗੁਰਦ ਰੱਖਦਾ ਕਿੱਧਰ ਰੱਖਦਾ ਉਦਵਾਲੇ ਜਿਹਾ, ਅਤੇ ਮਨ ਨਹੀਂ ਟਿਕਦਾ। ਫਿਰ ਸਾਧਕ ਮੋਹਨ ਧਾਰੀ ਰਹੇ ਲਿਵਲਾਏ ਚਿਨਕੀ ਤਨ ਮੈਂ ਮਨ ਦਿਖਾ ਬਣੇ, ਜਿਹੜੇ ਬੜੇ ਬੜੇ ਰਿੱਧੀਆਂ ਸਿੱਧੀਆਂ ਵਾਲੇ ਸਿੱਧੇ ਸੀਗੇ, ਸਾਧਨਾ ਕਰਨ ਵਾਲੇ ਸਾਧਕ ਜਗਿਆਸੂ ਸੀ, ਕਈ ਚੁੱਪ ਰਹਿਣ ਵਾਲੇ ਚੁੱਪ ਰੱਖਦੇ, ਮੋਨ ਧਾਰੀ ਸੀ ਮੋਨ ਧਾਰਿਆ ਸੀ, ਇਸ ਤਰ੍ਹਾਂ ਦੇ ਜਿੰਨੇ ਵੀ ਹੈ ਉਹ ਸਾਰੇ ਪਰਮਾਤਮਾ ਲਿਵਤਾ ਲਾ ਰਹੇ ਹੈ। ਪਰ ਉਹਨਾਂ ਨੇ ਕਹਿੰਦੇ ਤਨ ਦੇ ਵਿੱਚ ਜਿਹੜਾ ਦੇਹ ਅਧਿਆਸ ਸੀ ਨਾ, ਹੰਕਾਰ ਆ, ਹਾਂਜੀ, ਇਹ ਨਹੀਂ ਛੱਡਿਆ ਅਤੇ ਮਨ ਨੂੰ ਸ਼ੁੱਧ ਨਹੀਂ ਕੀਤਾ, ਕਿਉਂਕਿ ਇਹਦੇ ਵਿੱਚ ਮਨ ਸ਼ੁੱਧ ਨਹੀਂ ਹੁੰਦਾ, ਹਰ ਵੇਲੇ ਸਰੀਰ ਦੇ ਪਾਲਣ ਪੋਸ਼ਣ 'ਚ ਲੱਗੇ ਰਹੇ, ਅਤੇ ਜਿਹੜਾ ਆਤਮਾ ਨਾਲ ਸੁਰਤੀ ਵਿਰਤੀ ਪਰਮਾਤਮਾ ਨਾਲ ਜੋੜੀ, ਮਨ ਜਿਹੜਾ ਸਾਰਿਆਂ ਦਾ ਸ਼੍ਰੋਮਣੀ ਨਿਰੰਕਾਰ ਪਰਮੇਸ਼ਰ ਸੀ ਉਹਨੂੰ ਤਾਂ ਵੇਖਿਆ ਹੀ ਨਹੀਂ, ਹਾਂਜੀ, ਬਸ ਖਾ ਲਿਆ ਪੀ ਲਿਆ ਆਗ ਲਿਆ ਮੂਤ ਲਿਆ ਸੌ ਲਿਆ ਜਾਗ ਲਿਆ ਵਿਸ਼ੇ ਵਿਕਾਰ ਭੋਗ ਲਿਆ, ਇਹਦੇ 'ਚ ਜ਼ਿੰਦਗੀ ਬਰਬਾਦ ਕਰਕੇ ਚਲੇ ਗਏ। ਆਪ ਕਰਾਏ ਕਰਤਾ ਸੋਈ ਹੋਰ ਕੇ ਕੀਤੇ ਕਰੇ ਕੀਤੇ ਕਿਆ ਹੋਈ, ਉਹ ਕਰਤਾ ਨਿਰੰਕਾਰ ਪਰਮੇਸ਼ਰ ਆਪ ਜੋ ਕਰਾਉਂਦਾ ਉਹੀ ਕੁਝ ਹੁੰਦਾ, ਪਰਮਾਤਮਾ ਤੋਂ ਬਿਨਾਂ ਹੋਰ ਕੀ ਕੋਈ ਕਰ ਸਕਦਾ, ਹਾਂਜੀ, ਉਹਦੇ ਅੱਗੇ ਅਰਦਾਸ ਕਰਨੀ, ਮਹਾਰਾਜ ਨਿਤਨੇਮ ਬਖਸ਼ੋ, ਸਿੱਖੀ ਬਖਸ਼ੋ, ਸਵਾਸ ਸਿਮਰਨ ਬਖਸ਼ੋ, ਆਪਣੇ ਚਰਨਾਂ ਦਾ ਪਿਆਰ ਭਗਤੀ ਬਖਸ਼ੋ, ਫਿਰ ਬਖਸ਼ਿਸ਼ ਮਿਲਦੀ ਹੈ। ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਮੋ ਮਨ ਵਸਾ ਬਣਿਆ। ਮਹਾਰਾਜ ਕਿਰਪਾ ਕਰਦੇ ਕਹਿੰਦੇ ਜਿਹਨਾਂ ਨੂੰ ਪਰਮਾਤਮਾ ਆਪਣੇ ਨਾਮ ਦੀ ਬਰਕਤ ਦਿੰਦਾ ਉਹ ਗੁਰਮੁਖ ਪਿਆਰੇ ਮਨ ਵਿੱਚ ਨਾਮ ਨੂੰ ਵਸਾ ਲੈਂਦੇ ਆ, ਅਤੇ ਜਦੋਂ ਨਾਮ ਮਨ 'ਚ ਵਸ ਗਿਆ ਉੱਥੇ ਨਾਮੀ ਆ ਗਿਆ, ਨਾਮੀ ਮਿਲ ਗਿਆ, ਕਾਰੇ ਕਾਰੇ ਸਿੱਧ ਹੋ ਗਿਆ। ਬਾਜ ਮਹੱਲਾ ਕੀ ਜਾਏ ਸਬੂਕਾ ਮੈਂ ਫੁੱਟ ਭੰਡਾਰਾ ਅਤੇ ਸੂਰਜ ਹਰਾ ਲਾਪਾ ਪਾਰਾ। ਪਾਤਸ਼ਾਹ ਕਹਿੰਦੇ ਜਿਹੜਾ ਸਰੀਰ ਜਾਂ ਅੰਤਿਸ਼ ਕਰਨ ਆ ਜਾਂ ਸਤਸੰਗਤ ਰੂਪੀ ਗੁਫਾ ਵਿੱਚ ਸ਼ੁੱਭ ਗੁਣਾਂ ਦਾ ਅਖੁੱਟ ਜਿਹੜਾ ਕਦੇ ਵੀ ਮੁੱਕਣ ਵਾਲਾ ਖਜ਼ਾਨਾ ਮੁੱਕਦਾ ਨਹੀਂ, ਹੈਂਜੀ, ਉਸ ਅੰਤਿਸ਼ ਕਰਨ ਸਤਸੰਗ ਗੁਫਾ ਵਿੱਚ ਅਲੱਖ ਅਪਾਰ ਨਿਰੰਕਾਰ ਪਰਮੇਸ਼ਰ ਨਿਵਾਸ ਕਰ ਰਿਹਾ ਹੈ। ਉਵੇਂ ਸਰੀਰ ਦੇ ਕੋਈ ਗੰਦ ਪਿਲ ਨਾ ਭਰਿਆ ਆ, ਚੇਤਨ ਸੱਤਾ ਵੀ ਉਹਨੂੰ ਰੱਖੀ ਹੈ, ਉਹਦੇ ਪ੍ਰਗਟ ਕਰਨ ਵਾਸਤੇ ਕਿੰਨੀ ਕਮਾਈ ਕਰਨੀ ਪੈਂਦੀ ਹੈ। ਆਪੇ ਗੋਤ ਪ੍ਰਗਟ ਹੈ, ਆਪੇ ਗੁਰਸਬ ਦੀ ਆ ਵਿਆ ਬਣਿਆ, ਉਹ ਗੁਪਤ ਸਥਾਨਾਂ ਦੇ ਉੱਪਰ ਵੀ ਆਪੇ ਬੈਠਾ, ਪ੍ਰਗਟ ਸਥਾਨਾਂ ਵੀ ਨਿਰੰਕਾਰ ਆਪੇ ਹੀ ਹੈ।
ਆਪ ਮਨਮੁਖਾਂ ਵਿੱਚ ਗੁਪਤ ਹੋਇਆ, ਗੁਰਮੁਖਾਂ ਵਿੱਚ ਪ੍ਰਗਟ ਹੋ ਕੇ

0: ਕਹਿੰਦਾ ਔਰ ਸਤਿਗੁਰ ਦੇ ਜਿਹੜੇ ਸ਼ਬਦੀ ਹੈ ਸ਼ਬਦੀ ਕਮਾਈ ਕਰਨ ਵਾਲੇ ਆਪਾਂ ਅਹੰਕਾਰ ਨੂੰ ਮਜਾਬ ਨੇ ਦੂਰ ਕਰਨ ਵਾਲੇ ਹੈ ਉਹਨਾਂ ਤੇ ਵੀ ਕਿਰਪਾ ਕਰਦਾ ਹੈ ਆਪ ਹੀ ਬਖਸ਼ਿਸ਼ ਕਰਦਾ ਤਾਂ ਹੀ ਇਹ ਔਗਣ ਦੂਰ ਹੁੰਦੇ ਹੈ ਔਰ ਵਾਰੀ ਜੋ ਵਾਰੀ ਅੰਮ੍ਰਿਤ ਨਾਲ ਮਨ ਵਸਾਵਣ ਅਸੀਂ ਉਹਨਾਂ ਤੋਂ ਮਨਵਣੀ ਹੀ ਬਲਿਹਾਰ ਜਾਂਦੇ ਹਾਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਜਿਹਨੇ ਅੰਮ੍ਰਿਤ ਰੂਪੀ ਨਾਮ ਨੂੰ ਮਨ 'ਚ ਵਸਾ ਲਿਆ ਅੰਮ੍ਰਿਤ ਨਾਮ ਸਦਾ ਰਸ ਮਿੱਠਾ ਗੁਰਮਤੀ ਅੰਮ੍ਰਿਤ ਪੀਆ ਬਣਿਆ ਰਹੋ ਇਹ ਨਾਮ ਰੂਪੀ ਅੰਮ੍ਰਿਤ ਦਾ ਰਸ ਸਵਾਦ ਬੜਾ ਮਿੱਠਾ ਆ ਸਤਿਗੁਰੂ ਸੱਚੇ ਪਾਤਸ਼ਾਹ ਸਿੱਖਿਆ ਵੇਲੇ ਇਸ ਨਾਮ ਅੰਮ੍ਰਿਤ ਨੂੰ ਆਪ ਤਾਂ ਪੀਂਦੇ ਆ ਅਤੇ ਹੋਰਨਾਂ ਨੂੰ ਵੀ ਪਿਲਾਉਂਦੇ ਆ ਹਉਮੈ ਮਾਰ ਬਜਰ ਕਪਾਟ ਫੁਲਾਇਆ ਨਾਮ ਉਮਰ ਗੁਰਪ੍ਰਸਾਦੀ ਪਾਇਆ ਕਿ ਹੰਗਤਾ ਮੰਗਤਾ ਨੂੰ ਮਾਰ ਕੇ ਬਜਰ ਵਾਂਗੂ ਜਿਹੜੇ ਹਾਂਜੀ ਇਹ ਪੰਜਾਂ ਕੋਸ਼ਾਂ ਰੂਪੀ ਹਾਂਜੀ ਕਪਾਟ ਤਖਤੇ ਸੀ ਇਹਨਾਂ ਨੂੰ ਸਤਿਗੁਰੂ ਜੀ ਖਿਲਾਉਂਦੇ ਆ ਸਤਿਗੁਰੂ ਦੀ ਕਿਰਪਾ ਨਾਲ ਫਿਰ ਅਮੋਲਕ ਨਾਮ ਪਾਇਆ ਜਾਂਦਾ ਬਿਨ ਸ਼ਬਦ ਨਾਮ ਨਾ ਪਾਏ ਕੋਈ ਗੁਰਕਿਰਪਾ ਮਨ ਵਸਾ ਬਣੇ ਸਤਿਗੁਰ ਸੱਚੇ ਪਾਤਸ਼ਾਹ ਉਪਦੇਸ਼ ਸਿੱਖਿਆ ਤੋਂ ਬਿਨਾਂ ਨਾਮ ਦੀ ਬਰਕਤ ਨੂੰ ਕੋਈ ਪਾ ਨਹੀਂ ਸਕਦਾ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਨਾਲ ਨਾਮ ਮਨ ਵਿੱਚ ਵਸ ਜਾਂਦਾ ਗੁਰ ਗਿਆਨ ਨੰਜਨ ਸੱਚ ਨੇਤਰੀ ਪਾਇਆ ਅੰਤਰ ਚਾਨਣ ਅੰਤ ਗਿਆਨ ਅਧੀਰ ਗਵਾਇਆ ਜਦੋਂ ਕਹਿੰਦੇ ਸਤਿਗੁਰਾਂ ਨੇ ਕਿ ਬੁੱਧੀ ਰੂਪੀ ਨੇਤਰਾਂ 'ਚ ਇਹ ਸੱਚਾ ਗਿਆਨ ਰੂਪੀ ਅੰਜਨ ਮੈਨੇ ਜਿਹੜਾ ਸੁਰਮਾ ਸੀ ਪਾ ਦਿੱਤਾ ਨਾ ਇਹ ਹਿਰਦੇ ਵਿੱਚ ਜਿਹੜਾ ਚਾਨਣ ਪ੍ਰਕਾਸ਼ ਹੋ ਗਿਆ ਇਹ ਜਿਹੜਾ ਗਿਆਨ ਰੂਪੀ ਹਨੇਰਾ ਸੀ ਇਹ ਮਹਾਰਾਜ ਨੇ ਗਵਾਤਾ ਦੂਰ ਕਰਤਾ ਜੋ ਕਿ ਜੋਤ ਮਿਲੀ ਮਨ ਮੰਨਿਆ ਹਰਦਰ ਧੋਬਾ ਪਾਵਣਿਆ ਜਦੋਂ ਕਹਿੰਦੇ ਸਤਿਗੁਰਾਂ ਨੇ ਮਨ ਸਤਿਗੁਰਾਂ ਦਾ ਮੰਤਰ ਜਿਹੜਾ ਇਹਨੂੰ ਮੰਨਣਾ ਕੀਤਾ ਜੋਤੀ ਜਿਹੜਾ ਪ੍ਰਕਾਸ਼ ਨੂੰ ਪਰਮਾਤਮਾ ਜੋਤ ਮਿਲ ਗਈ ਕਹਿੰਦੇ ਪਰਮਾਤਮਾ ਦਰਬਾਰ ਵਿੱਚ ਇਸ ਨੇ ਸੋਭਾ ਵਡਿਆਈ ਨੂੰ ਪ੍ਰਾਪਤ ਕਰਨਾ ਕੀਤਾ ਸਰੀਰੋਂ ਭਾਲਣ ਕੋ ਬਾਹਰ ਜਾਏ ਨਾਮ ਨਾ ਲਏ ਬਹੁਤ ਬੇਗਾਰ ਦੁੱਖ ਪਾਏ ਕਹਿੰਦੇ ਜਿਹੜੇ ਵਿਅਕਤੀ ਆਪਣੇ ਸਰੀਰ ਤੋਂ ਬਾਹਰ ਕਿਸੇ ਹੋਰ ਜਗ੍ਹਾ ਪਰਮਾਤਮਾ ਨੂੰ ਢੂੰਡਣ ਜਾਂਦੇ ਆ ਉਹ ਨਾਮ ਨੂੰ ਨਹੀਂ ਲੱਭ ਸਕਦੇ ਸਗੋਂ ਬਿਗਾਰੀਆਂ ਵਾਂਗ ਬਹੁਤ ਦੁੱਖ ਪਾਉਂਦੇ ਆ ਜਿਵੇਂ ਬਿਗਾਰੀ ਆਦਮੀ ਬਿਗਾੜ ਕਰਦਾ ਤੇ ਬੜਾ ਕਸ਼ਟ ਹੁੰਦਾ ਮਨੁੱਖ ਕਹਿੰਦੇ ਸੁਝਿਆ ਨਾ ਹੀ ਫਿਰ ਆਏ ਗੁਰਮੁਖ ਬਸ ਪਾਵਣੇ ਜਿਹੜੇ ਮਨੁੱਖ ਕਹਿੰਦੇ ਅਗਿਆਨੀ ਆ ਉਹਨਾਂ ਨੂੰ ਕੋਈ ਸੋਝ ਹੀ ਨਹੀਂ ਆਉਂਦੀ ਸੋਝਦਾ ਹੀ ਨਹੀਂ ਫਿਰ ਉਹ ਕਹਿੰਦੇ ਫਿਰ ਤੁਰ ਕੇ ਸਤਿਗੁਰ ਚਰਨੀ ਆ ਲੱਗੇ ਸਤਿਗੁਰਾਂ ਦੁਆਰਾ ਫਿਰ ਕਹਿੰਦੇ ਅੰਤਸ਼ ਕਰਨ ਦੇ ਵਿੱਚ ਜਿਹੜੀ ਆਤਮਾ ਰੂਪੀ ਵਸਤੂ ਆ ਇਹਨੂੰ ਪ੍ਰਾਪਤ ਕਰਨਾ ਕਰਦੇ ਆ ਗੁਰਪ੍ਰਸਾਦ ਜੀ ਸੱਚਾ ਹਰ ਪਾਏ ਮੰਤਨ ਵੇਖੇ ਹੁਮੇ ਮਿਲ ਜਾਏ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਨਾ ਪਰਮੇਸ਼ਰ ਦੇ ਨਾਮ ਨੂੰ ਪਾਏ ਫਿਰ ਹੋਮੇ ਰੂਪੀ ਜਿਹੜੀ ਮੈਲ ਆ ਜਦੋਂ ਚਲੇ ਜਾਂਦੀ ਇਹਦੇ ਜਾਣ ਕਰਕੇ ਮਨ ਅਤੇ ਤਨ ਵਿੱਚ ਉਹ ਪਰਮਾਤਮਾ ਨੂੰ ਵੇਖ ਲੈਂਦਾ ਵੈਸੋ ਤਨ ਸਾਧਾਰ ਗੁਣ ਗਾਵੈ ਸੱਚੇ ਸ਼ਬਦ ਸਮਾਵਣਿਆ ਉਹ ਜਿਹੜਾ ਪਵਿੱਤਰ ਅਸਥਾਨ ਕਿਹੜਾ ਸਾਧ ਸੰਗਤ ਬੀਜ ਬੈ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਵੇ ਸੱਚੇ ਸ਼ਬਦ ਪਰਮਾਤਮਾ ਸਮਾਵਣਿਆ ਮੈਨੇ ਫਿਰ ਉਹ ਅਭੇਦ ਹੋ ਜਾਂਦਾ ਨੌਂਦਰ ਠਾ ਕੇ ਧਾਵਤ ਰਹਾਏ ਦਸਵੇਂ ਨੇ ਦਰਬਾਰ ਸਾਹਿਬ ਪਾਏ ਸੰਸਾਰੀ ਜੁਗਤੀ ਮਹਾਰਾਜ ਦੱਸੀ ਜਾਂਦੇ ਆ ਨੌਂ ਦਰ ਠਾ ਕੇ ਜਿਹੜੇ ਨੌਂ ਦਰ ਕਿਹੜੇ ਦਰਵਾਜ਼ੇ ਨੌਂ ਗੋਲਕਾਂ ਆ ਦੋ ਅੱਖਾਂ ਆ ਕੰਨ ਆ ਨਾਸਾਂ ਦੇ ਛੇਕ ਆ ਇਸੇ ਤਰ੍ਹਾਂ ਜਾਣ ਲਓ ਦਸੇ ਇੰਦਰੀਆਂ ਪੰਜੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਹਾਂਜੀ ਮਨ ਦੌੜਦੇ ਨੂੰ ਠਾ ਕੇ ਮੈਨੇ ਰੋਕ ਰੱਖੇ ਫਿਰ ਦਸਵਾਂ ਦੁਆਰ ਦਸਵਾਂ ਸਰੂਪ ਜਿਹੜਾ ਨਿੱਜ ਘਰ ਆ ਉਹਦੇ 'ਚ ਨਿਵਾਸ ਭਰਾ ਲੈਂਦਾ ਉੱਥੇ ਜਾ ਕੇ ਫਿਰ ਬਿਰਤੀ ਫਲ ਹੋ ਜਾਂਦੀ ਹੈ ਉੱਥੇ ਅਨਹਦ ਸ਼ਬਦ ਵਜਾਇਆ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣੇ ਕਹਿੰਦੇ ਉੱਥੇ ਸਰੂਪ ਘਰ ਦੇ ਵਿੱਚ ਅਨਹਦ ਮੈਨੇ ਇੱਕ ਰਸ ਦਿਨ ਰਾਤ ਪਰਮਾਤਮਾ ਦੇ ਸ਼ਬਦ ਦੀ ਧੁਨਕਾਰ ਹੋ ਰਹੀ ਹੈ ਇਹ ਬਾਜੇ ਇੱਕ ਰਸ ਵੱਜ ਰਹੇ ਉਹਨਾਂ ਸ਼ਬਦਾਂ ਨੂੰ ਫਿਰ ਜਿਹੜੇ ਗੁਰਮਤ ਨੂੰ ਧਾਰਨ ਵਾਲੇ ਹੈ ਉਹਨਾਂ ਨੂੰ ਸੁਣਾਉਣਾ ਕਰਦਾ ਪਰਮੇਸ਼ੁਰ ਉਹਨਾਂ ਨੂੰ ਇਹ ਅਵਸਥਾ ਮਿਲ ਜਾਂਦੀ ਹੈ ਦਿਨ ਰਾਤ ਉਹਨਾਂ ਦੀ ਹਾਂਜੀ ਸ਼ਬਦ ਵਿੱਚ ਸੁਰਤੀ ਜੁੜੀ ਰਹਿੰਦੀ ਹੈ ਬਿਨ ਸ਼ਬਦ ਹੈ ਅੰਤਰ ਆ ਹਨੇਰਾ ਨਾ ਵਸਤ ਲੈ ਨਾ ਚੂਕਾ ਫੇਰਾ ਸਤਿਗੁਰ ਸੱਚੇ ਪਾਤਸ਼ਾਹ ਉਪਦੇਸ਼ ਤੋਂ ਬਿਨਾਂ ਹਿਰਦੇ ਵਿੱਚ ਅਗਿਆਨਤਾ ਦਾ ਹਨੇਰਾ ਬਣਿਆ ਰਹਿੰਦਾ ਉਸ ਹਨੇਰੇ ਕਰਕੇ ਜਿਹੜਾ ਆਤਮਾ ਰੂਪੀ ਵਸਤੂ ਆ ਇਹਨੂੰ ਇਹ ਸੋਝ ਨਹੀਂ ਸਕਦਾ ਲੱਭੇ ਨਹੀਂ ਸਕਦਾ ਇਸ ਵਾਸਤੇ 84 ਲੱਖ ਜੂਨਾਂ ਦਾ ਫੇਰਾ ਜਿਹੜਾ ਇਹਦਾ ਨਿਵਿਰਤ ਨਹੀਂ ਹੁੰਦਾ ਹਾਂਜੀ ਉਹ ਨਿਵਿਰਤ ਤਾਂ ਹੀ ਹੋਏਗਾ ਜੇ ਅਗਿਆਨਤਾ ਦਾ ਹਨੇਰਾ ਦੂਰ ਹੋਏਗਾ ਸਤਿਗੁਰਾ ਕੁੰਜੀ ਹੋਰ ਦਰ ਖੁੱਲ੍ਹਾ ਨਾ ਹੀ ਗੁਰਪੂਰਾ ਭਾਗ ਮਲਾ ਬਣਿਆ ਸਤਿਗੁਰੂ ਦੇ ਹੱਥ ਵਿੱਚ ਕੁੰਜੀ ਹੈ ਉਹ ਤਾਂ ਖੁੱਲ੍ਹਦੀ ਕਿਉਂਕਿ ਗਿਆਨ ਰੂਪੀ ਜੰਦਰੇ ਦੇ ਖੋਲ੍ਹਣ ਲਈ ਸਤਿਗੁਰਾਂ ਦੇ ਹੱਥ ਵਿੱਚ ਬ੍ਰਹਮ ਵਿਦਿਆ ਰੂਪੀ ਕੁੰਜੀ ਹੈ ਔਰ ਸਤਿਗੁਰਾਂ ਦੇ ਹੱਥ ਵਿੱਚ ਪੁਰਾਣਾ ਜਮ ਰੂਪੀ ਕੁੰਜੀ ਹੈ ਹੋਰ ਕਿਸੇ ਪਾਸੋਂ ਜਿਹੜੇ 6 ਚੱਕਰ ਆ ਨਾ 5 ਚੱਕਰਾਂ ਰੂਪੀ ਦਰਵਾਜ਼ਾ ਇਹ ਖੁੱਲ੍ਹਦਾ ਨਹੀਂ ਪੂਰੇ ਭਾਗਾਂ ਨਾਲ ਕਹਿੰਦੇ ਸਤਿਗੁਰਾਂ ਦਾ ਮਿਲਾਪ ਹੁੰਦਾ ਕਿਉਂਕਿ ਜਿਸ ਕਾ ਗ੍ਰਿਹ ਤਿੰਨ ਦੀਆ ਤਾਲਾ ਕੁੰਜੀ ਗੁਰਸੋ ਪਾਈ ਅਨਕ ਪਾਵ ਕਰੇ ਨਹੀਂ ਪਾਵੇ ਬਿਨ ਸਤਿਗੁਰ ਸਰਣ ਆਈ ਗੁਰ ਪੂੰਜੀ ਪਾਹੂ ਨਿਵਲ ਮਨ ਕੋਟਾ ਕੋਠਾ ਤਨ ਛੱਤ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਹ ਕਿਹੜਾ ਖਬਰ ਨਾ ਕੁੰਜੀ ਹੱਥ, ਇਹ ਹੋਰ ਕੁੰਜੀ ਕੁੰਜੀ ਨਹੀਂ ਹੈਗੀ ਗੁਰੂ ਕੋਲ। ਗੋਪ ਪ੍ਰਗਟ ਤੋਂ ਸਭ ਨੇ ਤਾਂ ਗੁਰਪੁਰਤਾ ਦੀ ਮਿਲਸੋ ਜੀ ਪਾਈ। ਗੋਪ ਪ੍ਰਗਟ ਸਾਰੇ ਸਥਾਨਾਂ ਉੱਪਰ ਉਹ ਆਪੇ ਵਿਆਪਕ ਹੋ ਰਿਹਾ। ਪ੍ਰਸਾਦੀ ਮੈਨੇ ਜਿਹੜਾ ਕਿਰਪਾ ਕਰਨ ਵਾਲਾ ਸਤਿਗੁਰਾਂ ਨਾਲ ਮਿਲਿਆ, ਇਹ ਸੋਝੀ ਜਿਹੜੀ ਗਿਆਤ ਪ੍ਰਾਪਤ ਹੁੰਦੀ ਹੈ। ਨਾਨਕ ਨਾਮ ਸਲਾਹੀ ਸਦਾ ਤੂੰ ਗੁਰਮੁਖ ਮਨ ਵਸਾ ਬਣਿਆ। ਇਸ ਕਰਕੇ ਮਹਾਰਾਜ ਕਹਿੰਦੇ ਇਹ ਗੁਰੂ ਪਿਆਰਿਆ ਤੂੰ ਸਦਾ ਨਾਮ ਦੀ ਸਲੋਤਾ ਉਸ ਸਤਕਾਰ, ਕਿਉਂਕਿ ਜਿਹੜੇ ਗੁਰਮੁਖਾਂ ਨੇ ਆਪਣੇ ਮਨ ਵਿੱਚ ਪਰਮਾਤਮਾ ਦੇ ਨਾਂ ਨੂੰ ਵਸਾਉਣਾ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-393-874. ਬੜਾ ਅਫਸੋਸ ਹੁੰਦਾ ਹੈ ਜਦੋਂ ਕਈ ਵਾਰ ਐਸੇ ਐਸੇ ਸਵਾਲ ਸੁਣਨ ਨੂੰ ਮਿਲਦੇ ਨੇ ਕਿ ਕਈ ਵਾਰ ਕਈ ਵੀਰ ਤੇ ਕਈ ਭੈਣਾਂ ਪੁੱਛਦੇ ਨੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਵਿਖੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ ਤਾਂ ਉਦੋਂ ਤੰਬੂ ਦੇ ਵਿੱਚ ਲਿਜਾ ਕੇ ਸਿੱਖਾਂ ਦੇ ਸਿਰ ਵੱਢੇ ਨੇ ਜਾਂ ਬੱਕਰੇ ਝਟਕਾਏ ਨੇ? ਇਹ ਐਸੀਆਂ ਐਸੀਆਂ ਕਹਾਣੀਆਂ ਬਣਾ ਕੇ ਪੇਸ਼ ਕਰਦੇ ਨੇ ਅਖੌਤੀ ਇਤਿਹਾਸਕਾਰ, ਤੇ ਅਸੀਂ ਵੀ ਉਹਨਾਂ ਨੂੰ ਬਿਨਾਂ ਸੋਚੇ ਸਮਝੇ ਮੰਨਦੇ ਜਾਂਦੇ ਹਾਂ, ਸਵੀਕਾਰ ਕਰ ਲੈਂਦੇ ਹਾਂ ਕਿ ਸੱਚਮੁੱਚ ਗੁਰੂ ਪਾਤਸ਼ਾਹ ਨੇ ਅੰਦਰ ਤਾਂ ਬੱਕਰੇ ਬੰਨੇ ਹੋਏ ਸਨ, ਬਾਹਰ ਆ ਕੇ ਮੰਗਦੇ ਸਨ ਸਿੱਖਾਂ ਦੇ ਸਿਰ ਤੇ ਅੰਦਰ ਜਾ ਕੇ ਝਟਕਾ ਦਿੰਦੇ ਸਨ ਬੱਕਰਾ। ਅਸਲ ਵਿੱਚ ਗੁਰੂ ਪਾਤਸ਼ਾਹ ਤਾਂ ਸਿੱਖ ਸੰਗਤਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਸਨ। ਜਰਾ ਸੋਚੋ, ਨੀਂਹ ਰੱਖੀ ਜਾ ਰਹੀ ਹੋਵੇ ਖਾਲਸਾ ਪੰਥ ਦੀ, ਨੀਂਹ ਰੱਖੀ ਜਾ ਰਹੀ ਹੋਵੇ ਸੱਚ ਦੀ ਕਿ ਗੁਰੂ ਪਾਤਸ਼ਾਹ ਆਸਰਾ ਲੈਣਗੇ ਝੂਲਦਾ, ਮੰਗ ਰਹੇ ਨੇ ਸਿੱਖਾਂ ਦੇ ਸਿਰ ਤੇ ਝਟਕਾਉਣਗੇ ਬੱਕਰੇ। ਜਰਾ ਧਿਆਨ ਕਰੀਏ, ਕਿਸੇ ਆਮ ਵਿਅਕਤੀ ਨੇ ਸਟੇਜ ਤੇ ਖਲੋ ਕੇ ਕੋਈ ਗੱਲ ਕਹੀ ਹੋਵੇ ਨਾ, ਉਸ ਦੀ ਜ਼ਮੀਰ ਉਸ ਨੂੰ ਇਜਾਜ਼ਤ ਨਹੀਂ ਦਿੰਦੀ ਕਿ ਕਰੇ ਕੁਝ ਹੋਰ ਤੇ ਕਰੇ ਕੁਝ ਹੋਰ। ਕਿ ਅਸੀਂ ਕਲਗੀਧਰ ਪਾਤਸ਼ਾਹ ਤੋਂ ਇਹ ਉਮੀਦ ਰੱਖਦੇ ਹਾਂ? ਉਹ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਵਾਸਤੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ, ਉਹ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਰੁਤਬਾ ਦੇ ਦਿੱਤਾ ਕਿ ਰਹੇ ਨਹੀਂ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਦਾ ਚੇਲਾ, ਤੇ ਉਸ ਪਾਤਸ਼ਾਹ ਦੀ ਅਸੀਂ ਆਪ ਆਪਣੇ ਆਪ ਨਿਰਾਦਰੀ ਕਰਦੇ ਜਾ ਰਹੇ ਹਾਂ। ਸਾਵਣ ਬਾਣੀ ਦਾ ਪ੍ਰਮਾਣ ਹੈ, ਸਤਿਗੁਰੂ ਮੇਰਾ ਮਾਰਜੀ ਵਾਲੇ। ਪਾਤਸ਼ਾਹ ਮਾਰ ਵੀ ਸਕਦੇ ਨੇ, ਜਵਾਲ ਵੀ ਸਕਦੇ ਨੇ, ਮਾਰਿਆ ਰੱਖੇ ਇੱਕੋ ਆਪ, ਇਹ ਕੁਝ ਨਹੀਂ ਕਰ ਸਕਦੇ ਮੇਰੇ ਪਾਤਸ਼ਾਹ। ਪਾਕ ਨਬੀ ਜੇ ਮਹਿਸਰ ਵੇਲੇ, ਪਾਕ ਨਬੀ ਜੇ ਮਹਿਸਰ ਵੇਲੇ ਮੋਰੀ ਖਲਕ ਜਗਾ ਸਕਦਾ ਹੈ, ਹਜ਼ਰਤ ਈਸਾ ਇੱਕ ਮਾਈ ਦਾ ਮੋਰਾ ਲਾਲ ਜਵਾ ਸਕਦੇ ਹੈ, ਸ਼ਿਵਜੀ ਜੇ ਗਣੇਸ਼ ਦੇ ਤਨ ਤੇ ਹਾਥੀ ਦਾ ਸਿਰ ਲਾ ਸਕਦਾ ਹੈ, ਰਾਮ ਲਕਸ਼ਮਣ ਨੂੰ ਮੂਰਤਾ ਵਿੱਚੋਂ ਮੁੜ ਕੇ ਹੋਸ਼ ਲਿਆ ਸਕਦਾ ਹੈ, ਜੋ ਦੁਨੀਆਂ ਤੇ ਹੋ ਨਹੀਂ ਸਕਦਾ ਜੇ ਉਹ ਕੀਤਾ ਜਾ ਸਕਦਾ ਹੈ, ਤਾਂ ਗੁਰੂ ਗੋਬਿੰਦ ਸਿੰਘ ਵੀ ਮੋਰਾ ਵਿੱਚ ਮੁੜ ਕੇ ਜ਼ਿੰਦਗੀ ਪਾ ਸਕਦਾ ਹੈ। ਕਲਗੀਧਰ ਪਾਤਸ਼ਾਹ ਨੇ ਸਿੱਖਾਂ ਦੇ ਸਿਰ ਮੰਗੇ ਨੇ, ਸਿੱਖਾਂ ਨੇ ਸਿਰ ਫੇਰ ਕੀਤੇ ਨੇ, ਕਲਗੀਧਰ ਪਾਤਸ਼ਾਹ ਨੇ ਸਿਰ ਲਏ ਨੇ, ਪਰ ਫਿਰ ਵਾਪਸ ਆਪੋ ਆਪਣੀ ਥਾਂ ਤੇ ਲਗਾ ਦਿੱਤੇ ਨੇ। ਅਕਾਲ ਪੁਰਖ ਦੇ ਭਾਣੇ ਦੇ ਵਿੱਚ ਰਜ਼ਾ ਦੇ ਵਿੱਚ ਕੋਈ ਫਰਕ ਨਹੀਂ ਪੈਣ ਦਿੱਤਾ। ਹਾਂ, ਕਰਾਮਾਤਾ ਨੂੰ ਸਿੱਖੀ ਦੇ ਵਿੱਚ ਕੋਈ ਸਥਾਨ ਨਹੀਂ, ਕਰਾਮਾਤ ਨੂੰ ਕਹਿ ਕਿਹਾ ਗਿਆ ਹੈ, ਪਰ ਕਈ ਵਾਰ ਮਹਾਂਪੁਰਖਾਂ ਤੋਂ ਸੁੱਤੇ ਸਿੱਧ ਕਰਾਮਾਤਾ ਹੋ ਜਾਇਆ ਕਰਦੀਆਂ ਨੇ। ਇਹ ਵੀ ਇੱਕ ਅਲੱਗ ਕਿਸਮ ਦੀ ਕਰਾਮਾਤ ਹੀ ਸੀ। ਗੱਲ ਕੁਝ ਵੀ ਨਹੀਂ, ਗੱਲ ਸਿਰਫ ਇੰਨੀ ਹੈ, ਕਲਗੀਧਰ ਪਾਤਸ਼ਾਹ ਨੇ ਇਮਤਿਹਾਨ ਪਾਇਆ ਹੈ ਤੇ ਉਸ ਇਮਤਿਹਾਨ ਦੇ ਵਿੱਚ ਉਹੀ ਬੈਠੇ ਨੇ ਜੋ ਇਮਤਿਹਾਨ ਨੂੰ ਪਾਸ ਕਰਨਾ ਚਾਹੁੰਦੇ ਨੇ, ਪੇਪਰ ਨੂੰ ਹੱਲ ਕਰਨਾ ਚਾਹੁੰਦੇ ਨੇ। ਪਾਤਸ਼ਾਹ ਨੇ ਉਹਨਾਂ ਨੂੰ ਕੀ ਇਮਤਿਹਾਨ ਦਿੱਤਾ ਹੈ? ਨਾ ਤਾਂ ਕਲਗੀਧਰ ਪਾਤਸ਼ਾਹ ਨੇ ਕਦੇ ਸੰਗਤਾਂ ਨੂੰ ਦੱਸਿਆ ਤੇ ਨਾ ਹੀ ਕਦੇ ਪਿਆਰਿਆਂ ਨੇ ਆ ਕੇ ਵੱਧ ਘੱਟ ਵੱਧ ਘੱਟ ਲਫ਼ਜ਼ ਸਿੱਖ ਸੰਗਤਾਂ ਦੇ ਨਾਲ ਸਾਂਝੇ ਵੀ ਕੀਤੇ। ਜਰਾ ਅਸੀਂ ਇਹ ਪੁੱਛੀਏ ਕਿ ਕਲਗੀਧਰ ਪਾਤਸ਼ਾਹ ਨੇ ਜਦੋਂ ਅਨੰਦਪੁਰ ਸਾਹਿਬ ਵਿਖੇ ਇਹ ਕੌਤਕ ਰਚਾਇਆ ਹੈ ਉਦੋਂ ਤਾਂ ਕਿਸੇ ਨੂੰ ਬੱਕਰੀਆਂ ਦੀਆਂ ਆਵਾਜ਼ਾਂ ਸੁਣੀਆਂ ਨਹੀਂ ਤੇ ਅੱਜ 300 ਸਾਲਾਂ ਤੋਂ ਬਾਅਦ ਸਾਨੂੰ ਬੱਕਰੀਆਂ ਦੇ ਸੁਪਨੇ ਆਉਣ ਲੱਗ ਪਏ ਨੇ। ਉੱਥੇ ਕਲਗੀਧਰ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਉਸ ਦਿਨ ਜਦੋਂ ਇਹ ਕੌਤਕ ਖੇਡਿਆ ਗਿਆ, ਔਰੰਗਜ਼ੇਬ ਦਾ ਖੂਫੀਆ ਰਿਪੋਰਟਰ ਜਿਸ ਦਾ ਨਾਮ ਅਬੁਲ ਤਰਾਨੀ ਹੈ, ਉਹ ਵੀ ਉਸ ਦਿਨ ਦੀਵਾਨ ਦੇ ਵਿੱਚ ਬਿਰਾਜਮਾਨ ਸੀ। ਉਸਨੇ ਇਹ ਸਾਰਾ ਹਾਲ ਦੇਖਿਆ, ਫਿਰ ਉਸ ਨੂੰ ਲਿਖਿਆ, ਇੱਕ ਰਿਪੋਰਟ ਤਿਆਰ ਕੀਤੀ ਹੈ। ਔਰੰਗਜ਼ੇਬ ਨੇ ਰਿਪੋਰਟ ਜੋ ਲਿਖ ਕੇ ਭੇਜੀ ਹੈ ਉਸ ਦੇ ਵਿੱਚ ਇਹਨੇ ਮੈਂਸ਼ਨ ਕੀਤਾ ਹੈ ਕਿ ਕਾਫਰਾਂ ਦੇ ਗੁਰੂ ਨੇ 5 ਸਿਰਾਂ ਸਿੱਖਾਂ ਦੇ ਸਿਰ ਮੰਗੇ ਨੇ ਔਰ 5 ਸਿੱਖ ਖੜੇ ਹੋਏ ਨੇ, ਉਹਨਾਂ ਦੇ ਸਿਰ ਕਲਮ ਕਰ ਦਿੱਤੇ ਨੇ, ਦੁਬਾਰਾ ਫਿਰ ਉਹਨਾਂ ਨੂੰ ਸੁਰਜੀਤ ਕਰਕੇ ਉਹਨਾਂ ਦਾ ਵੇਸ਼ ਭੂਸ਼ਾ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ। ਤੇ ਉਸ ਨੇ ਅਖੀਰ ਦੇ ਵਿੱਚ ਲਿਖਿਆ ਕਿ ਇਹ ਬਾਤ ਔਰੰਗਜ਼ੇਬ, ਆ ਮੇਰੀ ਜੋ ਰਿਪੋਰਟ ਹੈ ਇਹ ਆਖਰੀ ਰਿਪੋਰਟ ਹੈ, ਕਿਉਂਕਿ ਇਸ ਤੋਂ ਬਾਅਦ ਮੈਂ ਵੀ ਕਲਗੀਧਰ ਪਾਤਸ਼ਾਹ ਤੋਂ ਅੰਮ੍ਰਿਤ ਛਕ ਕੇ ਸਿੱਖ ਸੱਜਣ ਲੱਗਾ ਹਾਂ। ਤੇ ਉਸ ਨੇ ਫਿਰ ਕਲਗੀਧਰ ਪਾਤਸ਼ਾਹ ਤੋਂ ਅੰਮ੍ਰਿਤ ਛਕਿਆ ਤੇ ਉਸ ਦਾ ਨਾਮ ਅਬਲ ਤਰਾਨੀ ਤੋਂ ਅਜਮੇਰ ਸਿੰਘ ਹੋ ਗਿਆ। ਜੇ ਉੱਥੇ ਬੱਕਰੇ ਝਟਕਾਏ ਜਾ ਰਹੇ ਹੁੰਦੇ ਤਾਂ ਕਿਹੜੀ ਤਾਕਤ ਸੀ ਜੋ ਔਰੰਗਜ਼ੇਬ ਵਰਗਿਆਂ ਦੇ ਉਹਨਾਂ ਦੇ ਜੋ ਪੈਰਾਂ ਦੇ ਭੋਰੇ ਬਣੇ ਫਿਰਦੇ ਸਨ ਉਹਨਾਂ ਨੂੰ ਢਾਲ ਕੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੋੜ ਦਿੰਦੇ। ਗੱਲ ਸਿਰਫ ਇੰਨੀ ਹੈ, ਮੁਕਦੀ ਗੱਲ ਚ ਹੈ, ਅਸੀਂ ਇਹ ਆਪਣੇ ਮਨ ਦੇ ਵਿੱਚ ਨਿਸ਼ਚਾ ਕਰ ਲਈਏ, ਦ੍ਰਿੜ ਕਰ ਲਈਏ ਕਿ ਜਿਹੜੀ ਗੱਲ ਤੋਂ ਗੁਰੂ ਪਾਤਸ਼ਾਹ ਨੇ ਸਾਡੇ ਤੋਂ ਪਰਦਾ ਰੱਖ ਲਿਆ ਹੈ, ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਪਰਦੇ ਚੁੱਕ ਚੁੱਕ ਕੇ ਪਾਤਸ਼ਾਹ ਦੇ ਜੀਵਨ ਵਿੱਚ ਝਾਤੀਆਂ ਮਾਰੀਏ। ਜੋ ਕੁਝ ਵਿਖਾ ਦਿੱਤਾ ਉਹੀ ਠੀਕ ਹੈ, ਜੋ ਨਹੀਂ ਵਿਖਾਇਆ ਉਹੀ ਠੀਕ ਹੈ। ਸਾਡਾ ਫਰਜ਼ ਤਾਂ ਕੇਵਲ ਇੰਨਾ ਬਣਦਾ ਹੈ ਕਿ ਅਸੀਂ ਪਾਤਸ਼ਾਹ ਦੇ ਹੁਕਮ ਨੂੰ, ਪਾਤਸ਼ਾਹ ਦੇ ਉਪਦੇਸ਼ ਨੂੰ ਸੱਤ ਸੱਤ ਕਰਕੇ ਮੰਨਦੇ ਜਾਈਏ। ਕਲਗੀਧਰ ਪਾਤਸ਼ਾਹ ਨੇ ਸਿੱਖਾਂ ਦੇ ਸਿਰ ਮੰਗੇ ਨੇ, ਸਿੱਖਾਂ ਨੇ ਤੀਸ ਭੇਟ ਕੀਤੇ ਨੇ, ਕਲਗੀਧਰ ਪਾਤਸ਼ਾਹ ਨੇ ਉਹਨਾਂ ਨੂੰ ਨਵਾਂ ਸਰੂਪ ਬਖਸ਼ ਦਿੱਤਾ, ਨਵਾਂ ਜੀਵਨ ਬਖਸ਼ ਕਰ ਦਿੱਤਾ ਤੇ ਫਿਰ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਤੇ ਕਲਗੀਧਰ ਪਾਤਸ਼ਾਹ ਜੋ ਰਹਿਣੇ ਦੱਸ ਰਹੇ ਨੇ ਕਿ ਕਿਹੜੀ ਰਹਿਤ ਮਰਿਆਦਾ ਦੇ ਵਿੱਚ ਰਹਿਣਾ, ਕਿਹੜੀਆਂ ਬੱਜਰ ਕੁਰਹਿਤਾਂ ਤੋਂ ਬਚ ਕੇ ਰਹਿਣਾ, ਜੋ ਉਪਦੇਸ਼ ਕਲਗੀਧਰ ਪਾਤਸ਼ਾਹ ਉਸ ਵਕਤ ਦੇ ਰਹੇ ਨੇ ਉਹਨਾਂ ਬੋਲਾਂ ਨੂੰ ਤੁਹਾਡੀ ਰਸਾਬ ਦੀ ਸੇਵਾ ਵਿੱਚ ਦੇ।

ਸ਼ੇਰਾਂ ਨੇ ਵਾਢੀ ਪਾ ਦਿੱਤੀ, ਲਾਸ਼ਾਂ ਦੇ ਢੇਰ ਲੱਗ ਗਏ। ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਅਹਿਮਦ ਸ਼ਾਹ ਅਬਦਾਲੀ ਆਪ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾ ਕੇ ਇਸ ਜ਼ੁਲਮ ਦੇ ਪਾਰ ਹੋ ਗਿਆ। ਪੱਕੀਆਂ ਪਕਾਈਆਂ ਡੇਗਾਂ ਸਿੰਘਾਂ ਦੇ ਹੱਥ ਆ ਗਈਆਂ। ਇਹਨਾਂ ਮੁਗਲਾਂ ਨੇ ਜੋ ਵੀ ਦਾਲ ਚੌਲ ਅਤੇ ਪ੍ਰਸ਼ਾਦੇ ਤਿਆਰ ਕੀਤੇ ਸਨ, ਸਿੰਘਾਂ ਨੇ ਸੋਧਿਆ ਅਰਦਾਸਾਂ, ਫੇਰੀਆਂ ਕਿਰਪਾਨਾਂ ਤੇ 16,000 ਲੜਕੀ ਨੂੰ ਛਡਾ ਕੇ ਉਹਨਾਂ ਨੂੰ ਲੰਗਰ ਛਕਾਇਆ। ਫਿਰ ਜਥੇਦਾਰ ਜੱਸਾ ਸਿੰਘ ਜੀ ਨੇ ਸਾਰਿਆਂ ਸਿੰਘਾਂ ਦੀ ਡਿਊਟੀ ਲਗਾ ਦਿੱਤੀ ਕਿ ਲੜਕੀਆਂ ਨੂੰ ਆਪੋ ਆਪਣੇ ਘਰ ਪਹੁੰਚਾਇਆ ਜਾਵੇ। ਇਲਾਕੇ ਦੇ ਸਹਿਯੋਗ ਨਾਲ ਸਿੰਘਾਂ ਨੇ ਲੜਕੀਆਂ ਨੂੰ ਘੋੜਿਆਂ, ਰੱਥਾਂ ਅਤੇ ਬੱਗੀਆਂ ਦੇ ਵਿੱਚ ਬਿਠਾ ਕੇ ਉਹਨਾਂ ਦੇ ਘਰੋਂ ਘਰੀ ਛੱਡਿਆ। ਜਥੇਦਾਰ ਜੱਸਾ ਸਿੰਘ ਜੀ ਦੀ ਲੜਕੀਆਂ ਨੂੰ ਘਰ ਛੱਡਦੇ ਹੋਏ ਇੱਕ ਪੰਡਤਾਂ ਦੀ ਲੜਕੀ ਜਿਸਦਾ ਨਾਮ ਉਰਮਲਾ ਦੇਵੀ ਸੀ, ਜਦੋਂ ਉਸ ਨੂੰ ਉਸਦੇ ਘਰ ਛੱਡਣ ਗਏ ਨੇ, ਲੜਕੀ ਨੂੰ ਘੋੜੇ ਤੋਂ ਉਤਾਰ ਕੇ ਸਿਰ ਤੇ ਪਿਆ ਦਿੱਤਾ, ਤਲੀ ਤੇ ਰੁਪਈਆ ਰੱਖ ਕੇ ਜਦੋਂ ਤੁਰ ਲੱਗੇ ਤਾਂ ਲੜਕੀ ਨੇ ਘੋੜੇ ਦੀਆਂ ਵਾਗਾਂ ਫੜ ਲਈਆਂ ਤੇ ਜਥੇਦਾਰ ਜੱਸਾ ਸਿੰਘ ਜੀ ਤੋਂ ਉਹਨਾਂ ਦਾ ਨਾਂ ਕਿਉਂ ਪੁੱਛ ਲਿਆ।

0: history in English. Amateur of Bali invaded India for the seventh time. When he attacked India for the ninth time, he looted valuable things worth of millions. He also picked up young girls and women of Hindu and Muslim communities. After collecting 12,000 girls from Delhi, he proceeded towards Punjab and picked up 4,000 from here. Ahmad Shah Abdali, accompanied by his soldiers, started for Afghanistan. In addition of enormous stock of gold, silver, and other valuables, 16,000 beautiful unmarried girls and married women were being taken forcibly against their wishes to serve as maidens and slaves of Abdalis and to be auctioned in open market. They were hurried on Budbuller cart and were tied to prevent their escape and release. The cries for help of these helpless girls fell on the deaf ears, but nobody dared to rescue them till the caravan arrived near Chelam River. When the Sikhs came to know about this caravan passing through Punjab, they decided to rescue the prisoners to save their honor and that of the country. The Khalsa heard the wailing of these unfortunate girls and came out of the surrounding jungles under the commandment of Madam Jagela Jasa Singhji and found John Abdali's caravan like a lightning from the sky. The Sikhs fought with such a bravery that hundreds of Abdali soldiers fell dead in the battlefield. Ahmad Shah Abdali himself got so scared that he ran away and crossed the Chelam River to save his life. The Sikhs drove the bullock cart laden of girls and valuables to a safer place. General Jasa Singhji assigned duties to the Sikhs to drop the girls to their respective homes. All the freed women, whether Hindus or Muslims, were escorted to their homes safely by the Sikh soldiers. Whereas none among other brave communities, such as Rajputs and Marathas, could bear attack on Abdali's caravan and free these girls from the clutches of Abdali. But the same soldiers of Guru Gobind Singh Ji freed these unfortunate girls, risking their own lives, whose character was of the highest order even during those difficult days.
1: Singh Sur ne mard mard daler kehde, bhaji modan hamesha jaande ne, ਤੇ ਰੱਬ ਦੇ ਨਹੀਂ ਉਧਾਰੀ ਉਹਦੇ ਸਦਾ ਅਣਖ ਦੀ ਜ਼ਿੰਦਗੀ ਮਾਣ। ਗੁਰੂ ਖਾਲਸਾ ਜੀ, ਇਹ ਸੀ ਪਰਉਪਕਾਰੀ ਅਣਖੀ ਖਾਲਸੇ ਦਾ ਇਤਿਹਾਸ। ਜਦੋਂ ਜਦੋਂ ਵੀ ਜ਼ਾਲਮਾਂ ਨੇ ਜ਼ੁਲਮ ਕੀਤੇ ਨੇ ਤਾਂ ਸਿੰਘਾਂ ਨੇ ਅੱਗੋਂ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਹੈ, ਕਿਉਂਕਿ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿ ਲੈਣਾ ਮਹਾਪਾਪ ਹੈ। ਕੌਮਾਂ ਨੇ ਜਦ ਅੱਕ ਦੀਆਂ ਜ਼ੁਲਮਾਂ ਦੇ ਫੱਟੇ ਚੱਕਦੀਆਂ ਕੁਰਬਾਨੀ ਦੇ ਆਗੇ ਵਿੱਚ ਤਹਿਰੀਕਾਂ ਨੇ ਬੱਕ ਦੀਆਂ ਹੱਕ ਲਈ ਤਲਵਾਰ ਉਠਾ ਹੱਕ ਨਵੇੜੂ ਹੱਕ ਦੀਆਂ ਵਾਰ ਸਦਾ ਤਲਵਾਰਾਂ ਦੇ ਤਲਵਾਰਾਂ ਹੀ ਨੇ ਦੱਕ ਦੀਆਂ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜ਼ਫਰਨਾਮਾ ਯਾਨੀ ਜਿੱਤ ਦੀ ਚਿੱਠੀ ਲੈ ਕੇ ਭੇਜੀ ਸੀ ਤਾਂ ਉਸ ਵਿੱਚ ਇੱਕ ਕਰੜੀ ਹਿਦਾਇਤ ਕੀਤੀ ਸੀ, ਚਮਕਾਰ ਅਸ ਹਮਾ ਹੀਲ ਤੇ ਦਰਦ ਜਲ ਹਲਾਲ ਅਸ ਬਰਦਨ ਬਾਰ ਸ਼ਮਸ਼ੀਰ। ਜਦੋਂ ਸਾਰਿਆਂ ਹਿੰਦਿਆਂ ਤੋਂ ਗੱਲ ਲੰਘ ਜਾਵੇ ਤਾਂ ਉਸ ਵਕਤ ਤਲਵਾਰ ਚੁੱਕ ਲੈਣੀ ਚਾਹੀਦੀ। ਇਸੇ ਕਰਕੇ ਅਣਖੀ ਸੂਰ ਮੇ ਅਣਖ ਲਈ ਮਰਨ ਵਾਲੇ ਜ਼ੁਲਮ ਸਾਹਮਣੇ ਛਾਤੀਆਂ ਤਾਣਦੇ ਨੇ, ਵਿਰਲੇ ਪੁੱਤੋ ਮਾਵਾਂ ਜਾਂਦੀਆਂ ਨੇ ਆਪਣੇ ਫਰਜ਼ ਨੂੰ ਜਿਹੜੇ ਪਛਾਣ। ਕਰਜ਼ਾ ਸਮੇਂ ਸਿਰ ਵੈਰੀ ਦਾ ਲੋਹਣ ਜਿਹੜੇ ਹੋਰ ਨਿਬੜਦੇ ਸਮੇਂ ਦੇ ਹਾਰਦੇ ਨੇ, ਜਿਹਦੇ ਉਹਨਾਂ ਨੂੰ ਕਿਸੇ ਨੇ ਮਾਰਨਾ ਕੀ ਜਿਹੜੇ ਭਾਜੀਆਂ ਮੋੜਨੀਆਂ ਜਾਂਦੇ ਨੇ। ਇੱਕ ਨਹੀਂ ਅਨੇਕਾਂ ਮਿਸਾਲਾਂ ਮਿਲਦੀਆਂ ਨੇ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ। ਸੁੱਖਾ ਸਿੰਘ ਮਹਿਤਾਬ ਸਿੰਘ ਨੇ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਮੱਸਾ ਵਾਂਗਣ ਖਾਨ ਵਜੀਦਾ ਅਸੀਂ ਮਾਰਿਆ ਅਹਿਮਦ ਸ਼ਾਹ ਨੂੰ ਅਸੀਂ ਭਜਾਇਆ 19 ਸਾਲੀ ਊਧਮ ਸਿੰਘ ਨੇ ਜਾ ਗੋਰੇ ਨੂੰ ਸਬਕ ਸਿਖਾਇਆ ਜਿੰਨੇ ਵੀ ਸਾਨੂੰ ਨਿਉਂਦਰਾ ਪਾਇਆ ਅਸੀਂ ਚੋਗਣਾ ਉੱਚੀ ਧੌਣ ਉਠਾ ਨਾ ਸਕਿਆ ਉੱਚੀ ਧੌਣ ਉਠਾ ਨਾ ਸਕਿਆ ਜਿਹਨੂੰ ਵੀ ਅਸੀਂ ਧੋਣੋ ਫੜਿਆ ਜੋ ਸਾਡੇ ਤੇ ਭਾਜੀ ਪਾਉਂਦਾ ਉਹਨੇ ਸਾਡਾ ਇਤਿਹਾਸ ਨਹੀਂ ਪੜਿਆ। ਗੁਰੂ ਖਾਲਸਾ ਜੀ

ਤਿੰਨਾਂ ਸੂਰਮਿਆਂ ਨੇ ਹਮੇਸ਼ਾ ਧੌਣ ਉੱਚੀ ਕਰਕੇ ਹੀ ਜਾਣਾ ਸਿੱਖਿਆ ਤੇ ਐਸੇ ਮਰ ਜੀਵੜਿਆਂ ਦੀ ਯਾਦ ਵਿੱਚ ਇੱਕ ਨਗਮਾ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਦੀਦੀਆਂ ਦਾ ਢਾਡੀ ਜਥਾ ਦੀ ਸੇਵਾ ਵਿੱਚ ਹੈ।

0: ਜਿੱਥੇ ਮੁਕਦੀ ਮਜਨੂਆ
1: ਰਾਂਝਿਆਂ
0: ਦੀ, ਜਿੱਥੇ ਮੁਕਦੀ ਮਜਨੂਆ ਰਾਂਝਿਆਂ ਦੀ, ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਸਾਡੇ ਲੜਦਿਆਂ ਲੜਦਿਆਂ ਸਿਰ ਰਹਿ ਗਏ, ਪਰ ਜਿਸਮ ਚੋਂ ਗਈ ਨਾ ਜਾਨ ਸਾਡੀ, ਮਰਨ ਵਾਸਤੇ ਆਪਣੀ ਅਣਖ ਪਿੱਛੇ, ਮਰਨ ਵਾਸਤੇ ਆਪਣੀ ਅਣਖ ਪਿੱਛੇ ਰੀਝ ਰਹੀ ਹੈ ਸਦਾ ਜਵਾਨ ਸਾਡੀ। ਹੁੰਦਾ ਰਿਹਾ ਏ ਟੱਕਰੇ ਜਿਸਮ ਸਾਡਾ, ਇਹ ਪਰ ਸੀ ਨਾ ਕਿਹਾ ਜੋ ਬਾਹਰ, ਸਦਾ ਤੇ ਰਹੇ ਨੇ ਲੋਕੀ ਚਨਾ ਅੰਦਰ, ਤਰਦੇ ਰਹੇ ਨੇ ਲੋਕੀ ਚਨਾ ਅੰਦਰ। ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ, ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ, ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ। ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ, ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ। ਸਾਨੂੰ ਕਿਸੇ ਨਾ ਦੱਸੀ ਸਵਾ ਮਲਨੀ, ਸਾਨੂੰ ਕਿਸੇ ਨਾ ਦੱਸੀ ਸਵਾ ਮਲਨੀ, ਜਿਸਦੇ ਲਹੂ ਦੇ ਵਿੱਚ ਲਬੇੜਦੇ ਰਹੇ ਜੋ ਅਸਾਂ ਦਸਮੇਸ਼ ਤੋਂ ਲਿਆ ਐਸਾ ਜਾਣ ਬੁੱਝ ਕੇ ਸੱਪਾਂ ਨੂੰ। ਸਾਨੂੰ ਪਿੰਜਰੇ ਵਿੱਚ ਜੇ ਕਿਸੇ ਪਾਇਆ, ਸਾਨੂੰ ਪਿੰਜਰੇ ਵਿੱਚ ਜੇ ਕਿਸੇ ਪਾਇਆ, ਖੋਲੇ ਖੰਭ ਤੇ ਪਿੰਜਰੇ ਤੋੜ ਦਿੱਤੇ ਅਸੀਂ, ਉਹ ਜਿਨ੍ਹਾਂ ਦੇ ਸੀਨਿਆਂ ਨੇ ਤਿੱਖੇ ਨਿਰਦਿਆਂ ਦੇ ਮੂੰਹ ਮੋੜ ਦਿੱਤੇ। ਸਾਡਾ ਮੂੰਹ ਮੁਹਾਂਦਰਾ ਵੱਖਰਾ ਏ, ਸਾਡਾ ਮੂੰਹ ਮੁਹਾਂਦਰਾ ਵੱਖਰਾ ਏ, ਸਾਡਾ ਰੂਪ ਵੱਖਰਾ, ਸਾਡਾ ਰੰਗ ਵੱਖਰਾ, ਕਿਸੇ ਕੌਮ ਦੇ ਨਾਲ ਨਹੀਂ ਮੇਲ ਖਾਂਦਾ। ਤੁਰਿਆ ਆਉਂਦਾ ਏ ਸਾਡਾ ਪਰ ਸੰਗ ਵੱਖਰਾ, ਸਾਡੀ ਆਤਮਾ ਦੇ ਲੱਛਣ ਵੱਖਰੇ ਨੇ, ਸਾਡੀ ਆਤਮਾ ਦੇ ਲੱਛਣ ਵੱਖਰੇ ਨੇ, ਸਾਡੇ ਜਿਸਮ ਦਾ ਹਰ ਇੱਕ ਅੰਗ ਵੱਖਰਾ, ਸਾਡੀ ਮੌਤ ਜਹਾਨ ਤੋਂ ਵੱਖਰੀ ਏ, ਸਾਡਾ ਜ਼ਿੰਦਗੀ ਜਿਉਣ ਦਾ ਢੰਗ ਵੱਖਰਾ। ਗੁਰੂ ਖਾਲਸਾ ਜੀ, ਆਪਾਂ ਇਤਿਹਾਸ ਸਰਵਣ ਕੀਤਾ ਕਿ ਕਿਸ ਤਰ੍ਹਾਂ ਹਿੰਦੁਸਤਾਨੀਆਂ ਦੀ ਆਤਮਕ ਦਸ਼ਾ ਇੰਨੀ ਕਮਜ਼ੋਰ ਹੋ ਚੁੱਕੀ ਸੀ। ਕਿਹਾ ਕੀ ਕਰਦੇ ਸਨ, ਖਾਧਾ ਪੀਤਾ ਲਾਹੇ ਦਾ ਤੇ ਰਹਿੰਦਾ ਅਹਿਮਦ ਸ਼ਾਹੀ। ਤੇ ਫਿਰ ਜਦੋਂ ਅਬਦਾਲੀ ਵਰਗੇ ਜਰਵਾਣੇ ਹਿੰਦੁਸਤਾਨ ਤੇ ਪੈਂਦੇ ਸਨ, ਧੀਆਂ ਭੈਣਾਂ ਨੂੰ ਲੁੱਟ ਕੇ ਲਿਜਾ ਰਹੇ ਹੁੰਦੇ ਸਨ, ਤਾਂ ਕਿਸੇ ਦੀ ਹਿੰਦੁਸਤਾਨੀ ਦੀ ਹਿੰਮਤ ਨਹੀਂ ਸੀ ਪੈਂਦੀ ਕਹਿਣ ਦੀ ਕਿ ਦੁਰਾਨੀ ਤੂੰ ਸਾਡੀਆਂ ਧੀਆਂ ਭੈਣਾਂ ਨੂੰ ਲਿਜਾ ਨਹੀਂ ਸਕਦਾ। ਪਰ ਉਹਨਾਂ ਦੀ ਤਾਂ ਦਸ਼ਾ ਇੰਨੀ ਮਾੜੀ ਹੋ ਚੁੱਕੀ ਸੀ, ਸਭ ਨੂੰ ਆਪੋ ਆਪਣੀਆਂ ਜਾਨਾਂ ਲੁਕਾਉਣ ਦੀ ਪਈ ਹੋਈ ਸੀ। ਉਧਰੋਂ ਫਿਰ ਜਦੋਂ ਜਰਵਾਣੇ ਹਿੰਦੁਸਤਾਨ ਦੀਆਂ ਧੀਆਂ ਭੈਣਾਂ ਨੂੰ ਬੰਨ ਕੇ ਲਿਜਾ ਰਹੇ ਹੁੰਦੇ ਸਨ, ਫਿਰ ਲੋਕੀ ਕੀ ਦੁਹਾਈਆਂ ਪਾਉਂਦੇ ਸਨ, ਗਈ ਉਹ ਗਈ ਰਣ ਬਸਰੇ ਨੂੰ ਮੋੜੀ ਵੇ ਬਾਬਾ ਕੱਚ ਵਾਲਿਆ। ਸਿੰਘਾਂ ਨੂੰ ਉਹਨਾਂ ਦੇ ਸਰਕਾਰਾਂ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਸੀ। ਕਿੰਨੀ ਰਹਿਤ ਵਹਿ ਦੇ ਵਿੱਚ ਪ੍ਰਪੱਕ ਸਨ ਸਿੰਘ ਸੂਰਮੇ। ਫਿਰ ਜਦੋਂ ਸਿੰਘ ਜਰਵਾਣਿਆਂ ਤੋਂ ਧੀਆਂ ਭੈਣਾਂ ਨੂੰ ਛਡਾ ਕੇ ਉਹਨਾਂ ਦੇ ਘਰੋਂ ਘਰੀ ਪਹੁੰਚਾਉਂਦੇ

0: ਗੁਰੂ ਜੀ
1: ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬੋਲੋ।

0: ਕਿਰਬੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: ਇੱਕ ਵੱਖਰੀ ਪਛਾਣ ਦਿੱਤੀ ਹੋਵੇ, ਉਹ ਬੜੇ ਚੇਲੇ ਨੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ, ਪਰ ਸਤਿਗੁਰਾਂ ਨੇ ਇੱਕ ਵੱਖਰੀ ਪਛਾਣ ਦਿੱਤੀ, ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਐਸਾ ਮੈਂ ਸਜਾਉਣਾ ਖਾਂ। ਸਤਿਗੁਰਾਂ ਨੇ ਕਿਹਾ ਸੀ, ਐਸਾ ਖਾਲਸਾ ਸਾਜਾਂਗਾ ਜਿਹੜਾ ਲੱਖਾਂ ਵਿੱਚੋਂ ਨਜ਼ਰ ਆਇਆ ਕਰੇਗਾ। ਤੇ ਸਾਧ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਦਾ।

ਉਹ ਸੰਗਤਾਂ ਆਈਆਂ ਨੇ ਜਿਨ੍ਹਾਂ ਨੇ ਖੰਡੇ ਬੜ ਦਾ ਅੰਮ੍ਰਿਤ ਛਕਿਆ। ਸੰਗਤ ਬੈਠਣ ਦੀ ਕਿਰਪਾਲਤਾ ਕਰੋ, ਆਵਾਜ਼ ਨਹੀਂ ਆਉਣੀ ਚਾਹੀਦੀ ਕਿਸੇ ਪਾਸਿਓਂ।

ਕੱਲ ਵੀ ਥੋੜਾ ਜਿਹਾ ਸਮਾਂ ਹਾਜ਼ਰੀ ਭਰੀ ਗਈ ਤੁਹਾਡੇ ਕੋਲ, ਪੌਣਾ ਘੰਟਾ ਘੰਟਾ ਲਾ ਲਓ। ਪਰਸੋਂ ਵੀ ਬਾਬਾ ਜੀ ਨੇ ਆ ਕੇ ਹਾਜ਼ਰੀ ਭਰੀ, ਮਹਾਰਾਜ ਦੀ ਕਿਰਪਾ ਦਾ ਸਦਕਾ, ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ, ਇੱਕ ਸੌ ਚੁਰੰਜਾ ਪ੍ਰਾਣੀ ਗੁਰੂ ਕੇ ਜਹਾਜ਼।

ਖਾਸ ਵੱਲੋਂ ਉਹਨਾਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜਿਹੜੇ ਅੱਜ ਗੁਰਮਤ ਵੱਲ ਵਧੇ ਨੇ, ਰੂਹਾਨੀਅਤ ਵੱਲ ਅੱਜ ਪਹਿਲਾ ਕਦਮ ਪੁੱਟਿਆ। ਵੱਧਦੇ ਜਾਣਾ, ਵੱਧਦੇ ਜਾਣਾ, ਵੱਧਦੇ ਵੱਧਦੇ ਵੱਧਦੇ ਇੱਕ ਦਿਨ ਸੱਚਖੰਡ ਤੱਕ ਪਹੁੰਚਦੇ। ਇੰਨੀ ਮਿਹਨਤ ਕਰਨੀ ਹੈ, ਜੰਮਣ ਮਰਨ ਦਾ ਗੇੜ ਮੁੱਕ ਜਾਵੇ। ਸੰਗਤ ਦੇ ਦਰਸ਼ਨ ਹੋ ਰਹੇ ਨੇ ਨਾਲ ਗੁਰੂ ਰੂਪ ਪੰਥ ਖਾਲਸੇ ਦੇ।

ਚੇਤਨ ਤਾਈ ਹੈ ਸੰਗਤ ਵਿੱਚ। ਰਾਤ ਹਰਿਆਣੇ ਚ ਦੀਵਾਨ ਸੀ, ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਵਿੱਚ ਸੰਗਤ ਸੀ ਉੱਥੇ, ਬਹੁਤ ਇਕੱਠ। ਔਰ ਇੰਨੀ ਚੇਤਨਤਾਈ ਸੀ, ਇੰਝ ਲੱਗਦਾ ਹੀ ਨਹੀਂ ਸੀ ਕਿ ਇਹ ਹਰਿਆਣੇ ਚ ਬੈਠੇ। ਬੜਾ ਪ੍ਰੇਮ ਸੀ, ਜੋਸ਼ ਬੜਾ ਸੰਗਤ ਵਿੱਚ।

0: Yandu.
1: Thank you.

0: ध्यान दो। एक खुशी होती
1: है,
0: बहुती भी ठीक नहीं, बस भी करो, ध्यान दो।
2: ਤੁਹਾਡੇ ਕੋਲ ਬਥੇਰਾ ਟਾਈਮ ਹੋਏਗਾ, ਸਾਰੇ ਰਾਹ ਲਾਉਂਦੇ ਜੀ, ਸਵੇਰੇ ਉੱਠ ਕੇ ਵੀ ਲਾਇਆ ਕਰੋ ਅੰਮ੍ਰਿਤ ਵੇਲੇ, ਉਦੋਂ ਤਾਂ ਨੀਂਦ ਆਉਂਦੀ। ਇੱਥੇ ਬੜੇ ਜਕਾਰੇ ਲੱਗਦੇ, ਹੁਣ ਧਿਆਨ ਦਿਓ। ਇਹ ਖੁਸ਼ੀ ਹੈ, ਪੰਜ ਪਿਆਰਿਆਂ ਦਾ ਸਤਿਕਾਰ ਹੈ, ਹੋਣਾ ਵੀ ਚਾਹੀਦਾ, ਕਿਉਂਕਿ ਇੱਕ ਬੱਚਾ ਜਨਮ ਲਵੇ ਧਰਤੀ ਤੇ ਅੱਧੀ ਨਹੀਂ ਲੱਗਦੀ, ਪੁੱਤਰ ਨੇ ਜਨਮ ਲਿਆ। ਗੁਰਮੁਖੋ, ਅੱਜ ਇਹ ਸਾਡਾ ਖਾਲਸਾ ਪਰਿਵਾਰ ਹੈ, ਖੁਸ਼ੀ ਹੋਵੇ ਵੀ ਕਿਵੇਂ ਨਾ, 153 ਨਵੇਂ ਰਲੇ ਨੇ।
1: ਬੋਲੋ
0: ਇਹਦੀ ਕਸਰ ਰਹਿੰਦੀ ਸੀ, ਹੁਣ ਧਿਆਨ ਦਿਓ। 153 ਰਲੇ ਨੇ ਨਵੇਂ, ਖੁਸ਼ੀ ਤੇ ਫਿਰ ਹੁੰਦੀ ਹੋਈ ਹੈ, ਬੜਾ ਮਨ ਖੁਸ਼ ਹੁੰਦਾ। ਰੋਜ਼ ਅੰਮ੍ਰਿਤ ਸੰਚਾਰ ਇੱਕ ਹੁੰਦਾ ਤੇ ਰਾਤ ਤੇ ਕੁਝ ਬਹੁਤੇ ਹੀ ਖੁਸ਼ ਹੋ ਗਏ ਸੀ ਇੱਥੇ, ਕਿਉਂਕਿ ਕਾਫੀ ਪੁਰਾਣੀ ਸੀ, 125 ਦੇ ਲਗਭਗ, ਬੜਾ ਮਨ ਖੁਸ਼ ਹੁੰਦਾ। ਇਸ ਕਰਕੇ ਹੁੰਦੀ ਵੀ ਹੈ, ਜਿਹੜੇ ਗੁਰਸਿੱਖ ਨੇ ਉਹਨਾਂ ਨੂੰ ਤਾਂ ਖੁਸ਼ੀ ਹੁੰਦੀ ਹੈ, ਸ਼ੁਕਰ ਹੈ ਸਾਡਾ ਪੰਥ ਚੜ੍ਹਦੀ ਕਲਾ ਵੱਲ ਜਾ ਕੇ। ਜਿਹੜੇ ਮਨਮੁੱਖ ਨੇ ਉਹ ਫਿਰ ਈਰਖਾ ਕਰਦੇ ਨੇ, ਕਈ ਕਰਦੇ ਨੇ, ਜਿਹੜੇ ਕਹਿੰਦੇ ਲਓ ਜੀ ਇੰਨਿਆਂ ਨੂੰ ਅੰਮ੍ਰਿਤ ਛਕਾਈ, ਬਾਹਾਂ ਖੜੀਆਂ ਕਰੀ ਜਾਂਦੇ, ਬੜਾ ਕੁਝ ਕਹਿੰਦੇ, ਚਲੋ ਕਈ ਜਾਣ, ਆਪਾਂ ਕਿਸੇ ਦੀ ਪਰਵਾਹ ਨਹੀਂ ਕਰਦੇ।

ਪਹਾੜਾਂ ਵਰਗਾ ਦਿਲ ਹੋਵੇ ਡੋਲਦੀ ਵੀ ਕਮਾਲ, ਤਨ ਵੱਡੇ ਦੀ ਗੱਲ ਨਹੀਂ ਦਿਲ ਵੀ ਤਕੜਾ ਚਾਹੀਦਾ। ਸਾਧ ਸੰਗਤ ਸਰੀਰ ਵੀ ਤਕੜਾ ਹੋਵੇ ਦਿਲ ਵੀ ਤਕੜਾ ਹੋਵੇ, ਮਨ ਕਾਇਮ ਹੋਣਾ ਚਾਹੀਦਾ। ਕਈਆਂ ਦੇ ਸਰੀਰ ਬੜੇ ਤਕੜੇ ਨੇ, ਮੇਰੇ ਨਾਲ ਚਿੰਤਾ ਵਜਾਉਂਦਾ ਹੈ, ਕੱਦ 'ਚ ਬਹੁਤ ਲੰਬਾ 7 ਫੁੱਟ ਦਾ, ਡਰਦਾ ਚੂਹਿਆਂ ਤੋਂ ਵੀ, ਜੇ ਕਿਤੇ ਚੂਹੇ ਨੂੰ ਵੇਖ ਰਹੇ ਨੂੰ ਨੀਂਦਰ ਨਹੀਂ ਆਉਂਦੀ ਰਹਿੰਦੀ। ਪਰ ਸਰੀਰ ਵੀ ਤਕੜਾ ਅਤੇ ਮਨ ਵੀ ਤਕੜਾ, ਤਾਂ ਬਾਬੇ ਹੱਲੇ ਵਾਲੇ ਵਾਂਗੂ ਮੈਂ ਉਹਦੇ ਦੀਵਾਨ 'ਚ ਸੁਣਾਇਆ। ਮੈਂ ਕਿਹਾ ਸਨੌਰ ਮੈਂ ਚਰਨ ਪਾਉਣ ਗਿਆ, ਮੈਨੂੰ ਚੱਕ ਕੀ ਲੈ ਗਏ? ਬਾਬੇ ਹੱਲੇ ਵਾਲੇ ਕਹਿੰਦੇ ਮੈਨੂੰ ਲਜਾਏ ਹੁਣ ਤੁਸੀਂ। ਹੁਣ ਮੈਨੂੰ ਲੱਗਦਾ ਵੀ 1 ਕੁਇੰਟਲ 10 ਕਿਲੋ ਦਾ ਤਾਂ ਹੋਣਗੇ, ਕਿਹੜਾ ਚੱਕ ਲੂ? ਮੇਰੇ ਵਰਗੇ ਨੂੰ ਤਾਂ ਲੈ ਗਏ ਚੱਕ ਕੇ। ਕਹਿੰਦੇ 1 ਕੁਇੰਟਲ 22 ਕਿਲੋ, ਕਮਾਲ ਹੈ। ਹਾਂ ਹੁਣ ਵੀ ਕਿਵੇਂ ਨਾ, ਪੁਰਾਣੀਆਂ ਖੁਰਾਕਾਂ ਖਾਧੀ। ਵੈਦ ਆ ਗਿਆ ਚੰਡੀਗੜ੍ਹ ਤੋਂ, ਮੈਨੂੰ ਕਹਿੰਦਾ ਬਾਬਾ ਜੀ ਲਿਖ ਲਓ ਜੀ। ਮੈਂ ਕਿਹਾ ਕੀ, ਕਿਹੜੀ ਕਿਹੜੀ ਚੀਜ਼ ਖਾਣੀ ਹੈ, ਕਿਹੜੀ ਕਿਹੜੀ ਚੀਜ਼ ਨਹੀਂ ਖਾਣੀ, ਦੱਸੋ। ਲਿਖਾਉਣ ਲੱਗ ਪਿਆ, ਕਹਿੰਦੇ ਜੀ ਦੁੱਧ ਨਹੀਂ ਖਾਣਾ, ਦੁੱਧ ਨਹੀਂ ਪੀਣਾ, ਹੋਰ ਕਹਿੰਦੇ ਦਹੀਂ ਨਹੀਂ ਖਾਣਾ, ਹੋਰ ਕਹਿੰਦੇ ਲੱਸੀ ਨਹੀਂ ਪੀਣੀ। ਮੈਂ ਕਿਹਾ ਹੋਰ? ਕਹਿੰਦੇ ਮੱਖਣ ਨਹੀਂ ਖਾਣਾ, ਹੋਰ ਕਹਿੰਦੇ ਫਲ ਤਾਂ ਭੁੱਲ ਹੀ ਜਾਓ ਵੀ ਦੁਨੀਆਂ 'ਚ ਹੈ ਕੋਈ। ਮੈਂ ਕਿਹਾ ਹੋਰ? ਕਹਿੰਦੇ ਜੀ ਕਈ ਸਬਜ਼ੀਆਂ ਗਿਣਾ ਤੀਆਂ, ਕਹਿੰਦੇ ਸਬਜ਼ੀਆਂ ਵੀ ਨਹੀਂ ਖਾਣੀਆਂ। ਮੈਂ ਕਿਹਾ ਛੱਡਿਆ ਤਾਂ ਕੁਛ ਹੈ ਨਹੀਂ, ਹੁਣ ਮਿਰਚਾਂ ਹੀ ਫੱਕ ਲਿਆ ਕਰਾਂ। ਛੱਡਿਆ ਤਾਂ ਹੈ ਨਹੀਂ ਕੁਝ, ਹੁਣ ਮਿਰਚਾਂ ਹੀ ਫੱਕਣੀਆਂ ਪੈਣਗੀਆਂ। ਸਾਧ ਸੰਗਤ ਤੇ ਪੁਰਾਣੀਆਂ ਖੁਰਾਕਾਂ ਖਾਧੀਆਂ ਤਾਂ ਹੀ ਐਡੀ ਵੱਡੀ ਬਖਸ਼ਿਸ਼ ਹੈ ਸਤਿਗੁਰਾਂ ਦੀ। ਬਾਬੇ ਹੱਲੇ ਵਾਲੇ ਲੱਗ ਕੇ ਹੁਕਮਨਾਮਾ ਲੈਣ, ਦੋ ਸਿੰਘ ਮੈਂ ਬੈੱਡ ਦੇ ਆਲੇ ਦੁਆਲੇ ਖਿਲਾਰੇ ਦੇਖੋ ਕਿਤੇ ਤੋੜ ਹੀ ਨੰਨੇ। ਹੁਣ ਇੱਕ ਇੱਕ ਗਿੱਠ ਉੱਚੇ ਉੱਠਦੇ, ਹੁਕਮਨਾਮਾ ਲੈਣ ਵੇਲੇ ਇੱਕ ਇੱਕ ਗਿੱਠ ਉੱਚੇ। ਚਲੋ ਬਖਸ਼ਿਸ਼ ਹੈ ਸਤਿਗੁਰੂ, ਚਾਹੀਦੇ ਭਾਈ ਕਈ ਵਾਰੀ ਲੋੜ ਪੈ ਜਾਏ ਉਹਦੇ ਸਿੰਘਾਂ ਦੀ ਵੀ ਲੋੜ ਹੈ, ਤਾਂ ਹੀ ਮੈਂ ਨਾਲ ਪ੍ਰੇਮ ਰੱਖਿਆ ਹੋਇਆ। ਕੀ ਪਤਾ ਲੱਗਦਾ ਭਨਿਆਰਾਂ ਵਾਲੇ ਵਰਗਾ ਕਿੱਥੇ ਟੱਕਰ ਗਏ, ਹੁਣ ਮੇਰੇ ਵਾਲੇ ਮੇਰੇ ਵਰਗੇ ਤੋਂ ਕੀ ਹੋ, ਧਿਆਨ ਦਿਓ ਭਾਈ। ਚਲੋ ਹੁਣ ਬਥੇਰਾ ਚੱਲਿਆ ਇੱਧਰ ਸੁਰਤੀ ਜੋੜੋ। ਆਓ ਸ੍ਰੀ ਅਕਾਲ, ਦੇਣੀ ਤੇ ਕਨੈਣੀ ਆ ਪਰ ਦੇਣੀ ਆ ਖੰਡ ਲਾ ਕੇ। ਗੱਲ ਤੇ ਆਪਾਂ ਪਤੇ ਦੀ ਕਰਨੀ ਹੈ, ਪਰ ਚਲੋ ਇੰਜ ਥੋੜ੍ਹਾ ਜਿਹਾ

0: ਕਰੇ ਖੁਦਾ।
1: ਨਦਰ ਗੁਰੂ ਨਾਨਕ ਦੀ ਪੈ ਗਈ ਬੜੀ ਕੰਧਾਰੀ ਤੇ ਖੁਦਾ ਬਣਾਤਾ, ਪੈ ਗਈ ਸੱਜਣ ਠੱਗ ਤੇ। ਸਾਧ ਸੰਗਤ ਜੀ, ਉਹ ਪਈ ਸੀ ਸੱਜਣ ਤੇ, ਕਰ ਦਿੱਤੀ ਕਿਰਪਾ ਖੁਦਾ ਬਣਾਤ, ਪੈ ਗਈ ਭੂਮੀਏ ਤੇ ਆਪਣੇ ਵਰਗਾ ਬਣਾ ਲਿਆ ਗੁਰਮੁਖੋ। ਗੁਰੂ ਨਾਨਕ ਦੀ ਨਦਰ ਬਣਾਉਂਦੀ ਹੈ ਆਪਣਾ, ਸਤਿਗੁਰੂ ਬਣਾਉਂਦੇ ਨੇ ਆਪਣਾ, ਬਖਸ਼ਿਸ਼ ਬੜੀ ਕਰਦੇ ਨੇ, ਸੰਭਾਲਣੀ ਬੜੀ ਔਖੀ ਹੈ। ਨਾਲ ਦੂਜੀ ਗੱਲ ਵੀ ਹੈ, ਨਦਰ ਉਪੁੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਇਆ, ਤਾਰਦੀ ਵੀ ਨਜ਼ਰ ਹੈ ਜੇ ਬਦਲ ਜੇ ਤੇ ਮਾਰਦੀ ਵੀ
0: ਨਜ਼ਰ ਹੈ।
1: ਉਹਨੇ ਕਰਨਾ ਕੁਛ ਨੀ, ਨਦਰ ਹੀ ਬਦਲਣੀ ਹੈ ਬਸ। ਨਦਰ ਬਦਲ ਗਈ, ਮਾਰ ਵੀ ਦੇਵੇਗੀ। ਨਦਰ ਗੁਰੂ ਦੀ ਪੈ ਜੇ ਤੇ ਉਹ ਨਦਰ
0: ਤਾਰ ਦੇਵੇਗੀ,
1: ਤਾਰ ਵੀ ਦੇਵੇਗੀ। ਸੰਭਾਲੋ ਹੈ ਬਖਸ਼ਿਸ਼, ਸੰਭਾਲੋ ਫਿਰ ਗੱਲ ਬਣੇਗੀ, ਕਿਰਪਾ ਹੋਏਗੀ ਸਤਿਗੁਰਾਂ ਦੀ। ਹੁਣ ਸਾਧ ਸੰਗਤ ਸਾਡੇ ਤੇ ਕਿਰਪਾ ਕੀਤੀ ਹੈ, ਮਿਲ ਕੇ ਬੈਠਣ ਦਾ ਸਮਾਂ ਦਿੱਤਾ ਹੈ। ਆਪਣੇ ਇਲਾਕੇ ਵਿੱਚ ਅੱਗੇ ਜਿੱਥੇ ਵੀ ਕਿਤੇ ਦੀਵਾਨ ਆਉਣ, ਆਪ ਜੀ ਨੂੰ ਪਤਾ ਲੱਗੇਗਾ ਬਹੁਤੇ ਦੀਵਾਨ ਨਹੀਂ। ਸਾਧ ਸੰਗਤ ਜੀ, ਬਹੁਤੇ ਦੀਵਾਨ ਨਹੀਂ ਆਪਣੇ ਇਲਾਕੇ 'ਚ, ਹੁਣ ਬਹੁਤੇ ਦੀਵਾਨ ਜਿਹੜੇ ਨੇ ਚੰਡੀਗੜ੍ਹ ਇਲਾਕੇ ਵਿੱਚ, ਰੋਪੜ ਜ਼ਿਲ੍ਹੇ 'ਚ ਬਹੁਤੇ ਦੀਵਾਨ ਦਿੱਤੇ ਗਏ, ਅਨੰਦਪੁਰ ਦੇ ਇਲਾਕੇ 'ਚ ਬਹੁਤ ਦੀਵਾਨ ਨੇ ਜਿਹੜੇ ਅਗਲੇ ਸਾਲ, ਆਪਣੇ ਇਲਾਕਿਆਂ 'ਚ ਬੜੇ ਲੱਗੇ ਨੇ। ਅਤੇ ਇੱਕੋ ਪਾਸੇ ਲੱਗੀ ਜਾਣ ਨਾ, ਪਾਣੀ ਬਹੁਤਾ ਪੈ ਜਾਵੇ ਤਾਂ ਫਸਲ ਮਰ ਵੀ ਜਾਂਦੀ ਹੁੰਦੀ, ਫਿਰ ਕਈ ਰੱਜ ਵੀ ਜਾਂਦੇ ਨੇ ਬਹੁਤੇ, ਲਓ ਜੀ ਬੜੇ ਸੁਣ ਲਏ ਛੱਡੋ ਜੀ। ਪਰ ਚਲੋ, ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਉਹ ਆਨੰਦ ਲੈਂਦੇ ਨੇ। ਸਾਧ ਸੰਗਤ ਇਸ ਕਰਕੇ ਹੁਣ ਵੰਡ ਕੇ ਦੀਵਾਨ ਦਿੱਤੇ ਜਾਂਦੇ ਨੇ ਸਾਰੇ ਇਲਾਕੇ, ਹੁਣ ਤਾਂ ਆਪਣੇ ਇਕੱਲੇ ਇਕੱਲੇ ਪਿੰਡ ਨੂੰ ਮਿਲਦੇ ਨੇ ਦੀਵਾਨ, ਗਾਂ ਤੋਂ ਨਹੀਂ ਮਿਲਿਆ ਕਰਨੇ। ਇੱਕ ਜਗ੍ਹਾ 'ਤੇ ਸਮਾਗਮ ਹੋਇਆ ਕਰੇਗਾ ਸਾਂਝਾ, ਜਿਵੇਂ ਪੰਜ ਪੰਜ ਸੱਤ ਸੱਤ ਪਿੰਡ ਇਕੱਠੇ ਹੋ ਕੇ ਸਮਾਗਮ ਕਰ ਲਿਆ ਕਰਨ। ਇਕੱਲੇ ਇਕੱਲੇ ਪਿੰਡ ਵਿੱਚ ਜੇ ਸਮਾਂ ਦੇਣ ਲੱਗੀਏ ਫਿਰ ਇੰਨਾ ਟਾਈਮ ਨਹੀਂ, ਇੱਕ ਇੱਕ ਸਾਲ ਡੇਢ ਡੇਢ ਸਾਲ ਸੰਗਤ ਪਹਿਲਾਂ ਡੇਟ ਬੁੱਕ ਕਰਾ ਕੇ ਜਾਂਦੀ ਹੈ, ਉਸ ਹਿਸਾਬ ਨਾਲ ਸੰਗਤ ਨੂੰ ਦੀਵਾਨ ਦਿੱਤੇ ਜਾਂਦੇ ਨੇ। ਸੋ ਇੱਕ ਪਰਚੀ ਆਈ ਹੈ, ਸੰਗਤ ਦੀਵਾਨ ਨੇ ਕੱਲ੍ਹ ਤੋਂ, ਕੱਲ੍ਹ ਦਾ 14 ਦਾ ਦੀਵਾਨ ਬਾਬਾ ਜੀ ਲਾਉਣਗੇ, 3 ਦਿਨ ਦਾਸ ਨੇ ਜਾਣਾ ਹੈ, 15, 16, 17 ਤੇ 18, ਜੋ ਕਿ ਮਲੇਰਕੋਟਲਾ ਅਨਾਜ ਮੰਡੀ ਮਲੇਰਕੋਟ, ਉੱਥੇ ਦੀਵਾਨ ਨੇ ਕੁਝ ਨਾਭੇ ਇਲਾਕੇ ਦੀ ਸੰਗਤ ਬੈਠੀ, ਨਾਭੇ ਏਰੀਏ 'ਚੋਂ ਆਈ, ਉੱਥੇ ਭਾਈ 17 ਤੱਕ ਹਨ, 14, 15, 16, 17 ਅਨਾਜ ਮੰਡੀ ਮਲੇਰਕੋਟਲਾ, ਜਿਹੜੀ ਸੰਗਤ ਪਹੁੰਚ ਸਕਦੀ ਹੈ ਪਹੁੰਚ ਕੇ ਲਾਹਾ ਲਿਓ, ਜਿਹੜੀ ਭਰਿਓ, ਜਿਹੜੇ ਨਾਭੇ ਇਲਾਕੇ ਦੀ ਸੰਗਤ ਬੈਠੀ ਹੈ, ਕਿਉਂਕਿ 10 ਦੇਣਾ ਜ਼ਰੂਰੀ ਹੁੰਦਾ। ਕਈ ਪ੍ਰੇਮੀ ਨੇ ਜਿਹੜੇ 200-200 ਕਿਲੋਮੀਟਰ ਤੱਕ ਵੀ ਦੀਵਾਨ ਸੁਣਨ ਵਾਸਤੇ ਜਾਂਦੇ, ਫਿਰ ਪ੍ਰੇਮ ਹੈ ਉਹ ਕਿਲੋਮੀਟਰ, ਪ੍ਰੇਮ ਵਿੱਚ ਕਿਲੋਮੀਟਰ ਨਹੀਂ ਗਿਣੀਦੇ, ਪ੍ਰੇਮ ਵਿੱਚ ਮੀਲ ਨਹੀਂ ਗਿਣੀਦੇ। ਜੇ ਪ੍ਰੇਮ ਹੈ ਫਿਰ ਤਾਂ ਜਿੱਥੇ ਮਰਜ਼ੀ ਹੋਵੇ ਫਿਰ ਪਹੁੰਚੀਦਾ ਹੈ। ਤਾਂ ਸਿੰਘ ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਚੰਗੇ ਹੀ ਉਹ ਲੱਗਦੇ ਨੇ ਜਿਹੜੇ ਆਨੰਦ ਮਾਣਦੇ ਨੇ, ਜਿਨ੍ਹਾਂ ਦੇ ਸੰਘਣੇ ਦੁਰਮਤ ਮੰਨਿਆ ਮਿੱਤਰ ਅਸਾ ਜਿਹੜੇ, ਹੋਂ ਤੋਂ ਮਹਿੰਦੀ ਜਗ ਸਬਾਇਆ ਜਨ ਨਾਨਕ ਵਿਰਲੇ। ਪੜੇ ਉਤਾਰ।

ਜਿੰਨਾ ਚਿਰ ਮਹਾਰਾਜ ਉੱਥੇ ਨੇ ਉਹਨਾਂ ਚਿਰ ਉੱਠ ਕੇ ਨਹੀਂ ਜਾਣਾ ਕਿਸੇ ਹਾਜ਼ਰੀ ਅਰਦਾਸ ਚ ਲੱਗਣੀ ਪੜਿਓ ਸੈਨ ਵਿਰਲੇ ਫੈਲ ਫੱਕੜ ਸੰਸਾਰ।

ਸਭ ਤੋਂ ਵੱਧ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਨੇ ਆਪਣੀ ਪਾਵਨ ਪਵਿੱਤਰ ਛਤਰ ਛਾਇਆ ਬਖਸ਼ ਕੇ ਇਹ ਮਹਾਨ ਸਮਾਗਮ ਦੀ ਪ੍ਰਾਰੰਭਤਾ ਕਰਵਾਈ, ਉਹ ਵੀ ਹੁਕਮਨਾਮੇ ਨਾਲ, ਅਤੇ ਹੁਣ ਸੰਪੂਰਨਤਾ ਹੀ ਕਰਾਉਣਗੇ ਉਹ ਵੀ ਹੁਕਮਨਾਮੇ ਗੁਰੂ ਦੇ ਹੁਕਮ ਕੀ ਹੈ। ਪੜ੍ਹੋ ਪਿਆਰ ਨਾਲ ਗੁਰਸਤੋਤਰ, ਆਨੰਦ ਸਾਹਿਬ ਜੀ ਬੋਲੋ। ਚਲੋ ਸਮਾਪਤੀ ਅੱਜ ਆਨੰਦ ਸਾਹਿਬ ਜੀ, ਫਿਰ ਅਰਦਾਸ, ਫਿਰ ਹੁਕਮਨਾਮੇ, ਫਿਰ ਮਾਰ ਜਾਣਗੇ। ਜਿੰਨਾ ਚਿਰ ਸਤਿਗੁਰੂ ਨਹੀਂ ਜਾਂਦੇ ਉਹਨਾਂ ਚਿਰ ਜਾਣਾ ਨਹੀਂ ਕਿਸੇ ਨੇ। ਕੱਲ੍ਹ ਦਾ ਸੰਗਰਾਮ ਦਾ ਦੀਵਾਨ ਹੈ 8 ਤੋਂ 11 ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ। ਸੰਗਤ ਨੂੰ ਬੇਨਤੀ ਹੈ, ਵੱਧ ਚੜ੍ਹ ਕੇ ਪਹੁੰਚਿਓ, ਲਾਹਾ ਲਿਓ, ਸਤਿਗੁਰ ਕਿਰਪਾ ਕਰਨ, ਹਾਜ਼ਰੀ ਭਰਨੀ ਹੈ ਸਭ ਨੇ। ਪਿਆਰ ਨਾਲ ਪੜ੍ਹੋ ਹੁਣ ਸਾਰੇ ਆਨੰਦ ਸਾਹਿਬ, ਫਿਰ ਅਰਦਾਸ, ਫਿਰ ਹੁਕਮਨਾਮੇ ਸੁਣਨੇ ਨੇ, ਮਹਾਰਾਜ ਜਾਣ ਫਿਰ ਜਾਣਾ। ਬਾਕੀ ਭਾਈ ਆ ਜਿਹੜੀ ਸੰਗਤ ਭੇਟਾ ਦਿੰਦੀ ਹੈ, ਉਹਨਾਂ ਨੂੰ ਬੇਨਤੀ ਹੈ, ਭੇਟਾ ਅਤੇ ਸੰਗਤ ਤਖਤਾਂ 'ਤੇ ਵੀ ਦਿੰਦੀ ਹੈ, ਪਰ ਭੇਟਾ ਦੇਣ ਲੱਗਿਆਂ ਮੱਥਾ ਨਹੀਂ ਟੇਕਣਾ, ਫਿਰ ਮਹਾਰਾਜ ਜੀ ਨਹੀਂ ਚੁਕਾਉਣਾ। ਅਤੇ ਇਹ ਜਿਹੜੀ ਤੁਸੀਂ ਭੇਟਾ ਦਿੰਦੇ ਹੋ, ਤੁਹਾਡਾ ਕੱਖ ਲੱਖ ਸਾਰਾ ਸੇਵਾ 'ਚ ਪੈਂਦਾ। ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਪਹਿਲਾਂ ਦਰਬਾਰ 1.5 ਕਰੋੜ ਦੇ ਲਗਭਗ ਉੱਤੇ ਖਰਚ ਆਉਣਾ ਹੈ, ਬਹੁਤ ਵਧੀਆ ਨਕਸ਼ੇ ਦੇ ਨਾਲ ਦਰਬਾਰ ਬਣੇ। ਉਸ ਤੋਂ ਬਾਅਦ ਫਿਰ ਸਰਾਂ ਬਣ ਰਹੀ ਹੈ ਸੰਗਤ ਦੇ ਰਿਹਾਇਸ਼ ਵਾਸਤੇ, ਲੰਗਰ ਹਾਲ ਦਾ ਟੱਪਾ ਲੱਗਿਆ, 15-20 ਦਿਨ ਤੱਕ ਨਹੀਂ ਰੱਖੀ ਜਾਏਗੀ ਨੀਹਾਂ ਪੁੱਟ ਕੇ। 1.5 ਕਰੋੜ ਦੇ ਲਗਭਗ ਉੱਥੇ ਖਰਚ ਆਉਣਾ ਹੈ, ਜੋ ਕਿ 1 ਕਿੱਲੇ ਤੋਂ ਵੱਡਾ ਦਰਬਾਰ ਲੰਗਰ ਹਾਲ ਬਣਨਾ। 2 ਕਿੱਲੇ ਜ਼ਮੀਨ ਪਹਿਲਾਂ 2.5 ਕਿੱਲੇ ਖਰੀਦੀ ਸੀ, ਅਤੇ ਅੱਜ ਫਿਰ ਹੋਰ ਉੱਥੇ ਜ਼ਮੀਨ 2.5 ਕਿੱਲੇ ਅੱਜ ਹੀ, ਜੋ ਕਿ ਉਹਦਾ ਅੱਜ ਹੀ ਖਰੀਦੀ ਹੈ, ਉਹ ਵੀ ਸੰਗਤ ਦੀ ਸਹੂਲਤ ਵਾਸਤੇ ਹੋਰ ਉੱਥੇ ਕਮਰੇ ਬਣਨਗੇ ਸੰਗਤ ਵਾਸਤੇ। ਇਹ ਜਿੰਨੀ ਸੇਵਾ ਦਿੰਦੇ ਹੋ ਕੱਖ ਲੱਖ ਸਾਰਾ ਸੇਵਾ 'ਚ ਪੈਂਦਾ, ਪਰ ਜ਼ਰੂਰੀ ਬੇਨਤੀ ਹੈ, ਮਾਇਆ ਬਿਨਾਂ ਸਰ ਜਾਏਗਾ ਕੋਈ ਗੱਲ ਨਹੀਂ, ਜੇ ਸੁਣ ਕੇ ਪੱਲੇ ਨਾ ਬੰਨਿਆ ਫਿਰ ਨਹੀਂ ਕਰਨਾ, ਜੋ ਸੁਣਦੇ ਹੋ ਇਹਨੂੰ ਜ਼ਰੂਰ ਪੱਲੇ ਬੰਨ ਕੇ ਲਿਜਾਇਓ, ਇਹ ਤੁਹਾਡੀ ਸਭ ਤੋਂ ਵੱਡੀ ਭੇਟ ਹੈ। ਪਿਆਰ ਨਾਲ ਪੜ੍ਹੋ ਆਨੰਦ ਸਾਹਿਬ, ਫਿਰ ਅਰਦਾਸ, ਹੁਕਮਨਾਮੇ, ਮਹਾਰਾਜ ਜਾਣ ਫਿਰ ਜਾਣ। ਪਹਿਲਾਂ ਨਹੀਂ ਉੱਠਣਾ ਕਿਸੇ ਨੇ, ਸਾਰੀਆਂ ਸੰਗਤਾਂ ਦਾ ਧੰਨਵਾਦ, ਸਾਰੇ ਪ੍ਰਬੰਧਕਾਂ ਦਾ ਧੰਨਵਾਦ, ਪਿੰਡ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਵੱਧ ਚੜ੍ਹ ਕੇ ਸੇਵਾ ਕੀਤੀ ਹੈ, ਬਾਹਰੋਂ ਆਈਆਂ ਸੰਗਤਾਂ ਦਾ ਧੰਨਵਾਦ, ਦਾਸ ਦੀ ਜਿੰਨੀ ਕੁ ਹਾਜ਼ਰੀ ਭਰੀ ਗਈ ਹੈ, ਕੱਲ੍ਹ ਵੀ ਸਮਾਂ ਥੋੜ੍ਹਾ ਲੱਗਿਆ, ਅੱਜ ਵੀ ਕੋਈ ਗਲਾ ਮੇਰਾ ਸਾਥ ਨਹੀਂ ਦਿੰਦਾ, ਸੋ ਧੰਨਵਾਦ ਆਪ ਸਰਬ ਸੰਗਤਾਂ ਦਾ ਜਿਨ੍ਹਾਂ ਨੇ ਫਿਰ ਵੀ ਪਹੁੰਚ ਕੇ ਆਨੰਦ ਮਾਣਿਆ, ਭਾਵੇਂ ਦਾਸ ਤੋਂ ਪਹਿਲੇ ਦਿਨ ਆਇਆ ਨਹੀਂ ਸੀ ਗਿਆ, ਸੰਗਤ ਨੇ ਫਿਰ ਵੀ ਬੜਾ ਪ੍ਰੇਮ ਵਿਖਾਇਆ, ਇਸੇ ਤਰ੍ਹਾਂ ਆਨੰਦ ਮਾਣਦੇ ਰਹੋ, ਹੋਈਆਂ ਭੁੱਲਾਂ ਦੀ ਖਿਮਾ ਸਾਰੇ ਕੋਲ। ਰਾਮ ਕਲੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ।

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Slok Mahalla Tija Saras Na Jal Jao Jin Har Ka Swao Na Paya Nanak Rasna Sabd Rasai Jin Har Har Man Vasaya Mahalla Tija Saras Na Jal Jao ਜਿਨ ਹਰ ਕਾ ਨਾਉ ਵਸਾਰਿਆ ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕੈ ਨਾਏ ਪਿਆਰਿਆ ਪੌੜੀ ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਕਰੇ ਕਰਾਏ ਹਰ ਆਪੇ ਵੇਖੈ ਵਿਗਸੈ ਆਪੇ ਜਿਤ ਭਾਵੈ ਤਿਤ ਲਾਏ ਹਰ ਇੱਕ ਨਾ ਮਾਰਗ ਪਾਏ ਆਪੇ ਹਰ ਇੱਕ ਨਾ ਉੱਜੜ ਪਾਏ ਹਰ ਸੱਚਾ ਸਾਹਿਬ ਸਚਿਤ ਪਾਵਸ ਕਰ ਵੇਖੈ ਚਲਤ ਸੁਭਾਏ ਗੁਰ ਪ੍ਰਸਾਦ ਕਹਿ

ਇਸ ਜੇ ਘਰ ਘਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸ ਜੇ ਆਸਾ ਨੇਸਾ ਤਜ ਰਹਿ ਗੁਰਮੁਖ ਭਿਖਿਆ ਨਾਉ ਤਿਸਕੇ ਚਰਨ ਪਖਾਲੀ ਹੈ ਨਾਨਕ ਹਉ ਬਲਿਹਾਰੈ ਜਾਉ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੁਏ ਪੰਖੇ ਰੂਆਹੇ ਆਵਤ ਜਾਤ ਨਾ ਦੀ ਸਹੀ ਨਾ ਪਰ ਪੰਖੀ ਤਾਹੇ ਬਹੁ ਰੰਗੀ ਰਸ ਭੋਗਿਆ ਸ਼ਬਦ ਰਹੇ ਨਿਰਬਾਣ ਹਰ ਰਸ ਫਲ ਰਾਤੀ ਨਾਨਕਾ ਕਰਮ ਸੱਚਾ ਨਿਸ਼ਾਨ ਪੌੜੀ ਆਪੇ ਧਰਤੀ ਆਪੇ ਹੈ ਰਾਹਤ ਆਪ ਜਮਾਏ ਪਿਸਾਵੈ ਆਪ ਪਕਾਵੈ ਆਪ ਭਾਂਡੇ ਦੇ ਪਰੋਸੈ ਆਪੇ ਹੀ ਬਹਿ ਖਾਵੈ ਆਪੇ ਜਲ ਆਪੇ ਦੇ ਸ਼ਿੰਗਾ ਆਪੇ ਚੁਲੀ ਭਰਾਵੈ ਆਪੇ ਸੰਗਤ ਸੱਦ ਬਹਾਲੈ ਆਪੇ ਵਿਦਾ ਕਰਾਵੈ ਜਿਸਨੂੰ ਕਿਰਪਾਲ ਹੋਵੇ ਹਰ ਆਪੇ ਤਿਸਨੂੰ ਹੁਕਮ ਮਨਾਵੈ ਸਲੋਕ ਮਹੱਲਾ ਤੀਜਾ ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸੰਬੰਧ ਮਮਤਾ ਮੋਹ ਸੋ ਬੰਧਨਾ ਪੁੱਤਰ ਕਲੱਤਰ ਸੋ ਧੰਦ ਜਹ ਦੇਖਾਂ ਤਹ ਜੇਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਣ ਵਰਤੈ ਅੰਧ ਮਹੱਲਾ ਚੌਥਾ ਅੰਧੇ ਚਾਨਣ ਤਾਂ ਥੀਐ ਜਾਂ ਸਤਿਗੁਰ ਮਿਲੈ ਰਜਾਈ ਬੰਧਨ ਤੋੜੈ ਸੱਚ ਵਸੈ ਅਗਿਆਨ ਅੰਧੇਰਾ ਜਾਈ ਸਭ ਕਿਸ ਦੇਖੈ ਤਿਸਹਿ ਕਾ ਜਿਨ ਕੀਆ ਤਨ ਸਾਜ ਨਾਨਕ ਸਰਨ ਕਰਤਾਰ ਕੀ ਕਰਤਾ ਰਾਖੈ ਲਾਜ ਪੌੜੀ ਜਦੋਂ ਆਪੇ ਥਾਟ ਕੀਆ ਬਹਿ ਕਰਤੈ ਤਦੋਂ ਪੁੱਛ ਨਾ ਸੇਵਕ ਬੀਆ ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰ ਨਾ ਦੂਜਾ ਕੀਆ ਫਿਰ ਆਪੇ ਜਗਤ ਉਪਾਇਆ ਕਰਤੈ ਦਾਨ ਸਭਨਾ ਕਉ ਦੀਆ ਆਪੇ ਸੇਵ ਬਣਾਈਨ ਗੁਰਮੁਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੈ ਸੋ ਥੀਆ ਸਲੋਕ ਮਹੱਲਾ ਤੀਜਾ ਗੁਰਮੁਖ ਪ੍ਰਭ ਸੇਵਹਿ ਸਦ ਸਾਚਾ ਅਨਦਿਨ ਸਹਿਜ ਪਿਆਰ ਸਦਾ ਆਨੰਦ ਗਾਵਹਿ ਗੁਣ ਸਾਚੇ ਅਰਧ ਉਰਦ ਉਰ ਧਾਰ ਅੰਤਰ ਪ੍ਰੀਤਮ ਵਸਿਆ ਧੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਲਾਇਨ ਆਪੇ ਕਿਰਪਾ ਧਾਰ ਮਹੱਲਾ ਤੀਜਾ ਕਹਿਐ ਕਥਿਐ ਨਾ ਪਾਈਐ ਹਨ ਦਿਨ ਰਹਿ ਸਦਾ ਗੁਣ ਗਾਏ ਬਿਨ ਕਰਮੈ ਕਿਨੈ ਨਾ ਪਾਇਓ ਭੌਂਕ ਮੋਏ ਬਿਲ ਲਾਏ ਗੁਰ ਕੈ ਸ਼ਬਦ ਮਨ ਤਨ ਭਿਜੈ ਆਪ ਵਸੈ ਮਨ ਆਏ ਨਾਨਕ ਨਦਰੀ ਪਾਈਐ ਆਪੇ ਲਏ ਮਲਾਏ ਪੌੜੀ ਆਪੇ ਵੇਦ ਪੁਰਾਣ ਸਭ ਸਾਸਤ ਆਪ ਕਥੈ ਆਪ ਭੀਜੈ ਆਪੇ ਹੀ ਬਹਿ ਪੂਜੇ ਕਰਤਾ ਆਪ ਪਰਪੰਚ ਕਰੀਜੈ ਆਪ ਪਰਵਿਰਤ ਆਪ ਨਿਰਵਿਰਤੀ ਆਪੇ ਅਕਾਥਕ ਤੀਜੈ ਆਪੇ ਪੁੰਨ ਸਭ ਆਪ ਕਰਾਏ ਆਪ ਲਿਪਤ ਵਰਤੀਜੈ ਆਪੇ ਸੁਖ ਦੁਖ ਦੇਵੈ ਕਰਤਾ ਆਪੇ ਬਖਸ਼ ਕਰੀਜੈ ਸਲੋਕ ਮਹੱਲਾ ਤੀਜਾ ਸੇਖਾ ਅੰਦਰੋਂ ਜੋਰ ਛੱਡ ਤੂੰ ਭਉ ਕਰ ਝੱਲ ਗਵਾਏ ਗੁਰ ਕੈ ਭੈ ਕੀਤੇ ਨਿਸਤਰੇ ਭੈ ਵਿੱਚ ਨਿਰਭਉ ਪਾਏ ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸੈ ਮਨ ਆਏ ਸ਼ਾਂਤੀ ਵਿੱਚ ਕਾਰ ਕਮਾਵਣੀ ਸਾ ਖਸਮ ਪਾਏ ਥਾਂ ਨਾਨਕ ਕਾਮ ਕ੍ਰੋਧ

ਨਾ ਹੋਵੇ ਹਾਣਤ ਕਦੇ ਨਾ ਹੋਏ ਨਾਨਕ ਗੁਰਮੁਖ ਪਾਈਐ ਜਾਂ ਕਉ ਨਦਰ ਕਰੇ ਪੌੜੀ ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜਾਹਰ ਜੁਗ ਛੱਤੀ ਗੁਬਾਰ ਕਰ ਵਰਤਿਆ ਸੁਨਾ ਹਰ ਉਥੈ ਵੇਦ ਪ੍ਰਾਣ ਨਾ ਸਾਸਤਾ ਆਪੇ ਹਰ ਨਰ ਹਰ ਬੈਠਾ ਤਾੜੀ ਲਾਏ ਆਪ ਸਭ ਦੂਹੀ ਬਾਹਰ ਆਪਣੀ ਮਿਤ ਆਪ ਜਾਣਦਾ ਆਪੇ ਹੀ ਗੌ

ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ, ਨਾਰਦ ਕਹਿਆ ਤੇ ਪੂਜ ਕਰਾਹੀ, ਅੰਧੇ ਗੁੰਗੇ ਅੰਨ ਅੰਧਾਰ, ਪਾਥਰ ਲੇ ਪੂਜਹਿ ਮੁਗਧ ਗਵਾਰ, ਓਹੇ ਜਾਂ ਆਪ ਡੁੱਬੇ ਤੁਮ ਕਹਾਂ ਤਰਨ ਹਾਰ ਪੌੜੀ, ਸਭ ਕਿਹੋ ਤੇਰੇ ਵਸ ਹੈ ਤੂੰ ਸੱਚਾ ਸਾਹ, ਭਗਤ ਰਤੇ ਰੰਗ ਏਕ ਕਹਿ ਪੂਰਾ ਵਿਸਾਹ, ਅੰਮ੍ਰਿਤ ਭੋਜਨ ਨਾਮ ਹਰ ਰਜ ਰਜ ਜਨ ਖਾਹ, ਸਭ ਪਦਾਰਥ ਪਾਈਨ ਸਿਮਰਨ ਸੱਚ ਲਾਹ, ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅਗਾਹ, ਸਲੋਕ ਮਹੱਲਾ ਤੀਜਾ, ਸਭ ਕਿਛ ਹੁਕਮੇ ਆਵਦਾ ਸਭ ਕਿਛ ਹੁਕਮੇ ਜਾਏ, ਜੇ ਕੋ ਮੂਰਖ ਆਪੋ ਜਾਣੈ ਅੰਧਾ ਅੰਧ ਕਮਾਏ, ਨਾਨਕ ਹੁਕਮ ਕੋ ਗੁਰਮੁਖ ਬੁੱਝੈ ਜਿਸਨੂੰ ਕਿਰਪਾ ਕਰੇ ਰਜਾਏ, ਮਹੱਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ, ਜਿਸਨੂੰ ਗੁਰਮੁਖ ਨਾਮ ਪ੍ਰਾਪਤ ਹੋਏ ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਜੋਗ ਨਾ ਹੋਏ, ਨਾਨਕ ਐਸਾ ਬਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ, ਆਪੇ ਜੰਤ ਉਪਾਇਨ ਆਪੇ ਆਧਾਰ, ਆਪੇ ਸੂਖਮ ਭਾਲੀਐ ਆਪੇ ਪਾਸਾਰ, ਆਪ ਇਕਾਂਤੀ ਹੋਏ ਰਹਿ।

ਤੀਜੈ ਸੀਸ ਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ ਕਿਉਂ ਨਾ ਮਰੀਜੈ ਜੀਅੜਾ ਨਾ ਦੀਜੈ ਜਾਂ ਸਹੁ ਭਇਆ ਵਡਾਣਾ ਵਡਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਮੈਲੈ ਸਭ ਕਿਛ ਮੈਲਾ ਤਨ ਧੋਤੈ ਮਨ ਹੱਛਾ ਨਾ।

ਕੀਐ ਨਦਰੀ ਸ਼ਬਦ ਵਸੈ ਮਾਨੇ ਆਏ ਨਦਰੀ ਹੁਕਮ ਬੁਝੀਐ ਹੁਕਮੇ ਰਹਿ ਸਮਾਏ ਜਿਨ ਜਿਹਵਾ ਹਰ ਰਸ ਨਾ ਚੱਖਿਓ ਸਾ ਜਿਹਵਾ ਜਲ ਜਾਓ ਅਨਰਸ ਸਾਡੇ ਲੱਗ ਰਹੀ ਦੁੱਖ ਪਾਇਆ ਦੂਜੈ ਭਾਏ ਸਭਨਾ ਨਦਰ ਏਕ ਹੈ ਆਪੇ ਫਰਕ ਕਰੇ ਨਾਨਕ ਸਤਿਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਡਹੰਸ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਗੁਰ ਬਿਨ ਗਿਆਨ ਨਾ ਹੋਈ ਸ਼ਬਦ ਲੱਗੇ ਤਿਨ ਬੁਝਿਆ ਦੂਜੈ ਪਰਜ ਵਿਗੋਈ ਮਨ ਮੇਰੇ ਗੁਰਮਤ ਕਰਨੀ ਸਾਰ ਸਦਾ ਸਦਾ ਹਰ ਪ੍ਰਭ ਰਵੇ ਹੈ।

ਮਲਾਇਆ ਪੂਰੈ ਸਤਿਗੁਰ ਹਰ ਨਾਮ ਧਿਆਇਆ ਰਹਾਉ ਬ੍ਰਹਮੈ ਵੇਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ ਮਹਾਦੇਵ ਗਿਆਨੀ ਵਰਤੈ ਘਰ ਆਪਣੈ ਤਾਮਸ ਬਹੁਤ ਅਹੰਕਾਰਾ ਕਿਸਨ ਸਦਾ ਅਵਤਾਰੀ ਰੂਦਾ ਹਿਤ ਲਗ ਤਰੈ ਸੰਸਾਰਾ ਗੁਰਮੁਖ ਗਿਆਨ ਰਤੇ ਜੋਗੇ ਅੰਤਰ ਚੂਕੈ ਮੋਹ ਗੁਬਾਰਾ।

ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਭਾਗੀਆਂ ਸਾਰੇ ਮਾਈ ਭਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਰਵਣ ਭਗਤੀ ਕਰਕੇ ਸਵਾਸਥਾਂ ਨੂੰ ਸਮੇਂ ਨੂੰ ਸਫਲਾ ਬਣਾ ਰਹੇ ਹਾਂ। ਜਿੰਨਾ ਸਮਾਂ ਸਤਿਗੁਰ ਬਖਸ਼ਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਸ਼ਰਧਾ ਭਾਵਨਾ ਮਨ ਵਿੱਚ ਲੈ ਕੇ ਬੈਠੀਏ, ਤਿੰਨਾਂ ਹਿੱਸਿਆਂ ਵਿੱਚ ਬੋਲ ਕੇ ਕੋਸ਼ਿਸ਼ ਕਰਨੀ ਹੈ ਕਿ ਗੁਰੂ ਦੇ ਚਰਨਾਂ ਵਿੱਚ ਬੈਠਿਆਂ ਇੱਕ ਇੱਕ ਸਵਾਸ ਸਫਲਾ ਹੋ ਜਾਵੇ, ਇੱਕ ਇੱਕ ਪਲ ਲੇਖੇ ਲੱਗ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਪਰਸੋਂ ਨੂੰ ਆ ਰਿਹਾ। ਭਾਦੋਂ ਸੁਦੀ ਏਕਮ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਜਾਤ ਵਰਣ ਮੁਕਾ ਕੇ ਸੰਗਤ ਇੱਕ ਕਰ ਦਿੱਤੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਿਸ ਸਮੇਂ ਗੁਰਗੱਦੀ ਤੇ ਬੈਠੇ ਸ੍ਰੀ ਖੰਡੂਰ ਸਾਹਿਬ ਡਿਊਟੀ ਲਾ ਦਿੱਤੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਖੰਡੂਰ ਸਾਹਿਬ ਜਾ ਕੇ ਮਨ ਵਿੱਚ ਇੱਛਾ ਪੈਦਾ ਹੋਈ ਗੁਰੂ ਅੰਗਦ ਦੇਵ ਜੀ ਦੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਦਾ ਇਤਿਹਾਸ ਹੈ ਅਵਤਾਰ ਧਾਰਨ ਦਾ ਉਹਦਾ ਪਤਾ ਕੀਤਾ ਜਾਵੇ। ਸੰਗਤ ਨੂੰ ਬੇਨਤੀ ਕੀਤੀ ਕੋਈ ਸਤਿਗੁਰ ਪਾਤਸ਼ਾਹ ਜੀ ਦੇ ਬਚਪਨ ਦਾ ਇਤਿਹਾਸ ਸਾਨੂੰ ਸੁਣਾਓ। ਉਸ ਸਮੇਂ ਭਾਈ ਪੈੜਾ ਮੋਖਾ ਜੀਵਾ ਆਦਿਕ ਸਿੱਖ ਬੈਠੇ ਸੀ। ਉਹ ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੇ ਜਨਮ ਦਾ ਇਤਿਹਾਸ ਲੈਣਾ ਹੈ ਤਾਂ ਰਾਏ ਭੋਏ ਦੀ ਤਲਵੰਡੀ ਜਿਹਨੂੰ ਹੁਣ ਸ੍ਰੀ ਨਨਕਾਣਾ ਸਾਹਿਬ ਕਹਿੰਦੇ ਨੇ, ਦੇਖੋ ਸ਼ਰਧਾ ਮੁਸਲਮਾਨ ਰਾਜੇ ਦੀ। ਉਸ ਪਿੰਡ ਦਾ ਉਸ ਸ਼ਹਿਰ ਦਾ ਨਾਮ ਸੀ ਰਾਏ ਭੋਏ ਦੀ ਤਲਵੰਡੀ। ਇਹ ਭੱਟੀਆਂ ਦੀ ਰਾਜਧਾਨੀ ਸੀ। ਸ਼ਰਧਾ ਇਤਨੀ ਰਾਜੇ ਨੂੰ ਬੈਠੀ ਕਿ ਆਪਣੇ ਸ਼ਹਿਰ ਦਾ ਨਾਂ ਬਦਲਾ ਕੇ ਹੀ ਨਨਕਾਣਾ ਸਾਹਿਬ ਰੱਖ ਦਿੱਤਾ ਕਿ ਹੁਣ ਇਹ ਰਾਏ ਭੋਏ ਦੀ ਤਲਵੰਡੀ ਨਹੀਂ ਰਹੀ, ਇੱਥੇ ਗੁਰੂ ਨਾਨਕ ਦੇਵ ਆ ਗਏ, ਇਹਨੂੰ ਨਨਕਾਣਾ ਸਾਹਿਬ ਰੱਖ ਦੇ, ਮੁਸਲਮਾਨ ਦੀ ਸ਼ਰਧਾ। ਸਿੱਖ ਕਹਿਣ ਲੱਗੇ ਉਸ ਰਾਏ ਭੋਏ ਦੀ ਤਲਵੰਡੀ ਵਿੱਚ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ, ਉਹਨਾਂ ਦੇ ਸਕੇ ਚਾਚਾ ਭਾਈ ਲਾਲੂ ਜੀ, ਪਿਤਾ ਕਾਲੂ ਜੀ ਦੇ ਛੋਟੇ ਭਰਾ ਗੁਰੂ ਨਾਨਕ ਦੇਵ ਜੀ ਦੇ ਚਾਚਾ ਜੀ ਲੱਗਦੇ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਉਹਨਾਂ ਦਾ ਚਾਚਾ ਜੀ ਜਿਉਂਦਾ ਸੀ। ਜੇ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਲਿਆਉਣਾ ਤਾਂ ਉਹਨਾਂ ਦੇ ਚਾਚਾ ਜੀ ਦੇ ਘਰੋਂ ਜਨਮ ਪੱਤਰੀ ਮਿਲ ਸਕਦੀ। ਸਿੱਖ ਭੇਜੇ ਗਏ, ਉਹ ਜਨਮ ਪੱਤਰੀ ਬੜੀ ਮੁਸ਼ਕਲ ਲੱਭੀ ਕਿਉਂਕਿ ਬਿਰਧ ਸੀ ਚਾਚਾ ਜੀ। ਜਦੋਂ ਲੈ ਕੇ ਖੰਡੂਰ ਸਾਹਿਬ ਆਏ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਹ ਜਿਹੜੇ ਕਾਗਜ਼ ਸਨ ਆਪਣੇ ਸਿਰ ਉੱਤੇ ਰੱਖੇ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਨੇ ਇਹਦੇ ਵਿੱਚ। ਤੇ ਜਦੋਂ ਉਹਨੂੰ ਪੜ੍ਹਨ ਲੱਗੇ ਗੁਰੂ ਅੰਗਦ ਦੇਵ ਜੀ ਤਾਂ ਮੁਸ਼ਕਲ ਇਹ ਆਈ ਕਿ ਉਹ ਸੰਸਕ੍ਰਿਤ ਵਿੱਚ ਲਿਖੀ ਹੋਈ ਸੀ, ਕੋਈ ਪੜ੍ਹਨ ਵਾਲਾ ਨਾ ਲੱਭੇ। ਉਸ ਸਮੇਂ ਗੁਰੂ ਅੰਗਦ ਦੇਵ ਜੀ ਨੇ ਫਿਰ ਬਚਨ ਕੀਤਾ, ਭਾਈ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸੰਗਤ ਇੱਕ ਕਰ ਦਿੱਤੀ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਉਚਾਰੇ ਹੋਏ ਜਿਹੜੇ ਗੁਰਮੁਖੀ ਦੇ ਅਕਸ਼ਰ ਨੇ, ਹੁਣ ਸਾਰੀ ਸੰਗਤ ਨੂੰ ਗੁਰਮੁਖੀ ਵੀ ਪੜ੍ਹਾਈ ਜਾਵੇ। ਅੱਜ ਫੇ ਆਖੋ ਸਤਿਨਾਮ। ਇਹ ਗੁਰਮੁਖੀ ਦੀ ਦਾਤ ਗੁਰੂ ਨਾਨਕ ਨੇ ਸ਼ੁਰੂ ਕੀਤੀ ਪਰ ਪ੍ਰਚਲਿਤ ਕੀਤੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਤੇ। ਖੰਡੂਰ ਸਾਹਿਬ ਦਾ ਸਾਰਾ ਨਕਸ਼ਾ ਇੱਕ ਸਕੂਲ ਵਿੱਚ ਬਦਲ ਦਿੱਤਾ, ਬੱਚਿਆਂ ਨੂੰ ਇਕੱਠੇ ਕਰਨਾ, ਬਾਲ ਪ੍ਰਦੇਸ਼ ਆਪ ਲਿਖੇ ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਜੀ ਨੇ ਆਪ ਫੱਟੀਆਂ ਲਿਖੀਆਂ,
ਆਪ ਲਿਖ ਲਿਖ ਕੇ ਕਿਤਾਬਾਂ ਬੱਚਿਆਂ ਨੂੰ ਗੁਰਮੁਖੀ ਪੜ੍ਹਾਈ। ਹੁਣ ਅਸੀਂ ਕੁਝ ਟੁੱਟਦੇ ਜਾਂਦੇ ਹਾਂ ਗੁਰਮੁਖ ਪਿਆਰਿਓ, ਇਹ ਆ ਇੱਕ ਕਾਨਵੈਂਟ ਸਕੂਲ ਖੁੱਲ ਗਏ ਤੁਹਾਡੇ ਵੀ ਹੋਣੇ ਇੱਥੇ ਕਾਨਵੈਂਟ। ਪੜ੍ਹਾਓ ਆਪਣੇ ਬੱਚਿਆਂ ਨੂੰ ਉੱਚੀ ਵਿਦਿਆ ਦਿਓ, ਡਾਕਟਰ ਬਣਾਓ, ਲਾਇਰ ਬਣਾਓ, PCS ਬਣਾਓ, ਇੰਜੀਨੀਅਰ ਬਣਾਓ, ਵਿਦਿਆ ਬਹੁਤ ਉੱਚੀ ਦਿਓ। ਪਰ ਸਾਰੇ ਤੁਹਾਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਗੁਰਮੁਖੀ ਤੋਂ ਨਾ ਤੋੜੋ, ਜਿਹੜੀ ਸਾਡੇ ਗੁਰੂ ਦੀ ਭਾਸ਼ਾ ਹੈ, ਜਿਹੜੀ ਸਾਡੀ ਮਾਂ ਭਾਸ਼ਾ ਹੈ ਪੰਜਾਬੀ ਗੁਰਮੁਖੀ, ਉਹਦੇ ਨਾਲ ਆਪਣੇ ਬੱਚਿਆਂ ਨੂੰ ਜੋੜੋ। ਕਨਵੈਂਟ ਸਕੂਲਾਂ ਚ ਪੜ੍ਹਾਓ, ਪਰ ਕਨਵੈਂਟ ਦਾ ਅਰਥ ਦਾ ਤੁਹਾਨੂੰ ਪਤਾ ਹੀ ਹੋਣਾ ਕੀ ਹੁੰਦਾ। ਇੱਕ ਤਾਂ ਇਹਦੇ ਅੰਗਰੇਜ਼ੀ ਵਿੱਚ ਅਰਥ ਹੈ ਕਨਵੈਂਟ ਦੇ, ਇੱਕ ਪੰਜਾਬੀ ਵਿੱਚ ਹੈ। ਜਿਹੜੇ ਬੱਚੇ ਤੁਹਾਡੇ ਕਨਵੈਂਟ ਸਕੂਲਾਂ ਚ ਪੜ੍ਹਦੇ ਨਾ, ਕੰਨ ਦਾ ਤਾਂ ਤੁਹਾਨੂੰ ਪਤਾ ਹੀ ਹੈ, ਦੋ ਕੰਨ ਹੈ ਆਪਣੇ, ਕੰਨ ਤੇ ਵੈਂਟ ਕਹਿੰਦੇ ਅੰਗਰੇਜ਼ੀ ਵਿੱਚ ਗਿਆ। ਜਿਹੜੇ ਬੱਚੇ ਤੁਹਾਡੇ ਕਨਵੈਂਟ ਸਕੂਲ ਚ ਪੜ੍ਹਨਗੇ, ਉਹਨਾਂ ਦੇ ਕੰਨ ਗਏ ਅਜਿਹੇ ਕੋਲ ਸਾਧਨਾ, ਉਹ ਨਾ ਬਾਪ ਦੀ ਸੁਣ ਨਾ ਮਾਂ ਦੀ ਸੁਣ, ਬਿਸ਼ਕ ਕੋਲ ਖੜਾ ਹਾਕਾ ਮਾਰੀ ਜਾਵੇ ਉਹ ਨੀ ਸੁਣਨਗੇ। ਉਹਨਾਂ ਨੇ ਮੰਨਣੀ ਕਿਸੇ ਦੀ ਨੀ ਹੈ, ਬਸ ਗੁਰਮੁਖੀ ਨਾਲ ਪੰਜਾਬੀ ਨਾਲ ਜੋੜੋ। ਜਿਸ ਸ਼ਬਦਾਂ ਵਿੱਚ ਸਾਡੇ ਗੁਰੂ ਦਾ ਸਰੂਪ ਸਾਡੇ ਕੋਲ ਹੈ, ਗੁਰੂ ਅੰਗਦ ਦੇਵ ਜੀ ਨੇ ਸਾਰੇ ਸਿੱਖ ਜਗਤ ਦੀ ਭਾਸ਼ਾ ਇੱਕ ਕਰ ਦਿੱਤੀ, ਗੁਰਮੁਖੀ ਪੜ੍ਹਾਈ, ਤੇ ਸਾਰਾ ਇਤਿਹਾਸ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਆਪ ਲਿਖਾਇਆ, ਜਿਹਨੂੰ ਕਹਿੰਦੇ ਭਾਈ ਬਾਲੇ ਵਾਲੀ ਜਨਮ ਸਾਖੀ, ਇਹ ਗੁਰੂ ਅੰਗਦ ਦੇਵ ਜੀ ਨੇ ਲਿਖਾਈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਵਾਰੀ ਆਈ ਤਾਂ ਉਹਨਾਂ ਨੇ ਵੇਖਿਆ ਕਿ ਸੰਗਤ ਇੱਕ ਹੋ ਗਈ, ਸਾਰੇ ਸਿੱਖ ਜਗਤ ਦੀ ਬੋਲੀ ਇੱਕ ਹੋ ਗਈ, ਹੁਣ ਇਹਨਾਂ ਦਾ ਖਾਣਾ ਪੀਣਾ ਇੱਕ ਕਰੀਏ। ਇਹ ਸਾਰੀ ਡਿਵੈਲਪਮੈਂਟ ਇਕੱਲੀ ਇਕੱਠੀ ਨਹੀਂ ਹੋਈ। ਆਹ ਵੇਖੋ ਗੁਰਦੁਆਰੇ ਸਾਹਿਬ ਦਾ ਹਾਲ ਬਣਾਇਆ ਤੁਸੀਂ, ਚਿਣਾਈ ਕਰਨ ਵਾਲੇ ਮਿਸਤਰੀ ਹੋਰ ਹੋਣਗੇ, ਜਿਨ੍ਹਾਂ ਨੇ ਜਾਲ ਬੰਨਿਆ ਉਹ ਹੋਰ ਹੋਣਗੇ, ਟਾਕੀਆਂ ਲਾਉਣ ਵਾਲੇ ਹੋਰ ਹੋਣਗੇ, ਫਰਸ਼ ਲਾਉਣ ਵਾਲਾ ਕੋਈ ਹੋਰ ਆਇਆ ਹੋਣਾ, ਤੇ ਰੰਗ ਰੋਗਨ ਕਰਨ ਵਾਲੇ ਕੋਈ ਹੋਰ, ਜਿਨ੍ਹਾਂ ਨੇ ਮਾਰਬਲ ਲਾਇਆ ਹੋਰ ਆਏ ਹੋਣਗੇ। ਇਸੇ ਤਰ੍ਹਾਂ ਜਿਹੜਾ ਸਿੱਖੀ ਦਾ ਮਹਿਲ ਹੈ, ਇਹ ਵੀ ਸਾਡੇ ਦਸੇ ਕਾਰੀਗਰ ਗੁਰੂਆਂ ਨੇ ਆਪੋ ਆਪਣੀ ਵਿਉਂਤਬੰਦੀ ਨਾਲ ਸਿਰੇ ਚੜਾਇਆ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੋਚਿਆ ਹੁਣ ਇਹਨਾਂ ਦੀ ਖੁਰਾਕ ਪੰਗਤ ਇੱਕ ਕਰ ਦਈਏ, ਤੇ ਬੜੀ ਸੋਚ ਸਮਝ ਤੋਂ ਕੰਮ ਲਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ। ਐਡਾ ਵੱਡਾ ਗੁਣ ਗੁਰੂ ਅਮਰਦਾਸ ਵਿੱਚ, ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਕਹਿ ਗਈ ਕਿ ਇਹ ਗੁਰੂ ਅਮਰਦਾਸ ਜੀ ਤੇਰੇ ਗੁਣਾਂ ਨੂੰ ਕੋਈ ਜਾਣ ਨਹੀਂ ਸਕਦਾ, ਭੱਲੇ ਅਮਰਦਾਸ ਗੁਣ ਤੇਰੇ ਤੇਰੀ

ਸਤਿਗੁਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਖੂਹ ਲਵਾਇਆ ਸ੍ਰੀ ਗੋਇੰਦਵਾਲ ਸਾਹਿਬ, ਜਿਸ ਖੂਹ ਦਾ ਨਾਮ ਹੈ ਅੱਜ ਬੌਲੀ ਸਾਹਿਬ। ਬੌਲੀ ਖੂਹੇ ਹੁੰਦੀ ਹੈ ਗੁਰਮੁਖੋਂ, ਥੋੜਾ ਜਿਹਾ ਫਰਕ ਹੁੰਦਾ ਹੈ। ਜਿਸ ਖੂਹ ਵਿੱਚ ਸਿੱਧਾ ਪਾਣੀ ਖਿੱਚ ਕੇ ਕੱਢਿਆ ਜਾਵੇ ਨਾ, ਉਹਨੂੰ ਖੂਹ ਕਹਿੰਦੇ। ਜਿਸ ਪਾਣੀ ਕੋਲ ਬੰਦਾ ਤੁਰ ਕੇ ਚੱਲਿਆ ਜਾਵੇ ਉਸ ਖੂਹ ਦਾ ਨਾਮ ਬੌਲੀ ਹੁੰਦਾ। ਖੂਹ ਦੇ ਹੀ ਦੋ ਕਿਸਮਾਂ ਕਹਿ ਲਓ, ਜਿਸ ਪਾਣੀ ਕੋਲ ਬੰਦਾ ਆਪ ਪਹੁੰਚ ਸਕੇ ਨਾ ਤੁਰ ਕੇ, ਉਸ ਖੂਹ ਦਾ ਨਾਮ ਬੌਲੀ ਹੁੰਦਾ। ਬੌਲੀ ਕਿਉਂ ਲਵਾਈ ਸੀ? ਉਦੋਂ ਆਪਣੇ ਪਿੰਡਾਂ ਵਿੱਚ ਜੁਦੇ ਜੁਦੇ ਖੂਹ ਹੁੰਦੇ ਸੀ, ਬਾਲਮੀਕੀਆਂ ਦਾ, ਰਵਿਦਾਸੀਆਂ ਦਾ, ਜੱਟਾਂ ਦਾ। ਇੱਕ ਦੂਏ ਦੇ ਖੂਹ ਦਾ ਪਾਣੀ ਨਹੀਂ ਸੀ, ਪਾਣੀ ਤਾਂ ਕੀ ਪੀਂਦੇ ਸੀ, ਚੜ੍ਹ ਨਹੀਂ ਸੀ ਸਕਦੇ ਦੂਸਰੇ ਖੂਹ ਦੇ। ਸ੍ਰੀ ਗੁਰੂ ਅਮਰਦਾਸ ਜੀ ਨੇ ਪਹਿਲਾਂ ਪ੍ਰਸ਼ਾਦਾ ਇਕੱਠਾ ਨਹੀਂ ਕੀਤਾ, ਪਹਿਲਾਂ ਸਾਰੇ ਸਿੱਖਾਂ ਦਾ ਜਲ ਇਕੱਠਾ ਕੀਤਾ। ਬੌਲੀ ਦਾ ਅਰਥ ਸੀ ਕਿ ਸਾਰੀ ਸੰਗਤ ਕੋਈ ਜਾਤ ਦਾ ਆਵੇ ਉਹ ਇੱਕੋ ਖੂਹ ਤੋਂ ਪਾਣੀ ਪੀਵੇਗਾ। ਦੇਖੋ ਵੇ ਆਫ ਕਨਵਿੰਸਿੰਗ, ਸਮਝਾਉਣ ਦਾ ਤਰੀਕਾ। ਪਹਿਲਾਂ ਪਾਣੀ ਇਕੱਠਾ ਕੀਤਾ, ਸਾਰੀ ਸੰਗਤ ਚਾਹੇ ਰਾਜਾ ਆਵੇ, ਗਰੀਬ ਆਵੇ, ਛੂਤ ਛਾਤ ਦਾ ਭਰਮ ਮਿਟਾ ਕੇ ਇੱਕ ਖੂਹ ਦਾ ਪਾਣੀ। ਸਾਡੇ ਹੁਣ ਕਈ ਗਿਆਨਾਂ ਸੁਣੇ ਬੌਲੀ ਸਾਹਿਬ ਦਾ ਹੋਰੇ ਕੰਮ ਜੋੜ ਲਿਆ, ਕਹਿੰਦੇ ਇੱਥੇ ਜਿਹੜਾ 84 ਪਾਠ ਜਪਜੀ ਸਾਹਿਬ ਦੇ ਕਰੂਗਾ ਉਹ ਮੁਕਤ ਹੋ ਜੂਗਾ। ਲੈ ਦੱਸੋ, ਜਪਜੀ ਸਾਹਿਬ ਵੀ ਵਿਚਾਰੀ ਬੌਲੀ ਦੀਆਂ ਪੌੜੀਆਂ ਨਾਲ ਬੰਤੀ ਉਹ ਭਲੇ ਮਾਨਸ। ਜਪਜੀ ਸਾਹਿਬ ਦਾ ਬੌਲੀ ਨਾਲ ਕੀ ਸੰਬੰਧ ਹੈ? ਜਪਜੀ ਸਾਹਿਬ ਨੂੰ ਤਾਂ ਬੇਗੋ ਨਾਲ ਪੜ੍ਹ ਲਓ ਤੁਹਾਨੂੰ ਤਾਂ ਵੀ ਤਾਰ ਦੂਗੀ, ਉਹਨੂੰ ਕਰਨਾਲ ਪੜ੍ਹ ਲਓ ਤਾਂ ਵੀ ਤਾਰ ਦੂਗੀ, ਅਮਰੀਕਾ ਪੜ੍ਹੋ ਤਾਂ ਵੀ ਤਾਰੂਗੀ ਜਪਜੀ ਸਾਹਿਬ। ਕੀ ਜਪਜੀ ਸਾਹਿਬ ਗੋਇੰਦਵਾਲ ਸਾਹਿਬ ਨੇ ਤਾਰੂਗੀ ਸਿੱਖ ਨੂੰ? ਜਪਜੀ ਸਾਹਿਬ ਨੂੰ ਤਾਂ ਜਿੱਥੇ ਮਰਜ਼ੀ ਸਿੱਖ ਪੜ੍ਹ ਲੂਗਾ, ਉੱਥੇ ਹੀ ਗੁਰਮੁਖ ਪਿਆਰੇ ਉਤਾਰੂਗੀ। ਭਾਵ ਇਹ ਸੀ ਕਿ ਸਾਰੀਆਂ ਜਾਤਾਂ ਦਾ ਪਾਣੀ ਇਕੱਠਾ ਕਰ ਦਿੱਤਾ, ਇੱਕ ਖੂਹ ਤੋਂ ਪਾਣੀ ਪੀਓ, ਉੱਥੋਂ ਹੀ ਇਸ਼ਨਾਨ ਕਰੋ। ਜਦ ਗੁਰੂ ਅਮਰਦਾਸ ਜੀ ਨੇ ਵੇਖਿਆ ਕਿ ਸਾਰੇ ਹੁਣ ਇੱਕ ਖੂਹ ਦਾ ਪਾਣੀ ਪੀਣ ਲੱਗ ਗਏ, ਫਿਰ ਮਹਾਰਾਜ ਨੇ ਹੁਕਮ ਕਰ ਦਿੱਤਾ, ਪ੍ਰਥਮ ਹੈ ਪੰਗਤ ਪਾਛੈ ਸੰਗਤ। ਹੁਣ ਜਿਹਨੇ ਮੇਰੇ ਕੋਲ ਆਉਣਾ ਹੈ ਉਹ ਪਹਿਲਾ ਲੰਗਰ ਵਿੱਚ ਤੱਪੜ ਤੇ ਬੈਠ ਕੇ ਪ੍ਰਸ਼ਾਦਾ ਛਕੇ। ਦੇਖੋ ਤਰੀਕਾ ਸੀ। ਹੁਣ ਦੁੱਖ ਨਾਲ ਸਾਨੂੰ ਕਹਿਣਾ ਪੈਂਦਾ ਗੁਰਮੁਖੋ ਕਿ ਸਾਡੇ ਕੋਲ ਸਿੱਖੀ ਦੇ ਪ੍ਰਚਾਰ ਦਾ ਤਰੀਕਾ ਨਹੀਂ ਰਿਹਾ। ਅਸੀਂ ਤਾਂ ਡਾਂਗ ਨਾਲ ਪ੍ਰਚਾਰ ਕਰਦੇ ਹਾਂ, ਅਸੀਂ ਤਾਂ ਧੱਕੇ ਨਾਲ ਕਿਸੇ ਨੂੰ ਸਿੱਖ ਬਣਾਉਣਾ ਚਾਹੁੰਦੇ ਹਾਂ। ਨਹੀਂ ਨਹੀਂ, ਸਮਝਾਓ ਸਿੱਖੀ ਨੂੰ, ਸਿੱਖੀ ਨੂੰ ਦੱਸੋ ਕੀ ਚੀਜ਼ ਹੈ, ਜਿਹੜੀ ਚੀਜ਼ ਦਾ ਬੇਗੋਆਲਾ ਇਹਨੂੰ ਪਤਾ ਨਹੀਂ ਵੀ ਟਰੈਕਟਰ ਦੀ ਗਰਾਰੀ ਕਿਹੜੀ ਕੰਪਨੀ ਦੀ ਚੰਗੀ ਹੈ। ਚੌੜੇ ਬਾਜ਼ਾਰ ਚ ਟੋਲਦੇ ਫਿਰਨਗੇ ਉਸ ਕੰਪਨੀ ਦਾ ਨਾਮ, ਜੇ ਚੌੜੇ ਬਾਜ਼ਾਰ ਚ ਨਾ ਮਿਲੀ ਅੰਬਾਲੇ ਨੂੰ ਚੜ ਜਾਣਗੇ, ਅੰਬਾਲੇ ਨੂੰ ਨਾ ਮਿਲੀ ਦਿੱਲੀ ਜਾ ਕੇ ਖੜਕਣਗੇ ਖਾਨ ਮਾਰਕੀਟ ਵਿੱਚ ਵੀ ਆਹ ਗਰਾਰੀ ਚਾਹੀਦੀ ਹੈ। ਖੁਸ਼ ਸਤਨਾਮ, ਜੇ ਅਸੀਂ ਸਿੱਖੀ ਨੂੰ ਇਹਦੀ ਕੁਆਲਿਟੀ ਦੱਸ ਦਿੰਦੇ ਸਿੱਖੀ ਦੇ ਗੁਣ, ਲੋਕ ਤਾਂ ਟੋਲਦੇ ਫਿਰਦੇ ਸਿੱਖੀ ਨੂੰ, ਪਰ ਅਸੀਂ ਤਾਂ ਡਾਂਗੇ ਚੱਕ ਲਈ। ਆ ਰਾਏਕੋਟ ਸਾਡੇ ਦੁਆਨ ਜਿੱਥੇ ਦੁਪਹਿਰੇ ਦੇ ਜਿਵੇਂ ਤੁਹਾਡੇ ਦੁਆਨ ਹੈ, ਉੱਥੇ 2-4 ਮਿੰਟ ਬਾਹਰ ਖੜ ਜੀ ਦਾ ਸਰੀਰ ਦੀ ਕਿਰਿਆ ਆਦਰ ਕਰਨ ਵਾਸਤੇ। ਅਸੀਂ ਤਾਂ ਊਂ ਖੜੇ, ਪਰ ਤੁਹਾਡਾ ਸੁਭਾਅ ਹੈ ਜਿੱਥੇ ਕੋਈ ਬਾਬਾ ਖੜਾ ਹੋਵੇ ਉੱਥੇ ਆਉਣ ਜਾਣ ਵਾਲੇ ਵੀ ਖੜ ਜਾਂਦੇ। ਠੀਕ ਸਿੱਖ ਆਪਣੀ ਸਿੱਖਣੀ ਨੂੰ ਸਕੂਟਰ ਪਰ ਬਿਠਾਲੀ ਆਵੇ ਉਹ ਵੀ ਖੜ ਗਿਆ। ਉਹਨਾਂ ਨੇ ਆ ਕੇ ਮੱਥਾ ਜਿਹਾ ਟੇਕਿਆ, ਜਦ ਉਹ ਕੁੜੀ ਆਈ ਮੱਥਾ ਟੇਕਣ ਉਹਦੀ ਬਾਂਹ ਬੰਨ ਕੇ ਗਲ ਵਿੱਚ ਪਾਈ ਵੀ ਜਿਵੇਂ ਟੁੱਟੀ ਹੋਈ ਹੁੰਦੀ ਹੈ। ਹਾਏ ਹਾਏ ਖਰੇ, ਮੈਂ ਕਿਹਾ ਬੀਬੀ ਕੀ ਹੋਇਆ ਭਾਈ? ਉਹ ਮੈਨੂੰ ਤਾਂ ਸਵਾਲ ਕਰਨ ਉਹਨੇ ਦਿੱਤਾ ਹੀ ਨਹੀਂ ਜਿਹੜਾ ਸਿੱਖ ਨਾਲ ਸੀ। ਮੈਂ ਤਾਂ ਪੁੱਛਿਆ ਤਾਂ ਕੁੜੀ ਨੂੰ ਨਾ ਕੀ ਹੋਇਆ, ਉਹਨੇ ਪੈਂਦੇ ਨੇ ਕਹਿੰਦਾ ਬਾਬਾ ਜੀ ਮੈਂ ਇਸ ਨੇ ਲੱਤ ਮਾਰੀ, ਜਿਹੜਾ ਘਰ ਵਾਲਾ ਕਹਿੰਦਾ ਮੈਂ ਇਸ ਨੇ ਲੱਤ ਮਾਰੀ। ਉਹ ਕੁੜੀ ਵੀ ਤਗੜੀ ਸੀ, ਉਹ ਕੁੜੀ ਕਹਿੰਦੀ ਬਾਬਾ ਜੀ ਬਕਵਾਸ ਕਰਦਾ, ਇਸੇ ਦੀ ਕਿਰਪਾ ਹੋਈ ਹੈ, ਕੁਛ ਸਾਧਨਾ ਕਿਸੇ ਮੈਂ ਇਸ ਮੂਸਰੇ ਲੱਤ ਨੀ ਮਾਰੀ, ਇਸੇ ਨੇ ਡਾਂਗ ਮਾਰ ਕੇ ਤੋੜੀ ਹੈ। ਮੈਂ ਕਿਹਾ ਵਾਹ ਅੱਜ ਮੇਰੇ ਸਿਆਂ ਸਦਕੇ ਜਾਈਏ ਤੇਰੇ। ਮੈਂ ਕਿਹਾ ਹੁਣ ਦੇ ਕਰਤੂਤ ਤਾਂ ਕਰ ਬੈਠੇ ਆ, ਹੁਣ ਮਲੇਰ ਕੋਲੇ ਜਾ ਕਿਸੇ ਮੁਸਲਮਾਨ ਨੂੰ ਨਾਲੇ 500 ਰੁਪਇਆ ਦਾ ਹੀ ਨਾਲੇ ਮੀਆਂ ਦੇ ਪੈ ਨੀ ਹੱਥ ਲਾਈ। ਕਹਿੰਦਾ ਜੀ ਉੱਥੇ ਨੂੰ ਤਾਂ ਲੈ ਕੇ ਹੀ ਚੱਲੇ ਆ। ਮੈਂ ਕਿਹਾ ਇੱਕ ਕੰਮ ਹੋਰ ਕਰਨਾ ਪਊ, ਹੁਣ 15 ਦਿਨ ਪਤੀਲੀ ਵੀ ਆਪੇ ਮਾਂਜੀ ਆਇਆ, ਕੋਈ ਸਵਾਦ ਬਾਂਹ ਤੋੜਨ ਦਾ। ਬਸ ਸਾਡੇ ਸਿੱਖ ਕਹਿੰਦੇ ਡਾਂਗ ਨਾਲੇ ਸਮਝਾ ਦੇਣਾ ਸਭ ਨੂੰ। ਨਹੀਂ ਗੁਰਸਿੱਖ ਪਿਆਰੇ, ਉਹ ਗੁਰੂ ਨਾਨਕ ਦੇਵ ਉਹਨਾਂ ਦਾ ਤਰੀਕਾ ਹੀ ਸਮਝਾਉਣ ਦਾ ਇਹ ਸੀ। ਉਹਨਾਂ ਜੇ ਬਾਹਮਣ ਨੂੰ ਸਮਝਾਇਆ ਨਾ
ਤਾਂ ਬਾਹਮਣ ਦੇ ਧਰਮ ਵਿੱਚੋਂ ਸਮਝਾਇਆ, ਸਿੱਖੀ ਧਰਮ ਵਿੱਚੋਂ ਨਹੀਂ ਸਮਝਾਇਆ। ਜੇ ਉਹਨਾਂ ਨੇ ਕਾਜ਼ੀ ਨੂੰ ਸਮਝਾਇਆ ਨਾ ਤਾਂ ਮੁਸਲਮਾਨੀ ਸਰਾਂ ਵਿੱਚੋਂ ਸਮਝਾਇਆ। ਹਰਿਦੁਆਰ ਗਏ ਸ੍ਰੀ ਗੁਰੂ ਨਾਨਕ ਦੇਵ, ਉੱਥੇ ਪਾਣੀ ਪਾਉਂਦੇ ਬਾਹਮਣ ਸਵੇਰੇ ਉਹਨਾਂ ਦੀ ਕਿਰਿਆ, ਸੂਜ ਨੂੰ ਪਾਣੀ ਦਿੰਦੇ। ਬਾਬਾ ਨਾਨਕ ਨੇ ਵੇਖਿਆ ਵੀ ਇਹ ਤਾਂ ਬਹੁਤ ਜਣੇ ਇੱਥੇ, 100-150 ਹੈ, ਮੈਂ ਇਕੱਲਾ। ਬਾਬੇ ਨਾਨਕ ਨੇ ਟੀਕਾ ਵਰਤ ਲਿਆ, ਆਪ ਵੀ ਆਪਣਾ ਗੜਬਾ ਲੈ ਕੇ ਗੰਗਾ ਚ ਵੜ ਗਏ। ਤੇ ਜਿੱਧਰ ਬਾਹਮਣ ਪਾਣੀ ਪਾਉਂਦੇ ਉਹਨਾਂ ਕੰਨੀ ਪਿੱਠ ਕਰਕੇ ਦੂਏ ਪਾਸੇ ਨੂੰ ਪਾਉਣ ਲੱਗ ਪਏ। ਦੇਖੋ ਸਮਝਾਉਣ ਦਾ ਤਰੀਕਾ, ਪੁੱਛਣਾ ਤਾਂ ਬਾਬੇ ਨਾਨਕ ਨੂੰ ਚਾਹੀਦਾ ਸੀ ਵੀ ਕੀ ਕਿੱਧਰ ਨੂੰ ਪਾਣੀ ਪਾਉਂਦੇ, ਤੇ ਪੁੱਛਦੇ ਹਰਿਦੁਆਰ ਦੇ ਬਾਹਮਣ ਆ ਕੇ ਸੰਤਾ ਤੂੰ ਕਿੱਧਰ ਨੂੰ ਪਾਣੀ ਪਾਉਂਦੇ। ਕਹਿੰਦਾ ਜੀ ਮੈਂ ਤਾਂ ਤੁਹਾਨੂੰ ਵੇਖ ਕੇ ਪਾਉਣ ਲੱਗ ਗਿਆ ਸੀ ਬਾਬਾ ਨਾਨਕ। ਕਹਿੰਦੇ ਅਸੀਂ ਤਾਂ ਸੂਰਜ ਨੂੰ ਪਾਉਂਦੇ, ਸੂਰਜ ਨੂੰ ਪਾਣੀ ਤੁਹਾਨੂੰ ਪਤਾ ਬਾਹਮਣ ਕਾਹਦੇ ਪਾਉਂਦੇ, ਐਸੇ ਤਾਂ ਉਹੀ ਡਾਂਗ ਚੱਕ ਲੈ ਕੇ ਬਾਹਮਣ ਨੂੰ ਵੀ ਪਾਣੀ ਪਾਈ ਜਾਂਦੇ। ਬਹੁਤ ਸ਼ਰਧਾ ਉਹਨਾਂ ਦੀ। ਆ ਜਿਹੜਾ ਸੂਰਜ ਚੜਿਆ ਪੈ ਨਾ, ਇਹ ਕੋਈ ਛੋਟੀ ਮੋਟੀ ਸ਼ਕਤੀ ਨਹੀਂ ਹੈ। ਜਿਹਨੂੰ ਕਾਲ ਪੁਰਖ ਵਾਹਿਗੁਰੂ ਨੇ ਧਰਮ ਰਾਜ ਦੁਨੀਆ ਦਾ ਜੱਜ ਬਿਠਾ ਲਿਆ ਨਾ, ਜੱਜ ਕੱਲੇ ਕੱਲੇ ਦਾ ਲੇਖਾ ਲੈਣੇ, ਉਹ ਧਰਮ ਰਾਜ ਦਾ ਬਾਪ ਹੈ ਸੂਰਜ। ਜੇ ਧਰਮ ਰਾਜ ਦਾ ਐਡਰੈਸ ਲਿਖਣਾ ਹੋਵੇ ਨਾ ਤਾਂ ਧਰਮ ਰਾਜ ਸਨ ਆਫ ਸੂਰਜ ਲਿਖਣਾ ਪਊਗਾ। ਇਹ ਬਾਪ ਹੈ ਧਰਮ ਰਾਜ ਦਾ, ਇਹ ਕਿਤੇ ਬਾਹਰ ਦੀ ਗੱਲ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਗੱਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਸੂਰਜ ਕੌਣ ਹੈ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਰੱਬ ਕੇ ਸੁਤ ਕੋ ਤਿੰਨ ਤ੍ਰਾਸ ਕਹਾ, ਜੋ ਚਰਨ ਗੁਰੂ ਚਿਤ ਲਾਭਤ ਹੈ। ਰੱਬ ਕੇ ਸੁਤ, ਰੱਬ ਕਹੀਏ ਸੂਰਜ, ਸੁਤ ਕਹੀਏ ਪੁੱਤਰ। ਹੈ ਸੰਸਾਰ ਦੇ ਲੋਕੋ, ਸੂਰਜ ਦੇ ਪੁੱਤਰ ਧਰਮ ਰਾਜ ਦਾ ਉਹਨਾਂ ਨੂੰ ਕੋਈ ਡਰ ਨਹੀਂ ਜੋ ਗੁਰੂ ਦੇ ਚਰਨਾਂ ਨਾਲ ਜੁੜ ਜਾਣਗੇ। ਫਿਰ ਹੋਰ ਪ੍ਰਮਾਣ ਦਿੱਤਾ, ਸੋ ਨਾਮ ਸੁਣੇ ਸੁਤ ਭਾਨ ਡਰਿਓ। ਸੁਤ ਕਹੀਏ ਪੁੱਤਰ, ਭਾਨ ਕਹੀਏ ਸੂਰਜ, ਉਸ ਅਕਾਲ ਪੁਰਖ ਦਾ ਨਾਮ ਸੁਣ ਕੇ ਸੂਰਜ ਦਾ ਪੁੱਤਰ ਧਰਮ ਰਾਜ ਵੀ ਕੰਬਦਾ। ਇਸ ਸੂਰਜ ਦਾ ਪੁੱਤ ਹੈ ਧਰਮ ਰਾਜ, ਤੇ ਸੂਰਜ ਨੂੰ ਬਾਹਮਣ ਪਾਣੀ ਕਾਹਦੇ ਪਾਉਂਦੇ? ਉਹ ਕਹਿੰਦੇ ਸਾਡੇ ਬਾਪੂ ਬੇਬੇ ਇਹਦੇ ਮੁੰਡੇ ਕੋਲ ਫਸੇ ਹੋਏ ਹੈ, ਖੇਰ ਖੁਸ਼ ਕਿਉਂਕਿ ਇਹਦਾ ਮੁੰਡਾ ਜੱਜ ਹੈ ਨਾ, ਵੀ ਉਹ ਤਾਂ ਹੁਣ ਲੱਭ ਦੇਣੀ ਉਹਦੇ ਮੁੰਡੇ ਦੀ ਬਾਪ ਦੀ ਸੇਵਾ ਕਰੋ। ਜੇ ਅਸੀਂ ਉਹਦੇ ਧਰਮ ਰਾਜ ਦੇ ਬਾਪ ਦੀ ਸੇਵਾ ਕਰਾਂਗੇ ਤੇ ਸਾਡੇ ਮਾਂ ਬਾਪ ਨੂੰ ਵੀ ਛੱਡ ਦੂਗਾ। ਕਿੰਨੀ ਸੋਹਣੀ ਅਕਲ ਦੀ ਗੱਲ ਹੈ। ਤੇ ਅਸੀਂ ਕਹਿੰਦੇ ਬਹੁਤ ਮਾੜਾ ਕੰਮ ਕਰਦੇ ਹਾਂ। ਹਾਂ, ਮਾੜਾ ਕੰਮ ਆਪਣਾ ਨਹੀਂ ਨਾ ਦਿਖਦਾ ਸਾਨੂੰ। ਉਹ ਬਾਹਮਣ ਤਾਂ ਧਰਮ ਰਾਜ ਪੁਰੀ ਵਿੱਚ ਬੈਠੇ ਵੀ ਮਾਂ ਬਾਪ ਦੀ ਵਿਚਾਰ ਦੀ ਗੱਲ ਸੋਚਦੇ ਹੈ। ਇੱਥੇ ਸਾਡੇ ਪੁੱਤ ਜੰਮੇ ਹੈ, ਮਾਂ ਬਾਪ ਦੇ ਜਿਉਂਦੇ ਲਈ ਬਾਲੇ ਕੱਢਦੇ ਹੈ, ਖੇ ਖੁਸ਼ ਸਾਧਨਾ। ਫਿਰ ਸਾਡੇ ਨਾਲ ਚੰਗੇ ਹੋਏ ਕਿ ਮਾੜੇ ਹੋਏ? ਗੁਰਮੁਖ ਪਿਆਰੇ ਹੋ, ਗੁਰੂ ਨਾਨਕ ਦੇਵ ਕਹਿੰਦੇ ਮੈਂ ਤਾਂ ਤੁਹਾਨੂੰ ਵੇਖ ਕੇ ਪਾਣੀ ਦੇਣ ਲੱਗ ਗਿਆ ਸੀ। ਕਹਿੰਦੇ ਇਸ ਤਾਂ ਸੂਰਜ ਨੂੰ ਦਿੰਦੇ, ਤੂੰ ਪੁੱਠੇ ਪਾਸੇ ਕਿਹਨੂੰ ਦਿੰਦੇ? ਬਾਬਾ ਨਾਨਕ ਕਹਿੰਦਾ ਮੈਂ ਕਰਤਾਰਪੁਰ ਕਣਕ ਬੀਜ ਕੇ ਆਇਆ, ਉਹਨੂੰ ਦਿੰਦੇ। ਉਹ ਬਾਹਮਣ ਕਹਿੰਦੇ ਕਹਿ ਜਾ ਭੋਲਾ ਸਨ ਤੈਨੂੰ, ਕਰਤਾਰਪੁਰ ਲਾਹੌਰ ਦੇ ਕੋਲ, ਲਾਹੌਰ ਦਾ ਤੇ ਹਰਿਦੁਆਰ ਦਾ ਫਾਸਲਾ ਵੇਖ ਕਿੰਨਾ ਹੈ, ਹਰਿਦੁਆਰ ਦਾ ਪਾਣੀ ਲਾਹੌਰ ਕਿਵੇਂ ਪੁੱਜ ਜੂ? ਗੁਰੂ ਨਾਨਕ ਕਹਿੰਦੇ ਤੁਹਾਡੇ ਸੂਰਜ ਨਾਲੋਂ ਤਾਂ ਨੇੜੇ ਹੀ ਹੈ, ਜੇ ਹਰਿਦੁਆਰ ਤੋਂ ਸੂਰਜ ਤੇ ਪੁੱਜ ਸਕਦਾ ਤਾਂ ਕਰਤਾਰਪੁਰ ਕਿਉਂ ਨੀ ਪੁੱਜੂ? ਦੇਖੋ ਸਮਝਾਉਣ ਦਾ ਤਰੀਕਾ। ਜੇ ਬਾਬਾ ਨਾਨਕ ਜਾਂਦਾ ਹੀ ਕਹਿ ਦਿੰਦਾ ਨਾ, ਉਹ ਬਾਹਮਣੋ ਮੂਰਖੋ, ਤੁਹਾਡਾ ਪਾਣੀ ਸੂਰਜ ਤੇ ਨੀ ਪੁੱਜਣਾ। ਲਓ ਡਾਂਗ ਖੜਕੀ ਪਈ ਸੀ, ਕਲੇਸ਼ ਹੋਇਆ ਪਿਆ ਤਾਂ ਹਰਕੀ ਪੌੜੀ ਤੇ। ਸਮਝਾਉਣ ਦਾ ਤਰੀਕਾ, ਸ੍ਰੀ ਗੁਰੂ ਨਾਨਕ ਦੇਵ ਨੇ ਬਾਹਮਣ ਨੂੰ ਸਮਝਾਇਆ ਜੰਜੂ ਖਾਤਰ, ਪਰ ਜੰਜੂ ਦੇ ਵਿੱਚੋਂ ਹੀ ਸਮਝਾਇਆ। ਜੇ ਜੰਜੂ ਪਾਉਣਾ ਦਇਆ ਦੀ ਕਪਾਹ ਲਿਆ, ਸੰਤੋਖ ਛੱਤ ਵਿੱਚ ਲਿਆ, ਉਹ ਜਲੇਊ ਤੇਰੇ ਕੋਲ ਹੈ ਲਿਆ, ਭਾ ਜਵਾਬ ਤਾਂ ਬਾਬੇ ਨੇ ਦਿੱਤਾ ਹੀ ਨਹੀਂ। ਸਾਡੇ ਗਿਆਨਾਂ ਸੁਣਦਾ ਕਹਿੰਦੇ ਬਾਬੇ ਨੇ ਜਵਾਬ ਦੇ ਦਿੱਤਾ, ਉਹ ਬਾਬਾ ਤਾਂ ਕਹਿੰਦਾ ਖਈ ਤਾਂ ਪਾਂਡੇ ਘੱਟ, ਜੇ ਉਹ ਜਾ ਜਲੇਊ ਤੇਰੇ ਕੋਲ ਹੈ ਲਿਆ, ਮੈਂ ਤਾਂ ਬੈਠਾ ਤਿਆਰ ਬੈਠਾ ਭਾ। ਜਿਸ ਦਾ ਧਰਮ ਹੋਵੇ ਉਸਦੇ ਧਰਮ ਵਿੱਚੋਂ ਹੀ ਉਹਨੂੰ ਸਮਝਾਓ, ਗੱਲ ਤਾਂ ਬਣੂਗੀ ਗੁਰਮੁਖੋ। ਅਸੀਂ ਤਾਂ ਹਰ ਇੱਕ ਦੇ ਉੱਤੇ ਆਪਣੀ ਗੱਲ ਠੋਪਦੇ ਹਾਂ, ਜਿੱਥੇ ਉਹਦੀ ਬਿਰਤੀ ਬਣੀ ਹੋਈ ਹੈ, ਜਿੱਥੇ ਉਹਦੀ ਬਿਰਤੀ ਲੱਗੀ ਹੋਈ ਹੈ, ਉਸ ਬਿਰਤੀ ਦੇ ਨਾਲ ਜੁੜਦੀ ਗੱਲ ਕਰੋ, ਫਿਰ ਤੁਹਾਡੀ ਗੱਲ ਵੀ ਸੁਣਨ ਨੂੰ ਤਿਆਰ ਹੋ ਜੂਗੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਹਿਲਾਂ ਜਲ ਇੱਕ ਕੀਤਾ ਤੇ ਫਿਰ ਹੁਕਮ ਕਰਤਾ, ਹੁਣ ਸਾਰੀ ਸੰਗਤ ਪੰਗਤ ਵਿੱਚ ਬੈਠ ਕੇ
ਪ੍ਰਸ਼ਾਦਾ ਛਕੋ, ਫਿਰ ਮੇਰੇ ਕੋਲ ਆਇਓ। ਤਰੀਕਾ ਵਰਤ ਲਿਆ ਨਾ। ਫਿਰ ਬਾਦਸ਼ਾਹ ਅਕਬਰ ਨੇ ਵੀ ਬੈਠ ਕੇ ਤੱਪੜ ਤੇ ਪ੍ਰਸ਼ਾਦਾ ਛਕੇ, ਹੱਥ ਤੇ ਰੋਟੀਆਂ ਉੱਪਰ ਦਾਲ ਤੇ ਗੁਰਸਿੱਖ ਪਿਆਰੇ। ਜਦ ਉਹ ਪ੍ਰਸ਼ਾਦਾ ਛਕਿਆ, ਅਕਬਰ ਬਾਦਸ਼ਾਹ ਆਪਣੇ ਵਜ਼ੀਰ ਨੂੰ ਕਹਿੰਦਾ, ਮੇਰਾ ਸ਼ਾਹੀ ਕਾਗਜ਼ ਲਿਆ, ਮੋਹਰ ਲਿਆ, ਮੰਗਾ ਕੇ ਸ਼ਾਹੀ ਕਾਗਜ਼ 22 ਪਿੰਡਾਂ ਦੀ ਜਗੀਰ ਸ੍ਰੀ ਗੋਇੰਦਵਾਲ ਸਾਹਿਬ ਦੇ ਲੰਗਰ ਨੂੰ ਲਿਖ ਦਿੱਤੀ। ਉਹ ਆਨੰਦ ਜਿਹੜਾ ਗੁਰੂ, ਤੁਸੀਂ ਵੀ ਇੱਥੇ ਹੋਟਲਾਂ 'ਚ ਖਾਂਦੇ ਹੋਣੇ ਹੈ, ਜਲੰਧਰ ਲੁਧਿਆਣੇ 5 ਸਟਾਰ ਹੋਟਲ ਬਣੇ ਹੋਏ, ਬੜੇ ਕੌਲੀਆਂ ਚਮਚੇ ਖੜਕਣਗੇ ਉੱਥੇ, ਬਹਿਰੇ ਬੂਹਰੇ ਜੇ ਰੁਮਾਲ ਚੱਜੀ ਫਿਰਨਗੇ, ਬੜੇ ਤੜਕੇ ਛਮਕੇ ਲੱਗੇ ਹੁੰਦੇ ਹੈ। ਪਰ ਨੋਟ ਕਰ ਲਿਓ, 5000 ਰੁਪਈਏ ਦੀ ਰੋਟੀ ਖਾ ਲਿਓ ਹੋਟਲ ਵਿੱਚ, ਪਰ ਜਿਹੜੀ ਗੁਰੂ ਕੇ ਲੰਗਰ ਵਿੱਚ ਬੈਠ ਕੇ ਹੱਥਾਂ ਤੇ ਲੈ ਕੇ ਪ੍ਰਸ਼ਾਦਾ ਛਕੋਗੇ ਨਾ, ਉਹ ਆਨੰਦ ਹੋਟਲ ਵਿੱਚ ਨਹੀਂ ਆਉਣਾ, ਚਾਹੇ ਫੁਲਕੇ ਨਾਲ ਪਾਣੀ ਮਿਲੇ ਨਾ ਮਿਲੇ। ਉਹ ਜਿਹੜਾ ਫਰਕ ਹੈ ਨਾ, ਉਹ ਕਿਸ ਚੀਜ਼ ਦਾ? ਹੋਟਲ ਵਿੱਚ ਰਸ ਲੈਣਾ ਚਾਹੁੰਦੇ ਹੋ ਤੁਸੀਂ ਮਾਇਆ ਦਾ, ਗੁਰੂ ਕੇ ਲੰਗਰ ਵਿੱਚ ਰਸ ਹੈ ਪ੍ਰੇਮ ਦਾ। ਖੋਲਸਾ, ਮਾਇਆ ਤੇ ਪ੍ਰੇਮ ਦਾ ਰਸ ਕਿੱਥੇ ਹੋਜੂ ਗੁਰਸਿੱਖ? ਉਹ ਝੂਠਾ ਰਸ ਹੈ, ਸੱਚਾ ਰਸ ਹੈ। 22 ਪਿੰਡਾਂ ਦੀ ਜਗੀਰ ਪਟਾ ਲੱਖ ਦਿੱਤਾ ਗੁਰੂ ਅਮਰਦਾਸ ਦੇ ਚਰਨਾਂ ਵਿੱਚ। ਗੁਰੂ ਅਮਰਦਾਸ ਜੀ ਕਹਿੰਦੇ, ਅਕਬਰ ਬਾਦਸ਼ਾਹ ਤੇਰੀ ਭੇਟਾ ਪ੍ਰਵਾਨ, ਮੋਹਰਾਂ ਪ੍ਰਵਾਨ, ਦਸ਼ਾਲੇ ਪ੍ਰਵਾਨ, ਪਰ ਜਗੀਰ ਨਹੀਂ ਲੈਣੀ। ਅਕਬਰ ਕਹਿੰਦਾ, ਮਹਾਰਾਜ ਇੰਨਾ ਲੰਗਰ ਦਾ ਖਰਚ, ਇਹਦੇ ਵਾਸਤੇ ਮਾਇਆ ਕਿੱਥੋਂ ਆਵੇ ਇੰਨਾ ਖਰਚਾ? ਧੰਨ ਗੁਰੂ ਅਮਰਦਾਸ ਜੀ ਕਹਿੰਦੇ, ਬਾਦਸ਼ਾਹ ਇਹ ਅਸੀਂ ਗੁਰੂ ਕੇ ਲੰਗਰਾਂ ਨੂੰ ਜਗੀਰਦਾਰਾਂ ਦੇ ਬਸ ਨਹੀਂ ਪਾਉਣਾ, ਇਹ ਤਾਂ ਮੇਰੇ ਗਰੀਬ ਸਿੱਖਾਂ ਦੀ ਦਸਾਂ ਨਵਾਂ ਦੀ ਕਿਰਤ ਨਾਲ ਚੱਲਣਗੇ। ਹੁਣ ਮੈਂ ਇੱਕ ਬੇਨਤੀ ਕਰਨ ਲੱਗੇ, ਸਿਆਣੇ ਸੱਜਣ ਬੈਠੇ ਹੋ, ਇਹ ਜਿਹੜੀ ਗੁਰੂ ਘਰਾਂ ਦੀ ਸੇਵਾ ਹੈ ਨਾ, ਇਹ ਉਹਨਾਂ ਨੂੰ ਦਓ ਜਿਨ੍ਹਾਂ ਦੇ ਹੱਥਾਂ ਵਿੱਚ ਲੰਗਰ ਦੇ ਜੂਠੇ ਭਾਂਡੇ ਹੋਣ, ਜਿਨ੍ਹਾਂ ਦੇ ਹੱਥਾਂ ਵਿੱਚ ਸੰਗਤ ਦੇ ਜੋੜੇ ਸਾਫ ਕਰਨ ਨੂੰ ਹੋਣ, ਜਿਨ੍ਹਾਂ ਦੇ ਹੱਥਾਂ ਵਿੱਚ ਝਾੜੂ ਹੋਵੇ ਗੁਰੂ ਘਰ, ਟੋਕਰੀ ਢੋਣ ਵਾਲੇ। ਆ ਜਿੱਦਣ ਦੇ ਮਾਇਆ ਧਾਰੀ ਚੌਧਰੀ ਗੁਰੂ ਘਰਾਂ 'ਚ ਵਾੜੇ ਹੈ ਨਾ, ਸਿੱਖੀ ਦਾ ਸੱਤਿਆ ਨਾਸ ਹੋ ਗਿਆ। ਘੋਲ ਸਤਨ, ਇਹ ਸੇਵਾਦਾਰਾਂ ਨੂੰ ਸੇਵਾ ਦਓ, ਮਾਇਆ ਧਾਰੀਆਂ ਨੂੰ ਨਾ ਵਾੜੋ। ਇੱਥੇ ਕੇ ਪੈਸੇ ਕਿੰਨੇ ਦਿੰਦਾ ਦੇਖੋ, ਰਾਜਗੀਰੀ ਕੌਣ ਕਰੂਗਾ? ਜਿਹੜਾ ਰਾਜਗੀਰੀ ਕਰਨਾ ਜਾਣਦਾ ਹੋਵੇ ਉਹੀ ਰਾਜ ਬਣੂਗਾ। ਤੇ ਗੁਰਮੁਖ ਪਿਆਰੇ, ਉਹ ਰਾਗ ਰਾਗੀ ਕੌਣ ਬਣੂ ਜਿਹੜਾ ਰਾਗ ਜਾਣਦਾ ਹੋਵੇ? ਕੁਸ਼ਤੀ ਕੌਣ ਕਰੂ ਜਿਹੜਾ ਭਲਵਾਨੀ ਜਾਣਦਾ ਹੋਵੇ? ਡਾਕਟਰੀ ਕੌਣ ਕਰੂ ਜਿਹੜਾ ਦਵਾਈਆਂ ਨੂੰ ਜਾਣਦਾ ਹੋਵੇ? ਤੇ ਸੇਵਕ ਐਵੇਂ ਬਣ ਜਾਓਗੇ 500 ਰੁਪਈਏ ਦੇ ਕੇ ਲੰਗਰ ਲਾ ਕੇ? ਨਾ, ਸੁਖਮਨੀ ਸਾਹਿਬ ਪੜੋ, ਸੇਵਕ ਕੌਣ ਬਣਦਾ? ਸੇਵਕ ਕਹੋ ਸੇਵਾ ਬਣ, ਪਹਿਲਾਂ ਸੇਵਕ ਹੋਵੇ ਤੇ ਤਾਂ ਸੇਵਾ ਕਰੇ। ਜੇ ਰਾਜ ਹੋਵੇ ਤੇ ਕੰਧ ਉਸਾਰੇ, ਜੇ ਰਾਗੀ ਹੋਵੇ ਤੇ ਰਾਗ ਗਾਵੇ, ਜੇ ਡਰਾਈਵਰ ਹੋਵੇ ਤੇ ਗੱਡੀ ਚਲਾਵੇ, ਜੇ ਡਰਾਈਵਰ ਹੈ ਹੀ ਨਹੀਂ ਗੱਡੀ 'ਚ ਬਿਠਾ ਦਿਓ ਸਟੇਅਰਿੰਗ ਫੜਾ ਕੇ, ਬਾਪ ਤਾਂ ਜਾਣਾ ਹੀ ਹੈ, ਗੁਆਂਢੀ ਵੀ ਗਿਆ ਅੱਜ ਖੇਰਾ ਕੋ ਸਤਨਾਮ, ਸਾਈਕਲ ਸਕੂਟਰ ਵਾਲਾ ਵੀ ਹੈ ਨਹੀਂ। ਇਹ ਸੇਵਾ ਉਹਨਾਂ ਨੂੰ ਦਓ ਜਿਹੜੇ ਸੇਵਕ ਹੋਣ। ਅਸੀਂ ਦਿੰਦੇ ਮਾਇਆ ਧਾਰੀਆਂ ਨੂੰ ਤਾਂ ਹੀ ਡਾਂਗ ਖੜਕਦੀ ਹੈ, ਉਹਨਾਂ ਨੇ ਸੇਵਾ ਨਹੀਂ ਵੇਖਣੀ। ਗੁਰੂ ਮਹਾਰਾਜ ਕਹਿੰਦੇ, ਸੇਵਕ ਕਹੋ ਸੇਵਾ ਬਣ ਆਈ। ਮਾਇਆ ਧਾਰੀ ਤਾਂ ਨਹੀਂ ਕਿਹਾ, ਗਿਆਨੀ ਨਹੀਂ ਕਿਹਾ, ਰਾਗੀ ਨਹੀਂ ਕਿਹਾ, ਗ੍ਰੰਥੀ ਨਹੀਂ ਕਿਹਾ, ਇੱਥੇ ਤਾਂ ਜਿਹੜਾ ਸੇਵਕ ਬਣੇ। ਪਰ ਸੇਵਕ ਬਣਨਾ ਔਖਾ ਹੈ, ਹੋਰ ਸਭ ਕੁਝ ਜਿਉਂਦੇ ਬਣੀਦਾ। ਡਾਕਟਰੀ ਵੀ ਜਿਉਂਦੇ ਸਿੱਖ ਹੁੰਦੀ ਹੈ, ਰਾਜਪਣਾ ਵੀ ਸੰਤਪਣਾ ਵੀ ਜਿਉਂਦੇ ਹੋ ਜਾਂਦਾ, ਸਰਪੰਚ ਵੀ ਜਿਉਂਦੇ ਬਣਦਾ, ਮਿਨਿਸਟਰ ਵੀ ਜਿਉਂਦਾ ਹੀ ਬਣਦਾ, ਪਰ ਸੇਵਕ ਕੌਣ ਬਣਦਾ? ਜਿਹੜਾ ਜਿਉਂਦਾ ਹੀ ਮਰ ਜਾਵੇ, ਖੋਲ ਸਤਨਾਮ, ਜਿਹੜਾ ਜਿਉਂਦਾ ਉਹ ਤਾਂ ਸੇਵਕ ਹੋ ਨਹੀਂ ਸਕਦਾ। ਮਹਾਰਾਜ ਦੀ ਬਾਣੀ ਨੇ ਕਹਿ ਦਿੱਤਾ, ਉਹ ਪਹਿਲੋਂ

ਪਹਿਲਾਂ ਮਰਨ ਕਬੂਲ। ਭਾਈ ਗੁਰਦਾਸ ਜੀ ਨੇ ਸੇਵਕ ਦੇ ਅਰਥ ਕੀਤੇ ਨੇ ਗੁਰਮੁਖ ਪਿਆਰਿਓ, ਜਿਉਂਦਾ ਤਾਂ ਕਿਹਾ ਹੀ ਨੀ। ਭਾਈ ਸਾਹਿਬ ਕਹਿੰਦੇ ਮੁਰਦਾ ਹੋਏ ਮੁਰੀਦ, ਮੁਰੀਦ ਕਹਿੰਦੇ ਸੇਵਕ ਨੂੰ, ਸੇਵਕ ਬਣੂਗਾ ਹੀ ਉਹ ਜਿਹੜਾ ਜਿਉਂਦਾ ਹੀ ਮਰਿਆ ਵਾ ਹੋਵੇ। ਆਪਾਂ ਤਕੜੇ ਹਾਂ ਜਿਹੜੇ ਜਿਉਂਦੇ ਵੀ ਹੈ ਤੇ ਸੇਵਕ ਵੀ ਹੈ, ਖੁਸ਼ ਸਦਨਾ ਨਾਲੇ ਮੈਂ ਵੀ ਹੈ ਤੇ ਨਾਲੇ ਸੇਵਕ ਵੀ। ਗੁਰਸਿੱਖ ਪਿਆਰਿਓ, ਸਤਿਗੁਰ ਪਾਤਸ਼ਾਹ ਕਹਿੰਦੇ ਗੁਰਦਰਬਾਰਾਂ ਨੂੰ ਚੌਧਰੀਆਂ ਦੇ ਬਸ ਨਹੀਂ ਪਾਉਣਾ, ਇਹ ਸੇਵਕ ਚਲਾਉਣਗੇ। ਗੁਰੂ ਅਮਰਦਾਸ ਜੀ ਨੇ ਪੰਗਤ ਇੱਕ ਕਰ ਦਿੱਤੀ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਵਾਰੀ ਆਈ, ਉਹਨਾਂ ਨੇ ਸੋਚਿਆ ਸੰਗਤ ਇੱਕ, ਬੋਲੀ ਇੱਕ, ਖਾਣਾ ਪੀਣਾ ਪੰਗਤ ਇੱਕ, ਹੁਣ ਸਾਰੇ ਸੰਸਾਰ ਦੇ ਸਿੱਖ ਜਗਤ ਦਾ ਕੇਂਦਰ ਵੀ ਇੱਕ ਬਣਾ ਦੇਣਾ, ਕਿਉਂਕਿ ਧੁਰੇ ਤੋਂ ਬਿਨਾਂ ਕੋਈ ਗੱਲ ਚੱਲਦੀ ਨਹੀਂ ਹੁੰਦੀ। ਪਰਿਵਾਰ ਹੈ ਤੁਹਾਡੇ, ਪਰਿਵਾਰ ਵਿੱਚ ਵੀ ਸਾਰੇ ਪਰਿਵਾਰ ਦਾ ਇੱਕ ਬੰਦਾ ਕੇਂਦਰ ਚਾਹੀਦਾ, ਤਾਂ ਕੰਮ ਚੱਲੂਗਾ। ਜੇ ਸਾਰੇ ਹੀ ਚੌਧਰੀ ਹੋ ਜਾਣ, 3 ਸਾਲ ਵਿੱਚ ਵਿਕਣੀ ਸ਼ੁਰੂ ਹੋ ਜੂਗੀ, ਖੁਸ਼ ਸਦਨਾ ਨਿਲਾਮੀ ਸ਼ੁਰੂ ਹੋ ਜੂਗੀ। ਜੇ ਇੱਕ ਦਾ ਵਚਨ ਮੰਨ ਕੇ, ਇੱਕ ਨੂੰ ਕੇਂਦਰ ਮੰਨ ਕੇ ਚੱਲੇ ਪਰਿਵਾਰ, ਫਿਰ ਖਰੀਦਣੀ ਸ਼ੁਰੂ ਹੋ ਜਾਂਦੀ ਹੈ ਗੁਰਸਿੱਖ ਪਿਆਰੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਦਾ ਵਚਨ ਮੰਨ ਕੇ ਸਾਰੇ ਸਿੱਖ ਜਗਤ ਦਾ ਕੇਂਦਰ ਸੈਂਟਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕੀਤੀ। ਅੱਜ ਸਿੱਖ ਭਾਵੇਂ ਦੁਨੀਆਂ ਵਿੱਚ ਕਿਤੇ ਵੀ ਬੈਠਾ, ਇੰਗਲੈਂਡ, ਅਮਰੀਕਾ, ਫਰਾਂਸ, ਆਸਟ੍ਰੇਲੀਆ, ਜਿੱਥੇ ਵੀ ਬੈਠਾ, ਪਰ ਉਹ 2 ਵਕਤ ਅਰਦਾਸ ਕਰਦਾ, ਮੈਨੂੰ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਸੁਣਾ। ਸੰਸਾਰ ਕਿੱਡਾ ਵੱਡਾ ਹੈ, ਧਰਤੀ ਕਿੱਡੀ ਵੱਡੀ ਹੈ, ਪਰ 2 ਵਕਤ ਘੁੰਮਤਾ ਆਪਣੇ ਧੁਰੇ ਦੇ ਆਲੇ ਦੁਆਲੇ ਰਹੀ ਹੈ। ਆਖੋ ਸਾਧਨਾ, ਧੁਰੇ ਤੋਂ ਪਾਸੇ ਹੋ ਕੇ ਕਿੱਥੇ ਘੁੰਮ ਲੂਗੀ, ਜਿੱਥੇ ਮਰਜ਼ੀ ਘੁੰਮੀ ਜਾਵੇ, ਪਰ ਘੁੰਮਦੀ ਤਾਂ ਧੁਰੇ ਦੇ ਆਲੇ ਦੁਆਲੇ ਨੇ। ਸਿੱਖ ਵਿਦੇਸ਼ਾਂ ਵਿੱਚ ਜਿੱਥੇ ਮਰਜ਼ੀ ਘੁੰਮੀ ਜਾਵੇ, ਸ੍ਰੀ ਅੰਮ੍ਰਿਤਸਰ ਐਸਾ ਕੇਂਦਰ ਬਣਾ ਦਿੱਤਾ ਕਿ ਇੱਥੋਂ ਤੁਸੀਂ ਜਾਣੇ ਹੋ ਬੇਗੋਵਾਲ ਤੋਂ ਸੱਚਖੰਡ ਹਜ਼ੂਰ ਸਾਹਿਬ, ਤੇ ਹਜ਼ੂਰ ਸਾਹਿਬ ਖੜ ਕੇ ਕੀ ਅਰਦਾਸ ਕਰਦੇ ਹੋ, ਮੈਨੂੰ ਅੰਮ੍ਰਿਤਸਰ ਦੇ ਦਰਸ਼ਨ ਸੁਣਾ, ਵੀ ਇੱਥੇ ਕੀ ਕਰਨ ਆਇਆ ਫਿਰ ਅਕੋਲ ਸਾਧਨਾ। ਉਹ ਬੇਗੋਵਾਲ ਤੋਂ ਲੁਧਿਆਣੇ ਤੋਂ ਜਾਣੇ ਪੜਨਾ ਸਾਹਿਬ, ਤੇ ਪੜਨਾ ਸਾਹਿਬ ਖੜ ਕੇ ਕਹਿੰਦੇ ਮੈਨੂੰ ਅੰਮ੍ਰਿਤਸਰ ਦੇ ਦਰਸ਼ਨ ਸੁਣਾ। ਇੱਕ ਹੋਰ ਸਿਵ ਦੇਖੋ ਅੰਮ੍ਰਿਤਸਰ ਸਾਹਿਬ ਦੀ, ਜਿਹੜਾ ਅੰਮ੍ਰਿਤਸਰੇ ਜੰਮੇ ਹੈ ਉੱਥੇ ਹੀ ਰਹਿੰਦਾ, ਉਹ ਵੀ 2 ਵਕਤ ਕਹਿੰਦਾ ਮੈਨੂੰ ਅੰਮ੍ਰਿਤਸਰ ਦੇ ਦਰਸ਼ਨ ਸੁਣਾਉਣ, ਵੀ ਤੂੰ ਤਾਂ ਰਹਿੰਦਾ ਹੀ ਇੱਥੇ ਹੀ ਹੈ, ਉਹ ਵੀ 2 ਵਕਤ। ਉਹਦੀ ਖਿੱਚ ਵੇਖੋ ਕੇਂਦਰ ਦੀ ਕਿੰਨੀ ਹੈ ਗੁਰਸਿੱਖ ਪਿਆਰ। ਅੰਮ੍ਰਿਤਸਰ ਰਹਿਣ ਵਾਲਾ ਵੀ ਮੰਗ ਕਰਦਾ ਮੈਨੂੰ ਅੰਮ੍ਰਿਤਸਰ ਦੇ ਦਰਸ਼ਨ ਸੁਣਾ। ਇਹ ਕੇਂਦਰ ਬਣਾ ਦਿੱਤਾ, ਪਰ ਦੁੱਖ ਨਾਲ ਤੁਹਾਨੂੰ ਕਹਿਣਾ ਪੈਂਦਾ ਤੁਸੀਂ ਆਪਣੇ ਕੇਂਦਰਾਂ ਤੋਂ ਟੁੱਟ ਗਏ। ਸਮੇਂ ਦੀ ਨਜ਼ਾਕਤ ਨੇ ਜਾਂ ਸਮੇਂ ਦੀ ਸਿਆਸਤ ਨੇ ਬਹੁਤ ਗਹਿਰੀ ਚਾਲ ਚੱਲੀ ਹੈ ਕਿ ਸਿੱਖਾਂ ਨੂੰ ਆਪਣੇ ਕੇਂਦਰ ਅਸਥਾਨਾਂ ਤੋਂ ਦੂਰ ਕਰਦਾ। ਹੁਣ ਤੁਸੀਂ ਜਿੰਨੇ ਬੈਠੇ ਹੋ, ਮੈਂ ਹੱਥ ਬੰਨ ਕੇ ਪੁੱਛਾਂ ਵੀ ਤੁਹਾਡੇ ਕਿਸੇ ਪਰਿਵਾਰ ਦਾ ਇਹ ਪਰਣ ਹੈ ਕਿ ਸਾਲ ਬਾਅਦ ਸਾਡਾ ਇੱਕ ਮੈਂਬਰ ਸ੍ਰੀ ਕੇਸਗੜ੍ਹ ਸਾਹਿਬ ਆਪਣੀ ਜਨਮ ਭੂਮੀ ਤੇ ਜਾਵੇਗਾ, ਸਾਲ ਬਾਅਦ ਸਾਡੇ ਘਰ ਦਾ ਇੱਕ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਜਾਵੇਗਾ, ਇੱਕ ਮੈਂਬਰ ਸੱਚਖੰਡ ਹਜ਼ੂਰ ਸਾਹਿਬ ਜਾਵੇਗਾ, ਇੱਕ ਮੈਂਬਰ ਦਮਦਮੇ ਸਾਹਿਬ ਜਾਵੇਗਾ, ਇੱਕ ਮੈਂਬਰ ਸਾਡਾ ਸ੍ਰੀ ਪਟਨਾ ਸਾਹਿਬ ਜਾਵੇਗਾ। ਹੈ ਕਿਸੇ ਦਾ ਪਰਣ ਨਹੀਂ, ਲੋੜ ਹੀ ਨਹੀਂ ਇੰਨੀ ਦੂਰ ਜਾਣ ਦੀ। 2.5 ਕੋ ਤੇ ਤਾਂ ਡੇਰੇ ਬਣੇ ਬੈਠੇ, ਕਿਤੇ ਪੰਚਮੀ ਲੱਗਦੀ ਹੈ, ਕਿਤੇ 7ਵੀਂ ਲੱਗਦੀ ਹੈ, ਕਿਤੇ 9ਵੀਂ ਲੱਗਦੀ ਹੈ, ਕਿਤੇ ਪੁੰਨਿਆ ਲੱਗਦੀ ਹੈ, ਕਿਤੇ 17ਵੀਂ ਲੱਗਦੀ ਹੈ, ਪਤਾ ਹੀ ਨੀ ਕਿੰਨੀਆਂ ਕੁ ਲੱਗਦੀਆਂ ਨੇ। ਇੱਥੇ ਸਾਰਾ ਮਹੀਨਾ ਟਰਾਲੀ ਉੱਧਰ ਨੂੰ ਭਾਲੀ, ਅੱਜ ਫਲਾਣੇ ਤੋਂ ਟਰਾਲੀ ਉੱਧਰ ਨੂੰ ਭਾਲੀ ਫਲਾਣੇ ਤੋਂ। ਤੁਸੀਂ ਟੁੱਟ ਗਏ ਆਪਣੀਆਂ ਜੜਾਂ ਤੋਂ ਤੇ ਟਾਹਣੀਆਂ ਨਾਲ ਜੁੜ ਗਏ ਸਿੱਖੋ ਤੁਸੀਂ। ਇੱਕ ਮੂਲ ਲਾ ਕੇ ਉਹ ਨੀ ਸੁਖ ਪਾਇਆ, ਡਾਲੀ ਲਾ ਕੇ ਮਹਿਫਲ ਜਨਮ ਗਵਾਏ। ਹੁੰਦੇ ਨੇ ਕੋਈ ਵਿਰਲੇ ਸੰਤ ਬਾਬਾ ਭਗਵਾਨ ਸਿੰਘ ਜੀ ਵਰਗੇ ਜਿਹੜੇ ਤੁਹਾਡੇ ਪਿੰਡਾਂ ਚ ਹੋਏ ਨੇ ਰੇਰੂ ਸਾਹਿਬ, ਜਿਨ੍ਹਾਂ ਨੇ ਹਾਲ ਬਾਹ ਕੇ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨੌ ਲਵਾਈ ਹੋ ਗਈ। ਆ ਹੁਣ ਦੇ ਸਾਡੇ ਚੋਲੇ ਵਾਲੇ ਤਾਂ ਕੀਲਿਆਂ ਦੇ ਕੀਲੇ ਆਪਣੇ ਡੇਰੇ ਦੇ ਨੌ ਲਾਉਂਦੇ। ਅਖੋ ਸਤਨਾਮ, ਕਿੱਥੇ ਉਹ ਮਹਾਂਪੁਰਸ਼ਾਂ ਨੇ ਹਾਲ ਬਾਹਣਾ। ਮੈਨੂੰ ਬਹੁਤ ਸੰਗਤ ਕਰਨ ਦਾ ਸਮਾਂ ਮਿਲਿਆ ਉਹਨਾਂ ਦਾ ਗੁਰਮੁਖ ਪਿਆਰੇ ਬਾਬਾ ਭਗਵਾਨ ਸਿੰਘ ਜੀ ਦਾ, ਪਰ ਮੈਨੂੰ ਤਾਂ ਐਡਾ ਵੱਡਾ ਮਾਣ ਹੈ, ਸ਼ਾਇਦ ਤੁਹਾਨੂੰ ਪਤਾ ਵੀ ਨਹੀਂ ਹੋਣਾ
ਕਿ ਸੰਤ ਬਾਬਾ ਭਗਵਾਨ ਸਿੰਘ ਆਪਣੀ ਜ਼ਿੰਦਗੀ ਚ ਇੱਕ ਵਾਰ ਜਨ ਚੜੇ ਤੇ ਦਾਸ ਦੀ ਜਨ ਚੜੇ ਤੇ ਦਾਸ ਦੇ ਵਿਆਹ ਵਿੱਚ ਵੀ ਜਨ ਚੜ ਕੇ ਨਾਲ ਗਏ ਸੀ ਡੇਰੂ ਸਾਹਿਬ ਵਾਲੇ ਆਨੰਦਾ ਤੇ ਵੀ ਉਹਨਾਂ ਨੇ ਸੰਤ ਬਾਬਾ ਹੀਰਾ ਸਿੰਘ ਜੀ ਸੰਤ ਬਾਬਾ ਮੱਖਣ ਸਿੰਘ ਜੀ ਗਿਆਨੀ ਬਜ਼ੁਰਗ ਜਾਣਦੇ ਉਹਨਾਂ ਦੇ ਨਾਵਾਂ ਨੂੰ ਜਿਹੜੇ ਡੇਰੂ ਸਾਹਿਬ ਹੁੰਦੇ ਸੀ ਇਹ ਸਾਰੇ ਦਾਸ ਦੀ ਜਨ ਵੀ ਗਏ ਸੀ ਇਹਨਾਂ ਨੇੜਤੇ ਸੀ ਤੇ ਸਾਨੂੰ ਹੱਸਦੇ ਹੁੰਦੇ ਸੀ ਭਾਈ ਜੇ ਧਰਮ ਰਾਜ ਨੇ ਸਾਨੂੰ ਕੁਛ ਵੀ ਲਿਆ ਨਾ ਕਹਿੰਦੇ ਵੀ ਸੰਤਾ ਕਿਸੇ ਦੀ ਜਨ ਚੜਿਆ ਤਾਂ ਕਹਿ ਤਾਂ ਦੇਵਾਂਗੇ ਵੀ ਜਨ ਦੇਖੀ ਹੈ ਨਾਮ ਬੜੇ ਹਾਥੀ ਕਹਾਉਂਦੇ ਹੁੰਦੇ ਸੀ ਇਹੋ ਜਿਹੇ ਮਹਾਂਪੁਰਸ਼ ਵਿਰਲੇ ਹੁੰਦੇ ਗੁਰਮੁਖੋ ਜਿਹੜੇ ਹੱਥੀ ਹਲ ਪਾਉਣ ਹੱਥੀ ਕਿਰਤ ਕਰਨ ਤੇ ਜਿਹੜੀ ਸੰਗਤ ਬਾਹਰੋਂ ਆਉਂਦੀ ਹੁੰਦੀ ਸੀ ਸਿਆਣਿਆਂ ਨੂੰ ਪਤਾ ਬਜ਼ੁਰਗਾਂ ਨੂੰ ਸੰਤ ਟੋਕਾ ਟੁਕਦੇ ਹੁੰਦੇ ਸੀ ਮਸ਼ੀਨ ਨਾਲ ਤੇ ਉਹਨਾਂ ਤੋਂ ਹੀ ਸੰਗਤ ਨੇ ਆ ਕੇ ਪੁੱਛਣਾ ਕਿ ਸੰਤ ਕਿੱਥੇ ਉਹਨਾਂ ਨੇ ਬੋਧਾਂ ਨੂੰ ਪਾਣੀ ਪਿਲਾਉਂਦੇ ਫਿਰਨ ਕੱਖਾਂ ਦੇ ਟੋਕਰੇ ਚੱਕੀ ਫਿਰਨ ਹੁਣ ਤਾਂ ਸੰਤ ਤੁਰਦਾ ਤੇ ਛੇ ਜਣੇ ਤਾਂ ਉਹਦੇ ਆਲੇ ਦੜੇ ਸੈਂਟ ਛਿੜਕਣ ਵਾਲੇ ਚਾਹੀਦੇ ਜਿੱਥੇ ਰੱਖੋ ਸੱਚ ਨੇ ਉਹ ਪਚਕਾਰੀਆਂ ਇੰਨੀ ਬਚੀ ਜਾਂਦੀਆਂ ਵੇਖੋ ਪਤਾ ਨੀ ਕੀ ਹੁੰਦਾ ਇੱਕ ਹੋਰ ਕੰਮ ਚੱਲ ਪਿਆ ਸੀ ਮਸੀਹ ਹਟਾਇਆ ਉਹ ਸੰਤ ਕੀਰਤਨ ਕਰਦੇ ਤੇ ਉਹਨਾਂ ਦੇ ਪਿੱਛੇ ਦੋ ਜਣੇ ਖੜ ਜਾਂਦੇ ਤੇ ਪੱਲਾ ਮਾਰਨ ਜਿਵੇਂ ਜਨ ਚੜ੍ਹਦੀ ਮੁੰਡੇ ਦੇ ਪਿੱਛੇ ਉਹਦੀ ਭੈਣ ਮਾਰਦੀ ਹੁੰਦੀ ਹੈ ਜਿੱਥੇ ਆਖੋ ਸੱਚ ਮਹਾਰਾਜ ਦੀ ਹਜ਼ੂਰੀ ਵਿੱਚ ਪੱਲਾ ਮਾਰਦੇ ਤੇ ਪਿੱਛੇ ਖੜ ਕੇ ਸੰਤਾਂ ਦੇ ਵੇਖੋ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਬੰਦ ਕਰੋ ਗੁਰੂ ਸਗਨ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਦੇ ਬੰਦੇ ਦੇ ਉੱਤੇ ਚੋਰ ਤੇ ਪੱਲਾ ਨਹੀਂ ਹੋ ਸਕਦਾ ਇਹ ਡੇਰੇ ਚ ਬਿਠਾ ਕੇ ਕਰੇਗਾ ਉਹਨਾਂ ਦੇ ਚਮਚੇ ਕਹਿੰਦੇ ਨਾ ਚਮਚੇ ਕਹਿੰਦੇ ਬਾਬਾ ਜੀ ਗੱਲ ਤਾਂ ਤੁਹਾਡੀ ਠੀਕ ਹੈ ਪਰ ਸੰਤਾਂ ਕੋਲ ਮੱਖੀ ਬਹਿ ਜਾਂਦੀ ਹੈ ਮੈਂ ਕਿਹਾ ਮੱਖੀ ਹੈ ਤਾਂ ਹਾਥੀ ਹੈ ਜਿਹੜੀ ਸੰਤ ਨੂੰ ਦੱਬ ਲੂਗੀ ਦੇਖੋ ਮੱਖੀ ਤੋਂ ਡਰਦਾ ਸੰਤ ਨਾ ਕਹਿੰਦੇ ਦੱਬਦੀ ਨੀ ਜੀ ਸੰਤਾਂ ਦੀ ਬਿਰਤੀ ਟੁੱਟ ਜਾਂਦੀ ਹੈ ਮੈਂ ਕਿਹਾ ਫਿਰ ਸੰਤ ਹੀ ਨਹੀਂ ਸੰਤ ਦੀ ਬਿਰਤੀ ਤਾਂ ਆਲੇ ਦੇ ਦੰਦਿਆਂ ਹੇਠ ਨੀ ਟੁੱਟੀ ਆਖੋ ਸਤਨਾਮ ਸੰਤ ਦੀ ਬਿਰਤੀ ਤਾਂ ਬੰਦ ਬੰਦ ਕੱਢਦੇ ਦੀ ਨੀ ਟੁੱਟੀ ਦੇਗਾਂ ਦੇ ਵਾਲੇ ਚ ਨਾ ਟੁੱਟੀ ਉਹ ਚਰਖੜੀਆਂ ਤੇ ਟੁੱਟੀ ਤੇ ਸੰਤ ਦੀ ਬਿਰਤੀ ਇੱਕ ਮੱਖੀ ਤੋੜਦੀ ਹੈ ਮਾਂ ਫਿਰ ਤਾਂ ਇੱਥੇ ਬੜੇ ਬੜੇ ਮੱਖ ਆਲੇ ਦੁਆਲੇ ਫਿਰਦੇ ਫਿਰ ਸੰਤ ਰਹੂਗਾ ਕਿੱਥੇ ਮੱਖੀ ਕਹਿੰਦੇ ਬਿਰਤੀ ਤੋੜਦੀ ਹੈ ਵੇਖੋ ਤੇ ਗੁਰਸਿੱਖ ਪਿਆਰੇ ਉਹ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਕਾਰ ਛੱਡ ਕੇ ਇਹੋ ਜਿਹੇ ਮਹਾਂਪੁਰਸ਼ ਬਹੁਤ ਵਿਰਲੇ ਕਦੇ ਸੈਂਟ ਨੀ ਲਾਇਆ ਹੋਣਾ ਤੁਹਾਡੇ ਯਾਦ ਹੋਣੇ ਕਿਸੇ ਬਜ਼ੁਰਗ ਦੇ ਸੰਤ ਬਾਬਾ ਅਤਰ ਸਿੰਘ ਸੀ ਨਾ ਜਿਹੜੇ ਤੁਹਾਡੇ ਰੇਲ ਸਾਹਿਬ ਵਾਲੇ ਉਹਨਾਂ ਦੇ ਤਿੰਨ ਚੇਲੇ ਸੀ ਗੁਰਮੁਖ ਪਿਆਰੇ ਉਹ ਤਿੰਨ ਤੁਹਾਡੇ ਕੰਮ ਆਉਣ ਵਾਲੀ ਗੱਲ ਹੈ ਇਹ ਕਿਤਾਬਾਂ ਕਤੂਬਾਂ ਚ ਨੀ ਮਿਲਣੀ ਤੁਹਾਨੂੰ ਲਿਖੀ ਹੋਈ ਸਭ ਤੋਂ ਵੱਡੇ ਸੇਵਕ ਸੀ ਬਾਬਾ ਹੀਰਾ ਸਿੰਘ ਜੀ ਤੇ ਉਹ ਸੇਵਕ ਸੀ ਆਨੰਦਪੁਰ ਪਿੰਡ ਜਿੱਥੇ ਬਾਬਾ ਭਗਵਾਨ ਸਿੰਘ ਦਾ ਉੱਥੇ ਹੀ ਉਹਨਾਂ ਦਾ ਪਿੰਡ ਸੀ ਔਰ ਬਾਬਾ ਹੀਰਾ ਸਿੰਘ ਜੀ ਦੀ ਕਿਸਮਤ ਇੰਨੀ ਚੰਗੀ ਸੀ ਕਿ ਉਹਨਾਂ ਨੇ ਬਾਬਾ ਕਰਮ ਸਿੰਘ ਜੀ ਦੇ ਵੀ ਦਰਸ਼ਨ ਕੀਤੇ ਤੇ ਬਾਬਾ ਕਰਮ ਸਿੰਘ ਜੀ ਦਾ ਗੁਰਮੁਖ ਪਿਆਰੇ ਹੱਥਾਂ ਦਾ ਗੜਵਾ ਬਾਬਾ ਹੀਰਾ ਸਿੰਘ ਜੀ ਦੇ ਕੋਲ ਸੀ ਪਿੱਤਲ ਦਾ ਜਿਹੜਾ ਕਾਗਜ਼ ਵਰਗਾ ਪਤਲਾ ਹੋਇਆ ਸੀ ਤੇ ਸ਼ਾਇਦ ਤੁਹਾਡੇ ਨੋਟਸ ਵਿੱਚ ਨਾ ਹੀ ਹੋਵੇ ਗੱਲ ਕਿ ਬਾਬਾ ਹੀਰਾ ਸਿੰਘ ਜੀ ਜਿਹੜੇ ਵੱਡੇ ਸੇਵਕ ਸੀ ਨਾ ਬਾਬਾ ਅਤਲ ਸਿੰਘ ਜੀ ਦੇ ਉਹਨਾਂ ਨੇ ਸਾਡੇ ਡੇਰੇ ਲੂਲੋਂ ਹੀ ਆਪਣਾ ਸਰੀਰ ਛੱਡਿਆ ਸੀ ਤੇ ਲੂਲੋਂ ਹੀ ਸਾਡੇ ਡੇਰੇ ਉਹਨਾਂ ਦਾ ਅੰਗੀਠਾ ਹੈ ਬਾਬਾ ਹੀਰਾ ਸਿੰਘ ਜੀ ਉਹਨਾਂ ਦਾ ਜਿਹੜੇ ਵੱਡੇ ਸੇਵਕ ਸੀ ਬਾਬਾ ਅਤਲ ਸਿੰਘ ਜੀ ਉਹਨਾਂ ਤੋਂ ਛੋਟੇ ਸੇਵਕ ਸੀ ਬਾਬਾ ਭਗਵਾਨ ਸਿੰਘ ਜੀ ਤੀਸਰੇ ਨੰਬਰ ਤੇ ਸੇਵਕ ਸੀ ਬਾਬਾ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲੇ ਤੇ ਜਿੱਦਣ ਬਾਬਾ ਅਤਲ ਸਿੰਘ ਜੀ ਨੇ ਚੜ੍ਹਾਈ ਕਰਨਾ ਸੀ ਨਾ ਗੁਰਮੁਖੋ ਉਦਣ ਆਪਣੇ ਸੇਵਕ ਨੂੰ ਕਹਿੰਦੇ ਸਾਨੂੰ 12 ਵਜੇ ਇਸ਼ਨਾਨ ਕਰਾ ਦੀ ਅੱਗੇ 1 ਵਜੇ ਕਹਿੰਦੇ ਸੀ ਸੇਵਕ ਨੂੰ ਕੀ ਪਤਾ ਉਹਨੇ 12 ਵਜੇ ਕਰਾ ਤੇ ਇਸ਼ਨਾਨ ਤੇ ਨਿਤਨੇਮ 2 ਘੰਟੇ ਪਹਿਲਾਂ ਕਰਦੇ ਤੇ ਕੋਈ ਦਰਵਾਜ਼ਾ ਖੋਲਤਾ ਸੇਵਕ ਕਹਿੰਦਾ ਬੀਬੀ ਜੀ ਆ ਬਈ ਸਿੱਖੋ ਇੱਥੇ ਕੰਟੀਨ ਨੀ ਚੱਲਣੀ ਇੱਥੇ ਕੀਰਤਨੇ ਹੋਊਗਾ ਬੜਾ ਉੱਚਾ ਸੁਣਦਾ ਨਾ ਬੀਬੀਆਂ ਨੂੰ ਜਿੱਥੇ ਰੱਖੋ ਸਤਨਾਮ ਇਹ ਬੀਬੀ ਨੂੰ ਪਤਾ ਹੀ ਨੀ ਲੱਗਿਆ ਵੀ ਕਿਹਨੂੰ ਕਹਿੰਦੇ ਬੀਬੀ ਗੁਰੂ ਘਰ ਦੇ ਅੰਦਰ ਨੀ ਭਾਈ ਇਹ ਕੰਮ ਕਰਨਾ ਬਾਹਰ ਛਕਿਓ ਜਿਹਨੂੰ ਪਿਆਸ ਲੱਗੀ ਹੈ ਉੱਠ ਕੇ ਬਾਹਰ ਛਕਿਓ ਹੁਣ ਤੁਸੀਂ ਪਾਣੀ ਦੀ ਕੰਟੀਨ ਖੋਲੀ ਹੈ ਘੜੀ ਨੂੰ ਤੁਸੀਂ ਚਾਹ ਦੀ ਖੋਲ ਦੇਣੀ ਹੈ ਜਿੱਥੇ ਰੱਖੋ ਸਤਨਾਮ ਸੰਤ ਹਰਦੇਵ ਸਿੰਘ ਦਾ ਬਾਜਾ ਵਿੱਚ ਰਹਿ ਜਾਣਾ ਨਾਲ ਬਿਸਕੁਟ ਵੀ ਲਿਆਉਂਗੇ ਗੱਜ ਗਏ ਆਖੋ ਸਤਨਾਮ ਇੱਥੇ ਜਿਹੜਾ ਪਾਣੀ ਪੀਣ ਆਏ ਅੰਮ੍ਰਿਤ ਜਲ ਉਹ ਪੀਣ ਦੋ ਇਹਨਾਂ ਨੂੰ ਫਿਰ ਆਖੋ ਸਤਨਾਮ ਤਾਂ ਗੁਰਮੁਖ ਪਿਆਰੇ ਹੋ ਆਪਣੇ ਸੇਵਕ ਨੂੰ ਕਹਿੰਦੇ ਜਾ ਬਾਬਾ ਹੀਰਾ ਸਿੰਘ ਨੂੰ ਬੁਲਾ ਕੇ ਲਿਆ ਬਾਬਾ ਅਤਰ ਸਿੰਘ ਜੀ ਮਹਾਰਾਜ
ਇੱਥੋਂ ਬੁਲਾ ਲਿਆ ਹੈ। ਸੰਤ ਵੀ ਹੈਰਾਨ ਵੀ ਅੱਜ ਮੈਨੂੰ ਤੜਕੇ ਕਾਹਤੇ ਬੁਲਾ ਲਿਆ। ਬਾਬਾ ਅਤਰ ਸਿੰਘ ਜੀ ਕਹਿੰਦੇ, ਹੀਰਾ ਸਿਆਂ ਅਸੀਂ ਸਤਖੰਡ ਨੂੰ ਚੱਲੇ ਹਾਂ, ਕੋਈ ਚੀਜ਼ ਮੰਗਣੀ ਹੈ ਤਾਂ ਮੰਗ ਲਾ। ਇਹ ਜੋ ਵਰਡਿੰਗ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਨਾ, ਇਹ ਸੰਤ ਬਾਬਾ ਹੀਰਾ ਸਿੰਘ ਜੀ ਦੀ ਜ਼ਬਾਨੀ ਦੱਸੀ ਹੋਈ ਵਰਡਿੰਗ। ਹੋਰ ਤਾਂ ਲਿਖਦੇ ਹਾਂ ਨਾ ਸੁਣ ਸੁਣਾ ਕੇ, ਜਿਹਨਾਂ ਨਾਲ ਖੁਦ ਬੀਤੀ ਹੈ ਗੱਲ। ਕਹਿੰਦੇ ਮੈਨੂੰ ਕਹਿੰਦੇ ਮੰਗ ਲੈ ਜੋ ਕੁਛ ਮੰਗਣਾ। ਮੈਂ ਹੱਥ ਬੰਨ ਕੇ ਮੰਗ ਕੀਤੀ ਕਿ ਮੇਰਾ ਸਿਮਰਨ ਸਵਾਸਾਂ ਨਾਲ ਨਿਭ ਜਾ। ਇਹ ਬਾਬਾ ਹੀਰਾ ਸਿੰਘ ਜੀ ਦੀ ਮੰਗ। ਮੈਨੂੰ ਨਾਮ ਦਾਨ ਦੀ ਭਿਖਿਆ ਪਾ ਦੋ, ਬਸ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਇਹ ਦਾਸ ਜਦੋਂ ਉਹਨਾਂ ਨੇ ਪ੍ਰਾਣ ਛੱਡੇ ਨਾ ਲੂਲੋਂ, ਬਾਬਾ ਹੀਰਾ ਸਿੰਘ ਜੀ ਨੇ 7 ਦਿਨ ਪਹਿਲਾਂ ਆ ਗਏ ਸੀ, ਦਾਸ ਉਹਨਾਂ ਦੇ ਚਰਨਾਂ ਵਿੱਚ ਸੀ ਉਸ ਸਮੇਂ। ਉਧਰੋਂ ਪਾਠ ਪੂਰਾ ਹੋ ਗਿਆ, ਦੁਕਾਲੰਗ ਪ੍ਰਣਾਸ਼ੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ। ਉਧਰੋਂ ਉਹਨਾਂ ਦੇ ਪ੍ਰਾਣ ਉਸੇ ਸੇਵਕ ਨੂੰ ਬਾਣੀ ਵਿੱਚ ਆਖੇ ਹੈ।

ਸੇਵਕ ਕੀ ਓੜ ਨਿਭੀ ਪ੍ਰੀਤ। ਸੰਤ ਬਾਬਾ ਹੀਰਾ ਸਿੰਘ ਦੇ ਵੀ ਜਿੱਥੇ ਹੋਰ ਗੁਣ ਸੀ ਨਾ ਗੁਰਮੁਖੋ, ਪੰਜਾਬ ਵਿੱਚ ਕੋਈ ਵਿਦਵਾਨ ਨਹੀਂ ਸੀ ਕਿ ਉਹਨਾਂ ਵਰਗਾ ਸ਼ੁੱਧ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਸਕਦਾ। ਸੰਸਕ੍ਰਿਤ ਦੇ ਵਿਦਵਾਨਾਂ ਨੂੰ ਟੋਕ ਦਿੰਦੇ ਸੀ ਪਾਠ ਕਰਦੇ ਨੂੰ, ਦਾਸ ਨੂੰ ਇੱਕ ਇੱਕ ਅੱਖਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨਾਂ ਨੇ ਆਪ ਸੰਥਾ ਦੇ ਕੇ ਪਾਠ ਕਰਾਇਆ ਸੀ। ਜਦ ਲਿਖਤ ਬੀੜਾਂ ਹੁੰਦੀਆਂ ਸੀ, ਐ ਨਹੀਂ ਸੀ ਹੁੰਦੀਆਂ, ਹੁਣ ਤਾਂ ਸਾਡੇ ਗਿਆਨਾਂ ਚੋਂ ਹੈ ਗ੍ਰੰਥੀ ਸਿੰਘ। ਜੇ ਕਿਤੇ ਪੁਰਾਣੀ ਬੀੜ ਕਰੀ ਜਾਵੇ ਨਾ ਖੰਡ ਪਾਠ ਆਰੰਭ ਕਰਾਉਣ, ਭੁਲੇਖੇ ਨਾਲ ਜਦੇ ਸੰਤੋਖ ਦਿੰਦੇ, ਘਰ ਵਾਲੇ ਨੂੰ ਕਹਿਣ ਕੇ ਬਾਬਾ ਬਦਲ ਕੇ ਲਿਆਓ, ਫਿਰ ਆਖੋ ਹੁਣ ਬਾਬਾ ਬਦਲ ਲੱਗੇ ਹੋਏ ਨੇ, ਕਿਉਂਕਿ ਕਿਹੜਾ ਪੜ੍ਹੇ, ਹੁਣ ਤਾਂ ਪੰਜ ਛੇ ਪਾਠ ਹੋਏ ਪਏ ਨੇ, ਪੰਜ ਗ੍ਰੰਥੀ ਪੜ੍ਹੀ ਤੇ ਪਾਠੀ ਬਣ ਗਏ। ਜੇ ਤਾਂ ਘਰ ਆ ਤਕੜਾ ਹੋਵੇ ਫਿਰ ਤਾਂ ਕਹਿ ਦੇਵੇ ਬਾਬਾ ਨੀ ਬਦਲਣਾ, ਤੁਹਾਨੂੰ ਇਹ ਬਦਲ ਦਿੰਦਾ, ਅੱਜ ਫਿਰ ਆਖੋ ਸਾਧਨ। ਪਰ ਉਹਨੂੰ ਬਿਮਾਰੀ ਦਾ ਪਤਾ ਨੀ ਵੀ ਬਾਬਾ ਬਦਲ ਦੇ ਖਾਤੇ ਤੇ ਗੁਰਸਿੱਖ ਪਿਆਰਿਓ ਦੂਜੀ ਵਾਰ ਬੁਲਾਇਆ ਬਾਬਾ ਈਸ਼ਰ ਸਿੰਘ ਜੀ, ਬਾਬਾ ਭਗਵਾਨ ਸਿੰਘ ਜੀ ਨੂੰ ਤੁਹਾਡੇ ਰੇਲ ਸਾਹਿਬ ਹੋਇਆ। ਭਗਵਾਨ ਸੁਰਾਂ ਨੂੰ ਕਹਿੰਦੇ ਮੰਗ, ਤੂੰ ਕੀ ਮੰਗਦੇ, ਅਸੀਂ ਸੱਚਖੰਡ ਚੱਲੇ। ਬਾਬਾ ਭਗਵਾਨ ਸਿੰਘ ਜੀ ਕਹਿੰਦੇ ਬਸ ਮੈਨੂੰ ਫਕੀਰੀ ਦੇ ਦਿਓ, ਫਕੀਰੀ ਦੀ ਦਾਤ। ਇਹ ਹੁਣ ਮੇਰੇ ਕਹਿਣ ਦੀ ਗੱਲ ਤਾਂ ਨਹੀਂ, ਤੁਸੀਂ ਤਾਂ ਵੇਖੀ ਹੋ, ਲੱਖਾਂ ਕਰੋੜਾਂ ਰੁਪਈਏ ਮੰਜੇ ਦੇ ਹੇਠ ਸਰਾਣੀ ਪਏ ਹੁੰਦੇ ਸੀ, ਕਦੇ ਜਿੰਦਾ ਵੀ ਨਹੀਂ ਲਾਇਆ। ਤੁਹਾਡੇ ਤੋਂ ਜਿਹੜੇ ਬਜ਼ੁਰਗ ਬੈਠੇ ਹੈ ਨਾ, ਉਹਨਾਂ ਨੂੰ ਯਾਦ ਹੋਣਾ ਕਿ ਸੰਤ ਬਾਬਾ ਭਗਵਾਨ ਸਿੰਘ ਜੀ ਦੇ ਡਰਾਈਵਰ ਦਾ ਨਾਂ ਭਾਈ ਰਣਜੀਤ ਸਿੰਘ ਹੁੰਦਾ ਸੀ। ਸਭ ਤੋਂ ਪਹਿਲਾਂ ਪੰਜਾਬ ਵਿੱਚ ਗੱਡੀ ਜੇ ਦਿੱਤੀ ਹੈ ਤਾਂ ਲੁਧਿਆਣੇ ਦੀ ਸੰਗਤ ਨੇ ਬਾਬਾ ਭਗਵਾਨ ਸੂਰਾਂ ਨੂੰ ਦਿੱਤੀ ਹੈ ਅੰਬੈਸਡਰ। ਭਾਈ ਰਣਜੀਤ ਸਿੰਘ ਹੁੰਦਾ ਸੀ ਉਹਨਾਂ ਦਾ ਡਰਾਈਵਰ। ਤੇ ਗੁਰਸਿੱਖ ਪਿਆਰਿਓ, ਇੱਕ ਦਿਨ ਉਹ ਡਰਾਈਵਰ ਨੇ ਕੋਈ ਪੈਸੇ ਚੱਕਦਾ ਦੇਖ ਲਿਆ ਤੁਹਾਡੇ ਡੇਰੂ ਸਾਹਿਬ ਸੰਤਾਂ ਦੇ ਮੰਜੇ ਹੇਠੋਂ, ਸਰਾਣੇ ਪਏ ਹੁੰਦੇ ਸਾਰੇ। ਉਹ ਭਾਈ ਰਣਜੀਤ ਸਿੰਘ ਬਾਬਾ ਭਗਵਾਨ ਸੂਰਾਂ ਨੂੰ ਕਹਿੰਦਾ ਮਹਾਰਾਜ ਕਿਤੇ ਜਿੰਦਾ ਕੁੰਡਾ ਲਾ ਦੇ ਕਰੋ, ਇੱਥੋਂ ਚੱਕਦੇ ਹੈ ਲੋਕ ਪੈਸੇ, ਦੇਖੋ ਫਕੀਰੀ। ਰਣਜੀਤ ਸਿੰਘ ਨੂੰ ਕਹਿੰਦੇ ਰਣਜੀਤ ਸਿੰਘ ਚੱਕਣ ਵਾਲਿਆਂ ਦਾ ਤੈਨੂੰ ਫਿਕਰ ਹੋ ਗਿਆ, ਜਿਹੜੇ ਧਰ ਕੇ ਜਾਂਦੇ ਉਹਨਾਂ ਨੂੰ ਕਿਹੜਾ ਤੂੰ ਲਿਆਉਣਾ ਹੈ, ਅਜਿਹਾ ਖੁਸ਼ ਸਾਧਨਾ ਜੇ ਧਰ ਕੇ ਜਾਂਦੇ ਹੋ ਤੇਰੇ ਰਿਸ਼ਤੇਦਾਰ ਹੁੰਦੇ, ਇਸੇ ਵੀ ਧਰ ਵਾਲੇ ਵੀ ਆਉਂਦੇ ਆ ਚੱਕਣ ਵਾਲੇ ਵੀ। ਦੇਖੋ ਫਕੀਰੀ ਬਿਰਤੀ ਗੁਰਸਿੱਖ ਪਿਆਰੇ, ਇਹਨੂੰ ਕਹਿੰਦੇ ਫਕੀਰ। ਸੰਪਤ ਹਰ ਕਨ ਆਪਤ ਦੁੱਖ, ਐਸੀ ਫਕੀਰੀ ਦੀ ਅਵਸਥਾ ਤੁਸੀਂ ਤਾਂ ਅੱਖਾਂ ਨਾਲ ਵੇਖੀ ਹੈ, ਲੱਖਾਂ ਕਰੋੜਾਂ ਕੋਲ ਪਰ ਖਫ ਨਹੀਂ ਹੋ ਰਹੀ ਹੈ, ਗਾਹ ਦੇ ਵਿੱਚ ਕੱਪੜੇ ਦੀ ਉਹ ਜੁੱਤੀ ਰਹੀ ਹੈ ਗੁਰਸਿੱਖ ਪਿਆਰਿਓ, ਸਿਰ ਤੇ ਪਰ ਨਹੀਂ ਰਹੇ, ਤੁਸੀਂ ਵੇਖਦੇ ਹੀ ਨਹੀਂ ਹੋ ਆਪਣੀਆਂ। ਉਹ ਫਕੀਰੀ ਮੰਗੀ ਸੀ ਬਾਬਾ ਅਤਲ ਸਿੰਘ ਜੀ, ਤੇ ਵੇਖ ਲਓ ਗੱਡੀਆਂ ਦੀਆਂ ਗੱਡੀਆਂ ਲਾਤੀਆਂ ਸੀਮਿੰਟ ਦੀਆਂ, ਪਰ ਆਪਣੇ ਵਿੱਚ ਕੋਈ ਫਰਕ ਨਹੀਂ ਆਉਣ ਦਿੱਤਾ। ਆਦ ਤੋਂ ਅੰਤ ਇੱਕ ਰਸ ਨਿਭਾ ਦਿੱਤੀ ਬਾਬਾ ਭਗਵਾਨ ਸਿੰਘ ਜੀ ਨੇ, ਤੇ ਤੀਸਰੇ ਨੰਬਰ ਤੇ ਵਾਰੀ ਆਈ ਸੀ ਸੰਤ ਬਾਬਾ ਈਸ਼ਰ ਸਿੰਘ ਜੀ ਦੀ। ਉਹਨਾਂ ਨੂੰ ਕਹਿੰਦੇ ਈਸ਼ਰ ਸਿੰਘ ਤੂੰ ਵੀ ਮੰਗ ਲੈ, ਅਸੀਂ ਚੱਲੇ ਹਾਂ ਸੱਚਖੰਡ। ਉਹਨਾਂ ਨੇ ਫਿਰ ਮੰਗਿਆ ਹੱਥ ਬੰਨ ਕੇ ਕਿ ਮਹਾਂਪੁਰਸ਼ੋ ਮੈਨੂੰ ਕੀਰਤਨ ਦੀ ਦਾਤ ਬਖਸ਼ੋ। ਇਹ ਜਿਹੜੀਆਂ ਬਾਬਾ ਰਾੜੇ ਵਾਲਿਆਂ ਦੀਆਂ ਕੀਰਤਨ ਦੀਆਂ ਧੁੰਮਾਂ ਪਈਆਂ ਨਾ, ਇਹ ਐਵੇਂ ਨੀ, ਬਾਬਾ ਅਤਲ ਸਿੰਘ ਜੀ ਨੇ ਵਚਨ ਕੀਤਾ ਸੀ ਤੂੰ ਗੁਰੂ ਦਾ ਜਸ ਮੰਗਿਆ, ਕੀਰਤਨ ਮੰਗਿਆ, ਜਾਂ ਤੇਰਾ ਕੀਰਤਨ ਹੁਣ ਸਾਰੀ ਦੁਨੀਆਂ ਹੀ ਸੁਣੋਗੇ। ਅੱਜ ਕੇ ਆਖੋ ਸਤਨਾ, ਤੇ ਪੰਜਾਬ ਹਿੰਦੁਸਤਾਨ ਦੀ ਗੱਲ ਨੀ, ਹੁਣ ਹੁਣ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਦੀਆਂ ਜਿਹੜੀਆਂ ਟੇਪਾਂ ਹੈ ਨਾ, ਦੁਨੀਆਂ ਵਿੱਚ ਕਿਤੇ ਚਲੇ ਜਾਓ ਘਰ ਘਰ ਵੱਜਦੀਆਂ ਗੁਰਸਿੱਖ ਦੀਆਂ। ਉਹ ਵਰ ਦਿੱਤਾ ਸੀ ਸੰਤ ਮਹਾਰਾਜ ਬਾਬਾ ਅਤਲ ਸਿੰਘ ਜੀ ਨੇ, ਕਿਉਂਕਿ ਜਿੰਨਾ ਚਿਰ ਸੇਵਾ ਵੀ ਕਰਦੇ ਰਹੇ ਨਾ ਰਾੜੇ ਵਾਲੇ ਸੰਤ ਉਰੇ, ਉਨਾ ਚਿਰ ਵੀ ਇਕੱਲੇ ਹੀ ਬੈਠੇ ਆਪਣੇ ਕਮਰੇ ਵਿੱਚ ਬਾਜਾ ਹੀ ਵਜਾਉਂਦੇ ਹੁੰਦੇ ਸੀ, ਕੋਈ ਸੁਣੇ ਨਾ ਸੁਣੇ, ਸਾਰਾ ਦਿਨ ਟੋਕਰੀ ਢੋਣੀ ਤੇ ਫਿਰ ਜਾ ਕੇ ਬਾਜਾ ਕੱਲਿਆ ਨੇ ਕੀਰਤਨ ਕਰਨ ਲੱਗਣਾ। ਇਹ ਵਰ ਮੰਗਿਆ ਸੀ ਸੰਤ ਮਹਾਰਾਜ ਬਾਬਾ। ਇਹ ਜਿਹੜੇ ਮਹਾਂਪੁਰਸ਼ ਨੇ ਗੁਰਮੁਖੋ, ਉਹ ਬਹੁਤ ਵਿਰਲੇ ਹੈਨ, ਵਿਰਲੇ ਨਾਹੀਂ ਕਹੇ ਫੈਦ ਫਕੜ ਸੰਸਾਰ, ਮਹਾਰਾਜ ਦੀ ਬਾਣੀ ਨੇ ਕਹਿ ਦਿੱਤਾ ਵਿਰਲੇ ਵਿਰਲੇ ਨੇ ਜਿਹੜੇ ਨਾਮ ਦੇਵ ਪਾਰੀ।

ਸਾਰੇ 6 ਸਾਲ ਗੁਰਗੱਦੀ ਕਰਨ ਦਾ ਸਮਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਉਮਰ ਵਿੱਚੋਂ ਦਿੱਤਾ ਸੀ। ਉਹਨਾਂ ਦੀ ਆਪਣੀ ਉਮਰ ਤਾਂ ਸਮਾਪਤ ਹੋ ਚੁੱਕੀ ਸੀ ਨਾ, ਆਪਣੀ ਉਮਰ ਦਿੱਤੀ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ, ਤਾਂ ਗੁਰਗੱਦੀ ਤੇ ਬਿਰਾਜਮਾਨ ਹੋਏ ਸੀ। ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਮਾਂ ਆਇਆ ਗੁਰਮੁਖੋ, ਉਹਨਾਂ ਦੇ ਸਾਹਮਣੇ 4 ਗੱਲਾਂ ਹੋ ਗਈਆਂ। ਸੰਗਤ ਇੱਕ, ਸਾਰੀ ਸਿੱਖ ਜਗਤ ਦੀ ਬੋਲੀ ਇੱਕ, ਸਾਰੇ ਸਿੱਖ ਜਗਤ ਦਾ ਲੰਗਰ ਇੱਕ, ਸਾਰੇ ਸਿੱਖ ਜਗਤ ਦਾ ਕੇਂਦਰ ਸ੍ਰੀ ਅੰਮ੍ਰਿਤਸਰ ਇੱਕ। ਹੁਣ ਬਹੁਤ ਗੰਭੀਰ ਮਸਲਾ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਆਇਆ। ਉਹ ਮਸਲਾ ਸੀ ਕਿ ਗੁਰਦੁਆਰੇ ਥਾਂ ਪਰ ਥਾਂ ਨੇ, ਧਰਮ ਅਸਥਾਨ ਧਰਮਸ਼ਾਲਾ ਹੀ ਸੀ ਉਦੋਂ, ਥਾਂ ਪਰ ਥਾਂ ਨੇ, ਪਰ ਇੱਕ ਐਸਾ ਅਸਥਾਨ ਬਣਾਇਆ ਜਾਵੇ ਕਿ ਸਾਰੀ ਦੁਨੀਆਂ ਦੇ ਗੁਰੂ ਘਰ ਜਿਸ ਨੂੰ ਆਪਣਾ ਕੇਂਦਰ ਮੰਨਣ। 4 ਦਰਵਾਜ਼ਿਆਂ ਦੇ ਬਹੁਤ ਅਰਥ ਕਰਦੇ ਹੈ ਸ੍ਰੀ ਹਰਿਮੰਦਰ ਸਾਹਿਬ ਜੀ, ਕਿ 4 ਦੇਸ਼ਾਂ ਵਿੱਚ, ਉੱਤਰ ਪੱਛਮ ਪੂਰਬ ਦੱਖਣ, ਸਾਰਿਆਂ ਪਾਸੇ ਤੋਂ ਸਾਂਝਾ, 4 ਵਰਨ ਖੱਤਰੀ ਬ੍ਰਾਹਮਣ ਸੂਦ ਵੈਸ ਸਾਰਿਆਂ ਦਾ ਸਾਂਝਾ। ਤੇ ਗੁਰਮੁਖ ਪਿਆਰਿਓ, 4 ਆਸ਼ਰਮ ਨਿਰਮਲੇ, ਉਦਾਸੀ, ਵਰਿਆਗੀ ਤੇ ਸੰਨਿਆਸੀ, ਇਹਨਾਂ 4 ਦਾ ਸਾਂਝਾ ਗੁਰਸਿੱਖ ਪਿਆਰਿਓ। ਪਰ ਜਿਹੜਾ ਅਸਲ ਭਾਵ ਇੱਕ ਹੋਰ ਹੈ ਕਿ 4 ਚਪੇੜੇ ਨੂੰ ਦਰਵਾਜ਼ੇ ਕੀਤੇ ਕਿ ਸਿੱਖ ਜਗਤ ਦੇ 4 ਕੁੰਟਾਂ ਦੇ ਗੁਰੂ ਘਰਾਂ ਦਾ ਕੇਂਦਰ ਅੱਜ ਗਿਆ ਖੋਲਸਾ। ਭਾਵੇਂ ਕਿਸੇ ਵੀ ਮੁਲਕ ਵਿੱਚ, ਕਿਸੇ ਦਿਸ਼ਾ ਵਿੱਚ ਵੀ ਗੁਰੂ ਘਰ ਹੈ, ਪਰ ਉਹ ਜੁੜਿਆ ਵਾ ਹੋਵੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਾਲ, 4 ਕੁੰਟਾਂ ਦੇ ਗੁਰੂ ਘਰ। ਜਿਵੇਂ 4 ਕੁੰਟਾਂ ਦਾ ਸਿੱਖ ਦਾ ਕੇਂਦਰ ਅੰਮ੍ਰਿਤਸਰ, 4 ਕੁੰਟਾਂ ਦੇ ਧਰਮ ਅਸਥਾਨਾਂ ਦਾ ਕੇਂਦਰ ਸ੍ਰੀ ਅੰਮ੍ਰਿਤਸਰ ਸਾਹਿਬ। ਤੇ 4 ਦਰਵਾਜ਼ੇ ਜਿਨ੍ਹਾਂ ਵਿੱਚੋਂ 24 ਘੰਟੇ 4 ਅੱਖਰ ਨਿਕਲਣਗੇ, 5ਵਾਂ ਅੱਖਰ ਨਹੀਂ ਨਿਕਲੂਗਾ। 4 ਦਰਵਾਜ਼ੇ ਨੇ, ਵਾਹਿਗੁਰੂ ਦੇ ਵੀ 4 ਅੱਖਰ ਨੇ। ਵਾਹਿਗੁਰੂ ਤੋਂ ਬਿਨਾਂ 4 ਦਰਵਾਜ਼ਿਆਂ ਵਿੱਚੋਂ ਕੋਈ ਆਵਾਜ਼ ਹੀ ਨਹੀਂ ਆਊਗੀ। ਉੱਥੇ ਤਾਂ ਜਕਾਰਾ ਵੀ ਨਹੀਂ ਛੱਡਿਆ ਜਾ ਸਕਦਾ, ਆਖੋ ਸਤਨਾਮ, ਹੋਰ ਤਾਂ ਉੱਥੇ ਆਵਾਜ਼ ਆਉਣੀ ਓ ਕੀ ਹੈ ਗੁਰਸਿੱਖਿਆ। ਮੈਂ ਵਾਹਿਗੁਰੂ ਤੋਂ ਬਿਨਾਂ, ਅਕਾਲ ਪੁਰਖ ਤੋਂ ਬਿਨਾਂ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਪੱਕਾ ਕਰਾਇਆ ਸਰੋਵਰ, ਤੇ ਬਾਬਾ ਬੁੱਢਾ ਜੀ, ਭਾਈ ਬਿਧੀ ਚੰਦ, ਭਾਈ ਸਾਲੋ, ਭਾਈ ਜੇਠਾ ਆਦਿਕ ਸਿੱਖਾਂ ਨੂੰ ਬਚਨ ਕੀਤਾ, ਨੀਹਾਂ ਪੱਟੋ। ਆਪ ਨਿਸ਼ਾਨੀਆਂ ਲਾ ਦਿੱਤੀਆਂ, ਨੀਹਾਂ ਪੱਟੀਆਂ ਗਈਆਂ ਗੁਰਸਿੱਖ ਪਿਆਰਿਓ। ਜਦੋਂ ਨੀਹਾਂ ਪੱਟ ਹੋ ਗਈਆਂ, ਬਾਬਾ ਬੁੱਢਾ ਜੀ ਨੂੰ ਕਹਿੰਦੇ, ਬਾਬਾ ਜੀ ਸ੍ਰੀ ਸੰਤੋਖ ਸਰ ਦਾ ਪਾਣੀ ਕੱਢੋ। ਸੰਤੋਖ ਸਰ ਪਹਿਲਾਂ ਬਣਿਆ, ਹਰਿਮੰਦਰ ਸਾਹਿਬ ਬਾਅਦ ਵਿੱਚ ਬਣਿਆ, ਇਹਦਾ ਪਾਣੀ ਕੱਢੋ। ਬਾਬਾ ਬੁੱਢਾ ਜੀ ਕਹਿੰਦੇ, ਤਾਂ ਹੁਣੀ ਪਾਣੀ ਨਿਰਮਲ ਪਾਇਆ। ਸਤਿਗੁਰ ਕਹਿੰਦੇ, ਨਹੀਂ, ਇਹਦਾ ਪਾਣੀ ਕੱਢ ਕੇ ਸੰਤੋਖ ਸਰ ਦੀ ਜਿਹੜੀ ਹੇਠਲੀ ਮਿੱਟੀ ਹੈ ਨਾ, ਉਹ ਮਿੱਟੀ ਕੱਢ ਕੇ ਲਿਆ ਕੇ ਹਰਿਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਪਾਓ ਤੇ ਦੁਰਮਟਾਂ ਨਾਲ ਕੁੱਟੋ। ਅੱਗੇ ਜਦੋਂ ਆਪਾਂ ਮਕਾਨ ਬਣਾਉਂਦੇ ਸੀ, ਸੀਮਿੰਟ ਨਹੀਂ ਸੀ ਹੁੰਦਾ ਨਾ, ਕੜਾ ਲਾਉਂਦੇ ਹੁੰਦੇ ਸੀ, ਹੇਠ ਚੁੱਕਣੀ ਮਿੱਟੀ ਦਾ, ਉਹ ਕੜਾ ਲਾਉਣੇ। ਤੇ ਬਾਬਾ ਬੁੱਢਾ ਜੀ ਕਹਿੰਦੇ, ਮਹਾਰਾਜ ਚਿਕਣੀ ਮਿੱਟੀ ਅੰਮ੍ਰਿਤਸਰ ਦੇ ਆਲੇ ਦੁਆਲੇ ਬਥੇਰੀ ਹੈ, ਗੱਡੇ ਭਰ ਲਿਆਉਂਦੇ, ਸੰਤੋਖ ਸਰ ਵਿੱਚੋਂ ਕਿਉਂ ਕੱਢਣੀ ਹੈ। ਧੰਨ ਗੁਰੂ ਅਰਜਨ ਕਹਿੰਦੇ, ਬਾਬਾ ਜੀ ਇਹ ਧਰਮ ਦਾ, ਹਰੀ ਦਾ ਮੰਦਰ ਬਣਨ ਲੱਗਿਆ, ਇਹ ਸੰਤੋਖ ਦੀਆਂ ਨੀਹਾਂ ਤੇ ਹੀ ਖੜੂਗਾ। ਸੰਤੋਖ ਤੋਂ ਬਿਨਾਂ ਧਰਮ, ਪੜੋ 13ਵਾਂ ਸਲੋਕ ਆਸਾ ਦੀ ਵਾਰ ਦਾ, ਸਤਿਯੁਗ ਰਥ ਸੰਤੋਖ ਕਾ, ਧਰਮ ਅੱਗੇ ਰਥ ਵਾਹੋ। ਜਿਸ ਬੰਦੇ ਦਾ ਸਰੀਰ ਰੂਪੀ ਰਥ ਗੱਡੀ ਸੰਤੋਖ ਦੀ ਹੈ, ਉਸੇ ਨੂੰ ਧਰਮ ਦਾ ਡਰਾਈਵਰ ਚਲਾਊਗਾ। ਧਰਮ ਅੱਗੇ ਰਥ ਵਾਹ ਕਹੀਏ, ਰਥ ਨੂੰ ਹੱਕਣ ਵਾਲਾ ਡਰਾਈਵਰ, ਰਥ ਕਹੀਏ ਸਾਡਾ ਸਰੀਰ, ਰਥ ਵਾਹ ਕਹੀਏ ਸਾਡਾ ਮਨ, ਇਹ ਸਰੀਰ ਨੂੰ ਚਲਾਉਣ ਵਾਲਾ ਡਰਾਈਵਰ। ਜਿਹਦਾ ਸਰੀਰ ਸੰਤੋਖ ਦਾ ਹੋਵੇਗਾ, ਉਸੇ ਨੂੰ ਧਰਮ ਅਗਵਾਈ ਕਰੂਗਾ। ਪਰ ਅੱਜ ਸਾਰੀਆਂ ਨੂੰ, ਦੁਨੀਆਂ ਨੂੰ ਲੁੱਟਣ ਵਾਲੇ ਕਹਿੰਦੇ, ਅਸੀਂ ਧਰਮ ਦੇ ਠੇਕੇਦਾਰ ਹੈਂ, ਅਗਵਾਈ ਧਰਮ ਤੋਂ ਕਰਾ ਰਹੇ ਹਾਂ, ਤਾਂ ਕਹਿੰਦੇ ਗੁਆਂਢੀ ਨੇ ਆਨਾ ਨਾ ਰਵੇ। ਜਿਹਦਾ ਕੋਲ ਸੰਤੋਖ ਨਹੀਂ, ਧਰਮ ਕਿੱਥੇ ਰਹੂਗਾ? ਗੁਰਸਿੱਖ ਪਿਆਰ ਸੱਜ ਬੁਰਾ ਸੰਤੋਖ, ਮਰਦ ਕਹਿੰਦੇ ਧਰਮ ਦਾ ਮੰਦਰ ਬਣਨ ਲੱਗੇ, ਇਹਦੀਆਂ ਨੀਹਾਂ ਸੰਤੋਖ ਤੇ ਹੀ ਖੜਨਗੀਆਂ। ਸੰਤੋਖ ਸਰ ਦੀ ਮਿੱਟੀ ਪੁਆਈ ਸੀ ਉਹਨਾਂ ਨੀਹਾਂ ਦੇ ਵਿੱਚ। ਫਿਰ ਸਾਧ ਸੰਗਤ, 5 ਸਿੱਖ ਭੇਜੇ, ਮੁਸਲਮਾਨ ਫਕੀਰ ਮੀਆਂ ਮੀਰ ਨੂੰ ਬੁਲਾਇਆ ਗਿਆ,
ਨੀਂਹ ਰੱਖਣ ਵਾਸਤੇ।

ਕਿੰਨੀ ਦੂਰ ਦ੍ਰਿਸ਼ਟੀ ਦਾ ਕੰਮ ਸੀ ਗੁਰਸਿੱਖ ਪਿਆਰ। ਸਾਡੇ ਕੋਲ ਤਾਂ ਹੁਣ ਨੁਕਤਾ ਚੀਨੀ ਤੋਂ ਬਿਨਾਂ ਹੈ ਹੀ ਕੋਈ ਗੱਲ ਨਹੀਂ, ਆਲੋਚਨਾ ਤੋਂ ਬਿਨਾਂ ਗੱਲੇ ਕੋਈ ਨਹੀਂ ਰਹੀ ਗੁਰਸਿੱਖ ਪਿਆਰੇ। ਮੀਆਂ ਮੀਰ ਜੀ ਹਾਜ਼ਰ ਹੋ ਗਏ, ਹੁਕਮ ਦੱਸੋ ਮਹਾਰਾਜ ਇਹ ਸਾਰੇ ਧਰਮਾਂ ਦਾ ਹਰੀ ਦਾ ਮੰਦਰ ਬਣਨਾ, ਇਹਦੀ ਨੀਂਹ ਸਵਾਤੋਂ ਰਖਾਉਣੀ ਹੈ। ਮੀਆਂ ਮੀਰ ਜੀ ਕਹਿੰਦੇ ਮੇਰੇ ਹੱਥ ਕੋਈ ਜ਼ਿਆਦਾ ਤਕੜੇ ਨੇ? ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਤੇਰੇ ਹੱਥਾਂ ਵਿੱਚ ਬਰਕਤ ਹੈ, ਆ ਜਾਂਦੀ ਹੈ ਬਰਕਤ। ਹੱਥਾਂ ਵਿੱਚ ਫਰਕ ਹੁੰਦਾ, ਇੱਕ ਹੱਥ ਉਹ ਹੁੰਦੇ ਨੇ ਜੋ ਭਾਈ ਖੇਰ ਨੂੰ ਸਵਾਹ ਨੂੰ ਹੱਥ ਲਾ ਦੇਣ ਤੇ ਸਿਉਣਾ ਬਣ ਜਾਵੇ, ਇੱਕ ਹੱਥ ਉਹ ਵੀ ਹੁੰਦੇ ਨੇ ਜੇ ਸਿਉਣੇ ਨੂੰ ਉਹ ਹੱਥ ਲਾਏ ਤਾਂ ਖੇਹੂ ਸੇਤੀ ਰਲ ਗਏ, ਜੇ ਸਿਉਣੇ ਨੂੰ ਲੱਗ ਜਾਣ ਤੇ ਸਵਾਹ ਬਣ ਜਾਂਦੀ ਹੈ। ਉਹਨਾਂ ਹੱਥਾਂ ਵਿੱਚ ਬਰਕਤ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਸਿੱਖਾਂ ਨੇ ਪੁੱਛਿਆ ਤੁਹਾਡੇ ਹੱਥਾਂ ਵਿੱਚ ਬਰਕਤ ਕਿੱਥੋਂ ਆ ਗਈ, ਇਹ ਬਰਕਤ ਕਿੱਥੋਂ ਆਈ ਹੈ? ਧੰਨ ਗੁਰੂ ਅਰਜਨ ਕਹਿੰਦੇ ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ। ਦੁਨੀਆਂ ਦਾ ਇਤਿਹਾਸ ਕਹਿੰਦਾ ਕਿ ਪਦਮ ਰੇਖਾ ਪੈਰ ਵਿੱਚ ਹੁੰਦੀ ਹੈ, ਪਦ ਨਾਮ ਪੈਰ ਦਾ, ਪਦਮ ਪੈਰ ਦੀ ਰੇਖਾ। ਤੇ ਗੁਰੂ ਅਰਜਨ ਕਹਿੰਦੇ ਮੇਰੇ ਹੱਥ ਵਿੱਚ ਪਦਮ ਰੇਖਾ, ਦੇਖੋ ਕਿੰਨਾ ਫਰਕ ਪੈ ਗਿਆ। ਸਾਰੀ ਦੁਨੀਆਂ ਮੰਨਦੀ ਹੈ ਕ੍ਰਿਸ਼ਨ ਜੀ ਦੇ ਪੈਰ ਵਿੱਚ ਪਦਮ ਰੇਖਾ ਸੀ, ਜਿਹੜੇ ਪੰਡਿਤ ਨੇ ਵੇਖੀ ਸੀ ਇਸ਼ਨਾਨ ਕਰਨ ਸਮੇਂ ਹਰ ਕੀ ਪੌੜੀ। ਪਰ ਧੰਨ ਗੁਰੂ ਅਰਜਨ ਕਹਿੰਦੇ ਮੇਰੇ ਹੱਥ ਵਿੱਚ ਪਦਮ ਰੇਖਾ, ਮੇਰੇ ਹੱਥ ਪਦਮ ਆਂਗਨ ਸੁਖ ਬਾਸਨ, ਮੇਰੇ ਹੱਥ ਵਿੱਚ ਪਦਮ ਰੇਖਾ, ਮੇਰਾ ਹਿਰਦਾ ਰੂਪੀ ਵਿਹੜਾ ਸੁੱਖਾਂ ਨਾਲ ਭਰ ਗਿਆ। ਆਂਗਨ ਹਿਰਦਾ ਰੂਪੀ ਵਿਹੜਾ ਸੁਖੇ ਸੁਖ ਹੋ ਗਏ। ਸਿੱਖ ਪੁੱਛਦੇ ਨੇ ਹੱਥ ਵਿੱਚ ਕਦੇ ਪਦਮ ਰੇਖਾ ਹੁੰਦੀ ਨੀ, ਇਹ ਤਾਂ ਪੈਰ ਵਿੱਚ ਹੁੰਦੀ ਹੈ, ਉਹ ਪਦਮ ਰੇਖਾ ਕਿਹੜੀ ਦਿੱਤੀ ਹੈ? ਸਿੱਖੋ ਸਖੀ ਮੋਰੇ ਕੰਠ ਰਤਨ, ਇਹ ਜਿਹੜੀ ਹੱਥ ਵਿੱਚ ਬਰਕਤ ਆਉਣੀ ਹੈ, ਮੇਰੇ ਕੰਠ ਵਿੱਚ ਵਾਹਿਗੁਰੂ ਦਾ ਰਤਨ ਨਾਮ ਵਸਦਾ। ਅੱਜ ਕੇ ਆਖੋ ਸਤਨ, ਇਹ ਹੱਥਾਂ ਦੀ ਰੇਖਾ ਵਿੱਚ ਨੀ, ਉਹ ਵਾਹਿਗੁਰੂ ਦੇ ਸਿਮਰਨ ਤੋਂ ਆਈ ਹੈ, ਵਾਹਿਗੁਰੂ ਦੇ ਜਾਪ ਕਰਨ ਤੋਂ ਆਈ ਹੈ। ਮੀਆਂ ਮੀਰ ਤੇਰੇ ਹੱਥਾਂ ਐਸੇ ਵੀ ਤੁਹਾਡੇ ਪਿੰਡ ਵੀ ਆਉਂਦੇ ਹੋਣੇ, ਵਜ਼ੀਰ ਵਜੂਰ ਆਲੇ ਦੁਆਲੇ ਆਉਂਦੇ, ਤੁਹਾਡੇ ਪਿੰਡ ਦਾ ਤਕੜਾ ਹੈ, ਸਰਪੰਚ ਵੀ ਸੋਹਣਾ ਇੱਥੇ ਦਾ ਕੰਮ ਕਾਰ ਕਰਾ ਲੈਂਦਾ ਹੋਣਾ, ਪਰ ਕਈ ਜਗ੍ਹਾ ਤਾਂ ਵਜ਼ੀਰ ਰੱਖ ਜਾਂਦੇ ਹੈ। ਨੀਂਹ ਪੱਥਰ ਹਸਪਤਾਲ ਬਣੂਗਾ, ਇੱਥੇ ਡਿਸਪੈਂਸਰੀ ਬਣੂਗੀ, ਹਸਪਤਾਲ ਤਾਂ ਕਿੱਥੇ ਬਣਨਾ? ਬੇਚਾਰਾ ਉਹ ਪੱਥਰ ਵੀ ਢੇਰਾਂ 'ਚ ਪਿਆ ਹੁੰਦਾ ਹੈ, ਅੱਜ ਖੇਹਾ ਕੋਈ ਸਾਧਨਾ, ਉਹ ਪੱਥਰ ਵੀ ਟੋਇਆ ਤੇ ਉਹ ਬਰਕਤ ਵਾਲੇ ਹੱਥ ਨਹੀਂ ਹੁੰਦੇ, ਰੱਖਿਆ ਬਰਕਤ ਵਾਲੇ ਹੱਥਾਂ ਨੇ ਪੱਥਰ ਜਾ ਕੇ। ਜਿੱਥੇ ਰਾੜੇ ਪਿੰਡ ਦੀ ਕੰਡਿਆਈ ਹੁੰਦੀ ਸੀ, ਕੰਡਿਆਈ ਜੰਗਲ ਵੀ ਨਹੀਂ ਸੀ ਚਾਰਨ ਜਾਣ ਦਾ ਕੋਈ, ਉੱਥੇ ਕੰਡਿਆਈ ਦੇ ਵਿੱਚ ਰਾੜੇ ਦੀ ਜ਼ਮੀਨ, ਉੱਥੇ ਕੋਈ ਬਰਕਤ ਵਾਲੇ ਹੱਥਾਂ ਵਾਲਾ ਚਲਿਆ ਗਿਆ ਬਾਬਾ ਈਸ਼ਰ ਸਿੰਘ। ਅੱਜ ਸੰਸਾਰ ਦੇ ਲੋਕ ਉਸ ਸਥਾਨ ਨੂੰ ਦੇਖਣ ਆਉਂਦੇ ਨੇ, ਅੱਜ ਫੇਰ ਆਖੋ ਸਤਿ, ਕਿੱਥੇ ਕੰਡਿਆਈ ਲੀ ਕੋਈ, ਕਿੱਥੇ ਦਿਨ ਵਿੱਚ ਉਹਨਾਂ ਨਾਲ ਕੋਲਾਂ ਤੇ ਲੁੱਟਦੇ ਹੁੰਦੇ ਸੀ ਲੋਕਾਂ ਨੂੰ, ਕਿੱਥੇ ਅੱਜ 24 ਘੰਟੇ 2 ਲੰਗਰ ਚੱਲਦੇ ਨੇ, ਇੱਕ ਤੁਹਾਡੇ ਸਰੀਰ ਦੇ ਭੋਜਨ ਦਾ, ਇੱਕ ਲੰਗਰ ਚੱਲੇ ਗੁਰਸਬ ਹਰ, ਤੁਹਾਡੀ ਰੂਹ ਦੀ ਖੁਰਾਕ। ਉਹ ਕੋਈ ਬਰਕਤ ਵਾਲੇ ਹੱਥ ਸੀ ਨਾ ਗੁਰਸਿੱਖ ਪਿਆਰੇ, ਜਿਹੜੇ ਜੰਗਲਾਂ ਵਿੱਚ ਮੰਗਲ। ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਤੇਰੇ ਹੱਥਾਂ ਵਿੱਚ ਬਰਕਤ ਹੈ, ਉਹਦੇ ਹੱਥਾਂ ਤੋਂ ਨੀਂਹ ਰਖਾਉਣ ਲੱਗੇ ਤਾਂ ਜਦੋਂ ਇੱਟ ਧੋਤੀ, ਭਾਈ ਗੁਰਦਾਸ ਜੀ ਨੇ, ਬਾਬਾ ਬੁੱਢਾ ਜੀ ਨੇ ਕੀਤੀ ਅਰਦਾਸ ਕਿ ਇੱਟ ਫੜਾ ਤੀ ਗੁਰੂ ਅਰਜਨ ਦੇਵ ਜੀ ਨੂੰ, ਗੁਰੂ ਅਰਜਨ ਦੇਵ ਜੀ ਨੇ ਫੜਾਈ ਮੀਆਂ ਮੀਰ ਜੀ, ਜਦ ਇੱਟ ਰੱਖ ਦਿੱਤੀ ਨਾ ਗੁਰਮੁਖੋ, ਜਿਹੜਾ ਉਸ ਸਮੇਂ ਦਾ ਕਾਰੀਗਰ ਮੇਸਨ ਰਾਜ ਸੀ, ਉਹਨੇ ਕੀ ਕੀਤਾ ਨਾ, ਆਪਣੀ ਕਰਨੀ ਦੇ ਨਾਲ ਇੱਟ ਹਿਲਾ ਕੇ ਸਿੱਧੀ ਕਰ ਦਿੱਤੀ, ਹਿਲਾ ਦਿੱਤੀ ਇੱਟ ਮੀਆਂ ਮੀਰ ਜੀ ਰੱਖੀ। ਉਸੇ ਸਮੇਂ ਗੁਰੂ ਅਰਜਨ ਦੇਵ ਜੀ ਨੇ ਬਚਨ ਕਰਤਾ, ਗੁਰਮੁਖਾ ਤੂੰ ਚੰਗਾ ਕੰਮ ਨਹੀਂ ਕੀਤਾ, ਤੂੰ ਰੱਬ ਦੇ ਪਿਆਰੇ ਦੇ ਹੱਥਾਂ ਦੀ ਰੱਖੀ ਹੋਈ ਇੱਟ ਹਿਲਾ ਦਿੱਤੀ, ਇਹ ਮੰਦਰ ਇੱਕ ਦਿਨ ਹਿੱਲ ਜਾਵੇਗਾ। ਫੇਰ ਆਖੋ ਸਤਨਾਮ, ਨੀਂਹ ਵਿੱਚ ਖੜਿਆ ਨੇ ਕਹਿਤਾ ਸੀ ਇਹ ਮੰਦਰ ਹਿੱਲ ਜੂਗਾ, ਤੂੰ ਰੱਬ ਦੇ ਪਿਆਰੇ ਦੀ ਰੱਖੀ ਇੱਟ ਨਹੀਂ ਸੀ ਹਿਲਾਉਣੀ, ਉਹ ਬਚਨ ਸੱਚ ਹੋਇਆ। ਫਿਰ ਐਨ ਨੀਹਾਂ ਚ ਬਰੂਦ ਪਾ ਕੇ ਮੁਗਲਾਂ ਨੇ ਹਰਿਮੰਦਰ ਸਾਹਿਬ ਨੂੰ ਉਡਾਇਆ। ਇਹ ਜਿਹੜਾ ਹੁਣ ਹਰਿਮੰਦਰ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ,
ਇਹ ਦੂਜੀ ਵਾਰ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਦਾ ਤਿਆਰ ਕੀਤਾ ਹੋਇਆ। ਅੱਜ ਵੀਰਵਾਰ ਹੋਣਾ ਹੈ, ਵੀਰਵਾਰ ਨੂੰ ਬੀਬੀਆਂ ਕੋਈ ਕੰਮ ਨਹੀਂ ਕਰਦੀਆਂ ਹੁੰਦੀਆਂ, ਅਜੇ ਸਤਨਾਮ ਵੀ ਨਹੀਂ ਕਹਿੰਦੀਆਂ ਲਿਖਿਆ ਕੁਛ ਹੈ। ਵੀਰਵਾਰ ਨੂੰ ਤਾਂ ਮਕਾਨ ਨਹੀਂ ਜਾਂਦੀਆਂ, ਸਤਨਾਮ ਕਿੱਥੇ ਕਹਿਣੇ ਨੇ? ਇਹ ਤਾਂ ਪਤਾ ਨਹੀਂ ਕਿਵੇਂ ਆ ਗਈਆਂ ਗੁਰਦੁਆਰੇ ਵੀਰਵਾਰ ਨੂੰ। ਵੀਰਵਾਰ ਬੜਾ ਮਾੜਾ ਦਿਨ ਹੈ, ਖਾਸ ਬੋਲ ਪਿਆ ਕਰੋ, ਸਾਰੀਆਂ ਹੀ ਛੱਡ ਗਈਆਂ ਸਤਨਾਮ, ਕਿਉਂਕਿ ਵੀਰ ਅੜਿਆ ਹੋਇਆ ਨਾ ਪਿੱਛੇ। ਗੱਜ ਕੇ ਆਖੋ ਸਤਨਾਮ। ਪ੍ਰੇਮੀਓ, ਮਹਾਂਪੁਰਸ਼ਾਂ ਦੇ ਹੱਥ ਦੀ ਰੱਖੀ ਹੋਈ, ਭਗਤਾਂ ਵਾਲੇ ਰੱਖੇ ਹੋਏ ਹੱਥ, ਹਰਿਮੰਦਰ ਸਾਹਿਬ ਦੀ ਤਿਆਰੀ ਕੀਤੀ ਤੇ ਹੁਣ ਮੈਂ ਬਚਨ ਤਾਂ ਤੁਹਾਡੇ ਨਾਲ ਕੀਤਾ ਸੀ ਗੁਰਸਿੱਖ ਪਿਆਰਿਓ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼, ਉਹ ਹਰਿਮੰਦਰ ਸਾਹਿਬ ਦੇ ਪ੍ਰਕਾਸ਼ ਤੱਕ ਤੁਹਾਡੇ ਨਾਲ ਬਚਨ ਬਲਾਸ ਸਾਂਝੇ ਕਰਾਂਗੇ। ਪਰ ਕੁਝ ਤਾਂ ਪਿਛਲੀ ਜ਼ਿੰਮੇਵਾਰੀ, ਉਹ ਜ਼ਿੰਮੇਵਾਰੀ ਵੀ ਐਸੀ ਪਈ ਹੈ, ਨਿਆਣੇ ਨੇ ਕਹਿੰਦੀ ਤਾਂ ਛੱਡੀ ਹੋਈ ਹੈ, ਪਰ ਉਹ ਤਾਂ ਹੋ ਗਈ ਨਾ, ਉਸ ਬੱਚੇ ਦਾ ਉਰੇ ਬਾਪ ਹੈ ਨਾ ਮਾਂ ਹੈ, ਉਹ ਵਿਦੇਸ਼ ਵਿੱਚ ਬੈਠੇ ਨੇ ਕੈਨੇਡਾ, ਤੇ ਉਹ ਸਾਡੇ ਕੋਲੇ ਵਿਚਾਰਾ ਰਹਿੰਦਾ, ਨੌਵੀਂ ਚ ਪੜ੍ਹਦਾ, ਸਾਰੇ ਹੀ ਹੈ ਵੀ ਉਮਰ ਵੀ ਵੱਡੀ ਨੀ, ਜਿਸ ਕਰਕੇ ਉਹਦੀ ਸਾਂਭ ਸੰਭਾਲ ਦੀ ਥੋੜੀ ਜਿਹੀ ਜ਼ਿੰਮੇਵਾਰੀ ਗੁਰਮੁਖ ਪਿਆਰੇ ਹੋਈ ਹੋਈ ਹੈ। ਕੱਲ ਵੀ ਤਿਆਰੀ ਕਰ ਲਈ ਸੀ ਕਿ ਇੱਥੋਂ ਲੈ ਚੱਲੀਏ, ਉਹ ਡਾਕਟਰ ਪਟਿਆਲੇ ਦੇ ਜਾਣਦੇ ਹੀ ਹੈ, ਤੁਹਾਨੂੰ ਸਭ ਜਾਣਦੇ ਹੈ, ਉਹ ਫੇਰ ਕਹਿਣ ਲੱਗ ਗਏ ਨਹੀਂ ਜੀ ਸਾਡਾ ਤਾਂ ਬੱਚਾ ਹੈ, ਤੁਸੀਂ ਲਿਜਾਓ ਨਾ, ਅਸੀਂ ਇੱਥੇ ਇਹਦੀ ਸੇਵਾ ਕਰਨੀ ਹੈ। ਵੱਡੀ ਪ੍ਰੋਬਲਮ ਜਿਹੜੀ ਆਈ ਗੁਰਮੁਖੋ ਇਹ ਆਈ ਹੈ ਕਿ ਤੁਹਾਨੂੰ ਪਤਾ ਖੂਨ ਦੇ ਗਰੁੱਪ ਹੁੰਦੇ ਨੇ, ਉਸ ਬੱਚੇ ਦਾ ਜਿਹੜਾ ਗਰੁੱਪ ਹੈ ਇਹ ਨੈਗੇਟਿਵ ਹੈ, ਤੇ ਇਹ ਨੈਗੇਟਿਵ ਹੈ ਜਿਹੜਾ ਉਹ 100 ਬੰਦਿਆਂ ਵਿੱਚੋਂ ਮੁਸ਼ਕਲ ਨਾਲ ਇੱਕ ਦਾ ਲੱਭਦਾ, ਬਾਕੀ ਗਰੁੱਪ ਜਿੰਨੇ ਮਰਜ਼ੀ ਇਕੱਠੇ ਕਰ ਲਓ, 100 ਬੰਦਾ ਸਾਡਾ ਖੂਨ ਦੇਣ ਵਾਸਤੇ ਗਿਆ, 100 ਦੇ ਹੀ ਗਰੁੱਪ ਨਹੀਂ ਮਿਲੇ। ਡਾਕਟਰਾਂ ਨੇ ਬੜੀ ਕੋਸ਼ਿਸ਼ ਕੀਤੀ ਖੂਨ ਦੇਣ ਦੀ ਤੇ ਉਹਨਾਂ ਦਾ ਵੀ ਉਹ ਗਰੁੱਪ ਨਾ ਮਿਲੇ। ਵੱਡੀ ਮੁਸ਼ਕਲ ਇਹ ਆਈ ਕਿ ਖੂਨ ਨਾ ਇਹ ਨੰਬਰ ਦਾ ਮਿਲੇ, ਇਹ ਨੈਗੇਟਿਵ ਦਾ, ਪਰ ਉਹ ਮਹਾਰਾਜ ਦੀ ਕਿਰਪਾ ਨਾਲ ਵੇਖ ਲਓ 72 ਘੰਟੇ ਤੋਂ ਉੱਪਰ ਹੋ ਗਿਆ, ਉਹਨੂੰ ਖੂਨ ਦੀ ਜ਼ਰੂਰਤ ਸੀ। ਅੱਜ ਤੱਕ ਸਿਰਫ 2 ਸ਼ੀਸ਼ੀਆਂ ਮਿਲ ਸਕੀਆਂ ਨੇ, ਉਹ ਵੀ ਬਹੁਤ ਮੁਸ਼ਕਲ ਦੇ ਨਾਲ, ਸਾਰੇ ਅਲੋਸਮੈਂਟ ਵੀ ਕਰਾਈ, ਵੀ ਕੋਈ ਮੁੱਲ ਦੇਣ ਵਾਲੇ ਬਹੁਤ ਹੁੰਦੇ ਨੇ ਪ੍ਰੇਮੀ, ਪਰ ਜਿਹੜਾ ਵੀ ਆਉਂਦਾ ਇਹ ਮਾਈਨਸ ਮਿਲ ਨਹੀਂ ਰਿਹਾ, ਜਿਸ ਕਰਕੇ ਵੱਡੀ ਪ੍ਰੋਬਲਮ ਇਹ ਹੋ ਗਈ ਸੀ ਕੱਲ। ਅਜੇ ਵੀ ਸੰਗਤ ਦੀ ਅਰਦਾਸ ਦੀ ਉਹ ਕਿਰਪਾ ਹੈ, ਕਿਉਂਕਿ ਉਹਦੇ ਜਿਹੜਾ ਪੀਲੀਆ ਹੋਇਆ ਨਾ, ਉਹਦਾ ਸਭ ਤੋਂ ਵੱਡਾ ਅਸਰ ਉਹਦੇ ਗੁਰਦਿਆਂ ਤੇ ਹੋ ਗਿਆ, ਜਿਸ ਕਰਕੇ ਸਾਰੇ ਡਾਕਟਰ ਪ੍ਰੋਬਲਮ ਵਿੱਚ ਨੇ, ਤੇ ਇੱਥੇ ਤੱਕ ਜਿਹੜਾ ਗੁਰਦਿਆਂ ਦਾ ਸਪੈਸ਼ਲਿਸਟ ਹੈ ਡਾਕਟਰ ਊਧਮ ਸਿੰਘ ਪਟਿਆਲੇ, ਉਹਨੇ ਕਿਡਨੀਜ਼ ਦਾ ਹੋਸਪਿਟਲ ਖੋਲਿਆ, ਉਹਦੇ ਨਾਲ ਮਿੰਟ ਪਰ ਮਿੰਟ ਸੰਪਰਕ ਹੈ, ਤੇ ਪਤਾ ਨਹੀਂ ਕਿਸ ਸਮੇਂ ਗੁਰਦੇ ਦੀ ਲੋੜ ਪੈ ਜਾਵੇ, ਚੇਂਜ ਕਰਨ ਦੀ ਲੋੜ ਪੈ ਜਾਵੇ, ਜਿਸ ਕਰਕੇ ਮੈਂ ਤੁਹਾਡੇ ਚਰਨਾਂ ਵਿੱਚ ਕੱਲ੍ਹ ਵੀ ਨਹੀਂ ਪੁੱਛ ਸਕਿਆ, ਅੱਜ ਵੀ ਤੇ ਕੁਝ ਮੇਰੀ ਕਿਰਪਾ ਵਾਹਿਗੁਰੂ ਦੀ ਕਿਰਪਾ ਹੁੰਦੀ ਰਹੀ, ਆ ਮੇਘੇ ਨੂੰ ਵੀ ਸੋਹਣਾ ਦਿਨ ਲੱਭਿਆ, ਨਾਲੇ ਹੋਰ ਵੇਖੋ ਬੇਗੋਆ ਤੇ ਕਿੰਨਾ ਪ੍ਰੇਮ ਹੈ, ਨਾ ਦਰਾਹੇ ਨਾ ਨੀਲੋ ਹੈ, ਅੱਜ ਖੇ ਖੁਸ਼ ਸਤਨਾਮ, ਮੇਰਾ ਘਰ ਪਤਾ ਨੀ ਰਾਮ ਪਰਿਵਾਰ, ਇਹਦੇ ਤਾਂ ਕਿਣੀ ਵੀ ਨੀ, ਅਸੀਂ ਆਏ ਹਾਂ ਦਰਾਹੇ ਤਾਂ, ਤੇ ਇੱਥੇ ਆਏ ਨੰਦ ਮੰਗਲ ਹੈ, ਬੜਾ ਖੁਸ਼ ਹੈ ਵਾਹਿਗੁਰੂ ਤੁਹਾਡੇ ਤੇ ਉੱਤੇ ਜਲ ਤਲ ਕਰੇ ਪਏ ਨੇ, ਗੁਰਮੁਖ ਪਿਆਰੇ ਮੀਂਹ ਪਿਆ ਪਰਮੇਸ਼ਰ ਪਾਇਆ, ਤੇ ਫੇਰ ਵੱਡੀ ਖੁਸ਼ੀ ਇਹ ਹੋ ਗਈ ਜੇ ਮੀਂਹ ਨਾ ਪੈਂਦਾ ਕਿਹਨੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਨੇ, ਤੇ ਖੇ ਖੁਸ਼ ਸਤਨਾਮ, ਜਿੰਨੀ ਸੰਗਤ ਆਈ ਹੈ ਸਭ ਨੇ ਗੁਰੂ ਘਰ ਆ ਕੇ ਨਮਸਕਾਰ ਕੀਤੀ, ਦਰਸ਼ਨ ਕੀਤੇ, ਨਵੇਂ ਬੂੰਗੇ ਸਜਾਏ ਆ, ਤੁਸੀਂ ਬਹੁਤ ਉਦਮ ਕਰਕੇ, ਸੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸੰਗਤਾਂ ਦਾ। ਕੱਲ ਦੇ ਦੀਵਾਨ ਬਾਬਤ ਸੰਗਤਾਂ ਦਾ ਹੁਕਮਨਾਮਾ ਬਾਰ ਬਾਰ ਹੈ, ਪਰ ਸਾਡਾ ਜਿਹੜਾ ਬਚਨ ਕੀਤਾ ਹੋਇਆ ਹੈ ਉਹ ਕਰਨਾਲ ਤੋਂ ਵੀ ਪਰੇ ਹੈ, ਇੱਕ ਸ਼ਹਿਰ ਜਿੱਥੇ ਕਾਰ ਸੇਵਾ ਵਾਲੇ ਬਾਬੇ ਸੇਵਾ ਕਰਾ ਰਹੇ ਨੇ, ਉਹਨਾਂ ਨਾਲ ਬਚਨ ਹੋਇਆ ਸੀ ਗੁਰਪੁਰਬ ਦਾ, ਤੇ ਹੁਣ ਤੁਹਾਡੀ ਸੰਗਤ ਦੀ ਮਰਜ਼ੀ ਹੈ, ਮੈਂ ਤਾਂ ਨਹੀਂ ਕੁਛ ਕਹਿ ਸਕਦਾ ਵੀ ਉੱਥੇ ਜਾਈਏ ਕਿ ਤੁਹਾਡੇ ਕੋਲ ਆਈਏ, ਅਸੀਂ ਬਾਬਿਆਂ ਨੂੰ ਕਹਾਂਗੇ ਵੀ ਸੰਗਤ ਦਾ ਹੁਕਮ ਹੋ ਗਿਆ, ਅਸੀਂ ਤਾਂ ਨਹੀਂ ਬਚਨ ਟਾਲਦੇ ਕਿ ਕੋਈ ਬਚਨ ਉੱਥੇ ਹੋਇਆ ਵੈ, ਤੁਹਾਡਾ ਸੰਗਤ ਦਾ ਜਿਵੇਂ ਬਚਨ ਹੋਵੇ ਨਾ, ਇੱਥੇ ਆਉਣ ਦਾ ਹੁਕਮ ਹੋ ਜਾਵੇ ਇੱਥੇ ਆ ਜਾਵਾਂਗੇ, ਜੇ ਤੁਸੀਂ ਛੁੱਟੀ ਦੇ ਤੀ ਉੱਥੇ ਚਲਾਂਗੇ, ਆ ਸੈਕਟਰੀ ਬੈਠਾ, ਸਾਰੇ ਬੈਠੇ ਨੇ, ਤੁਸੀਂ ਨਗਰ ਨਿਵਾਸੀ, ਜੋ ਵੀ ਪਿੱਛੋਂ ਅਨਾਊਂਸਮੈਂਟ ਕਰਨੀ ਹੋਈ ਭਾਈ ਪਿਆਰ ਨਾਲ ਕਰਦੇ ਹੋ, ਆਓ ਸਾਰੀ ਸੰਗਤ ਪਿਆਰ ਨਾਲ ਬੋਲੋ, ਧੰਨ ਹੈ।

0: ਕਿਰਬੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

पांचे सुख दर्जर आगे सुख पथे सुख सजर

Oh, my God.

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਮੇਰੀ ਸੇਜੜੀ ਆਦਮਪਦ ਬਣਿਆ ਮੇਰੀ ਸੇਜੜੀ

मन मन सुपया सब

ਸਹੀ ਕੋ ਸੰਤ ਮਿਲੇ ਕੋਈ ਰੱਬ ਦਾ ਪਿਆਰਾ ਮਿਲੇ ਉਹਦੇ ਕੋਲ ਬੈਠੋ ਉਹਦੇ ਕੋਲ ਬਹਿ ਕੇ ਪਰਮੇਸ਼ਰ ਦੀ ਗੱਲ ਸੁਣੋ ਪ੍ਰਭੂ ਦੀ ਗੱਲ ਸੁਣਾਓ ਮਿਲੇ ਅਸੰਤ ਮਸਤ ਕਰ ਰਹੀਏ ਜੇ ਕੋਈ ਭੈੜਾ ਬੰਦਾ ਮਿਲਦਾ ਤਾਂ ਮਸਤ ਹੋ ਜਾਓ ਭਾਵ ਚੁੱਪ ਹੋ ਜਾਓ ਕਿਉਂ ਚੰਗੇ ਨਾਲ ਬੋਲਾਂਗੇ ਕੁਝ ਚੰਗੀਆਂ ਗੱਲਾਂ ਭਲੀਆਂ ਗੱਲਾਂ ਕੰਨਾਂ ਵਿੱਚ ਪੈਣਗੀਆਂ ਜੇ ਮਾੜੇ ਨਾਲ ਬੋਲਾਂਗੇ ਭੈੜੀਆਂ ਗੱਲਾਂ ਸੁਣਾਂਗੇ ਤੇ ਮਨ ਵਿੱਚ ਭੈੜੀਆਂ ਗੱਲਾਂ ਹੀ ਵਸਣਗੀਆਂ ਇਸ ਕਰਕੇ ਕੋਈ ਚੰਗਾ ਮਿਲੇ ਉਹਦੇ ਨਾਲ ਬੋਲੋ ਜਿਹੜਾ ਉਸ ਪ੍ਰਭੂ ਦੀ ਕੋਈ ਗੱਲ ਸੁਣਾਵੇ ਸੁਣੋ ਔਰ ਸੁਣਾਓ ਜਿਹੜਾ ਪ੍ਰਭੂ ਤੋਂ ਦੂਰ ਲੈ ਕੇ ਜਾਵੇ ਉਹਦੇ ਨਾਲ ਬੋਲਣ ਨਾਲ

ਬਹੁਤਾ ਬੋਲਣਾ ਬਹੁਤਾ ਬੋਲਣ ਦੇ ਨਾਲ ਲੜਾਈ ਝਗੜਾ ਹੁੰਦਾ ਹੈ, ਇਨਸਾਨ ਦੁਬਿਧਾ ਵਿੱਚ ਪੈ ਜਾਂਦਾ ਹੈ। ਪਰ ਇੱਕ ਗੱਲ ਇਹ ਵੀ ਹੈ, ਬਿਨ ਬੋਲੇ ਕਿਆ ਕਰੇ ਵਿਚਾਰ, ਬੋਲੇ ਤੂੰ ਬਗੈਰ ਕੋਈ ਵਿਚਾਰ ਵੀ ਤੇ ਨਹੀਂ ਹੁੰਦੀ, ਤੇ ਨਾਲ ਹੀ ਜਵਾਬ ਵੀ ਦਿੱਤਾ। ਇਹ ਠੀਕ ਹੈ ਕਿ ਬੋਲਣ ਤੋਂ ਬਗੈਰ ਵਿਚਾਰ ਨਹੀਂ, ਪਰ ਬੋਲਣਾ ਉਹੋ ਹੀ ਹੈ ਕਿ ਜਿਸ ਵਿੱਚ ਭਲੀ ਵਿਚਾਰ ਹੋਵੇ। ਜਿਸ ਵਿੱਚ ਭਲੀ ਵਿਚਾਰ ਨਹੀਂ, ਉਹ ਬੋਲਣਾ ਹਮੇਸ਼ਾ ਲੜਾਈ ਦਾ ਕਾਰਨ ਬਣਦਾ ਹੈ। ਵਿਚਾਰ ਵੀ ਉਹੀ ਚੰਗੀ ਜਿਹੜੀ ਭਲੀ ਹੋਵੇ ਔਰ ਜਿਹਦਾ ਨਤੀਜਾ ਵੀ ਭਲਾ ਨਿਕਲੇ।

ਬਨਾਰਸ ਦੇ ਵਿੱਚ ਰਿਹਾ ਕਰਦੇ ਸਨ। ਬਨਾਰਸ ਵਿੱਚ ਹੀ ਭਗਤ ਜੀ ਦਾ ਜਨਮ ਹੋਇਆ। ਇੱਕ ਬੜਾ ਵਿਦਵਾਨ ਪੰਡਿਤ ਜਿਹੜਾ ਆਪਣੇ ਆਪ ਨੂੰ ਬੜਾ ਹੀ ਗਿਆਨੀ ਸਮਝਦਾ ਸੀ, ਗੁਣਵਾਨ ਸਮਝਦਾ ਸੀ, ਭਗਤ ਕਬੀਰ ਸਾਹਿਬ ਦੀ ਵਡਿਆਈ, ਕਬੀਰ ਸਾਹਿਬ ਦੀ ਸੋਭਾ ਸੁਣ ਕੇ ਉਹ ਬਨਾਰਸ ਆਇਆ। ਉਸਨੇ ਆਪਣੇ ਚੇਲਿਆਂ ਨੂੰ ਕਿਹਾ, ਭਗਤ ਕਬੀਰ ਨੂੰ ਕਹੋ ਉਹ ਮੇਰੇ ਨਾਲ ਗਿਆਨ ਚਰਚਾ ਕਰੇ ਜਾਂ ਮੈਨੂੰ ਹਰਾ ਦੇਵੇ ਤੇ ਜਾਂ ਮੈਂ ਕਬੀਰ ਨੂੰ ਹਰਾਵਾਂਗਾ, ਕਿਉਂਕਿ ਮੈਂ ਅੱਜ ਤੱਕ ਜਿੱਥੇ ਵੀ ਗਿਆ ਜਿਸਨੇ ਵੀ ਮੇਰੇ ਨਾਲ ਗਿਆਨ ਚਰਚਾ ਕੀਤੀ ਉਸ ਨੂੰ ਮੈਂ ਹਰਾ ਦਿੱਤਾ। ਕਬੀਰ ਸਾਹਿਬ ਕੋਲ ਸੁਨੇਹਾ ਪਹੁੰਚਿਆ ਤਾਂ ਭਗਤ ਕਬੀਰ ਸਾਹਿਬ ਕਹਿਣ ਲੱਗੇ, ਅਸੀਂ ਕਿਸੇ ਨਾਲ ਗਿਆਨ ਚਰਚਾ ਨਹੀਂ ਕਰਦੇ, ਅਸੀਂ ਤੇ ਕੇਵਲ ਉਸ ਪਰਮਾਤਮਾ ਦਾ ਰਾਮ ਨਾਮ ਹੀ ਜਪਦੇ ਹਾਂ। ਪਰ ਕਬੀਰ ਸਾਹਿਬ ਦੇ ਜਿਹੜੇ ਪ੍ਰੇਮੀ ਸਨ, ਕਬੀਰ ਸਾਹਿਬ ਦੇ ਜਿਹੜੇ ਸ਼ਰਧਾਲੂ ਸਨ, ਉਹਨਾਂ ਨੇ ਬੜਾ ਜ਼ੋਰ ਦਿੱਤਾ, ਭਗਤ ਜੀ ਸਾਡੀ ਸਾਰਿਆਂ ਦੀ ਬੇਨਤੀ ਹੈ, ਇਹ ਜਿਹੜਾ ਹੰਕਾਰੀ ਪੰਡਿਤ ਹੈ ਇਹਦਾ ਹੰਕਾਰ ਦੂਰ ਕਰੋ, ਸਾਰਿਆਂ ਦੀ ਬੇਨਤੀ ਮੰਨ ਕੇ ਕਬੀਰ ਸਾਹਿਬ ਨੇ ਪੰਡਿਤ ਨੂੰ ਸੁਨੇਹਾ ਭੇਜਿਆ ਕਿ ਠੀਕ ਹੈ, ਅਸੀਂ ਤੇਰੇ ਨਾਲ ਗਿਆਨ ਚਰਚਾ ਕਰਾਂਗੇ। ਸਾਰੇ ਬਨਾਰਸ ਵਿੱਚ ਇਹ ਖਬਰ ਫੈਲ ਗਈ ਕਿ ਇਹ ਜਿਹੜਾ ਪੰਡਿਤ ਬੜਾ ਵਿਦਵਾਨ ਹੈ, ਕਬੀਰ ਸਾਹਿਬ ਦੇ ਨਾਲ ਗਿਆਨ ਚਰਚਾ ਕਰੇਗਾ, ਬਹਿਸ ਕਰੇਗਾ। ਕਬੀਰ ਸਾਹਿਬ ਨੇ ਕਦੀ ਕਿਸੇ ਨਾਲ ਬਹਿਸ ਨਹੀਂ ਕੀਤੀ, ਦੇਖੋ ਕੀ ਨਤੀਜਾ ਨਿਕਲਦਾ। ਜਿਸ ਦਿਨ ਬਹਿਸ ਹੋਣੀ ਹੈ ਕਬੀਰ ਸਾਹਿਬ ਦੇ ਸ਼ਰਧਾਲੂ, ਉਹ ਜਿਹੜਾ ਪੰਡਿਤ ਹੈ ਉਸਦੇ ਵੀ ਬਹੁਤ ਸਾਰੇ ਚੇਲੇ ਪਾਲ ਕੇ ਬੜਾ ਭਾਰੀ ਇਕੱਠ ਹੋ ਗਿਆ। ਪੰਡਿਤ ਦੇ ਜਿਹੜੇ ਆਦਮੀ ਨੇ, ਪੰਡਿਤ ਦੇ ਜਿਹੜੇ ਸਾਥੀ ਨੇ, ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਪੰਡਿਤ ਨੂੰ ਅਜੇ ਤੱਕ ਕੋਈ ਹਰਾ ਨਹੀਂ ਸਕਿਆ। ਇਹ ਵੇਦਾਂ ਪੁਰਾਣਾ ਦਾ ਬੜਾ ਗਿਆਨੀ ਹੈ ਤੇ ਜਿਹੜੇ ਕਬੀਰ ਸਾਹਿਬ ਦੇ ਪ੍ਰੇਮੀ ਸਨ ਉਹਨਾਂ ਨੂੰ ਕਬੀਰ ਸਾਹਿਬ ਤੇ ਮਾਣ ਹੈ ਕਿ ਕਬੀਰ ਉਸ ਰਾਮ ਦਾ ਭਗਤ ਹੈ, ਉਸ ਵਾਹਿਗੁਰੂ ਦਾ ਪਿਆਰ ਹੈ। ਕਬੀਰ ਨੂੰ ਉਸ ਪਰਮਾਤਮਾ ਦੇ ਦਰਸ਼ਨ ਹੋਏ ਨੇ, ਭਲਾ ਕਬੀਰ ਨੂੰ ਕੌਣ ਹਰਾ ਸਕਦਾ। ਸਮਾਂ ਆ ਗਿਆ, ਉਸ ਵੱਡੇ ਇਕੱਠ ਵਿੱਚ ਪੰਡਿਤ ਆ ਕੇ ਬੈਠ ਗਿਆ, ਭਗਤ ਕਬੀਰ ਸਾਹਿਬ ਜੀ ਵੀ ਆਏ। ਉਸ ਪੰਡਿਤ ਨੇ ਬੜੇ ਹੰਕਾਰ ਵਿੱਚ ਆਖਿਆ ਕਬੀਰ ਸਾਹਿਬ ਨੂੰ, ਭਗਤ ਜੀ ਗਿਆਨ ਚਰਚਾ ਸ਼ੁਰੂ ਕਰੋ। ਤੇ ਕਬੀਰ ਸਾਹਿਬ ਕਹਿਣ ਲੱਗੇ, ਪੰਡਿਤ ਜੀ ਮੈਨੂੰ ਤੇ ਚਰਚਾ ਆਉਂਦੀ ਕੋਈ ਨਹੀਂ, ਮੈਨੂੰ ਤੇ ਬਹਿਸ ਕਰਨੀ ਆਉਂਦੀ ਨਹੀਂ, ਨਾ ਮੈਂ ਕਦੀ ਬਹਿਸ ਕੀਤੀ। ਤੇ ਨਾਲੇ ਪੰਡਿਤ ਜੀ ਇਹ ਦੱਸੋ ਬਹਿਸ ਦਾ ਨਤੀਜਾ ਕੀ ਹੋਵੇਗਾ। ਪੰਡਿਤ ਕਹਿਣ ਲੱਗਾ, ਬਹਿਸ ਦਾ ਨਤੀਜਾ ਹੋਵੇਗਾ ਜੇਤੀਆਂ ਹਾਰ, ਜਾਂ ਤੁਸੀਂ ਹਾਰੋਗੇ ਜਾਂ ਮੈਂ ਹਾਰਾਂਗਾ, ਜਾਂ ਮੈਂ ਜਿੱਤਾਂਗਾ ਜਾਂ ਤੁਸੀਂ ਜਿੱਤੋਗੇ। ਤੇ ਕਬੀਰ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਪੰਡਿਤ ਜੀ ਇਹ ਜਿਹੜੀ ਬਹਿਸ ਹੈ, ਬਹਿਸ ਦੇ ਬਾਅਦ ਹੀ ਜੇ ਫੈਸਲਾ ਹੋਣਾ ਹੈ ਕਿ ਇੱਕ ਜਿੱਤੇਗਾ ਇੱਕ ਹਾਰੇਗਾ, ਤੇ ਫਿਰ ਬਹਿਸ ਚ ਪੈਣ ਦੀ ਲੋੜ ਕੀ ਹੈ। ਪੰਡਿਤ ਜੀ ਮੈਂ ਹੀ ਹਾਰ ਜਾਣਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੰਡਿਤ ਜੀ ਮੈਂ ਹੀ ਹਾਰ ਜਾਣਾ, ਤੁਸੀਂ ਜਿੱਤ ਜਾਓ। ਤਾਂ ਪੰਡਿਤ ਜਿਹੜਾ ਸੀ ਬੜਾ ਖੁਸ਼ ਹੋਇਆ। ਪੰਡਿਤ ਦੇ ਜਿਹੜੇ ਸਾਥੀ ਸਨ ਉਹ ਪੰਡਿਤ ਜੀ ਜੈ ਜੈਕਾਰ ਕਰਨ ਲੱਗ ਪਏ, ਤੇ ਜਿਹੜੇ ਕਬੀਰ ਸਾਹਿਬ ਦੇ ਪ੍ਰੇਮੀ ਸਨ ਉਹ ਬੜੇ ਉਦਾਸ ਹੋਏ। ਕਬੀਰ ਸਾਹਿਬ ਨੇ ਇਹ ਕੀ ਕਹਿ ਦਿੱਤਾ,
भगत किवें हार सकता है? भगत कभी नहीं हारता क्योंकि प्रभु भगतां दी लाज रखता है। उधर पंडित कहंदा कबीर साहब जे तुसी ये गल मनदे हो तो तुसी हार गए हो, फिर कागज ते लिख के दे दियो, मैं जिथे भी जावांगा मैं लोगों नूं दसांगा कि मैं भगत कबीर नूं हरा दिता। कबीर साहब मुस्करा के कहन लगे पंडित जी जिते तुसी ते कागज उत्ते तुसी लिख दियो दस्तक मैं अपने कर दिया। पंडित कहंदा कागज ते की लिखा? कबीर साहब कहन लगे जो तुहाडा दिल कर। हुण पंडित कागज ते लिखदा कबीर हारिया मैं जितया, कबीर हारिया मैं जितया, ये लिख के कागज कबीर साहब नु दिता कि भगत जी अपने सैन कर दे, अपना नाम लिख दे। कबीर साहब ने कागज हाथ में लिया ते हस के कहन लगे पंडित जी लिखया की? कहन लगा जी यही लिखया कबीर हारिया मैं जितया। कबीर साहब कहन लगे कागज चंगी तरह फट। पंडित जी ने कागज हाथ में लिया ते हैरान हो गए, कागज पे लिखे है कबीर जितया मैं हारे। पंडित हैरान हो गए, फिर कागज पे लिखिया कबीर हारिया मैं जितया, लिख के हटिया। पंडित फिर हैरान हो गया, कागज पे लिखे है कबीर जितया मैं हारिया। जद तीन वरी लिखाई उल्ट गई, पंडित लिखदा है कबीर हारिया मैं जितया, पर हो जाता उल्ट कबीर जितया मैं हारिया। हुण पंडित दे मन विचों हंकार निकल गया, पंडित नूं सोझी आ गई है मना, वेद शास्त्र पढ़ लैण दे नाल

ਹੁਣ ਮਨ ਵਿੱਚ ਹੰਕਾਰ ਦੂਰ ਹੋਇਆ ਉਸ ਪੰਡਤ ਨੇ ਭਗਤ ਕਬੀਰ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਕਹਿਣ ਲੱਗਾ, ਭਗਤ ਜੀ, ਵੇਦ ਪੁਰਾਣ ਪੜ੍ਹਨ ਦਾ ਮਤਲਬ ਤੇ ਇਹ ਹੈ ਕਿ ਪੜ੍ਹ ਕੇ ਉਸ ਪਰਮਾਤਮਾ ਦੇ ਨਾਲ ਮਨ ਵਿੱਚ ਪਿਆਰ ਆਵੇ। ਮੈਂ ਵੇਦ ਪੁਰਾਣ ਪੜ੍ਹ ਕੇ ਸਗਾ ਹੰਕਾਰ ਵੱਲ ਤੁਰ ਪਿਆ, ਪਰ ਅੱਜ ਪਤਾ ਲੱਗਾ ਕਿ ਵੇਦ ਪੁਰਾਣ ਵਿੱਚ ਪਰਮਾਤਮਾ ਦੀ ਸਿਫਤ ਵਜੋਂ ਲਿਖੇ ਹਨ, ਔਰ ਇਸ ਵਾਸਤੇ ਕਿ ਪੜ੍ਹ ਕੇ ਬੰਦਾ ਮੋਹ ਮਾਇਆ ਤੋਂ ਦੂਰ ਹੋਵੇ। ਪਰ ਮੈਂ ਤਾਂ ਸਗਾ ਮੋਹ ਮਾਇਆ ਵਿੱਚ ਫਸ ਗਿਆ। ਕਬੀਰ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਪੰਡਤ ਦੇ ਮਨ ਵਿੱਚੋਂ ਗਿਆਨ ਦਾ ਹੰਕਾਰ ਦੂਰ ਹੋਇਆ ਤੇ ਪਤਾ ਲੱਗਾ ਅਸਲ ਵਿੱਚ ਗਿਆਨੀ ਉਹ ਹੈ, ਅਸਲ ਵਿੱਚ ਗੁਣਵਾਨ ਉਹ ਹੈ, ਅਸਲ ਵਿੱਚ ਭਗਤ ਉਹ ਹੈ, ਸੰਤ ਉਹ ਹੈ ਜਿਹਦੇ ਮਨ ਵਿੱਚ ਸੱਚਾ ਪਿਆਰ ਹੋਵੇ, ਜਿਹਦੇ ਮਨ ਵਿੱਚ ਨਿਮਰਤਾ ਹੋਵੇ, ਜਿਹਦੀ ਬੋਲੀ ਮਿੱਠੀ ਹੋਵੇ, ਜਿਹਦੇ ਬੋਲਾਂ ਵਿੱਚ ਪਰਮੇਸ਼ਰ ਦਾ ਪਿਆਰ ਝਲਕਦਾ ਹੋਵੇ। ਤਾਂ ਆਓ ਭਾਈ, ਆਪਾਂ ਵੀ ਜੇ ਬੋਲਣਾ ਹੈ ਐਸੀ ਬੋਲੀ ਬੋਲੀਏ ਕਿ ਸੁਣਨ ਵਾਲੇ ਨੂੰ ਸਾਡੀ ਬੋਲਾਂ ਵਿੱਚ

ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੁਨੇਹ, ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਸ਼ਬਦ, ਬਾਬਾ ਬੋਲਣਾ ਕਿਆ ਕਹੀ ਕੀ ਬੋਲਣਾ, ਐਸਾ ਬੋਲਣਾ ਜਿਹੜੀ ਬੋਲੀ ਉਸ ਪਰਮਾਤਮਾ ਦੇ ਨਾਲ ਬੋਲੀ। ਕੱਲਾ ਇਨਸਾਨ ਨਹੀਂ ਬੋਲਦਾ, ਇਹ ਵਗਦੀ ਹੋਈ ਹਵਾ ਵੀ ਬੋਲਦੀ, ਡਿੱਗਦੇ ਹੋਏ ਪਾਣੀ ਦੇ ਝਰਨੇ ਵੀ ਬੋਲਦੇ ਹਨ, ਪਸ਼ੂ ਪੰਛੀ ਵੀ ਬੋਲਦੇ ਹਨ, ਪਾਣੀ ਵਿੱਚ ਰਹਿਣ ਵਾਲੇ ਜੀਵ ਜੰਤੂ ਵੀ ਬੋਲਦੇ ਹਨ। ਹਵਾ ਚੱਲਦੀ ਹੈ, ਉਹ ਵੀ ਬੋਲਦੀ ਹੈ। ਦਰਖਤਾਂ ਦੇ ਪੱਤੇ ਵੀ ਬੋਲਦੇ ਹਨ, ਹਰ ਚੀਜ਼ ਬੋਲਦੀ ਹੈ, ਇਨਸਾਨ ਵੀ ਬੋਲਦਾ, ਵਗਦੇ ਹੋਏ ਖੂਹ ਵੀ ਬੋਲਦੇ ਹਨ। ਹਰ ਹੱਟ ਪੀ ਤੂੰ ਤੂੰ ਕਰੈ ਬੋਲੈ ਭਲੀ ਬਾਣ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਉਪਦੇਸ਼, ਬੋਲੋ ਜ਼ਰੂਰ ਪਰ ਐਸਾ ਬੋਲ ਕਿ ਜਿਹੜਾ ਬੋਲ ਉਸ ਪਰਮਾਤਮਾ ਦੇ ਨਾਲ ਜੋੜੇ। ਇੱਕ ਬੋਲੀ ਹੈ ਜਿਸ ਬੋਲੀ ਨੂੰ ਸੁਣ ਕੇ ਕਈ ਵਾਰੀ ਇਨਸਾਨ ਦਾ ਮਨ ਸੁੱਕੀ ਹੁੰਦਾ ਤੇ ਕਈਆਂ ਦਾ ਬੋਲ ਏਡਾ ਭੈੜਾ ਹੁੰਦਾ ਹੈ ਕਿ ਸੁਣ ਕੇ ਬੰਦੇ ਦਾ ਤਨ ਮਨ ਫੜ ਜਾਂਦਾ। ਇਸੇ ਵਾਸਤੇ ਸਿਆਣੇ ਕਹਿੰਦੇ ਨੇ ਕਿ ਇਨਸਾਨ ਦਾ ਬੋਲ ਤਖ਼ਤ ਵੀ ਦਵਾਉਂਦਾ ਹੈ ਤੇ ਇਨਸਾਨ ਦਾ ਬੋਲ ਤਖ਼ਤਾ ਵੀ ਪਾਵ, ਇਨਸਾਨ ਦਾ ਬੋਲ ਇਨਸਾਨ ਨੂੰ ਰਾਜਾ ਵੀ ਬਣਾ ਸਕਦਾ ਹੈ ਔਰ ਇਨਸਾਨ ਦਾ ਬੋਲ ਹੀ ਇਨਸਾਨ ਨੂੰ ਫਾਂਸੀ ਤੇ ਵੀ ਚੜਾ ਸਕਦਾ। ਤੁਲਸੀ ਦਾਸ ਨੇ ਵੀ ਕਿਹਾ ਐਸੀ ਬੋਲੀ ਬੋਲੀਏ ਮਨ ਕਾ ਆਪਾ ਖੋ, ਐਸਾ ਬੋਲ ਬੋਲੋ ਕਿ ਤੁਹਾਡਾ ਮਨ ਵੀ ਸ਼ੀਤਲ ਹੋਵੇ ਤੇ ਸੁਣਨ ਵਾਲੇ ਦਾ ਮਨ ਵੀ ਖੁਸ਼ ਹੋਵੇ। ਪਰ ਬੋਲਣਾ ਵੀ ਕਈ ਤਰ੍ਹਾਂ ਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਹੈ, ਕਬੀਰ ਸਾਹਿਬ ਦਾ ਸ਼ਬਦ, ਹਰ ਜਤ ਸੁਣੇ ਨਾ ਹਰ ਗੁਣ ਗਾਵੇ ਬਾਤਨ ਵੀ ਅਸਮਾਨ ਗਿਰਾਵੇ। ਇਹੋ ਜਿਹੇ ਲੋਕ ਵੀ ਹੈ, ਕਰਨਾ ਕੁਝ ਨਹੀਂ, ਕਿਸੇ ਦਾ ਸਵਾਰਨਾ ਵੀ ਕੁਝ ਨਹੀਂ, ਪਰ ਗੱਲਾਂ ਦੇ ਨਾਲ ਹੀ ਆਕਾਸ਼ ਨੂੰ ਧਰਤੀ ਤੇ ਲੈ ਆਉਣਾ, ਭਾਵ ਗੱਲਾਂ ਦੇ ਨਾਲ ਹੀ ਘਰ ਪੂਰਾ ਕਰ ਦੇਣਾ, ਪਰ ਸਵਾਰਨਾ ਕਿਸੇ ਦਾ ਕੁਝ ਵੀ।

ਜਿਹੜੇ ਲੋਕ ਦੱਲਾਂ ਨਾਲ ਹੀ ਘਰ ਪੂਰਾ ਕਰਦੇ ਨੇ, ਨਾ ਹਰੀ ਦਾ ਜਸ ਕਰਦੇ ਨੇ, ਨਾ ਸੁਣਦੇ ਨੇ, ਇਹੋ ਜਿਹੇ ਲੋਕਾਂ ਤੋਂ ਦੂਰ ਹੀ ਰਹਿਣਾ ਚਾਹੀਦਾ। ਤੇ ਬੋਲਣਾ ਕੀ ਹੈ? ਧੰਨ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਹਨ, ਬਾਬਾ ਬੋਲੇ ਪਤ ਹੋਏ। ਪਤ ਕਹਿੰਦੇ ਨੇ ਉੱਚੇ ਸਿੰਘ, ਇਹੋ ਜਿਹੀ ਬੋਲੀ ਬੋਲੋ ਕਿ ਤੁਹਾਡੀ ਬੋਲੀ ਤੁਹਾਨੂੰ ਇੱਜ਼ਤ ਦਵਾਵੇ, ਤੁਹਾਨੂੰ ਮਾਣ ਦਵਾਵੇ।

ਬਾਬਾ ਫਰੀਦ ਕਹਿੰਦੇ ਹਨ, ਬੋਲਣਾ ਸੱਚ ਬੋਲੋ, ਸੱਚ ਬੋਲਣਾ ਹੀ ਧਰਮ। ਜਿਹੜਾ ਬੰਦਾ ਸੱਚ ਨਹੀਂ ਬੋਲਦਾ ਉਹ ਬੰਦਾ ਸੁੱਚਾ ਔਰ ਸੱਚਾ ਕਦੀ ਹੋ ਹੀ ਨਹੀਂ ਸਕਦਾ। ਕਈ ਵਾਰੀ ਦੇਖਦੇ ਹਾਂ ਔਰ ਕਹਿ ਵੀ ਦਿੰਦੇ ਹਾਂ ਐਸੇ ਬੰਦਿਆਂ ਨੂੰ, ਤੂੰ ਦਿਖਦਾ ਤੇ ਚੰਗਾ ਹੈ ਪਰ ਤੇਰੇ ਵਰਗਾ

ਸਾਧ ਰੱਖਦਾ ਹੈ ਉਸ ਰਸਤੇ ਤੋਂ ਚੱਲੀਏ ਤੇ ਗੁਰੂ ਵੀ ਇਹੋ ਹੀ ਕਹਿੰਦਾ ਹੈ ਸੱਚ ਬੋਲੋ ਸੱਚੇ ਦੇ ਨਾਲ ਜੁੜੋ ਪਰ ਕਈ ਵਾਰੀ ਦੇਖਦੇ ਹਾਂ ਕਈ ਬੰਦੇ ਬੋਲਦੇ ਬਹੁਤ ਮਤਲਬ ਹੋਵੇ ਭਾਵੇਂ ਨਾ ਬੋਲਣਾ ਜ਼ਰੂਰ ਇਸੇ ਤਰ੍ਹਾਂ ਇੱਕ ਬੰਦਾ ਆਪਣੇ ਘਰ ਤੋਂ ਚੱਲਿਆ ਕਿਧਰੇ ਦੂਰ ਜਾਣਾ ਰਾਤ ਪਈ ਇੱਕ ਪਿੰਡ ਆਇਆ ਇੱਕ ਘਰ ਦਾ ਬੂਹਾ ਖੜਕਾਇਆ ਉਸ ਘਰ ਦੇ ਅੰਦਰ ਇੱਕ ਬਜ਼ੁਰਗ ਮਾਤਾ ਰਹਿੰਦੀ ਸੀ ਇਸ ਨੇ ਕਿਹਾ ਮਾਤਾ ਪਰਦੇਸੀ ਹਾਂ ਰਾਤ ਕੱਟਣੀ ਉਸ ਮਾਈ ਨੇ ਕਿਹਾ ਕੋਈ ਗੱਲ ਨੀ ਆ ਕਾਕਾ ਤੇਰਾ ਘਰ ਹੈ ਆ ਕਰ ਆਰਾਮ ਕਰ ਪਹਿਲਾਂ ਹੁੰਦਾ ਸੀ ਲੋਕ ਆਏ ਗਏ ਮੁਸਾਫਰਾਂ ਨੂੰ ਆਪਣੇ ਘਰ ਵਿੱਚ ਆਸਰਾ ਦਿੰਦੇ ਸਨ ਅੱਜ ਕੱਲ੍ਹ ਤੇ ਹੁਣ ਮਾਹੌਲ ਵੱਖਰਾ ਹੈ ਅੱਜ ਕੱਲ੍ਹ ਤੇ ਲੋਕ ਸੱਗਿਆਂ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ ਤੇ ਬਗਾਨਿਆਂ ਨੂੰ ਰਾਤ ਘਰ ਪਾਉਣ ਲੱਗੇ ਮਾਈ ਨੇ ਕਿਹਾ ਆ ਕਾਕਾ ਤੇਰਾ ਘਰ ਹੈ ਰਾਤ ਰਹਿ ਮਾਈ ਨੇ ਕਿਹਾ ਕਾਕਾ ਤੈਨੂੰ ਭੁੱਖ ਲੱਗੀ ਹੋਵੇਗੀ ਕੁਝ ਬਣਾ ਦੇ ਇਸ ਬੰਦੇ ਨੇ ਕਿਹਾ ਮਾਤਾ ਮੇਰੇ ਕੋਲ ਚੌਲ ਹੈ ਨੀ ਚੌਲ ਮੈਂ ਦੇ ਦੇਣਾ ਬਣਾ ਦੂ ਦੇ ਮਾਈ ਨੇ ਪਤੀਲੇ ਵਿੱਚ ਪਾਣੀ ਪਾਇਆ ਚੌਲ ਪਾ ਕੇ ਚੁੱਲ੍ਹੇ ਉੱਤੇ ਰੱਖੇ ਪਾਣੀ ਉਬਲਣ ਲੱਗ ਪਿਆ ਇਹ ਹੁਣ ਮਾਤਾ ਦੇ ਕੋਲ ਬਹਿ ਗਿਆ ਤੇ ਬੋਲਣ ਦੀ ਆਦਤ ਬੜੀ ਸੀ ਐਵੇਂ ਕੋਈ ਨਾ ਕੋਈ ਗੱਲ ਕਰੀ ਜਾਵੇ ਜਦ ਕੋਈ ਗੱਲ ਨਾ ਸੁਝੀ ਮਾਈ ਦੇ ਘਰ ਦੇ ਦਰਵਾਜ਼ੇ ਵੱਲ ਦੇਖਿਆ ਘਰ ਦੇ ਅੰਦਰ ਮੱਝ ਵੱਜੀ ਹੋਈ ਸੀ ਹੋਰ ਕੁਝ ਨਾ ਸੁਝਿਆ ਤੇ ਕਹਿਣ ਲੱਗਾ ਮਾਤਾ ਤੇਰੇ ਘਰ ਦਾ ਦਰਵਾਜ਼ਾ ਬੜਾ ਛੋਟਾ ਹੈ ਜੇ ਤੇਰੀ ਮੱਝ ਮਰ ਗਈ ਤੇ ਬਾਹਰ ਕਿਵੇਂ ਕੱਢੇਗੀ ਕਹਿੰਦਾ ਮਾਈ ਤੇਰੇ ਘਰ ਦਾ ਦਰਵਾਜ਼ਾ ਛੋਟਾ ਹੈ ਜੇ ਤੇਰੀ ਮੱਝ ਮਰ ਗਈ ਤੇ ਬਾਹਰ ਕਿਵੇਂ ਕੱਢੇਗੀ ਮਾਈ ਨੂੰ ਬੜਾ ਗੁੱਸਾ ਕਹਿਣ ਲੱਗੀ ਚੰਗਾ ਤੈਨੂੰ ਘਰ ਰੱਖਿਆ ਮੇਰੀ ਮੱਝ ਮਾਰਨ ਲੱਗਾ ਝੋਲੀ ਕਰ ਮਾਈ ਕਹਿਣ ਲੱਗੀ ਝੋਲੀ ਅੱਗੇ ਕਰ ਆਪਣੀ ਕਮੀਜ਼ ਅੱਗੇ ਕਰ ਕਿਸਨੇ ਕਮੀਜ਼ ਅੱਗੇ ਕੀਤੀ ਮਾਈ ਨੇ ਉਹ ਜਿਹੜਾ ਚੌਲਾਂ ਦਾ ਪਤੀਲਾ ਸੀ ਪਾਣੀ ਸਮੇਤ ਇਹਦੀ ਝੋਲੀ ਵਿੱਚ ਪਾ ਦਿੱਤਾ ਕਹਿਣ ਲੱਗੀ ਹੈ ਫੜ ਆਪਣੀ ਚੌਲ ਤੇ ਇੱਥੋਂ ਤੁਰਦਾ ਹੋ ਚੰਗਾ ਤੈਨੂੰ ਘਰ ਰੱਖਿਆ ਤੂੰ ਤੇ ਮੇਰੀ ਮੱਝ ਮਾਰਨ ਲੱਗੇ ਉਬਲਦੇ ਹੋਏ ਚੌਲ ਪਾਣੀ ਸਮੇਤ ਝੋਲੀ ਵਿੱਚ ਨੇ ਮਾਈ ਦੇ ਘਰੋਂ ਤੁਰਿਆ ਤੇ ਰਸਤੇ ਵਿੱਚ ਕਿਸੇ ਨੇ ਪੁੱਛਿਆ ਉਹ ਪਾਈ ਤੇਰੀ ਝੋਲੀ ਵਿੱਚ ਕੀ ਹੈ ਤੇਰੀ ਝੋਲੀ ਵਿੱਚ ਕੀ ਹੈ ਪਾਣੀ ਡਿੱਗਦਾ ਜਾਂਦਾ ਕੀ ਚੋਰਿਆ ਤੇਰੀ ਝੋਲੀ ਵਿੱਚੋਂ ਹੁਣ ਸਮਝ ਆ ਗਈ ਸੀ ਕਹਿਣ ਲੱਗਾ ਇਹ ਜ਼ੁਬਾਨ ਦਾ ਰਸ ਹੈ ਆਖੋ ਸਤਨਾਮ ਕਹਿਣ ਲੱਗਾ ਇਹ ਮੇਰੀ ਬੋਲੀ ਦਾ ਫਲ ਹੈ ਮਾੜਾ ਬੋਲਿਆ ਤੇ ਮਾੜੀ ਬੋਲੀ ਦਾ

ਬਹੁਤਾ ਬੋਲਣਾ ਵੀ ਮਾੜਾ ਤੇ ਕਈ ਵਾਰੀ ਬਹੁਤਾ ਚੁੱਪ ਰਹਿਣਾ ਵੀ। ਕਈ ਵਾਰੀ ਦੇਖਦੇ ਹਾਂ ਕਿ ਕੁਝ ਬੰਦੇ ਮੌਨ ਧਾਰਦੇ ਮੌਨੀ ਅਖਵਾਉਂਦੇ ਨੇ, ਮੂੰਹ ਤੇ ਕੱਪੜਾ ਬੰਨ ਲੈਂਦੇ ਕਿ ਅਸੀਂ ਬੋਲਦੇ ਹੀ ਨਹੀਂ, ਮੌਨੀ ਰਹਿਣਾ। ਤੇ ਗੁਰੂ ਸਾਹਿਬ ਜੀ ਕਹਿੰਦੇ ਪਰਮਾਤਮਾ ਨੇ ਜ਼ੁਬਾਨ ਦਿੱਤੀ ਹੈ ਬੋਲਣ ਵਾਸਤੇ, ਸਿਮਰਨ ਵਾਸਤੇ। ਬੋਲਣਾ ਮਾੜਾ ਨਹੀਂ, ਪਰ ਇਹ ਦੇਖੋ ਕਿ ਬੋਲਿਆ ਕੀ। ਤੇ ਸਾਹਿਬ ਜੀ ਕਹਿੰਦੇ ਹਨ ਮੌਨੀ ਹੋ ਗਏ, ਮੂੰਹ ਤੋਂ ਕੁਝ ਨਹੀਂ ਬੋਲਣਾ, ਮੂੰਹ ਤੇ ਕੱਪੜਾ ਵੀ ਬੰਨ ਲਿਆ, ਪਰ ਮਨ ਦੇ ਅੰਦਰ ਜੇ ਭਾਂਬੜ ਬਲਦੇ ਹੋਣ ਤੇ ਅਸੀਂ ਮੌਨ ਦਾ

ਬਾਹਰ ਤੇ ਮੂੰਹ ਧਾਰ ਲਏ ਤੇ ਮਨ ਦੇ ਅੰਦਰ ਭਾਂਬੜ ਮਚ ਗਈ ਹੋ, ਐਸੇ ਮੂੰਹ ਦਾ ਕੀ ਫਾਇਦਾ। ਇੱਕ ਸੰਤ ਸੀਤਲ ਦਾਸ ਆਨੰਦਪੁਰ ਸਾਹਿਬ ਆਇਆ, ਨਾਮ ਸੀਤਲ ਜੀ, ਇਹ ਬੜੇ ਸ਼ਾਂਤ ਸੁਭਾਅ ਦੇ ਨੇ, ਬੋਲਦੇ ਨੇ। ਸੁਥਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ, ਇਹ ਮਖੌਲੀਆ ਵੀ ਬੜਾ ਸੀ ਤੇ ਗੁਰਮੁਖ ਵੀ ਬੜਾ ਸੀ, ਪਰ ਮਖੌਲ ਵਿੱਚ ਹੀ ਸਿੱਖਿਆ ਦੇ ਜਾਂਦਾ ਸੀ। ਸੁਥਰੇ ਨੂੰ ਪਤਾ ਲੱਗਾ

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਵੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਬੇਨਤੀ ਸੁਣ

ਫਿਰਕ ਫਿਰਕ ਪ੍ਰਭ ਆਇਆ ਪਰਿਆ ਤੋ ਚਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹਮੇ ਅਵਗੁਣ ਭਰੀ ਏਕ ਗੁਣ ਨਾਹੀ ਅੰਮ੍ਰਿਤ ਚਾੜ ਦਿੱਤੇ ਦਿੱਤਾ ਮਾਇਆ ਮੋਹ ਧਰਮ ਪੈ ਤੂੰ

ਕੀਰਤ ਕੀ ਸ੍ਰੀ ਗੁਰੂ ਰਾਮਦਾਸ ਰਾਖੋ ਚਰਨਾਈ ਸੋ ਕਹੋ ਟਲ ਗੁਰ ਸੇਵੀ ਹੈ ਅਹਿਨ ਸੁ ਸਹਿਜ ਸੁ ਸੁਭਾਏ।

ਨਾਨਕ ਹੋਸੀ ਤੇ ਸੱਚ ਸੋਚਿਆ ਸੋਚਣਾ ਹੋ ਗਈ ਮੇਰੇ ਸੋਚੀ ਲੱਖ ਵਾਰ ਚਿੱਤਾ ਚਿੱਤਣਾ ਹੋ ਗਈ ਮੇਰੇ ਲਾਏ ਰਹਾਂ ਵਿਚਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿ ਸਿਆਣ ਪਾਲਾ ਤੁਰੇ ਨੇ ਤਾਂ ਇੱਕ ਨਾ ਚੱਲਣ ਨਾਲ ਕਿਵ ਸਟਿਆਰਾ ਹੋਈ ਹੈ ਕਿਵ ਕੂੜਾ ਚਿੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਵਿਚਾਰ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵੜਿਆਈ ਹੁਕਮੀ ਹੁਕਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮ ਬਖਸ਼ੀਸ ਇੱਕ ਹੁਕਮ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਪੁੱਜੈ ਤਾਂ ਮੈਂ ਕਹਿ ਨਾ ਕੋਈ

ਗਾਠ ਗਾਠ ਗਤੀ ਕੋਟੀ ਕੋਟ ਕੋਟ ਦਿਲ ਦਾ ਦਿਲ ਦੇ ਤੱਕ ਪਾਹੀ ਜੁਗਾਂ ਜੁਗੰਤਰ ਖਾਹੀ ਤਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਸ਼ਾ ਵੇ ਪਰਵਾਹ।

ਫੇਰ ਕੇ ਅੱਗੇ ਰੱਖੀ ਹੈ ਜਗ ਦੇ ਸਾ ਦਰਬਾਰ ਮੋਹ ਕੇ ਬੋਲਣ ਬੋਲੀ ਹੈ ਜਗ ਸੁਣ ਭਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ

ਕਾਇ ਤਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਹਾਵਾ ਜੇ ਤਿਸ ਪਾਵਾ ਗਿਣ ਭਾਣੇ ਕਹਿ ਨਾਇ ਕਰੀ ਜੇ ਤੀਸਰ ਠੋ ਪਾਈ ਵੇਖਾ ਗਿਣ ਕਰਨਾ ਕਹਿ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹੀ ਬੁਝਾਈ ਸਭਨਾ ਜੀਆਂ ਕਾਇ ਤਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਈ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਈ ਚੰਗਾ ਨਾ ਰਖਾਈ ਤੈ ਜਸ ਕੀਰਤ ਜਗ ਲੈ ਜੇ ਤੈਸੋ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਤੇ

ਜਾਣੇ ਕੀ ਘੱਟ ਕਹੀ ਨਾ ਜਾਈ ਜੇ ਕੋ ਕਹਿ ਪੁੱਛਿਆ ਪਛਤਾਈ ਕਾਗਜ ਕਲਮ ਨਾ ਲਿਖਣ ਹਾਰ ਮੰਨੇ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਦੀ ਸ਼ੁੱਧ ਮੰਨੈ ਮੋਹ ਝੂਟਾ ਨਾ ਖਾਈ ਮੰਨੈ ਜਮ ਕੈ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਠ ਸਿਉਂ ਪ੍ਰਗਟ ਜਾਈ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸਿੱਧੀ ਸਨ ਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ।

ਲਿਖਿਆ ਤੇ ਨਾਗ ਸਭਨਾ ਲਿਖਿਆ ਬੁਰੀ ਕਲਾਮ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਦਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਕੂਤ ਆਓ ਦਿਸਤੇ ਹੋਏ ਲਖ ਦਰੀ ਆਓ।

ਅਸੰਖ ਜਾਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਟਾਓ ਅਸੰਖ ਗ੍ਰੰਥ ਮੁਖਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ

ਹਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ।

ਉਹ ਪਾਵੇ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਨ ਨਹਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਉਣ ਸਦਾ ਮਨ ਜਾਓ, ਗਵਣ ਸੁਵੇਲਾ ਵਰਤ ਗਵਣ, ਗਵਣ ਸਿੱਤ ਗਵਣ ਵਾਰ, ਕਵਣ ਸਿਰ ਰੁਤੀ ਮਹਾਂ ਕਵਣ, ਜਿਥੋ ਆਕਾਰ ਵਿਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਬਹੁਤ ਨਾ ਪਾਉ ਕਾਦੀਆਂ, ਜੇ ਲਿਖਾਂ ਵੇਖ ਪੁਰਾਣ, ਸਿਤਵਾਰ ਨਾ ਜੋਗੀ।

ਜਨ ਜਾਇ ਵੱਡਾ ਦਾਤਾ ਤਲ ਨਾ ਤਮਾਈ ਕੇਤੇ ਮੰਗੈ ਜੋ ਵਿਆਪਾਰੂ ਕੇਤਿਆ ਗਣਤ ਨਹੀਂ ਬੀਜਾਰੂ ਕੇਤੇ ਖਬਰ ਟੈਮ ਵਿਕਾਰੂ ਕੇਤੇ ਲੈ ਲੈ ਮੁਕਤ ਪਾਹੀ ਕੇਤੇ ਮੂਰਖ ਸਾਈ ਸਾਹੇ ਕੇਤਿਆਂ ਦੁਖ ਪਉ ਸਦ ਮਾਰੂ ਇਹ ਤੇ ਦਾਤੂ ਤੇਰੀ ਦਾਤਾਰੂ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਤੈ ਕੋਏ ਜੇ ਕੋ ਖਾਏ ਕੋ

ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸੁਵਾਰੀ ਗਾਵਹੇ ਇੰਦਰ ਦਸਨ ਬੈਠੇ ਦੇਵਤਿਆਂ ਅੰਦਰ ਨਾਲੀ ਗਾਵਹੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹੇ ਵੀਰ ਕਰਾਰੀ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਹੇ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਾਇਆ ਲਈ ਗਾਵਨ ਰਤਨ ਪਾਏ ਤੇਰੇ

ਖੁਦ ਗਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਤਚਿਤ ਨ ਆਵਨ ਨਾਨਕ ਜਾਗੀ ਪਿਆਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਇ ਨਾ ਜਾਸੀ ਰਜਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰੂ ਜਿਨ ਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਜਾਂ ਪਾਤਸ਼ਾਹ ਗੁਰੂ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬਕੂਤ ਸੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜਿਤੈ ਜਗ ਜੀਤ ਆਦੇਸ਼ ਸਫੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ਼ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਜੈ ਨਾਦ ਆਪ ਨਾਥ ਨਾਥੀ ਸਭ ਜੈ ਪੀਰ ਕਿਸੇ ਦੇਵਰਾ ਸਾਧ ਸੰਜੋਗ ਬਜੋਗ ਦੇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ਼ ਏਕਾ ਮਾਈ ਜੁਗਤ ਵਿਆਈ ਦੰਜਲੇ ਪਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀ ਬਾਣ ਜਬ ਤਿਸ ਭਾਵੈ ਦਵੈ ਚਲਾਵੈ ਜਬ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹ ਵਡਾਣ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ

ਸਾਦੇਸ਼ ਆਦਰ ਨੀਲ ਅਨਾਦ ਅਨਾਹਤ ਜੁਗ ਜੁਗ ਏਕ ਹੋਵੇਸ਼ ਇੱਕ ਦੂਜੀ ਪਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲਾਗੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹ ਪਤ ਪਵੜੀਆਂ ਚੜੀਆ

ਸਾਤ ਜੋਰ ਕਰ ਵੀ ਫੈਸਲੇ ਨਾਨਕ ਉਤਮ ਨੀ ਜਨਕ ਹੋਏ ਰਾਤੀ ਰੁੱਤੀ ਸਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਜਿਸ ਵਿੱਚ ਜੀ ਜੋਤ ਕੇ ਰੰਗ ਜਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਿੱਥੇ ਸੁਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਕਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕਉ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੈ ਕਾੜਤ ਕੜੀ ਹੈ ਰੂਪ ਰੰਗ ਤੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਉਮਨ ਕੇਤੇ ਕੇਤੇ ਰਤਨ ਸੰਬੰਧ ਕੇਤੀ ਅਖਾਣੀ ਕੇਤੀ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਦ ਮਨੋਦ ਗੂੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਘਾਟ ਘੜੀ ਹੈ ਬਹੁਤ ਅਨੂਪ ਡਾਂਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਜਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਜਿੱਥੇ ਘੜੀ ਹੈ ਸੁਰਸ ਡਾਂਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਧ ਮਹਾਂਬਲ ਸੂਰ ਜਨਮੈ ਰਾਮ ਰਹਿਆ ਭਰਪੂਰ ਜਿੱਥੇ ਸੀਤੋ ਸੀਤਾ ਮੈਂ ਮਮਾ ਮਾਹੀ ਤਾਂ ਕਿ ਰੂਪ ਨਾ ਕਥਨੇ ਵਿਆਹੀ ਨਾ ਉਹ ਮਰਹੇ ਨਾ ਠੱਗ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੀ ਜਿੱਥੇ ਭਗਤ ਵਸੈ ਕੈ ਲੋਕ ਕਰੈ ਆਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਗੁਰ ਕਰ ਵੇਖੈ ਨਜ਼ਰ ਨਿਹਾਲ ਜਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ ਨਾਮ

ਭਾਉ ਫਲਾ ਗੰਤਵ ਕਾਉ ਪਾਉਂਦਾ ਭਾਉ ਅੰਮ੍ਰਿਤ ਸਿਤ ਟਾਲ ਘੜੀ ਆਏ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਚਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਵ ਦਿਵਸ ਰਾਤ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਕਰਮ ਦੂਰ।

ਤਾਂ ਪ੍ਰਸਾਦ ਸਵਈਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਾਂ ਪ੍ਰਸਾਦ ਸਵਈਏ। ਪਾਤਸ਼ਾਹੀ ਦਸਵੀਂ ਸ਼ਬਦ ਪਾਤਸ਼ਾਹੀ ਦਸਵੀਂ ਸ਼ਰਾਵਕ ਸੁੱਧ ਸਮੂਹ ਸਦਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸਦਾ ਦੇਖ ਸੰਤ ਸਮੂਹ ਅਨੇਕ ਮਤੀ ਗਏ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਾਤ ਕੋ ਨ ਦੇਖਿਤ ਪ੍ਰਾਣ ਪਤੀ ਗਏ। ਸ੍ਰੀ ਭਗਵਾਨ ਕੀ ਭਾਈ ਕਿਰਪਾ ਹੁੰਦੇ ਏਕ ਰਤੀ ਬਿਨੇ ਗਲਤੀ ਗਏ। ਮਾਤੇ ਮਤੰਗ ਜਰ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੀ ਕੋਟ ਤਰੰਗ ਬਰੰਗ ਸੇ ਗੁਰਤ ਪਾਉਣ ਕੇ ਗੌਣ ਕੋ ਜਾਤ ਨਿਵਾਰੀ ਪਾਰੀ ਪਜਾਨ ਕੇ ਭੂ ਬਲੀ ਵਜਨ ਆਵਲ ਸੀਸਣਾ ਜਾਤ ਵਿਚਾਰੀ। ਏਤੇ ਪਏ ਤੋ ਕਾਂ ਪਏ ਭੂਪਤ ਅੰਤ ਕੋ ਨੰਗ ਹੀ ਪਾਏ ਪਦਾਰੇ। ਜੀਤ ਕਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਰਦੰਗ ਨੰਗਾਰੀ। ਗੁੰਜਤ ਗੂੜ ਗਿਆਨ ਕੇ ਸੁੰਦਰ ਹਿੰਸ ਨਹੀਂ ਹਜਰਾਜ ਹਜਾਰੀ। ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੀ। ਸਰੀ ਪਾਦ ਸਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਦਾਨ ਸੁਧਾਰੀ। ਤੀਰਥ ਨਹਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖਾ ਹੈ। ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਮਾਨ ਸੁਭਾਨਕ ਦੇਖਾ ਹੈ। ਪੌਣ ਆਹਾਰ ਜਦੀ ਆਧਾਰ ਸਭ ਸਵਿਚਾਰ ਹਜ਼ਾਰ ਕੇ ਦੇਖਾ ਹੈ। ਸਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾਲ ਲੇਖਾ ਹੈ। ਸੁਧ ਬਹਾਦੁਰ ਅੰਤ ਦਬਾਰ ਸੁਸਾਰ ਸੁਰਾਹਦੁਰ ਜਾਨ ਨ ਲਏਂਗੇ। ਭਾਰੀ ਗੁਮਾਨ ਭਰੇ ਮਨ ਨਮਾ ਕਰ ਪਰਬਤ ਪਾਸਾ ਲਿਨਾਹ ਲਾਏਂਗੇ। ਤੋਰ ਹਰੀਨ ਮਰੋੜ ਮਵਾਸ ਨੇ ਮਤ ਲੰਘਣ ਮਾਨ ਮਲਾਏਂਗੇ। ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਏਂਗੇ। ਵੀਰ ਪਾਰ ਵੱਡੇ ਵਰਿਆਰ ਵਿਚਾਰੇ ਸਰ ਕੀ ਧਾਰ ਪਛਈਆ। ਤੋਰ ਦੇਸ ਮਵਾਸ ਨੇ ਮਤ ਜਾਣ ਕੇ ਮਾਨ ਮਲਈਆ। ਗਾਲੇ ਗੜਾਰਨ ਕੋ ਤੋੜਨ ਹਾਰ ਸੁਬਤ ਨੀਂਦ ਵਿਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕਾ ਨੇਕ ਸੇਕ ਦਵਈਆ। ਦਾਨਵ ਦੇਵ ਪਰੰਦਰ ਸਾਚਰ ਭੂਤ ਭਵਿੱਖ ਭਗਵਾਨ ਦਬੇਂਗੇ। ਜੀਵ ਜਤੇ ਜਲਮੈ ਸਲਮੈ ਪਾਲੀ ਪਲਮੈ ਸਭ ਸਭ ਸਪੈਂਗੇ। ਪੁਨ ਪ੍ਰਤਾਪਨ ਬਾੜ ਜੈ ਤੋਨ ਪਾਪਨ ਕੇਵੋ ਪੰਜ ਖਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭ ਅਬ ਲੋਕ ਜਪਾਏਂਗੇ। ਮਾਨ ਵੇਂਦਰ ਗਜਿੰਦਰ ਨਰਾਤ ਜੌਨ ਤੁਰ ਲੋਕ ਰਾਜ ਕਰੇਂਗੇ। ਕੋਟ ਇਸ਼ਨਾਨ ਗਜਾਜ ਪ੍ਰਦਾਨ ਅਨੇਕ ਸੰਬਰ ਸਾਜ ਬਰੇਂਗੇ। ਬ੍ਰਹਮ ਮਹੇਸ਼ਵਰ ਵਿਸ਼ਨ ਸਚੀ ਪਾਤ ਅੰਤ ਫਸੇ ਜਮ ਫਾਸ ਪਰੇਂਗੇ। ਜੇ ਨਰ ਸਰੀ ਪਤ ਕੇ ਪ੍ਰਸੈ ਪਾ ਗੁਰੂ ਤੇ ਨਰ ਫਿਰ ਨਾ ਦੇਹ ਤਰੇਂਗੇ। ਕਹਾਂ ਪਇਓ ਜੋ ਦੋ ਲੋਚਰ ਮੂਲ ਕੈ ਬੈਠ ਰਹੇ ਹੋ। ਭਗਤਾਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ। ਲੋਕ ਗਇਓ ਪਰ ਲੋਕ ਗਵਾਇਓ ਵਾਸ ਕੀਓ ਬਖਿਆਨ ਸੁ ਬੈਠ ਗਏ। ਐਸੇ ਹੀ ਐਸੇ ਸੁਭੈ ਸੁਤਾਇਓ ਸਾਜ ਕਹੋ ਉਸਨ ਲਿਓ ਸੁਭੈ। ਜਿਨ ਪ੍ਰੇਮ ਕੀਓ ਜਨੀ ਪ੍ਰਭਾਇਓ। ਕਾਹੂ ਲੈ ਕਾਨ ਪੂਜ ਕਰ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ। ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ ਕਾਹੂ ਪਛਾ ਖੁਸ਼ੀ ਸੁਨਵਾਇਓ। ਕਉ ਬਦਾਨ ਕੋ ਪੂਜਿਤ ਹੈ ਬਾਸ ਕਉ ਮਰਦਾਨ ਕੋ ਪੂਜਨ ਦਾਇਓ। ਗੂਰ ਕਰਿਆ ਔਰ ਜੋ

ਗੁਰੂ ਪਰਿਵਾਰ ਸੇਵਕ ਸਿੱਖ ਸਭੈ ਕਰਤਾਰ ਮੋਹ ਰੱਖਿਆ ਨਿਜ ਕਰਦੇ ਕਰਿਆ ਸਭ ਬੈਰਨ ਕਉ ਆਸ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਤਿਆਉਂ ਜੋ ਵਰ ਚਾਹੋ ਸੁਤਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਸ ਦੈ ਮੁਜੋ ਵਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਪੂਜੋ ਸਦਾ ਹਮਾਰੇ ਪਛਾ ਸਰੀਅਸ ਤੋਜੂ ਕਰਿਓ ਰੱਛਾ ਰਾਖ ਲਿਓ ਮੋਇ ਰਾਖਨਹਾਰੀ ਸਾਹਿਬ ਸੰਤ ਸਹਾਇ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ਼ ਕੰਤਾ ਕਾਲ ਪਾਈ ਬ੍ਰਹਮਾ ਬਵਤਰਾ ਕਾਲ ਪਾਈ ਸਭ ਜੀਵ ਅਵਤਰਾ ਕਾਲ ਪਾਈ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਪਜਾਇਓ ਆਦਿ ਅੰਤ ਇਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੁਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰਾ।

ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਗੁੰਜ ਰਿਆ ਸੂਲਾ ਸਭ ਪਰ ਕਿਰਪਾ ਦ੍ਰਿੜ ਕਰ ਹੋਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਤੇ ਸੁਖੀ ਏਕ ਏਕ ਕੀ ਪੀਰ ਪਛਾਣੈ ਗੜ ਗੜ ਕੇ ਬਟ ਬਟ ਕੀ ਜਾਣੈ ਜਬ ਉਹ ਗਰਖ ਕਰਾ ਕਰਦਾਰ।

ਜਾਕੋ ਪ੍ਰੇਮ ਨਾ ਪਾਵਤ ਬਿਰਦਾ ਤਾਂ ਕੋ ਗਰਭ ਹਨ ਅਨਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪੈਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪੈਨ ਪੈਨ ਤੋਹੇ ਤੇਤੀ ਤੁਮਰਾ ਲਖਾ ਨ ਜਾਇ ਪਸਾਰ ਕਿਹ ਬਿਧ ਸਜਾ ਪ੍ਰਥਮ ਸੰਸਾਰ।

ਕਹੋ ਸਿਮਟ ਪਇਓ ਸੰਤ ਰਹਿ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦ ਜੁਗਾਦ ਸਰੂਪ ਸੁਜੰਪਵ ਰੱਬ ਰੱਖਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿੱਖ ਸੰਗਰੂਪ ਦੁਸ਼ਟ ਜਿਤੇ ਉੱਠ ਬਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਕੁੰਤਵ ਸਰਣੀ ਪਰੇ ਤਿਨਕੇ ਦੋਸ਼ ਦੁਖ ਕਵੈ ਮਰੀ ਪੁਰਖ ਜਵਨ ਪਗ ਪਰੇ ਤਿਹਾਰੀ ਤਿਨਕੇ ਤੁਮ ਸੰਕਟ ਸਭ ਤਾਰੀ ਜੋ ਕਲ ਕੋ ਇੱਕ ਵਾਰ ਦਿਹਾਏ ਹੈ ਤਾਂ ਕਿ ਕਾਲ ਨਿਵਟ ਨਹੀਂ ਆਏ ਰੱਖਿਆ ਹੋਏ ਤਾਹੇ ਸਭ ਕਾਲਾ ਦੋਸ਼ ਰਿਸ਼ਟ ਧਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰਿਓ ਤਾਂ

ਸੱਚੇ ਸਾਹਿਬ ਜਪ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਅਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਨ ਦੇਨ ਮਾਣੀ ਲਵੈ ਵਾਜੋ ਕਿਆ ਕਰੇ ਵਿਚਾਰੀਆ ਤੁਦਵਾ ਸਮਰਥ ਕੋਈ ਨਾਹੀ ਕਿਰਪਾ ਕਰਬਨ ਵਾਰੀਆ ਇਸ ਨਾਮ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਵਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਿਰਪਾ ਕਲਿਵੈ ਕੱਟੇ ਜਾਣੇ ਜਿਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ ਪਾਵੇ ਤਾਂ ਸੋਈ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰੇ ਦਹਿ ਦੇਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨ੍ਹਾਂ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ ਗੁਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗਾ ਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਦਰਾਈ ਗਿਣੈ ਨਾ ਪਾਇਆ ਚਦਰਾਈ ਨਾ ਪਾਇਆ ਗਿਣੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਪਰਮ ਪੁਲਾਇਆ ਮਾਇਆ ਦਾ ਮੋਹਣੀ ਜਿਨੈ ਕੀਤੀ ਜਿਨ ਸਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਚਾਓ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲੋ ਚਤਰਾਈ ਗਿਣੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀਂ ਕਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਤੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਅਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮੈ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ।

ਬਾਇਆ ਅੰਮ੍ਰਿਤ ਗੁਰ ਕਿਰਪਾ ਜਣੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ ਕਵੇਖ ਬਰਸਣ ਆਇਆ ਲਭ ਲੋਭ ਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਦਿੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਜਾਲ ਨਿਰਾਲੀ ਜਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕੰਨਿਓ ਦਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਅਰਵਾਸਨਾ ਸੁਮਾਣੀ ਕਹੇ ਨਾਨਕ ਜਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹੀ ਤਿਵ ਚੱਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੀ ਜਿਵ ਤੂੰ ਚਲਾਹੀ ਤਿਵੈ ਚੱਲਾ ਜਿੰਨਾ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਹੀ ਸਿ ਹਰ ਹਰ ਸਦਾ ਧਿਆਵਹੀ ਜਿਸਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵਹੀ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੀ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕੈ ਮਨ ਵਸਿਆ ਜਿਨ ਤਰੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਰੈ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨ ਅਜਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਗੁਰਮੁਖ ਜਿਨੀ ਗੁਰਮੁਖਾਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਈ ਨਹਿ ਜਾਈ ਸਹਿਸਾ ਕਿਤ ਸੰਜਮ ਰਹੇ ਕਰਮ ਕਮਾਈ ਸਹਿਸਾ ਜੀਵ ਮਲੀਣ ਹੈ ਕਿਤ ਸੰਜਮ ਦੋਤਾ ਜਾਏ

ਆਨੰਦ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿ ਸਾਹਿਬ ਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੁਐ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੈ ਨਾਹੀ ਫਿਰੈ ਜਉ ਬੇਤਾ ਲਿਆ ਕਹਿ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੁਐ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਗੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿਨ ਖਟਿਆ ਪਲੇ ਸੇਵਣ ਜਾਰੀ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਉਹ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਵਰਨਾ ਜਾਣੇ ਕੋਈ

ਸੁਣੀ ਪਰਮਿਆ ਵੇਵਣ ਸਤਿਗੁਰ ਮੁਕਤ ਨਾ ਪਾਈ, ਫਿਰ ਮੁਕਤ ਪਾਈ ਲਾਗ ਚਰਣੀ ਸਤਿਗੁਰ ਸਭ ਸੁਣਾਈ। ਕਹੇ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਈ, ਆਪ ਹੋ ਸਕ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਤੇਰੀ ਬਾਣੀ ਆਸਰ ਬਾਣੀ। ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਬਾਣੀ। ਹਰ ਹਰ ਉਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਹਿਰ ਲੈ ਮਾਇਆ, ਬੋਲਣ ਪਏ ਰਬਾਣੀ, ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ।

ਰਾਜਿਰਾਉ ਸੇਵ ਸਕਦਾ ਬਹੁ ਭਾਈ ਕਹਿ ਕਰਤਾ ਪੇ ਹੁਕਮਰਦਾਇ ਆਪ ਵੇਖੈ ਗੁਰਮੁਖ ਸਹਿ ਬਜਾਏ ਤੁੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੁ ਆਪ ਘਰੇ ਸੋ ਹੋਵੈ ਏਕ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਪੇ ਹੁਕਮ ਵਰਤਾਏ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜਾ ਤੱਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਬੁਰਨ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸਹੀ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੁ ਤਤ ਪਾਏ ਜਿਸਨੂੰ ਅੰਨ ਦਿਨ ਹਰ ਨਿਵਲਾ ਗਏ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਉੜਦਾ ਤਾਜ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਹਿ ਪਹੁ ਨਾ ਸਕੇ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਕੇ ਉੜਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ ਮਾਇਆ ਗਨ ਸਭ ਇੱਕੋ ਜਿਹੀ ਕਰਦੇ ਖੇਲਰ ਜਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਜਿਹੜੀ ਫੁੜਕੀ ਲੱਗੀ ਦ੍ਰਿਸ਼ਨਾ ਮਾਇਆ ਅਮਰ ਵਰਤ

ਗੁਰ ਪ੍ਰਸਾਦੀ ਜਿਨ੍ਹਾਂ ਨੇ ਬਲਾਗੀ ਦਿਨ ਵਿੱਚ ਮਾਇਆ ਪਾਇਆ, ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਮਿਲ ਲਾਏ। ਐਸਾ ਸਤਿਗੁਰੁ ਜੇ ਮਿਲੈ ਤਿਸ ਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ, ਜਿਸ ਦਾ ਜੀਓ ਜਿਸ ਮਿਲ ਰਹੇ ਹਰ ਵਸੈ ਮਨ ਆਏ, ਹਰ ਆਪ ਮੁਲਕ ਹੈ ਪਾਲ।

ਹਰ ਰਸ ਪਾਏ ਪੱਲੇ ਕੀ ਹਰ ਰਸ ਪੌੜਨ ਦ੍ਰਿਸ਼ਨਾ ਲੱਗ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅੰਦ ਰਸਾ ਵਿਸਰੇ ਜਾਂ ਹਰ ਵਸੈ ਮਨ ਆਏ ਹੇ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗਮੈ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗਮੈ ਆਇਆ।

ਪਰ ਤੁਮ ਮੈਂ ਜੋ ਉਧਰ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕੇ ਸ੍ਰੀ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਜਿਤ ਲਾਇਆ ਏ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਵਰਨਾ ਦੇਖੋ ਕੋਈ ਹਰ ਬਿਨ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰਿ ਕਹੇ ਹਰ ਬਿਨ ਵਰਨਾ ਕੋਈ ਕਹੇ ਨਾਨਕੇ ਨੇਤਰਾਂ ਦਸੇ ਸਤਿਗੁਰ ਮਿਲਿਆਂ ਦੇ ਉਪਦ੍ਰਿਸ਼ਟ ਹੋਈ ਏ ਸ਼ਰਵਣੋ ਮੇਰੇ ਹੋ ਸੱਚ ਸੁਣਨੈ ਨੂੰ ਪਠਾਈ ਸੱਚ ਸੁਣਨੈ ਨੂੰ ਪਠਾਈ ਸ੍ਰੀ ਰਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤ ਨਾਰਿਆ ਹੋਆ ਰਸਨਾ ਰਾਸ਼ਟਰ ਮਾਣੀ ਸੱਜ ਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਪੁਸਣੋ।

ਇਹ ਸਾਚਾ ਸੁਹਿਲਾ ਸਾਚੇ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤੁਸ ਪਾਵੇ ਗੁਰਮੁਖ ਜੀ ਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ ਸੁਜਨ ਪਾਵੇ ਕਹੇ ਨਾਨਕ ਸਤ ਸੁਹਿਲਾ ਸੱਚੇ ਕਰ ਗਾਵੇ ਆਨੰਦ ਸੁਣੋ ਬੁੱਢ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਭਗਤ ਸਤਿਗੁਰ ਰਹਿਆ ਪਰ ਪੂਰੇ

ਪੋੜੀਆਂ ਪਹਿਕਣਾ ਕਿਉਂ ਕਲਾ ਪਹਿ ਤੇ ਧਾਰੀਐ ਇੱਕ ਕੀਤਾ ਆਪਣਾ ਦਰਕੱਚੀ ਪੱਕੀ ਸਾਰੀ ਐ ਜੋ ਆਇਆ ਸੋ ਚੱਲ ਸੀ।

ਓਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਇ ਨਾਨਕ ਤਿਸ ਬਲਿਹਾਰਣ ਜਲ ਥਲ ਮਹੀਅਲ ਸੋਏ ਅਸਤਪਦੀ ਕਰਨ ਕਰਾਵਨ ਕਰਨਾ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮਹਿ ਥਾਪ ਉਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿ ਰਹਿਆ ਸਮਾਈ ਪ੍ਰਭ ਭਾਵੈ ਮਾਨੁਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਤਰ ਤਰਾਵੈ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਤ ਤੇ ਉਧਾਰੈ ਆਪ ਕਰੈ ਆਪਨ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਬਿਵਸੈ ਅੰਤਰ ਜਾਨੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੋ ਮਨੁੱਖ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਵਿਖਿਆ ਮਹਿ ਰਚੈ ਜੇ ਜਾਣਤ ਆਪਨ ਆਪ ਬਚੈ ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੀ ਚਾਰ ਕੁੰਠ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਥਿਨ ਮਹਿਨੀ ਚਕੀਟ ਕੌ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹਿ ਦੁਸ ਪ੍ਰਗਟਾਵੈ ਜਾਂ ਕੋ ਆਪਣੀ ਕਰੈ ਬਖਸੀਸ ਤਾਂ ਕਾ ਲੇਖਾ ਨਾ ਗਣੈ ਜਗਦੀਸ਼ ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਪੁਨ ਥੀਓ ਕਬਹੂੰ ਊਚ ਨੀਚ ਮੈਂ ਬਸੈ ਕਬਹੂੰ ਸੋਗ ਹਰਖ ਰੰਗ ਹਸੈ ਕਬਹੂੰ ਨਿੰਦ ਚਿੰਦ ਵਿਵਹਾਰ ਕਬਹੂੰ ਊਬ ਆਕਾਸ ਪਿਆਲ ਕਬਹੂੰ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬਹੂੰ ਨਿਰਤ ਕਰੈ ਬਹੁ ਭਾਤ ਕਬਹੂੰ ਸੋਇ ਰਹੈ ਦਿਨ ਰਾਤ ਕਬਹੂੰ ਮਹਾਂ ਕ੍ਰੋਧ ਵਿਕਰਾਲ ਕਬਹੂੰ ਸਰਵ ਕੀ ਹੋ ਤਰਵਾਲ ਕਬਹੂੰ ਹੋਏ ਬਹਿ ਬਡ ਰਾਜਾ ਕਬਹੂੰ ਭੇਖਾਰੀ ਨੀਚ ਕਾ ਸਾਜਾ ਕਬਹੂੰ ਅਕੀਰਤਨੈ ਆਵੈ ਕਬਹੂੰ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵ ਹੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬਹੂੰ ਹੋਏ ਪੰਡਿਤ ਕਰੇ ਬਖਿਆਨ ਕਬਹੂੰ ਮੋਨ ਧਾਰੀ ਲਾਵੈ ਧਿਆਨ ਕਬਹੂੰ ਤਟ ਤੀਰਥ ਇਸਨਾਨ ਕਬਹੂੰ ਸਿੱਧ ਸਾਧਕ ਮੁਖ ਗਿਆਨ ਕਬਹੂੰ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ।

ਨਾਨਕ ਦੁਖ ਭਰਮ ਭਉ ਜਾਏ ਅਸਪਦੀ। ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਜਿਸ ਕੈ ਦੀਏ ਰਹੈ ਅਘਾਏ, ਬੋਹਰਨਾ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ, ਮਾਨੁਖ ਕਹਿ ਕਿਛੁ ਨਾਹੀ ਹਾਥ। ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਨ ਨ ਲਾਗੈ ਕੋਈ। ਉਸਤਤ ਮਨ ਮਹਿ ਕਰ ਨਿਰੰਕਾਰ, ਕਰਮਨ ਮੇਰੇ ਸਤ ਵਿਵਹਾਰ। ਨਿਰਮਲ ਰਚਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ। ਮੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਟਹਿ ਪਾਪ ਜਪਿਐ ਹਰ ਬਿੰਦ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ। ਬਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਣੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਨ ਹੋ ਤੇ ਸੁਖੀ। ਏਕੋ ਏਕ ਏਕ ਪਛਾਣੈ, ਇਤ ਉਤ ਕੀ ਉਹ ਸੋ ਜੀ ਜਾਣੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ। ਗੁਰ ਪ੍ਰਸਾਦ ਆਪਨ ਆਪ ਸੁਝੈ, ਤਿਸਕੀ ਜਾਨੋ ਤ੍ਰਿਸ਼ਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਅਨਦਿਨ ਕੀਰਤਨ ਕੇਵਲ ਬਖਿਆਨ, ਗ੍ਰਿਸਤ ਮਹਿ ਸੋਈ ਨਿਰਬਾਨ। ਏਕ ਉਪਰ ਜਿਸ ਜਨ ਕੀ ਆਸਾ, ਤਿਸਕੀ ਕਟਿਐ ਜਮ ਕੀ ਪਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਹਿ ਨ ਲਾਗਹਿ ਦੁਖ। ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਦੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ। ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮਹਿ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੁਝਿਆ। ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸੂਲ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਿਤ ਆਪ ਹੀ ਕਰੈ। ਆਵਣ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪ ਉਥਾਪ। ਅਵਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹਿਓ ਬ੍ਰਹਮੰਡ। ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋ ਭਾਵੰਤ, ਸਗਲ ਸੰਸਾਰ ਉਦਰੈ ਤਿਨਮੰਤ।

ਨਾਨਕ ਸੋ ਜਨ ਸਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸਹ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਅਸਤਪਦੀ ਅਬਨਾਸੀ ਪ੍ਰਭ ਮਨ ਮਹਿ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ।

ਜਨਾਵੇ ਕੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਗ ਰੰਗ, ਨਾਨਾ ਦੇਖ ਕਰਹਿ ਇਕ ਰੰਗ, ਨਾਨਾ ਬਿਦ ਕੀਨੋ ਵਿਸਥਾਰ, ਪ੍ਰਭ ਅਵਿਨਾਸੀ ਏਕ ਅੰਕਾਰ, ਨਾਨਾ ਚਲ ਕਰੇ ਕਿਨ ਮਾਹੇ, ਪੂਰ ਰਹੇ ਓ ਪੂਰਨ ਸਭ ਠਾਏ, ਨਾਨਾ ਬਿਦ ਕਰ ਬੰਤ ਬਣਾਏ, ਆਪਣੀ ਕੀਮਤ ਆਪੇ ਪਾਏ, ਸਭ ਘਟ ਤਿਸਕੇ ਸਭ ਤਿਸਕੇ ਥਾਉ, ਜਪ ਜਪ ਜੀ ਵੈ ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਂ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਂ ਕੀ ਬਾਣੀ, ਸਤ ਪੁਰਖ ਸਭ ਮਾਹਿ ਸਮਾਣੀ, ਸਤ ਕਰਮ ਜਾਂ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸਹਿ ਬੁਝਾਏ ਤਿਸਹਿ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕਰ ਦੈ ਪਰਵੇਸ਼, ਸਤ ਨਿਤ ਬੁਝੈ ਜੇ ਕੋਇ, ਨਾਮ ਜਪਤ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ, ਅਵਰ ਨਾ ਬੂਝ ਕਰਤ ਵੀ।

ਨਾਨਕ ਹੋਸੀ ਤੇ ਸੱਚ ਅਸ਼ਟਪਦੀ ਚਰਨ ਸਤ ਸਤ ਪਰ ਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਤ ਸਤ ਸਤ ਜਸ ਸੁਣਤਾ ਬੁਝਣਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸ ਮਾਹੀ ਲੈ ਬਸ ਗਡਾਈ ਤਾਂ ਕੋ ਭਿੰਨ ਨਾ ਕਹਿੰਦਾ ਜਾਈ ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ

ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ, ਨੇਕੀ ਕੀਰੀ ਮਹਿ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਥ ਨ ਕਾਢਤ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰਤਬ ਬਿਰਥੇ ਜਾਤ, ਮਾਰੈ ਨ ਰਾਖੈ ਅਵਰ ਨ ਕੋਏ, ਸਰਬ ਜੀਆ ਕਾ ਰਾਖਾ ਸੋਏ, ਕਾਹੇ ਸੋਚ ਕਰਹਿ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਤੀ ਅੰਮ੍ਰਿਤ ਇਹ ਮਨ ਤਨ ਪ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਸ ਖਬਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤੰਨਾ ਮਹਿ ਨਾਮ ਸੁਮਾਨੇ, ਕੂਟਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਦ ਕਾਮ, ਬੋਲ ਹੋ ਜਸ ਜਿਹ ਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀਂਦਾਤ, ਕਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ, ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨਾ ਜਾਣੋ, ਆਠ ਪਹਿਰ ਪ੍ਰਭ ਵਸੈ ਹਜੂਰੇ, ਕਉ ਨਾਨਕ ਸੇ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇਹ, ਮਨ ਤਨ ਆਪਣਾ ਤਿਨ ਜਨ ਦੇਹ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕੈ ਦਰਸ ਸਭ ਪਾਪ ਮਿਟਾਵੈ, ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਨ ਜਾਨ ਨਾ ਹੋਵੇ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਭ ਪੈਰਾ। ਸਲੋਕ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਉ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੈ, ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ, ਆਪਸ ਕਉ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਬੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ।

ਨਾਨਕ ਮਨ ਪਰਦਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਦਿੱਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਘਟ ਮਾਹੀ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸਕਾ ਬਿਸਰਾਮ ਸੁਨ ਸਮਾਦ ਅਨਹਤ ਤਹ ਨਾਦ ਕਹਿਣ ਨ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਮ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਇਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮਹਿ ਦੇਖ ਸਸੀਅਰ ਸੂਰ ਨਖੱਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਭੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ।

ਨਾਨਕ ਤਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਮ ਕਰਾਵਨ ਹਾਰ ਪ੍ਰਭ ਜਾਣੈ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਾਰ ਤਿਸ ਭਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਦੇਖਣਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਤ ਅਲਿਪਤੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਓ ਰਹਿ ਕਹੋ ਕਿਨੈ ਕਛ ਕਰਾ ਆਪ ਭਲਾ ਕਰਤੂਤ ਅਤਨੀਕੀ।

0: नाम सुखमनी सबसे ऊच ताकि सो बावनी नानक एह गुण नाम सुखमनी। वाहिगुरु जी का खालसा वाहिगुरु जी की फतेह।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Aaj Satguru ji di bakshi hui antariv rahat Guru Granth Sahib di bani te adharat te aur jo sanu baharon kripa karke rahat di daat ditti is sambandhi Guru kripa de naal apan vichar karange। ਆਪ ਸਮੂਹ ਮਾਈ ਭਾਈ ਗੁਰਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਕਾਗਰਤਾ ਦੀ ਦਾਤ ਬਖਸ਼ਣੀ ਔਰ ਸਾਰੇ ਰਲ ਕੇ ਅਰਦਾਸ ਕਰੀਏ। ਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਕਿਰਪਾ ਕਰੋ ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਤੇ ਅੰਦਰ ਦੇ ਫੁਰਨੇ ਸ਼ਾਂਤ ਕਰ ਨਰੋਲ ਆਪਣੇ ਗੁਰੂ ਸ਼ਬਦ ਦੀ ਵਿਚਾਰ ਕਰਨ ਦੀ ਔਰ ਸੁਣ ਦੀ ਦਾਤ ਬਖਸ਼ੋ। ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਚਨ ਪੜ੍ਹਨਿਆ ਖੰਮ ਅੰਧਲੇ ਅੰਧ ਦਿਖੇ ਦਿਖਰਾਤੇ, ਕਿਉਂਕਿ ਗੱਲ ਗੁਰੂ ਦਾ ਹੁਕਮ ਮੰਨਣ ਤੋਂ ਸ਼ੁਰੂ ਹੋਣੀ। ਸਾਹਿਬ ਕਹਿੰਦੇ ਨੇ ਖੰਮ ਅੰਧਲੇ ਅੰਧ ਦਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ। ਸਤਿਗੁਰੂ ਸੁੱਖਾਂ ਦਾ ਦਾਤਾ, ਮੇਰ ਕਰੇ ਸਾਨੂੰ ਆਪਣੇ ਪੱਲੇ ਨਾਲ ਜੋੜ ਲੈ। ਤਵੱਜੋ ਦਿਓ, ਇੱਥੇ ਜਗਿਆਸੂ ਦਾ ਸਵਾਲ ਹੈ ਕਿ ਸਾਨੂੰ ਪੱਲੇ ਨਾਲ ਜੋੜ ਲੈ। ਤੇ ਅੱਗੇ ਫਿਰ ਇਹਦਾ ਉੱਤਰ ਦਿੱਤਾ ਵੀ ਗੁਰੂ ਪੱਲਾ ਪਕੜਾਂਦੇ ਕਿਨੂੰ ਨੇ। ਖੰਮ ਅੰਧਲੇ ਅੰਧ ਦਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ। ਤੇ ਅੱਗੋ ਉੱਤਰ ਕੀ ਦਿੱਤੋ ਨੇ, ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਇਹਦਾ ਅਰਥ ਕੀ? ਚਾਲੀ ਦਾ ਅਰਥ ਹੈ ਗੁਰੂ ਦੀ ਚਾਲ, ਚਾਲੀ ਦਾ ਅਰਥ ਹੈ ਗੁਰੂ ਕੀ ਮਰਿਆਦਾ। ਕਹਿਣ ਲੱਗੇ ਹੇ ਗੁਰਸਿੱਖ ਮਿੱਤਰ, ਜੇ ਤੂੰ ਗੁਰੂ ਦਾ ਪੱਲਾ ਪਕੜਨਾ ਚਾਹਨਾ ਹੈ ਤੇ ਸਭ ਤੋਂ ਪਹਿਲਾਂ ਉਹ ਚਾਲੀ ਚੱਲ, ਉਸ ਮਰਿਆਦਾ ਤੇ ਚੱਲ, ਉਸ ਗੁਣ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਜਿਹੜੀ ਚਾਲ ਜਿਹੜੀ ਮਰਿਆਦਾ ਤੇਰੇ ਗੁਰੂ ਨੇ ਤੈਨੂੰ ਦਿੱਤੀ ਹੋਈ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਅਗਲੇ ਬਚਨ ਮਹਾਰਾਜ ਚਾਲੀ ਕਿਵੇਂ ਚੱਲਿਆ ਜਾਂਦਾ? ਤੇ ਸਤਿਗੁਰੂ ਨੇ ਫਿਰ ਹੋਰ ਕਲੀਅਰ ਕਰ ਦਿੱਤਾ, ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ। ਹੁਣ ਦੇਖੋ ਸਾਡਾ ਮਨ ਅਨੇਕਾਂ ਤਰਕ ਕਰ ਗਏ। ਮੈਂ ਕਹਿੰਦਾ ਗੁਰਮਤ ਤੇ ਚੱਲਣ ਚੱਲਣਾ ਹੋਵੇ ਤੇ ਸਭ ਤੋਂ ਪਹਿਲਾਂ ਸਬਜੈਕਟ ਜਾਂ ਸਭ ਤੋਂ ਪਹਿਲਾਂ ਉਪਦੇਸ਼ ਹੀ ਹੁਕਮ ਮੰਨਣਾ ਹੈ। ਤੇ ਸਾਹਿਬ ਨੇ ਸ਼ਬਦ ਵਰਤੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਤਰਕ ਕਰਕੇ ਨਹੀਂ, ਉਹਨੂੰ ਭਲਾ ਕਰਕੇ ਮੰਨ ਲੈ। ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਦੂਸਰਾ ਪ੍ਰਮਾਣ ਖਜੂਰ ਦੀ ਬਾਣੀ ਵਿੱਚੋਂ, ਸਿਰਫ ਮਰਿਆਦਾ ਤੋਂ ਪਹਿਲਾਂ ਇਹ ਬੇਨਤੀ ਕਰਨੀ ਚਾਹੁੰਦਾ ਵਾ ਕਿ ਇਹ ਮਤ ਸਮਝਿਓ ਕਿਸੇ ਪ੍ਰਚਾਰਕ ਦੇ ਠੋਸੇ ਹੋਏ ਸ਼ਬਦ, ਮਤ ਸਮਝੀਏ ਕਿਸੇ ਬੰਦੇ ਦੇ ਆਪਣੇ ਕੋਲੋਂ ਮਨ ਘੜਤ ਸ਼ਬਦ। ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਅਸੀਂ ਸ਼ਬਦ ਦੀ ਰੋਸ਼ਨੀ ਵਿੱਚ ਜੀ ਕੇ ਦੇਖੀਏ ਕਿ ਗੁਰਮਤ ਨੂੰ ਕਮਾਇਆ ਕਿਵੇਂ ਜਾਂਦਾ। ਕਿਰਪਾਲੂ ਸਤਿਗੁਰੂ ਜੀ ਨੇ ਇੱਕ ਹੋਰ ਪ੍ਰਮਾਣ ਦਿੱਤਾ, ਇਹ ਸ਼ਬਦ ਆਪ ਪੜ੍ਹਦੇ ਹੋ ਤੇ ਸ਼ਬਦ ਆਰੰਭ ਹੁੰਦਾ ਹੈ ਕਿ ਕੋਈ ਵੀ ਗੁਰੂ ਕਾ ਸਿੱਖ ਦਿੱਚੇ ਤੇ ਮੈਂ ਅੱਗੇ ਚੱਲ ਕੇ ਬੇਨਤੀ ਕਰਨੀ ਹੈ ਕਿ ਸਿੱਖ ਦੀ ਰਹਿਤ ਕੀ ਹੈ, ਸੰਤ ਦੀ ਰਹਿਤ ਕੀ ਹੈ, ਬ੍ਰਹਮ ਗਿਆਨੀ ਦੀ ਰਹਿਤ ਕੀ ਹੈ, ਭਗਤ ਦੀ ਰਹਿਤ ਕੀ ਹੈ ਤੇ ਉਸੇ ਰਹਿਤ ਨੂੰ ਪ੍ਰਪੱਕ ਕਰਾਉਣ ਦੇ ਲਈ ਮੇਰੇ ਦਾਤਾਰ ਨੇ ਕਿਰਪਾ ਕਰਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦੇ ਕੇ ਸਾਨੂੰ ਪੰਜ ਕਕਾਰਾਂ ਦੀ ਰਹਿਤ ਦ੍ਰਿੜ ਕਰਾਈ ਤੇ ਚਾਰ ਵਜਲ ਕਰੈਤਾਂ ਤੋਂ ਬਚਾਇਆ। ਸਾਹਿਬ ਦਾ ਇੱਕ ਸ਼ਬਦ ਅਸੀਂ ਪੜ੍ਹਨੇ ਕਿ ਹਜ਼ੂਰ ਨੇ ਉਸ ਸ਼ਬਦ ਦਾ ਸਰਲੇਖ ਦਿੱਤਾ ਹੈ ਗੁਣਵੰਤੀ। ਇਹ ਤਿੰਨ ਸ਼ਬਦ ਇਕੱਠੇ ਹੁੰਦੇ ਨੇ, ਇੱਕ ਸੁਚੱਜੀ, ਇੱਕ ਕੁਚੱਜੀ ਤੇ ਤੀਸਰਾ ਸ਼ਬਦ ਹੁੰਦਾ ਗੁਣਵੰਤੀ। ਤੇ ਉਸ ਗੁਣਵੰਤੀ ਸ਼ਬਦ ਦੇ ਅੰਦਰ ਹਜ਼ੂਰ ਨੇ ਇਹ ਸਵਾਲ ਕੀਤੇ ਨੇ, ਉਹ ਸ਼ਬਦ ਆਰੰਭ ਹੁੰਦਾ ਹੈ ਕਿ ਜੋ ਦਿੱਤਾ ਗੁਰਸਿੱਖੜਾ ਇਸ ਨਿਵ ਨਿਵ ਲਾਗੋ ਪਾਏ ਜੀਉ। ਅਰਥ ਬੜੇ ਸਪਸ਼ਟ ਨੇ ਕਿ ਜਦੋਂ ਕੋਈ ਗੁਰੂ ਕਾ ਸਿੱਖ ਮਿਲੇ ਤੇ ਸਾਹਿਬ ਕਹਿੰਦੇ ਨੇ ਮੈਂ ਝੋਕੇ ਉਹਦੇ ਪੈਰਾਂ ਨੂੰ ਹੱਥ ਲਾਨਾ ਵਾ, ਉਹਦੇ ਚਰਨਾਂ ਦੀ ਧੂੜ ਮਸਤਕ ਤੇ ਲਾਨਾ ਤੇ ਦੇਖੋ ਸਾਨੂੰ ਉੱਤਰ ਮਿਲੇਗਾ ਕਿ ਗੁਰੂ ਦਾ ਪੱਲਾ ਕੇਵਲ ਹੁਕਮ ਮੰਨ ਕੇ ਫੜਿਆ ਜਾਂਦਾ। ਕਹਿਣ ਲੱਗੇ ਜੋ ਦਿੱਤਾ ਗੁਰਸਿੱਖੜਾ ਇਸ ਨਿਵ ਨਿਵ ਲਾਗੋ ਪਾਏ ਜੀਉ, ਆਖਾ ਬਿਰਥਾ ਜੀ ਜੀ। ਆਖਾ ਬਿਰਥਾ, ਬਿਰਥਾ ਦਰਸ ਹੁੰਦਾ ਅੰਦਰ ਦੀ ਪੀੜਾ, ਅੰਦਰ ਦੀ ਲੋੜ, ਅੰਦਰ ਦੀ ਤੜਪ। ਕਹਿੰਦੇ ਮੈਂ ਆਪਣੇ ਅੰਦਰ ਦੀ ਬਿਰਥਾ ਦੱਸਣਾ ਪਿਆ ਵਾ। ਆਖਾ ਬਿਰਥਾ ਜੀ ਜੀ, ਗੁਰ ਸੱਜਣ ਦਿਓ ਮਿਲਾਏ ਜੀਉ, ਹੇ ਗੁਰੂ ਕੇ ਸਿੱਖੜੇ ਗੁਰੂ ਕੇ ਸਿੱਖਾ, ਤੈਨੂੰ ਗੁਰੂ ਮਿਲਿਆ ਤੇ ਮੈਂ ਤੇਰੇ ਚਰਨਾਂ ਵਿੱਚ ਆਪਣੇ ਅੰਦਰ ਦੀ ਬਿਰਹਾ ਦੱਸਣਾ ਵਾ, ਮੈਨੂੰ ਕਿਰਪਾ ਕਰਕੇ ਗੁਰੂ ਸੱਜਣ ਮਿਲਾ ਦੇ। ਕਿਤੇ ਇਹੋ ਜੀ ਤੜਪ ਹੋਵੇ ਗੁਰੂ ਸੱਜਣ ਨੂੰ ਮਿਲਦੀ। ਆਖਾ ਬਿਰਥਾ ਜੀ ਕੀ, ਗੁਰ ਸੱਜਣ ਦਿਓ ਮਿਲਾਏ ਜੀਉ, ਫਿਰ ਕਿੰਨੇ ਸੋਈ ਦੱਸ ਉਪਦੇਸ਼ੜਾ, ਮੈਨੂੰ ਉਹ ਉਪਦੇਸ਼ ਦੱਸ, ਮੇਰਾ ਮਨ ਅਨਤ ਨਾ ਕਾਹੂ ਜਾਏ ਜੀਉ, ਜਿਹੜਾ ਮਨ ਰੋਜ਼ ਤੜਪਦਾ ਭੱਜਦਾ ਪਿਆ, ਇਹ ਜਿਹਾ ਉਪਦੇਸ਼ ਸੁਣਾ ਦੇ, ਮੇਰਾ ਮਨ ਕਿਸੇ ਦੂਜੇ ਪਾਸੇ ਜਾਈ ਨਾ। ਕਹਿਣ ਲੱਗੇ ਫਿਰ ਅਗਲੀ ਤੁਕ ਹੈ ਕਿ ਜੇ ਮੈਨੂੰ ਇਹੋ ਜਿਹਾ ਉਪਦੇਸ਼ ਦੱਸਣਾ, ਇਹ ਮਨ ਅਨੰਤ ਨਾ ਕਾਹੂ ਜਾਏ ਜੀਉ। ਅਗਲੀ ਤੁਕ, ਇਹ ਮਨ ਤੈ ਕੂ ਦੇਵ ਸਾਂ, ਮੈਂ ਆਪਣਾ ਮਨ ਤੈਨੂੰ ਦੇ ਦਿਆਂ, ਮੈਂ ਮਾਰਗ ਦੇਖੋ ਬਤਾਏ ਜੀਉ, ਮੈਨੂੰ ਦੱਸ ਤਾਂ ਸਹੀ ਮੇਰੇ ਗੁਰੂ ਦੇ ਘਰ ਨੂੰ ਰਸਤਾ ਕੀ ਹੋ ਜਾਂਦਾ, ਕਿਵੇਂ ਤੁਰਨਾ ਮੈਂ ਗੁਰੂ ਦੇ ਮਾਰਗ ਤੇ। ਤੇ ਮੈਂ ਬੇਨਤੀ ਕਰਾਂ, ਇਹ ਸ਼ਬਦ ਕੇਵਲ ਗੁਰੂ ਜੀ ਦੇ ਅੰਦਰ ਦੇ ਆਮ ਕਵੀਆਂ ਵਾਲੇ ਖਿਆਲ ਨਹੀਂ, ਇਹ ਧੁਰ ਆਤਮਾ ਦੀ ਆਵਾਜ਼ ਹੈ। ਤੇ ਜੇ ਸਿੱਖਾਂ ਅੱਜ ਤੂੰ ਇਹਨਾਂ ਨੂੰ ਮੰਨ ਲਵੇ, ਕਿਤੇ ਤੇਰੇ ਮਨ ਵਿੱਚ ਨਾ ਤੜਪ ਪੈਦਾ ਹੋਵੇ ਕਿਤੇ ਕਿ ਮੈਂ ਆਪਣੇ ਸਤਿਗੁਰੂ ਗੁਰੂ ਕਲਗੀਧਰ ਤੇਰੇ ਮਾਰਗ ਤੇ ਕਿਵੇਂ ਚੱਲਾਂ। ਉੱਥੇ ਤਾਂ ਤਰਲੇ ਕਰਕੇ ਪੁੱਛਦੇ ਪਏ ਨੇ ਸਾਨੂੰ ਮਾਰਗ ਦੱਸੋ, ਤੇ ਇੱਥੇ ਗੁਰੂ ਕੇ ਸਿੱਖ ਰੋਜ਼ ਪੁਕਾਰ ਪੁਕਾਰ ਕੇ ਕਹਿੰਦੇ ਨੇ ਲੁਕਾਈ, ਆ ਮਾਰਗ ਗੁਰੂ ਦਰ ਨੂੰ ਜਾਂਦਾ, ਇਸ ਮਾਰਗ ਤੇ ਚੱਲਣਾ ਸ਼ੁਰੂ ਕਰ ਦੇਈਏ। ਸਾਹਿਬ ਕਹਿਣ ਲੱਗੇ ਇਹ ਮਨ ਤੈ ਕੂ ਦੇਵ ਸਾਂ, ਮੈਂ ਮਾਰਗ ਦੇਹੋ ਬਤਾਏ ਜੀਉ। ਹੁਣ ਅਗਲਾ ਬਚਨ ਕੀਤਾ, ਕਹਿਣ ਲੱਗੇ ਹਕੀਕਤ ਇਹੀ ਕਿ ਮੈਂ ਬੜੀਆਂ ਥਾਵਾਂ ਤੇ ਭਟਕਿਆ ਵਾਂ, ਹਾਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਉ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਉ, ਤੁਸੀਂ ਕਿਰਪਾ ਕਰੋ, ਮੈਂ ਬੜੀ ਦੂਰ ਤੋਂ ਚੱਲ ਕੇ ਆਇਆ। ਹੁਣ ਦੇਖੋ ਗੁਰਸਿੱਖ ਦਾ ਉੱਤਰ ਕੀ, ਜਿਹੜੇ ਗੁਰਸਿੱਖ ਨੂੰ ਪੁੱਛਿਆ ਆਪ ਉਹ ਜੁੜਿਆ ਸੀ, ਉਹਨੇ ਉੱਤਰ ਵਿੱਚ ਇੱਕੋ ਹੀ ਗੱਲ ਕਹੀ, ਕਹਿਣ ਲੱਗੇ ਭਰਾਵਾ ਜੇ ਇਸ ਮਾਰਗ ਤੇ ਚੱਲਣਾ ਹੀ, ਜੇ ਇਹ ਮਾਰਗ ਤੂੰ ਪੁੱਛਣਾ ਹੈ, ਸਭ ਤੋਂ ਪਹਿਲੀ ਗੱਲ ਆਪਣੇ ਮਨ ਦੀਆਂ ਟੁੱਚਰਾਂ ਨੂੰ ਤਿਆਗ ਦੇ, ਆਪਣੀ ਮਨ ਦੀ ਖੁਜਤ ਨੂੰ ਛੱਡ ਦੇ। ਕਹਿਣ ਲੱਗੇ ਇਸ ਮਾਰਗ ਚੱਲੇ ਭਾਈੜੇ, ਉਹ ਮੇਰੇ ਭਰਾ ਜੇ ਇਸ ਮਾਰਗ ਤੇ ਚੱਲਣਾ ਚਾਹੁੰਦਾ, ਤੂੰ ਪੁੱਛਣਾ ਕਿ ਮੈਂ ਮਾਰਗ ਦਿਓ ਬਤਾਏ ਜੀਉ, ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਉ। ਤੇ ਅਗਲੀ ਤੋਕੇ ਤਿਆਗੇ ਮਨ ਕੀ ਮਤਲੀ, ਵੇ ਸਾਰੇ ਦੂਜਾ ਭਾਉ ਜੀਉ, ਮਨ ਦੀ ਮਤ ਨੂੰ ਛੱਡ ਦੇ, ਆਪਣੀ ਖੌਮੇ ਦੀ ਪੰਡ ਨੂੰ ਛੱਡ ਦੇ, ਤੇ ਜੋ ਗੁਰੂ ਤੈਨੂੰ ਕਹਿੰਦੇ ਨੇ ਉਹਨੂੰ ਸਤ ਬਚਨ ਕਰਕੇ ਮਨ, ਤਾਂ ਇਹ ਮਾਰਗ ਲੱਭਣੇ, ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਉ, ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਭਾਉ ਜੀਉ। ਤੇ ਜਦੋਂ ਮਰਿਆਦਾ ਮੰਨ ਲਏਗਾ ਨਾ, ਇਉਂ ਪਾਵੇ ਹਰ ਦਰਸਾਵੜਾ, ਨਾ ਲੱਗੇ ਤੱਤੀ ਵਾਹ ਜੀਉ। ਇਸ ਮਾਰਗ ਤੇ ਚੱਲਿਆ ਖਰੀਦਰ ਦਰਸਾਵੜਾ, ਉਹਦੇ ਦਰਸ਼ਨ ਹੁੰਦੇ ਨੇ, ਤੈਨੂੰ ਤੱਤੀ ਵਾਹ ਨੀ ਲੱਗੇਗੀ। ਤੀਸਰਾ ਪ੍ਰਮਾਣ ਅਰਜ਼ ਕਰਾਂ ਕਿ ਹੁਕਮ ਮੰਨ ਕੇ ਮਾਰਗ ਤੇ ਚੱਲਿਆ ਜਾਣਾ, ਹਜ਼ੂਰ ਨੇ ਇੱਕ ਬਚਨ ਕਿਹਾ, ਅਸੀਂ ਪੜ੍ਹਨੇ ਹਾਂ ਬੜੀ ਵਾਰੀ, ਹਜ਼ੂਰ ਕਹਿੰਦੇ ਨੇ ਅਸਲ ਵਿੱਚ ਗੁਰੂ ਕਾ ਸਿੱਖ ਹੋਵੇ, ਗੁਰੂ ਕਾ ਰਿਸ਼ਤੇਦਾਰ ਉਹ ਹੈ, ਗੁਰੂ ਕਾ ਪੁੱਤਰ ਉਹ ਹੈ, ਗੁਰੂ ਕਾ ਮਿੱਤਰ ਉਹ ਹੈ। ਮਹਾਰਾਜ ਕੌਣ ਕਹਿਣ ਲੱਗੇ, ਜਿਹੜੇ ਗੁਰੂ ਦੇ ਭਾਣੇ ਨੂੰ, ਸਤਿਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਦੇ ਨੇ, ਤੇ ਜਿਹੜੇ ਗੁਰੂ ਦੇ ਹੁਕਮ ਨੂੰ

ਗਿਆ ਨੂੰ ਸੱਤ ਕਰਕੇ ਮੰਨਿਆ ਹੈ। ਹਕੀਕਤ ਇਹ ਗੁਰੂ ਕੇ ਸਿੱਖੋ ਉਹਦਾ ਗਾਵਿਆ ਸੁਣਿਆ ਥਾਂ ਪੈ ਜਾਂਦਾ ਹੈ। ਬੇਨਤੀ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਪਹਿਲਾ ਬਚਨ ਕੀਤਾ ਕਿ ਹੁਕਮ ਮੰਨ ਲੈ, ਗੁਰੂ ਦੇ ਬਚਨ ਨੂੰ ਮੰਨ ਲੈ। ਹੁਣ ਉਸ ਤੋਂ ਅੱਗੇ ਚੱਲੀਏ, ਕਿਰਪਾਲੂ ਸਤਿਗੁਰੂ ਨੇ ਇੰਨੀ ਕੁ ਮਿਹਰ ਕੀਤੀ ਹੈ ਕਿ ਜਿੱਥੇ ਅਸੀਂ ਕਥਨੀ ਦੀ ਗੱਲ ਕਰਨੇ ਆ, ਉੱਥੇ ਹਜ਼ੂਰ ਨੇ ਕਰਨੀ ਨੂੰ ਬੜੀ ਉੱਚੀ ਮਹਾਨਤਾ ਦਿੱਤੀ। ਕਥਨੀ ਦੀ ਵੀ ਬੜੀ ਵੱਡੀ ਗੱਲ ਹੈ ਕਿ ਗੱਲ ਦਾ ਕਥਨ ਕਰਨਾ, ਪਰ ਕਥਨ ਤੋਂ ਉੱਚੀ ਗੱਲ ਹੈ ਕਿ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲੈਣਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵਿੱਚ ਆਈਏ ਕਿ ਦੇਖੋ ਹਜ਼ੂਰ ਨੇ ਜਦੋਂ ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ, ਉਹਨਾਂ ਨੇ ਸਾਨੂੰ ਰਹਿਤ ਕਿਰਪਾ ਕਰਕੇ ਅੰਦਰ ਵੀ ਦਿੱਤੀ ਤੇ ਸਾਨੂੰ ਪੰਜ ਕਕਾਰ ਬਾਹਰ ਦੀ ਰਹਿਤ ਵੀ ਬਖਸ਼ਿਸ਼ ਕੀਤੀ। ਕਿਰਪਾਲੂ ਸਤਿਗੁਰੂ ਨੇ ਮਿਹਰ ਕੀਤੀ, ਸਾਨੂੰ ਬਚਰ ਕਰੈਤਾਂ ਤੋਂ ਬਚਾਇਆ। ਮਿਹਰਾਂ ਦੇ ਦਾਤੇ ਕਿਰਪਾਲੂ ਜੀ ਨੇ ਕਿਰਪਾ ਕਰਕੇ ਸਾਨੂੰ ਸ਼ਬਦ ਦੀ ਪ੍ਰੀਤ ਕਰਨ ਦੀ ਦਾਤ ਦਿੱਤੀ। ਹੁਣ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਸਾਨੂੰ ਹਰ ਸਵਾਲ ਦਾ ਉੱਤਰ ਮਿਲੇਗਾ। ਅਸੀਂ ਪੁੱਛਦੇ ਹਾਂ ਸਿੱਖ ਕੌਣ ਹੈ, ਜਾਂ ਕਿਹਾ ਜਾਂਦਾ ਹੈ ਸੰਤ ਕੌਣ ਹੈ, ਬ੍ਰਹਮ ਗਿਆਨੀ ਕੌਣ ਹੈ, ਭਗਤ ਕੌਣ ਹੈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਇਹਨਾਂ ਸਵਾਲਾਂ ਦਾ ਉੱਤਰ ਅੰਮ੍ਰਿਤ ਗੁਰਬਾਣੀ ਵੀ ਦਿੰਦੇ। ਸਭ ਤੋਂ ਪਹਿਲੀ ਬੇਨਤੀ ਕਿ ਗੁਰ ਸਿੱਖ ਕੌਣ ਹੈ। ਹੁਣ ਇਹ ਕਹਿ ਦੇਣਾ ਕਿ ਅੰਦਰ ਦੀ ਰਹਿਤ ਮੰਨਣੇ ਪਏ ਆ ਜੀ, ਮੈਂ ਕਹਿੰਦਾ ਗੁਰਮੁਖੋ ਕਹਿਣਾ ਬਹੁਤ ਸੌਖਾ ਹੈ, ਅੰਦਰ ਦੀ ਰਹਿਤ ਮੰਨਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਕਦੀ ਦੇਖੋ ਇਹ ਅੰਦਰ ਦੀ ਰਹਿਤ ਮੰਨੇ ਆ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਖਾਮਾ ਤਾਂ ਭਰੇ ਜਾਮੁਰਦਾਰ ਨਾ ਖਾਏ। ਕਿ ਅੰਦਰ ਦੀ ਰਹਿਤ ਮੰਨੇ ਪਿਆ, ਪਰ ਤੇਰਿਆ ਰੂਪ ਨਾ ਪੇਖੈ ਨੇਤਰ ਸਾਂਝ ਕੀ ਤੈਨ ਸੰਤ ਸੰਗੇਤ। ਕਿ ਅੰਦਰ ਦੀ ਰਹਿਤ ਮੰਨੇ ਆ ਬਾਬਾ ਹੋਰ ਖਾਣਾ ਖੁਸ਼ੀ ਖੁਮਾਰ, ਜਿਤ ਖਾਦੈ ਤਨ ਪੀੜੀਐ ਮਨ ਮੈਂ ਚਲੈ ਬੇਕਾਰ। ਕੀ ਅੰਦਰ ਦੀ ਰਹਿ ਤੇ ਮੰਨੇਗਾ ਜਾਲੋ ਐਸੀ ਰੀਤ, ਜਿਤ ਮੈਂ ਪਿਆਰਾ ਵਿਸਰੈ ਨਾਨਕ ਸਾਈ ਭਲੀ ਪ੍ਰੀਤ, ਜਿਤ ਸਹਿਬ ਛੇਤੀ ਪਤ ਰਹੇ। ਕਦੀ ਕੋਈ ਇਹ ਅੰਦਰ ਦੀ ਰਹਿਤ ਨੂੰ ਕਮਾਏਗਾ ਕਿ ਅਵਗਣ ਛਾੜ ਗੁਣਾ ਕੋ ਧਾਵੋ ਕਰ ਅਵਗਣ ਪਛਤਾਈ ਜੀਓ। ਕਦੀ ਕੋਈ ਇਹ ਰਹਿਤ ਕਮਾਏਗਾ ਕਿ ਗੁਣਾ ਕਾ ਹੋਵੇ ਵਾਸੁਲਾ, ਕਦ ਵਾਸ ਲਈ ਜੈ ਜੇ ਗੁਣ ਹੋਵਣ ਸਾਜਨਾ, ਮਿਲ ਸਾਂਝ ਕਰੀਜੈ ਸਾਂਝ ਕਰੀਜੈ ਗੁਣਾ ਕੇਰੀ ਛਾੜ ਅਵਗਣ ਚੱਲੀਏ। ਕਦੀ ਇਹਨਾਂ ਗੁਣਾਂ ਨੂੰ ਕੋਈ ਗ੍ਰਹਿਣ ਕਰ ਸਕੇਗਾ? ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਕੇ ਸਿੱਖੋ, ਸਿੱਖ ਦੀ ਪਰਿਭਾਸ਼ਾ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿੱਚ ਕਿਰਪਾਲੂ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਿਤਾ ਜੀ ਉਹਨਾਂ ਦਾ ਸ਼ਬਦ ਇਹ ਸ਼ਲੋਕ ਆਪ ਸਭ ਨੂੰ ਚੇਤੇ ਵੇ। ਸ਼ੁਰੂਆਤ ਕੀਤੀ ਨੇ ਸਿੱਖ ਤੋਂ ਤੇ ਸ਼ਬਦ ਦੀ ਸ਼ਲੋਕ ਦੀ ਸੰਪੂਰਨਤਾ ਕੀਤੀ ਹੈ ਗੁਰਸਿੱਖ ਤੇ। ਸਿੱਖ ਤੋਂ ਸ਼ੁਰੂ ਕੀਤਾ, ਗੁਰਸਿੱਖ ਤੇ ਸੰਪੂਰਨਤਾ ਕੀਤੀ। ਸ਼ਬਦ ਆਰੰਭ ਕਰਦੇ ਨੇ ਕਿੰਨੇ, ਜਿਹੜਾ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਅਖਵਾਉਂਦਾ ਹੈ। ਇੱਥੇ ਸ਼ਬਦ ਅਖਵਾਣਾ ਵਰਤੇ ਕਿ ਜਿਹੜਾ ਇਹ ਕਹਿੰਦਾ ਹੈ ਕਿ ਮੈਂ ਬਾਬੇ ਨਾਨਕ ਦਾ ਸਿੱਖ ਹਾਂ। ਸਾਹਿਬ ਕਹਿੰਦੇ ਸਭ ਤੋਂ ਪਹਿਲੀ ਗੱਲ ਕਿ ਉਹ ਸਵੇਰੇ ਉੱਠਦਿਆਂ ਸਾਰ ਗੁਰੂ ਦੇ ਦਿੱਤੇ ਕੋਈ ਮੰਤਰ ਦਾ ਜਾਪ ਕਰਦਾ ਹੈ। ਦੇਖੋ ਇਹ ਰਹਿਤ ਹੈ ਸਿੱਖ ਦੀ ਕਿ ਸਵੇਰੇ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਗੁਰੂ ਦਾ ਸਿੱਖ ਉਸ ਗੁਰੂ ਦੇ ਬਖਸ਼ੇ ਕੋਈ ਮੰਤਰ ਨੂੰ ਜਪਦਾ ਤੇ ਉਹਨਾਂ ਪਰਿਭਾਸ਼ਾ ਦਿੱਤੀ। ਜਿਹੜਾ ਸਿੱਖ ਕਹਾਉਂਦਾ ਹੈ ਸਭ ਤੋਂ ਪਹਿਲਾਂ ਭੜਕੇ ਉੱਠ ਕੇ ਨਾਮ ਨੂੰ ਧਿਆਏਗਾ, ਫਿਰ ਕੀ ਕਰਦਾ? ਕਹਿਣ ਲੱਗੇ ਉਦਮ ਕਰਦਾ ਹੈ, ਆਲਸ ਨਹੀਂ, ਇਸ਼ਨਾਨ ਕਰੇਗਾ, ਸਤ ਸੰਗਤ ਵੀ ਜਾਏਗਾ, ਗੁਰੂ ਦੇ ਦਿੱਤੇ ਕੋਈ ਉਪਦੇਸ਼ ਨੂੰ ਜਪੇਗਾ ਤੇ ਉਹਦੇ ਪਾਪ ਕੱਟੇ ਜਾਂਦੇ ਨੇ। ਦਿਨ ਚੜ੍ਹਦਾ ਫਿਰ ਗੁਰੂ ਕੀ ਬਾਣੀ ਗਾਉਂਦਾ, ਬਹਿੰਦਿਆਂ ਨੂੰ ਉੱਠਦਿਆਂ ਨੂੰ ਨਾਮ ਕੋਈ ਨੀ ਭੁੱਲਦਾ। ਤੇ ਕਹਿੰਦੇ ਸੱਚ ਜਾਣੋ, ਜਿਹੜਾ ਸਾਂਸ ਗਰਾਸ ਮੇਰੇ ਗੁਰੂ ਨੂੰ ਧਿਆਉਂਦਾ ਉਹ ਮੇਰੇ ਗੁਰੂ ਨੂੰ ਚੰਗਾ ਲੱਗਦਾ ਹੈ, ਪਰ ਇਹ ਦਾਤ ਉਹਨਾਂ ਨੂੰ ਮਿਲੀ ਜਿਨ੍ਹਾਂ ਉੱਤੇ ਗੁਰੂ ਦਿਆਲੂ ਹੋ ਗਿਆ ਤੇ ਜਿਨ੍ਹਾਂ ਸਿੱਖਾਂ ਦਾ ਜੀਵਨ ਇੰਨਾ ਉੱਚਾ ਹੋ ਜਾਏ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾ। ਪਿਆਰਿਓ, ਸਿੱਖ ਸ਼ਬਦ ਕਹਿਣਾ ਬਹੁਤ ਸੌਖਾ ਹੈ। ਹਜ਼ੂਰ ਨੇ ਸ਼ਬਦ ਵਰਤੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜੇ ਤੂੰ ਅਖਾਨਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ ਤੇ ਤੇਰੀ ਜ਼ਿੰਦਗੀ ਦੀ ਅੰਦਰ ਦੀ ਰਹਿਤ ਪਹਿਲੀ ਮਰਿਆਦਾ ਇਹੀ ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਵੀ ਜੁੜੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਭਲਕੇ ਦਾ ਅਰਥ ਸਵੇਰਾ ਅੰਮ੍ਰਿਤ ਵੇਲਾ,
साहब ने शब्द वरते सो भलकै उतर नाम त्यावै उत्तम करै भलके प्रभाती इशनान करै अमृत सरनावै उपदेश गुरु कर हर जप जापै सब किलविक पाप दोख लै जावै फिर चढ़े दिवस गुरबाणी गावै बहिंदियां पोछदियां हर नाम त्यावै बहुत सिख ऐसे मिलदे ने इहदे विच कोई शक नहीं जेड़े गुरु की बाणी नू पढ़दे ने गाउंदे ने बेअंत ऐसे मिलणगे जिन्हां नू हकीकत विच सच जाणो कि संपूर्ण गुरु ग्रंथ साहिब दे आप उन्हां ने दर्शन भी नहीं कीते आप पाठ भी नहीं करके देखिया हुंदा कि गुरमुखो जितनी देर तक अपना अंदर गुरु वल नहीं जोड़दे उन्नी देर तक टिका नहीं साहिब ने शब्द वरते उपदेश गुरु हर हर जप जापै सब किलविक पाप दोख लै जावै फिर चढ़े दिवस गुरबाणी गावै बहिंदियां पुछदियां हर नाम त्यावै जो सास ग्रास त्याए मेरा हर हर सो गुर सिख गुरु मन पावै और जिसनो दयाल होवै मेरा स्वामी इस गुर सिख गुरु उपदेश सुनावै पहला शब्द सी सिख ते अखीर ते संपूर्णता कीती गुर सिख जेड़ी मैं बेनती करनी चाहना के आपे गुर चेला दी खेल चलाई पहला सिख के गुर सतगुरु का जो सिख खाए ते अखीर ते कह लगे के जिसनो दयाल होवै मेरा स्वामी इस गुर सिख गुरु उपदेश सुनावै हुण अगली तो के जन नानक धूड़ मंगै तिस गुर सिख की शब्द सिख ने कला वरतिया गुर सिख की ते नाल तो कह दिती जो आप जपै अवरै नाम चपावै गुर सिख क्यों पहला सी शब्द सिख सिखी नू कमान तुरे है ते कहिंदे ने सच जानी जे तू बाणी नाल जुड़ेगा नाम नाल जुड़ेगा पुछदियां बहिंदियां तेनू कदी भी करतार भुले ना ते सिख विचो गुरु दी झलक पैंदी है ते गुरु कम की करदे ने गुरु नाम दृढ़ करांदे ने गुरु रामदास कहिंदे ने जेड़ा आप नाम जपदा है आप जपना सिख दा कर्म है ते जपाना गुरु दा कम है गुर सिख शब्द ही तां बणिया है कि जिस सिख विचो गुरु दी झलक पैंदी होवे जन नानक धूड़ मंगै तिस गुर सिख की जो आप जपै अवरै नाम जपावै हुण तको सिख दी रहत में संखेप चर्च कर रहा वा इस तो अगे असी शब्द संत भी पढ़ने बाणी विच बड़ी वारी आया हुण संत दी रहत की है देखो सतगुरु कृपा करे मेल करे किसे लई निंदिया वाले शब्द नहीं जो गुरु ग्रंथ साहिब दा शब्द कहिंदा है कि संत दी मर्यादा की है आखिर सिख संत ब्रह्म ज्ञानी भगत शब्द असीं वरतने आ गुरमुख वरतने आ इन्हां दी जिंदगी दी कोई मर्यादा ते है सतगुरु ने संत दी मर्यादा जदों दित्ती ना ते उदों कमाल दे बचन कहे ते नाल खास करके शब्द वरतिया ये रहाओ दी तो कहिंदी है संत रहत सुनो तुम भाई उहा की महिमा कथन ना जाए कहिंदे रब दे प्यारियो आओ मैं संत दी रहत तुहानूं दसां ते संत दी रहत नूं कोई बयान किवें कर सकदा है कहिंदे फिर यतन करांगा कि दसण लई कि ओह रब्बी प्यारे संत जन उहनां दा जीवन कैसा है ते शब्द की वरते कहिंदे संत दा पहला लक्षण इह वे कि ओह रब दे भाणे अगे सामने कदी भी तर्क नहीं करदा प्रभु दे भाणे नूं सच करके मंनदा कोई समां ऐसा नहीं जदों संत दा अंदर रब दे चरणा तो दूर जावे अगला उहदा लक्षण इह वे ओहदे सामने मित्र आ जाए दुश्मन आ जाए ओहदी दृष्टि विच कदी भी फर्क नहीं पैंदा ओह मित्र ते दुश्मन लई सम दृष्टि रखदा कहिंदे ने ओहदी जिंदगी दा आधार केवल कीर्तन है ते कहिंदे ने इन्नी ओहदे कोल ताकत है कि एक बचन करे ते करोड़ां जन्मां दे पापियां दे पाप कर सकदा ये संत दी रहत है ते शब्द गुरु ग्रंथ साहिब दा है हजूर दा शब्द आरंभ हुंदा है आठ पैर निकट कर जाने जिहड़ा अठे पैर साई नूं अंग संग समझदा है मैं दो चार प्रमाण दे के आउणा रहत वाली आठ पैर निकट कर जाने प्रभु का किया मीठा मन है एक नाम संतन आधार ओहदी जिंदगी दा आधार केवल नाम है खोए रहे सब की पगसार संत रहत सुनो तुम भाई उहां की महिमा कथन न जाई बर्तन जाके केवल नाम आनंद रूप कीर्तन विश्राम मित्र छत्र जाके एक समान है प्रभ अपने बिन अवर न जाने संत कोले नी ताकत कोट कोट अग काटन हारा दुख दूर करन जी के दातारा संत कौन है
ਕਹਿਣ ਲੱਗੇ ਸੂਰ ਵੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਸਲੀ। ਜਿਹੜੇ ਬਚਨ ਕੇ ਬਲੀ ਨੇ ਬਹਾਦਰ ਸੂਰਮੇ ਨੇ, ਸਿਰ ਚਲਾ ਜਾਂਦਾ ਹੈ ਪਰ ਆਪਣੇ ਬਚਨ ਤੋਂ ਕਦੀ ਉਹ ਥਿੜਕਦੇ ਨੇ, ਉਹ ਵੀ ਸੰਤ। ਤੇ ਮਹਾਰਾਜ ਕਿਰਪਾਲੂ ਜੀ ਬ੍ਰਹਮ ਗਿਆਨੀ ਦੀ ਰਹਿਤ ਕੀ, ਸ਼ਬਦ ਸਾਰੇ ਇੱਕ ਦੂਜੇ ਦੇ ਨੇੜੇ ਨੇੜੇ ਢੁਕਦੇ ਨੇ। ਮੇਰੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਨੇ ਮਿਹਰ ਕੀਤੀ, ਮੈਂ ਇਸ ਕਰਕੇ ਫਿਰ ਬੇਨਤੀ ਕਰਦੇ ਹਾਂ ਕਿ ਮੈਂ ਕੇਵਲ ਕਥਾ ਵਾਚਕ ਹਾਂ, ਸ਼ਬਦਾਂ ਦੇ ਅਰਥ ਕਰਨਾ ਪਿਆਵਾਂ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਜਿਹੜੇ ਇਸ ਮੰਡਲ ਵਿੱਚ ਵਿਚਰਦੇ ਪਏ ਨੇ, ਬਸ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਹੈ। ਸਾਹਿਬ ਕਿਰਪਾਲੂ ਜੀ ਨੇ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਦਿੱਤੀ ਤੇ ਦੇਖੋ ਹਜ਼ੂਰ ਦਾ ਇੱਕ ਸ਼ਬਦ ਗੁਰੂ ਤੇਗ ਬਹਾਦਰ ਦਾ ਸੀ ਪੜ੍ਹਨੇ, ਕਿਰਪਾਲੂ ਸਤਿਗੁਰੂ ਦਾ ਸੋਰ ਸੁਰਾਗ ਵਿੱਚ ਇਹ ਸ਼ਬਦ ਆਰੰਭ ਹੁੰਦਾ ਹੈ। ਬ੍ਰਹਮ ਗਿਆਨੀ ਕੌਣ ਹੈ? ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਬ੍ਰਹਮ ਗਿਆਨ ਜਿਹਨੂੰ ਹੋ ਗਿਆ ਉਹ ਦੁੱਖ ਵਿੱਚ ਦੁਖੀ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੇ। ਹੁਣ ਇੱਕ ਇੱਕ ਤੁਕ ਦੇ ਜਿੰਨੇ ਮਰਜ਼ੀ ਤੁਸੀਂ ਵਿਸਤਾਰ ਕਰੀ ਜਾਓ। ਕੰਚਨ ਮਾਟੀ ਮਾਨੇ ਨਹਿ ਨਿੰਦਿਆ ਨਹਿ ਉਸਤ ਜਾਂ ਕਹਿ ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗ ਜਗ ਤੇ ਰਹੇ ਨਿਰਾਸ਼ਾ, ਕਾਮ ਕ੍ਰੋਧ ਜਾਂ ਪਰਸਾ ਨਾਹਿਨ ਤੇ ਘੱਟ ਬ੍ਰਹਮ ਨਿਵਾਸਾ, ਤੇ ਘੱਟ ਬ੍ਰਹਮ ਨਿਵਾਸਾ ਹੈ ਬ੍ਰਹਮ ਗਿਆਨੀ ਹੈ। ਤੇ ਦਾਤਾ ਜੀ ਇਹ ਅਵਸਥਾ ਕਿਵੇਂ ਮਿਲਦੀ ਹੈ? ਗੱਲ ਫਿਰ ਆ ਕੇ ਗੁਰੂ ਤੇ ਮੁਕੀ, ਕਹਿਣ ਲੱਗੇ ਗੁਰ ਕਿਰਪਾ ਜੇ ਨਰਕੋ ਕੀ ਨਹੀਂ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਪਿਆਰਿਓ ਇਹ ਬ੍ਰਹਮ ਗਿਆਨੀ ਹੈ, ਇਹ ਸੰਤ ਹੈ, ਇਹ ਗੁਰਸਿੱਖ ਹੈ। ਉਸ ਤੋਂ ਅੱਗੇ ਪੁੱਛੀਏ ਦਾਤਾ ਜੀ ਫਿਰ ਭਗਤ ਦੀ ਪਰਿਭਾਸ਼ਾ ਕੀ, ਭਗਤ ਕਿਹਨੂੰ ਕਿਹਾ ਜਾਂਦਾ? ਮੇਰੇ ਕਿਰਪਾਲੂ ਦਾਤੇ ਨੇ ਮਿਹਰ ਕੀਤੀ ਤੇ ਭਗਤ ਦੀ ਪਰਿਭਾਸ਼ਾ ਦਿੰਦਿਆਂ ਹਜ਼ੂਰ ਨੇ ਤਿੰਨ ਪ੍ਰਮਾਣ ਉਹਨਾਂ ਦੀ ਜ਼ਿੰਦਗੀ ਦੇ ਦਿੱਤੇ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਬਚਨ ਅਸੀਂ ਪੜ੍ਹਨੇ, ਭਗਤ ਦੀ ਪਰਿਭਾਸ਼ਾ ਦਿੰਦਿਆਂ ਉਹਨਾਂ ਪਹਿਲਾ ਬਚਨ ਕੀਤਾ, ਕਹਿਣ ਲੱਗੇ ਭਗਤ ਹੋਵੇ ਜਿਹਦੇ ਕੋਲ ਮਤ ਬੜੀ ਹੈ ਪਰ ਦੁਨੀਆਂ ਵਿੱਚ ਅਣਜਾਣਾ ਬਣ ਕੇ ਰਹਿੰਦਾ ਹੈ। ਦੂਜਾ ਬਚਨ ਕੀਤਾ ਭਗਤ ਹੋਵੇ ਜਿਹਦੇ ਕੋਲ ਤਾਕਤ ਬੜੀ ਹੈ ਪਰ ਨਿਤਾਣਾ ਬਣ ਕੇ ਰਹਿੰਦਾ ਹੈ। ਤੇ ਤੀਜਾ ਬਚਨ ਕੀਤਾ ਭਗਤ ਹੋਵੇ ਭਾਵੇਂ ਆਪਣੇ ਕੋਲ ਇੱਕ ਤਿਲ ਵੀ ਹੋਵੇ ਤੇ ਤਿਲ ਵੀ ਲੋਕਾਂ ਵਿੱਚ ਵੰਡ ਦਿੰਦਾ ਹੈ। ਸਾਹਿਬ ਨੇ ਸ਼ਬਦ ਵਰਤੇ ਤੇ ਕਹਿਣ ਲੱਗੇ ਮਤ ਖੁੰਦੀ ਹੋਏ ਇਹ ਆਣਾ, ਤਾਣ ਖੁੰਦਾ ਹੋਏ ਨਿਤਾਣਾ, ਅਣ ਖੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾਏ। ਇਹ ਕੋ ਜੈ ਨੂੰ ਭਗਤ ਕਿਹਾ ਜਾਂਦਾ ਹੈ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ, ਇਸ ਕਰਕੇ ਬੇਨਤੀ ਕੀਤੀ ਸੀ ਕਿ ਇਹ ਸ਼ਬਦ ਜਿਹੜੇ ਅਸੀਂ ਅਰਥ ਕੀਤੇ ਨੇ, ਪਿਆਰਿਓ ਬਾਹਰ ਦੀ ਰਹਿਤ ਰਤ ਰੱਖਣੀ ਤਾਂ ਜੇ ਸੁਖੈਣ ਜਾਪਦੀਏ, ਇਸ ਅੰਦਰ ਦੀ ਰਹਿਤ ਨੂੰ ਕਮਾਣਾ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਹਜ਼ੂਰ ਕਿਰਪਾਲੂ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ, ਜਦੋਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਪੰਜ ਚੁਲੇ ਉਹਨਾਂ ਨੂੰ ਛਕਾਏ ਨੇ, ਪੰਜ ਨੇਤਰਾਂ ਵਿੱਚ ਪਾਏ ਨੇ, ਪੰਜ ਕਿਰਪਾਲੂ ਸਤਿਗੁਰੂ ਨੇ ਸੀਸ ਦੇ ਵਿੱਚ ਪਾਏ ਨੇ ਤੇ ਨਾਲ ਬਚਨ ਕਹੇ ਨੇ ਕਿ ਆ ਰਹਿਤਾਂ ਦੇ ਤੇ ਆ ਕੁਰਹਿਤਾਂ ਦੇ। ਜਦੋਂ ਅਸੀਂ ਰਹਿਤ ਦੀ ਗੱਲ ਕਰਨੇ ਆ ਤੇ ਰਹਿਤ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਸਾਡੇ ਕਕਾਰਾਂ ਦੀ ਗੱਲ ਸ਼ੁਰੂ ਹੋਵੇਗੀ। ਤੇ ਮੈਂ ਯਤਨ ਕਰਾਂਗਾ, ਜਿਤਨੇ ਕੋ ਗੁਰੂ ਗ੍ਰੰਥ ਸਾਹਿਬ ਸੂਝ ਬਖਸ਼ਦੇ ਨੇ, ਦਾਵਾ ਕੋਈ ਨਹੀਂ, ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਵਿਚਾਰ ਕਰ ਸਕੀਏ। ਸਾਹਿਬ ਕਿਰਪਾਲੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਅੰਮ੍ਰਿਤ ਦੇਣ ਤੋਂ ਬਾਅਦ ਹਜ਼ੂਰ ਨੇ ਫਿਰ ਰਹਿਤਾਂ ਦ੍ਰਿੜ ਕਰਾਈਆਂ ਨੇ। ਸਭ ਤੋਂ ਪਹਿਲਾਂ ਬਚਨ ਕੀਤਾ ਕੇਤ ਜਿਹੜੇ ਨੇ ਇਹ ਰਹਿਤ ਵਿੱਚ ਵੀ ਆਉਂਦੇ ਨੇ ਤੇ ਸੱਚ ਜਾਣੋ ਕੁਰੈਤ ਵਿੱਚ ਵੀ ਕੇਸ ਸ਼ਬਦ ਆਉਂਦਾ, ਕਿਉਂਕਿ ਕੇਸਾਂ ਦੀ ਮਹਾਨਤਾ ਕਿੰਨੀ ਕੁ ਹੋਈ। ਤੁਸੀਂ ਸਿਆਣੇ ਬੈਠੇ ਹੋ, ਜਦੋਂ ਰੋਜ਼ ਅਰਦਾਸ ਹੁੰਦੀ ਹੈ ਨਾ ਤੇ ਅਸੀਂ ਸਤਿਗੁਰੂ ਦੇ ਦਰ ਤੋਂ ਇੱਕ ਦਾਤ ਮੰਗਦੇ ਹਾਂ ਤੇ ਮੈਂ ਸੋਚਣਾ ਮਨਾ ਰੋਜ਼ ਅਰਦਾਸ ਕਰਕੇ ਮੰਗਣਾ ਵੀ ਪਿਆ ਤੇ ਜੇ ਗੁਰੂ ਦਿੰਦਾ ਉਹਨੂੰ ਤੂੰ ਲੈਣ ਲਈ ਤਿਆਰ ਵੀ ਨਹੀਂ ਹੁੰਦਾ, ਮੰਗਣਾ ਵੀ। ਅਸੀਂ ਇੱਕ ਤਾਂ ਅਰਦਾਸ ਵੀ ਸ਼ਬਦ ਵਰਤਨੇ ਆ, ਜਿਨ੍ਹਾਂ ਨੇ ਕਕਾਰਾਂ ਦੀ ਭਗਤੀ ਕੀਤੀ, ਜਿਨ੍ਹਾਂ ਨੇ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਈ ਤੇ ਉਹਨਾਂ ਬਾਰੇ ਰੋਜ਼ ਅਸੀਂ ਪੜ੍ਹਨੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਹੁਣ ਇੱਥੇ ਉਹਨਾਂ ਗੁਰਮੁਖਾਂ ਨੇ ਬੰਦ ਨਹੀਂ ਕੀਤਾ ਫਿਕਰਾ, ਇੱਥੇ ਪਹਿਰਾ ਬੰਦ ਨਹੀਂ, ਕਹਿਣ ਲੱਗੇ ਧਰਮ ਨਹੀਂ ਹਾਰਿਆ
ਕੇ ਕਹਿੰਦੇ ਨੇ ਉਹ ਸਿੱਖੋ, ਰੋਜ਼ ਉਹਨਾਂ ਦਾ ਧਿਆਨ ਧਰਿਆ ਕਰੋ। ਕਿਉਂ ਜੀ? ਕਹਿਣ ਲੱਗੇ ਸਿੱਖੀ ਅਗਲੀ ਤੋਂ ਕੀ ਹੈ, ਕੇਸਾਂ ਸਵਾਸਾਂ। ਸਿੱਖ ਦਾ ਕੇਸਾਂ ਦਾ ਸੰਬੰਧ ਸਵਾਸਾਂ ਦੇ ਨਾਲ ਹੈ। ਜਿੰਨੀ ਦੇਰ ਤੱਕ ਉਹਨਾਂ ਦੇ ਸਵਾਸ ਚੱਲਦੇ ਰਹੇ, ਉਹਨਾਂ ਗੁਰੂ ਕੇ ਲਾਲਾ ਨੇ ਆਪਣੀ ਸਿੱਖੀ ਨੂੰ ਕੇਸਾਂ ਨੂੰ ਸਵਾਸਾਂ ਦੇ ਨਾਲ ਨਿਭਾਇਆ ਹੈ। ਕੇਸ ਤੇ ਸਵਾਸ ਇਕੱਠੇ ਪਾਠ ਹੈ, ਧਰਮ ਨਹੀਂ ਖਾ ਰਿਹਾ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤੇ ਫਿਰ ਕਹਿੰਦੇ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਹਨਾਂ ਸਿੱਖੀ ਨਿਭਾਈ। ਬੇਨਤੀ ਮੈਂ ਕਰਾਂ ਤੇ ਜਦੋਂ ਅਸੀਂ ਅਰਦਾਸ ਕਰਕੇ ਮੰਗਣੇ ਆ ਤੇ ਫਿਰ ਮੰਗਣੇ ਕਿਹਾ ਜੀ, ਦੇਖੋ ਸਿੱਖੀ ਦੇ ਦਾਨ ਵਿੱਚ ਸਭ ਤੋਂ ਪਹਿਲਾ ਦਾਨ ਜਿਹੜਾ ਮੰਗਿਆ ਗਿਆ ਉਹ ਕੇਸਾਂ ਦਾ ਮੰਗਿਆ ਗਿਆ। ਹਜ਼ੂਰ ਨੇ ਰਹਿਤ ਜਦੋਂ ਦਿੱਤੀ ਕਹਿਣ ਲੱਗੇ ਦਾਤਾ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ। ਦੇਖੋ ਸਿੱਖੀ ਦਾਨ ਬੜਾ ਵੱਡਾ ਸਬਜੈਕਟ ਹੈ, ਸਿੱਖੀ ਵਿੱਚ ਬੇਅੰਤ ਸ਼ਬਦ ਆਉਂਦੇ ਨੇ ਤੇ ਮਹਾਰਾਜ ਸਿੱਖੀ ਦਾਨ ਵਿੱਚ ਮੰਗਣਾ ਕੀ ਚਾਹੁੰਦੇ ਹੋ, ਸਾਨੂੰ ਕੁਝ ਕੁ ਸ਼ਬਦ ਦੱਸੋ। ਤੇ ਪਹਿਲੀ ਤੋਕ ਅਰਦਾਸ ਵਿੱਚ ਅਸੀਂ ਵਰਤਨੇ ਆ ਕਿ ਸਿੱਖਾਂ ਨੂੰ ਸਿੱਖੀ ਦਾਨ। ਸਿੱਖੀ ਦਾਨ ਸ਼ੁਰੂ ਹੀ ਕੇਸ ਦਾਨ ਤੋਂ ਹੁੰਦਾ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਫਿਰ ਸ਼ਬਦ ਵਰਤਨੇ ਆ ਰਹਿਤ ਦਾਨ, ਕਿਉਂਕਿ ਸਿੱਖ ਦੀ ਰਹਿਤ ਹੀ ਕੇਸ ਤੋਂ ਸ਼ੁਰੂ ਹੁੰਦੀ ਹੈ। ਇਹ ਕਾਰਨ ਕਿ ਅਸੀਂ ਅਰਦਾਸ ਵਿੱਚ ਸਭ ਤੋਂ ਪਹਿਲਾਂ ਮੰਗਦੇ ਹਾਂ ਕਿ ਸਾਨੂੰ ਕੇਸ ਦਾਨ ਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਖਾਸ ਕਰਕੇ ਅੱਜ ਕੇਸ ਤੇ ਦਸਤਾਰ ਇਹਦੇ ਸੰਬੰਧੀ ਅਰਜ਼ ਕਰਨੀ। ਜਦੋਂ ਅਸੀਂ ਕੇਸਾਂ ਬਾਰੇ ਪੜ੍ਹਨੇ ਹਾਂ, ਕਈ ਵਾਰੀ ਕਹਿੰਦੇ ਆ ਬਾਣੀ ਵਿੱਚ ਇਹ ਸ਼ਬਦ ਵਰਤੇ ਨੇ ਜੀ ਕੇਸ ਨਹੀਂ ਕੱਟਣੇ। ਮੈਂ ਇੱਕ ਦੋ ਪ੍ਰਮਾਣ ਦੇ ਦਿਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ ਕਬੀਰ ਵਰਗੇ ਮਹਾਂਪੁਰਸ਼ ਬਨਾਰਸ ਦੀ ਧਰਤੀ ਤੇ ਰਹਿੰਦੇ ਨੇ, ਉਹਨਾਂ ਨੇ ਇੱਕ ਸ਼ਬਦ ਕਿਹਾ ਹੈ। ਕਹਿਣ ਲੱਗੇ ਕਿ ਦੇਖ ਸੱਜਣਾ, ਤੂੰ ਰੋਜ਼ ਆਪਣੇ ਸਿਰ ਨੂੰ ਸ਼ਬਦ ਉਹਨਾਂ ਨੇ ਮੁੰਨਣਾ ਵਰਤੇ, ਰੋਜ਼ ਤੂੰ ਸਿਰ ਦੇ ਕੇਸ ਮੁੰਨਣ ਤੁਰ ਪੈਣਾ। ਕਹਿਣ ਲੱਗੇ ਜਿੰਨਾ ਸਮਾਂ ਇਹ ਵਾਲ ਮੁੰਨਣ ਤੇ ਲਾਏ ਨੇ, ਉਹਨਾਂ ਸਭਾ ਕਿਤੇ ਮਨ ਦੇ ਵਿਕਾਰਾਂ ਨੂੰ ਕੱਟ ਦਿੰਦਾ ਤੇ ਤੂੰ ਰੱਬ ਦੇ ਚਰਨਾਂ ਵਿੱਚ ਜੁੜ ਜਾਂਦਾ। ਸ਼ਬਦ ਵਰਤੇ ਕਬੀਰ, ਮਨ ਮੁੰਡਿਆ ਨਹੀਂ ਅਗਲੀ ਟੋਕੇ ਕੇਸ ਮੁੰਡਾਏ ਕਾਹੇ। ਤੇ ਮੈਂ ਬੇਨਤੀ ਕਰਨੀ ਹੈ, ਖਾਲਸੇ ਨੂੰ ਰੱਬ ਵਰਗਾ ਬਣਾਇਆ ਤੇ ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਗੁਰੂ ਸਾਹਿਬ ਨੇ ਜਦੋਂ ਰੱਬ ਦੇ ਸਰਗਣ ਸਾਕਾਰ ਰੂਪ ਦੀ ਗੱਲ ਕੀਤੀ ਤੇ ਸ਼ਬਦ ਵਰਤੇ ਤੇਰੇ ਸਿਰ ਤੇ ਪਾ ਕੇ ਤੇ ਤੂੰ ਸੋਹਣੇ ਕੇਸ ਰੱਖੇ ਹੋਏ। ਸ਼ਬਦ ਵਰਤੇ ਨੇ ਕਬੀਰ, ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਹੇ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਹਜ਼ੂਰ ਨੇ ਸ਼ਬਦ ਹੋਰ ਵਰਤੇ, ਕਹਿਣ ਲੱਗੇ ਮੂੰਡ ਮੰਡਾਇਆ ਜੋ ਸਿੱਧ ਪਾਈ, ਮੁਕਤੀ ਭੇਜਣਾ ਗਈਆਂ ਤਾਈ। ਕਬੀਰ ਸਾਹਿਬ ਦਾ ਬਚਨ ਹੈ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਤੇ ਮੈਂ ਇੱਕ ਜ਼ਰੂਰ ਬੇਨਤੀ ਕਰਨਾ ਹੁੰਦਾ, ਜਿਹੜੇ ਅਜੇ ਤੁਰੇ ਨਹੀਂ ਦੇਖੋ ਉਹਨਾਂ ਨੂੰ ਪ੍ਰੇਰਨਾ ਨਿਮਰਤਾ ਨਾਲ ਦਿਓ। ਸਖਤੀ ਦੇ ਸ਼ਬਦ ਇੰਨੇ ਨਾ ਵਰਤੋ ਕਿ ਬੰਦਾ ਪਰਤ ਕੇ ਗੁਰਦੁਆਰੇ ਮੱਥਾ ਟੇਕਣ ਤੋਂ ਵੀ ਜਾਂਦਾ ਹੈ। ਦੇਖੋ ਇੱਕ ਰੁਪਈਆ ਥੱਲੇ ਡਿੱਗਿਆ ਹੋਵੇ ਨਾ, ਉਹਨੂੰ ਚੁੱਕਣ ਵਾਸਤੇ ਵੀ ਬੰਦੇ ਨੂੰ ਝੁਕਣਾ ਪੈਂਦਾ ਹੈ। ਜੇ ਕਿਸੇ ਡਿੱਗੇ ਨੂੰ ਚੁੱਕਣੇ ਤੇ ਆਕੜ ਨਾ ਕਰ ਮਣਾ, ਤੂੰ ਵੀ ਥੋੜੀ ਜਿਹੀ ਝੁਕਣ ਦੀ ਜਾਚ ਸਿੱਖ ਲੈ। ਕਦੀ ਤਕਲੀਫ ਅੱਗੇ ਬੇਨਤੀ ਕਰਨੀ ਕਿ ਸਿੱਖ ਦਾ ਜੀਵਨ ਸਿੱਖ ਨੂੰ ਪਲਟ ਗਿਆ। ਹਜ਼ੂਰ ਨੂੰ ਪੁੱਛਿਆ ਮਹਾਰਾਜ ਰੱਬ ਕਿਹੋ ਜਿਹਾ, ਤੇ ਬਾਣੀ ਵੀ ਸ਼ਬਦ ਵਰਤੇ, ਪਹਿਲਾ ਬਚਨ ਕਹਿੰਦੇ ਨੇ ਮੇਰਾ ਰੱਬ ਬੜਾ ਮਿੱਠਾ ਹੈ, ਉਹਦੇ ਬੋਲਾਂ ਦਾ ਜ਼ਿਕਰ ਕੀਤਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਤੇ ਕਹਿੰਦੇ ਇੰਨਾ ਮਿੱਠਾ ਬੋਲਦਾ ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਜਦੋਂ ਪੜਿਆ ਮਹਾਰਾਜ ਕਿਹੋ ਜਿਹਾ ਮਿੱਠਾ ਬੋਲਦਾ, ਕਹਿਣ ਲੱਗੇ ਉਹਦੀ ਚਾਲ ਵੀ ਬੜੀ ਚੰਗੀ ਆ ਤੇ ਉਹ ਬੋਲਦਾ ਕੋਇਲ ਦੀ ਤਰ੍ਹਾਂ। ਮਿਠਾਸ ਸ਼ਬਦ ਵਰਤੇ, ਕਹਿਣ ਲੱਗੇ ਤੇਰੀ ਚਾਲ ਸੁਹਾਵੀ, ਮਧੁਰਾੜੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ, ਇੰਨਾ ਮਿੱਠ ਬੋਲੜਾ ਹੈ ਕਿ ਦਾਤਾ ਕੋਇਲ ਦੀ ਆਵਾਜ਼ ਨੂੰ ਵੀ ਤੂੰ ਮਾਤ ਪਿਆ ਕਰ। ਮੈਂ ਉਹ ਮਿੱਠ ਬੋਲੜਾ ਹੈ, ਉਹਦੀ ਚਾਲ ਬੜੀ ਚੰਗੀ ਏ। ਤੇ ਪੁੱਛਿਆ ਮਹਾਰਾਜ ਫਿਰ ਉਹਦਾ ਰੂਪ ਕਿਹੋ ਜਿਹਾ, ਉੱਥੇ ਹਜ਼ੂਰ ਨੇ ਬੜੇ ਪਿਆਰੇ ਸ਼ਬਦ ਵਰਤੇ ਨੇ। ਕਹਿਣ ਲੱਗੇ ਮੇਰੇ ਦਾਤਾ ਜੀ ਤੁਸੀਂ ਬੜੇ ਕਿਰਪਾਲੂ ਹੋ, ਤੇਰੇ ਬੰਕੇ ਨਾਇਣ ਦੰਤਰ ਛਾਲਾਂ ਤੇ ਅਗਲੀ ਤੋਕੇ ਸੋਹਣੇ ਨੱਕ ਜਿਨ ਲੰਬੜੇ ਬਾਲਾਂ। ਕਹਿੰਦੇ ਨੇ ਮੇਰੇ ਪਿਆਰੇ ਦੀ ਕੇਵਲ ਆਵਾਜ਼ ਮਿੱਠੀ ਨਹੀਂ, ਕਹਿੰਦੇ ਨੇ ਉਹਦੇ ਵਾਲ ਉਹਦੇ ਕੇਸ ਵੀ ਬੜੇ ਲੰਮੇ। ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ। ਜਦੋਂ ਕਿਤੇ ਪੜ੍ਹਨੇ ਅਸੀਂ ਹਜ਼ੂਰ ਦੀ ਬਾਣੀ ਤੇ ਨਾਮਦੇਵ ਨੂੰ ਪੁੱਛੋ ਵੀ ਤੁਹਾਡਾ ਸਾਈਂ ਕਿਹੋ ਜਿਹਾ, ਉਹਨਾਂ ਨੇ ਬੇਨਤੀ ਪਤਾ ਕੀ ਕੀਤੀ, ਕਹਿਣ ਲੱਗੇ ਲੋਭ ਲਹਿਰ ਅਸ ਨੀਚਰ ਬਾਜੈ ਕਾਇਆ ਡੂਬੈ,
ਕੇਸਵਾ ਤੇ ਕੇਸਵਾ ਦੇ ਅਰਥ ਕਿਸੇ ਕੋਸ਼ ਵਿੱਚੋਂ ਪੜ੍ਹ ਕੇ ਦੇਖੋ, ਇਹਦੇ ਅਰਥ ਇਹ ਨੇ ਜਿਹਦੇ ਕੇਸ ਬੜੇ ਲੰਮੇ। ਕਹਿਣ ਲੱਗੇ ਕਬੀਰ ਜੀ ਨੂੰ ਪੁੱਛੋ ਕਿ ਤੁਹਾਡਾ ਗੋਪਾਲ ਕਿਹੋ ਜਿਹਾ, ਤੇ ਉਹਨਾਂ ਤੁਕ ਵਰਤੀ ਹੈ, ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈ ਹੈ ਅਸਾਰ, ਰਾਤ ਦਿਵਸ ਕੇ ਕੂਕ ਮੈਂ ਕਬੂ ਕੈ ਸੁਰੈ ਪੁਕਾਰ। ਕੇਸਵਾ ਕੇਸੋ ਕੇਸੋ ਇਹ ਜਿਤਨੇ ਵੀ ਸ਼ਬਦ ਆਉਂਦੇ ਨੇ ਇਹਦਾ ਅਰਥ ਇਹ ਵੇ ਕਿ ਮੇਰੇ ਪਿਆਰੇ ਦੇ ਕੇਸ ਬੜੇ ਲੰਮੇ। ਮੇਰਾ ਪਿਆਰਾ ਸ਼ਬਦ ਸੂਰਤ ਹੈ, ਹੁਣ ਇਸ ਤੋਂ ਅੱਗੇ ਚੱਲਾਂ। ਗੁਰੂ ਕਲਗੀਧਰ ਜੀ ਨੇ ਪਹਿਲੀ ਰਾਇਤ ਦਿੱਤੀ, ਕਹਿਣ ਲੱਗੇ ਸਿੱਖਾਂ ਸਿੱਖੀ ਦੀ ਰਹਿਤ ਕੇਸਾਂ ਤੋਂ ਸ਼ੁਰੂ ਹੁੰਦੀ ਹੈ। ਕੇਸ ਰੱਖੀ ਤੇ ਨਾਲ ਇੱਕ ਬਚਨ ਕੀਤਾ ਤੇ ਦੇਖੋ, ਅਸੀਂ ਕਈ ਵਾਰੀ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਕੇਸ ਕਿਤੇ ਰੱਖੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ, ਉਹਨਾਂ ਦੀ ਗਿਆਨ ਰਤਨਾਵਲੀ ਕਦੀ ਪੜਿਓ, ਉਹਦੇ ਵਿੱਚ ਜਦੋਂ ਭਾਈ ਮਰਦਾਨੇ ਨੂੰ ਉਪਦੇਸ਼ ਦਿੱਤਾ ਤੇ ਤਿੰਨ ਬਚਨ ਮੇਰੇ ਬਾਬੇ ਨਾਨਕ ਨੇ ਕਹੇ, ਤੇ ਉਹ ਤਿੰਨ ਬਚਨ ਕਿਤੇ ਧਿਆਨ ਨਾਲ ਸੁਣਿਓ। ਮਰਦਾਨੇ ਨੇ ਜਦੋਂ ਕਿਹਾ ਹੇ ਸਤਿਗੁਰੂ ਮੇਰਾ ਪਾਰ ਉਤਾਰਾ ਕਿਵੇਂ, ਤੇ ਕਹਿਣ ਲੱਗੇ ਆ ਤਿੰਨ ਗੱਲਾਂ ਜ਼ਿੰਦਗੀ ਵਿੱਚ ਪਾਲ ਲਈ ਮਹਾਰਾਜ ਕਿਹੜੀਆਂ। ਪਹਿਲਾ ਬਚਨ ਕੀਤਾ ਸੀ ਦਾਨਿਆ, ਕੇਸ ਕਦੀ ਨਹੀਂ ਕੱਟਣੇ। ਭਾਈ ਮਨੀ ਸਿੰਘ ਦੇ ਸ਼ਬਦ ਨੇ, ਕੇਸ ਕਦੀ ਨਹੀਂ ਕੱਟਣੇ। ਦੂਜਾ ਬਚਨ ਕੀਤਾ ਸੀ ਸਿੱਖੀ ਕਮਾਣੀਆਂ, ਅੰਮ੍ਰਿਤ ਵੇਲੇ ਪੈਰ ਰਾਤ ਰਹਿੰਦਿਆਂ ਉੱਠ ਕੇ ਗੁਰੂ ਗੁਰੂ ਜਪਣਾ। ਤੇ ਤੀਜਾ ਬਚਨ ਕੀਤਾ ਤੇਰੇ ਘਰ ਆਇਆ ਹੋਇਆ ਸਾਧੂ ਸੰਤ, ਅਤਿਥੀ ਕਦੀ ਭੁੱਖਾ ਨਾ ਜਾਏ, ਆਪਣੀ ਲੋੜ ਅਨੁਸਾਰ ਉਹਦੀ ਸੇਵਾ ਜ਼ਰੂਰ ਕਰੇ। ਤਿੰਨ ਗੱਲਾਂ ਪੱਲੇ ਬੰਨ ਲਈ ਕਿ ਕੇਸ ਕਦੀ ਨਹੀਂ ਕੱਟਣੇ, ਗੁਰਮੁਖਾਂ ਕਿ ਚੇਤੇ ਰੱਖੀ, ਕਿ ਆਏ ਗਏ ਦੀ ਸੇਵਾ ਕਰੀ, ਤੇ ਅੰਮ੍ਰਿਤ ਵੇਲੇ ਗੁਰੂ ਗੁਰੂ ਜਪੀ। ਉਸ ਤੋਂ ਅੱਗੇ ਚੱਲੋ, ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ ਹਕੀਕਤ ਰਾਜ ਦੇ ਦਾਦੇ ਨੂੰ ਨੰਦ ਲਾਲ ਪੁਰੀ ਨੂੰ, ਦੇਖੋ ਇੱਕ ਤਾਂ ਭਾਈ ਨੰਦ ਲਾਲ ਜੀ ਹੋਏ ਨੇ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ, ਹਜ਼ੂਰ ਦੀ ਸ਼ਿਫਤ ਲਿਖੀ, ਇੱਕ ਭਾਈ ਨੰਦ ਲਾਲ ਪੁਰੀ ਹਜ਼ੂਰ ਇੱਥੇ ਗਏ ਨੇ ਗੁਰੂ ਹਰਿ ਸਾਹਿਬ, ਇੱਕ ਨੰਦ ਲਾਲ ਹੋਰ ਤੀਜੇ ਹੋਏ ਨੇ, ਉਹ ਵੀ ਇੱਕ ਕਵੀ ਹੋਏ ਨੇ, ਹੋਏ ਉਹ ਵੀ ਗੁਰੂ ਗੋਬਿੰਦ ਸਿੰਘ ਦੇ ਵੇਲੇ ਨੇ। ਆ ਕਈ ਵਾਰੀ ਅਸੀਂ ਇੱਕ ਤੁਕ ਪੜ੍ਹਨੇ ਆ ਨਾ, ਅਸੀਂ ਐਸ ਭਾਈ ਨੰਦ ਲਾਲ ਜੀ ਦੇ ਨਾਂ ਨਾਲ ਲਾ ਦਿੰਦੇ ਹਾਂ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ ਨੇ। ਅਸੀਂ ਪੜ੍ਹਦੇ ਹਾਂ ਇੱਕ ਦਿਨ ਪੇਟ ਕਲਗੀਆਂ ਵਾਲੇ ਹੱਥੋਂ ਪ੍ਰੇਮ ਸੁਲਾਹੀ ਪੀਤੀ, ਸਾਰੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਤੇ ਗੁਰੂ ਨੇ ਕਿਹਾ ਆਗੇ ਸੁਧਰ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਇਹ ਭਾਈ ਨੰਦ ਲਾਲ ਤੀਜੇ ਹੋਰ ਨੇ, ਤੇ ਇਹ ਭਾਈ ਨੰਦ ਲਾਲ ਨਹੀਂ ਜਿਨ੍ਹਾਂ ਦੀਆਂ ਗਜ਼ਲਾਂ ਪੜ੍ਹਨੇ ਆ, ਗਾਏ ਸੂਫੀ, ਗਾਏ ਦਾਇਦ, ਗਾਏ ਕਲੰਦਰ, ਮੇਸ਼ਵਤ, ਇਹ ਨੰਦ ਲਾਲ ਦਰਬਾਰੀ ਕਵੀਆਂ ਵੀ ਸਨ। ਹਜ਼ੂਰ ਹਕੀਕਤ ਰਾਏ ਦੇ ਦਾਦੇ ਨੂੰ ਉਪਦੇਸ਼ ਦਿੰਦੇ ਨੇ, ਟੋਪੀ ਨੀ ਪਹਿਰਨੀ ਗੁਰੂ ਹਰਿ ਸਾਹਿਬ, ਕੇਸ ਨਹੀਂ ਕੱਟਣੇ, ਤੰਬਾਕੂ ਦੀ ਵਰਤੋਂ ਨਹੀਂ ਕਰਨੀ। ਕੀ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਦੀ ਘਟਨਾ ਨਹੀਂ? ਸਹਿਬ ਕਿਰਪਾਲੂ ਮੇਰਾ ਦੇ ਦਾਤੇ ਨੇ ਸਭ ਤੋਂ ਪਹਿਲੀ ਸਿੱਖੀ ਦੀ ਦਾਤ ਦਿੱਤੀ, ਤੇ ਕਿਹਾ ਦੇਖੀ ਸਾਬਤ ਸੂਰਤ ਨਹੀਂ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਕੇਸ ਕਿਉਂ ਰੱਖਣੇ ਚਾਹੀਦੇ ਨੇ। ਇੱਕ ਸੱਜਣ ਕਹਿੰਦਾ ਸੀ ਇਹ ਨਾ ਪੁੱਛੋ, ਜੇ ਇਹਦਾ ਉੱਤਰ ਪੁੱਛਣਾ ਕਿਉਂ ਰੱਖਣੇ ਚਾਹੀਦੇ ਨੇ, ਤੇ ਰੱਬ ਨੂੰ ਪੁੱਛੋ ਕਿਉਂ ਪੈਦਾ ਕੀਤੇ। ਸਵਾਲ ਇਹ ਕਰੋ ਵੀ ਕੇਸ ਕੱਟਦੇ ਕਿਉਂ ਪਏ? ਰੱਖਣ ਵਾਲਾ ਤਾਂ ਰੱਬ ਹੈ, ਕੇਸ ਰੱਖੇ ਨਹੀਂ ਜਾਂਦੇ। ਕੇਸ ਰੱਬ ਦੀ ਦਿੱਤੀ ਕੋਈ ਦਾਤ ਹੈ ਤਾਂ ਸਿਰਫ ਇੱਕ ਬੰਦਾ ਐਸਾ ਹੈ ਜਿਹੜੀ ਉਹਦੀ ਦਿੱਤੀ ਨੂੰ ਕਤਰਨ, ਦਾਤ ਨੂੰ ਕਤਰਨ ਤੁਰ ਪੈਂਦਾ, ਜਿੰਨਾ ਮਰਜ਼ੀ ਉਹ ਕੱਟੇ, ਉਹ ਕਿਰਪਾਲੂ ਐਸਾ ਉਹਨੂੰ ਹੋਰ ਫਿਰ ਦਾਤ ਦੇਈ ਜਾਂਦਾ। ਸਹਿ ਮਹਾਰਾਜ ਜੀ ਨੇ ਕਿਹਾ ਸਭ ਤੋਂ ਪਹਿਲੀ ਗੱਲ ਪੰਜੋ ਪਿਆਰਿਆਂ ਨੂੰ ਕਿ ਕੇਸ ਸਾਡੀ ਮੋਹਰ ਨੇ, ਸ਼ਬਦ ਵਰਤੇ ਕੇਸ ਸਾਡੀ ਮੋਹਰ ਨੇ। ਤੇ ਜੇ ਕਿਤੇ ਭਾਈ ਨੰਦ ਲਾਲ ਜੀ ਨੂੰ ਪੁੱਛੋ ਉਹ ਤਾਂ ਬੜਾ ਸੋਹਣਾ ਉੱਤਰ ਦਿੰਦੇ ਨੇ, ਕਹਿੰਦੇ ਨੇ ਖੇ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ, ਅੱਜ ਹਵਾ ਚੱਲੀਏ ਤੇ ਕੇਸੀ ਇਸ਼ਨਾਨ ਤੁਸੀਂ ਕੀਤਾ, ਕੇਸ ਉਪਰੋਂ ਢੱਕੇ ਨੇ। ਕਹਿੰਦੇ ਨੇ ਇੱਕ ਛੋਟਾ ਜੀ ਲਿਟ ਇੱਕ ਕੇਸ ਉੱਡ ਕੇ ਮੱਥੇ ਦੇ ਅੱਗੇ ਆ ਗਿਆ। ਭਾਈ ਸਾਹਿਬ ਜਦੋਂ ਗੁਰੂ ਸਾਹਿਬ ਦੀ ਸ਼ਿਫਤ ਕਰਦੇ ਨੇ ਨਾ, ਮੈਂ ਕਹਿੰਦਾ ਇਹੋ ਜਿਹਾ ਬੈਰਾਗਵਾਨ ਤੇ ਭਾਵਨਾ ਵਾਲਾ ਖਿਰਦਾ ਕੋਈ ਕੋਈ ਹੋਵੇਗਾ। ਭਾਈ ਨੰਦ ਲਾਲ ਜੀ ਨੇ ਜਿੱਦਣ ਆਪਣੀ ਪੁਸਤਕ ਪੇਸ਼ ਕੀਤੀ ਸੀ ਬੰਦਗੀ ਨਾਮਾ, ਸਾਹਿਬ ਨੇ ਸੁਣ ਕੇ ਕਿਹਾ ਸੀ ਜ਼ਿੰਦਗੀ ਨਾਮਾ, ਤੇ ਨਾਲ ਕਲਮ ਚੁੱਕ ਕੇ ਕਿਹਾ ਮੁਲਤਾਨ ਦੀ ਸੰਗਤ ਨੂੰ ਹੁਕਮ ਕਰ ਦਿੱਤਾ ਕਿ ਭਾਈ ਨੰਦ ਲਾਲ ਦੇ ਬੱਚਿਆਂ ਦੀ ਰੋਟੀ ਦਾ ਪ੍ਰਬੰਧ, ਸਾਰੀ ਦਸਵੰਧ ਦੀ ਮਾਇਆ ਇਹਨਾਂ ਨੂੰ ਦਿਓ। ਭਾਈ ਸਾਹਿਬ ਗੱਲ ਵਿੱਚ ਪੱਲਾ ਪਾ ਕੇ ਕਹਿੰਦੇ ਤੇਰੀ ਦਿੱਤੀ ਮਾਇਆ ਬੜੀ ਏ, ਜੇ ਤਰੁੱਠਿਓ ਤੇ ਸਿੱਖੀ ਦਿਓ, ਮੇਰੀ ਔਲਾਦ ਤੇ ਮੈਂ ਅਸੀਂ ਕਲਮ ਦੀ ਕਮਾਈ ਖਾਂਦੇ ਹਾਂ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਅੱਜ ਹਵਾ ਚੱਲੀਏ, ਇੱਕ ਕੇਸ ਉੱਡ ਕੇ ਤੁਹਾਡੇ ਚਿਹਰੇ ਤੇ ਆਇਆ,
ਇਹ ਸਤਿਗੁਰੂ ਦੇ ਚਿਹਰੇ ਨੂੰ ਕਿੰਨੇ ਬਿਆਨ ਕਰਨੇ, ਕਿੰਨੇ ਮੇਰੀ ਅੱਖ ਨੇ ਦੇਖ ਲਿਆ, ਤੇਰੇ ਦਰਸ਼ਨ ਕੀਤੇ ਤੇ ਉਸੇ ਵੇਲੇ ਕਲਮ ਚੁੱਕ ਲਈ ਤੇ ਕਲਮ ਚੁੱਕ ਕੇ ਸ਼ਬਦ ਵਰਤੇ ਕਿ ਦੁਨੀਆਂ ਦੇ ਲੋਕੋ, ਲੋਕ ਤੇ ਪਰਲੋਕ ਦੇ ਸੁੱਖ ਭਾਲਣ ਵਾਲਿਓ, ਆ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੱਕ ਕੇਸ, ਇੱਕ ਕੇਵਲ ਤਾਰ, ਇਹਦੇ ਬਦਲੇ ਦੁਨੀਆਂ ਦੇ ਦੋ ਜਹਾਨਾਂ ਦੇ ਪਦਾਰਥਾਂ ਦਾ ਮੁੱਲ ਵੀ ਨਹੀਂ ਪੈ ਸਕਦਾ। ਇੰਨੀ ਕੀਮਤੀ ਹੈ ਸ਼ਬਦ ਵਰਤੇ ਸੀ, ਤੁਸੀਂ ਸਾਰੇ ਪੜ੍ਹਦੇ ਹੋ, ਦੀਨ ਦੁਨੀਆਂ ਦਰ ਕਮੰਦੇ ਆ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰ ਮਾਂ, ਮੂਵੇ ਦਾ ਅਰਥ ਹੁੰਦਾ ਕੇਸ਼। ਇੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿੰਨੇ, ਦੀਨ ਦੁਨੀਆਂ ਦਰ ਕਮੰਦੇ ਆ ਪੂਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰ ਮਾਂ, ਤੇ ਸਿਆਣੇ ਕਿੰਨੇ ਦੀਨ ਤੇ ਦੁਨੀਆਂ ਦੋਵੇਂ ਬੱਧੇ ਅੰਦਰ ਜ਼ੁਲਮ ਪਿਆਰੇ ਹੂ, ਇੱਕ ਇੱਕ ਵਾਲ ਮਾਈ ਦੇ ਉੱਤੋਂ ਮੈਂ ਦੋਨੋਂ ਆਲਮ ਵਾਰੇ ਹੂ, ਮੈਂ ਆਪਣੇ ਪ੍ਰੀਤਮ ਦੇ ਇੱਕ ਇੱਕ ਕੇਸ ਤੋਂ ਦੋਨੋਂ ਜਹਾਨ ਵਾਰਨਾ ਪਿਆਵਾਂ। ਗੁਰਮੁਖ ਸਤਿਗੁਰੂ ਦੇ ਕੇਸਾਂ ਦੀ ਕਦਰ ਜੇ ਕਿਤੇ ਪੁੱਛਣੀ ਹੈ ਤੇ ਪੁੱਛੋ ਕਦੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਦੇ ਸ਼ਬਦਾਂ ਵਿੱਚ, ਪੀਰ ਬੁੱਧੂ ਸ਼ਾਹ। ਬੜੀ ਵਾਰੀ ਅਸੀਂ ਇਹ ਸ਼ਬਦ ਪੜ੍ਹਨੇ ਆ, ਅੱਜ ਤੱਕ ਉਹ ਕੰਗਾ, ਅੱਜ ਤੱਕ ਉਹ ਕੇਸ ਮੌਜੂਦ ਨੇ ਜਿਹੜੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚੋਂ ਉਹਨਾਂ ਦੋ ਪੁੱਤਰ ਸ਼ਹੀਦ ਕਰਕੇ ਲਏ, ਆਪਣੇ ਮੁਰੀਦ ਸ਼ਹੀਦ ਕਰਾ ਕੇ ਲਏ। ਤੁਸੀਂ ਇਹ ਬੜੀ ਵਾਰੀ ਸੁਣਿਆ, ਜਿਸ ਦਿਨ ਹਜ਼ੂਰ ਨੇ ਖਲੋ ਕੇ ਕਿਹਾ ਸੀ ਪੀਰ ਜੀ ਕਿ ਤੁਹਾਡੇ ਪੁੱਤਰ ਰਣ ਤੱਤੇ ਵਿੱਚ ਰਹਿ ਗਏ, ਤੇ ਹਜ਼ੂਰ ਨੂੰ ਅੱਗੇ ਕਹਿਣ ਦੀ ਥਾਂ ਇੱਕੋ ਦਮ ਪੀਰ ਬੁੱਧੂ ਸ਼ਾਹ ਬੋਲਿਆ, ਤੇ ਉਹਦੇ ਸ਼ਬਦ ਪਤਾ ਕੀ ਨੇ? ਕਵੀ ਸੰਤੋਖ ਸਿੰਘ ਕਹਿੰਦੇ ਨੇ, ਹੱਥ ਜੋੜ ਕੇ ਕਹਿੰਦਾ, ਦਾਤਾ ਇਹ ਨਾ ਕਿਹੋ ਵੀ ਤੇਰੇ ਪੁੱਤਰਾਂ ਦੀ ਮੌਤ ਦਾ ਖੇਦ ਹੈ, ਇਹ ਨਾ ਕਿਹੋ ਤੇਰੇ ਪੁੱਤਰਾਂ ਦੀ ਮੌਤ ਦਾ ਅਫਸੋਸ ਹੈ। ਸ਼ਬਦ ਵਰਤੇ, ਮਮ ਪੁੱਤਰ ਮਰੇ ਸ਼ੁਭ ਥਾਨਾ, ਮੈਨੂੰ ਖੁਸ਼ੀ ਹੈ ਮੇਰੇ ਪੁੱਤਰ ਚੰਗੀ ਥਾਂ ਤੇ ਸ਼ਹੀਦ ਹੋਏ ਨੇ। ਇੱਕ ਤੋਂ ਰਣ ਖੇਤ ਮਹਾਨਾ, ਪਹਿਲੀ ਖੁਸ਼ੀ ਹੈ ਕਿ ਰਣ ਤੱਤੇ ਵੀ ਸ਼ਹੀਦ ਹੋਏ, ਤੇ ਦੂਜੀ ਖੁਸ਼ੀ ਹੈ ਵੀ ਮੇਰੇ ਗੁਰੂ ਕਲਗੀ ਵਾਲਿਆ ਤੇਰੇ ਚਰਨਾਂ ਤੋਂ ਕੁਰਬਾਨ ਹੋ। ਮਮ ਪੁੱਤਰ ਮਰੇ ਸ਼ੁਭ ਥਾਨਾ, ਇੱਕ ਤੋਂ ਰਣ ਖੇਤ ਮਹਾਨਾ, ਹੁਣ ਕਾਰਜ ਤੁਮਰੇ ਆਏ, ਇਮ ਕਹਿ ਵੈ ਵਿਸ ਸੁਧਾਏ, ਮੈਂ ਸ਼ੋਕ ਕਰੇ ਮਨ ਮੇਰਾ, ਮੈਂ ਜਾਣਿਓ ਲਾਭ ਵਡੇਰਾ, ਮੈਂ ਚਿੰਤਾ ਨੀ ਕਰਦਾ। ਕਹਿ ਲੱਗੇ ਕੁਛ ਮੰਗ ਲੈ, ਮੈਂ ਕਹਿੰਦਾ ਅੱਜ ਬੰਦਾ ਮੇਰੇ ਵਰਗਾ ਮਨ ਹੁੰਦਾ, ਪਦਾਰਥ ਮੰਗਦਾ, ਆਪਣੀ ਖੌਮੇ ਨੂੰ ਪੱਠੇ ਪਾਉਂਦਾ, ਝੋਲੀ ਅੱਡ ਕੇ ਕਹਿਣ ਲੱਗੇ ਜੇ ਤਰੁੱਠ ਹੈ ਨਾ, ਬਸ ਆਪਣੀ ਯਾਦ ਆ ਸੋਹਣੇ ਮੁਬਾਰਕ ਮੂਵੇ, ਸੋਹਣੇ ਕੇਸ ਮੇਰੀ ਝੋਲੀ ਚ ਪਾ ਦੇ, ਮੈਂ ਪੁੱਤਰ ਤੇਰੀ ਝੋਲੀ ਚ ਪਾਏ, ਤੂੰ ਕੇਸ ਮੇਰੀ ਝੋਲੀ ਵਿਚ ਪਾ ਦੇ। ਸਾਹਿਬ ਕਿਰਪਾਲੂ ਜੀ ਦੇ ਕੇਸ ਲਏ, ਕੰਘਾ ਲਿਆ, ਦਸਤਾਰ ਲਈ, ਜਦੋਂ ਉਹ ਲੈ ਕੇ ਘਰ ਮੁੜੇ ਨੇ ਤੇ ਨਸੀਰਾਂ ਨੇ ਇਹ ਸ਼ਬਦ ਵਰਤੇ ਸਨ ਪੁੱਤਰ, ਤੇ ਹੱਸ ਕੇ ਕਹਿਣ ਲੱਗੇ, ਨਸੀਰਾਂ ਅੱਜ ਗੁਰੂ ਗੋਬਿੰਦ ਸਿੰਘ ਨਾਲ ਮਿੱਤਰਤਾ ਪਾ ਰਹੇ ਹਾਂ, ਅੱਗੇ ਵੀ ਜਾਂਦੇ ਸਨ ਪਰ ਅੱਜ ਡੂੰਘੀ ਮਿੱਤਰਤਾ ਪੈ ਗਈ, ਪੁੱਛਿਆ ਕਾਹਦੀ? ਕਹਿਣ ਲੱਗੀ ਇਸ ਕਰਕੇ ਕਿ ਅੱਗੇ ਜਾਂਦੇ ਸਾਂ ਮੱਥਾ ਟੇਕਣਾ, ਸੁਨੇ ਦੀਵਾਨ ਤੇ ਆ ਜਾਣਾ, ਅੱਜ ਮਿੱਤਰਤਾ ਪਾਲੀ ਦੇਣ ਲੈਣ ਹੋ ਗਿਆ। ਪੁੱਛਿਆ ਕਿ ਅੰਦਰ ਲਿਜਾ ਕੇ ਖੋਲੀ ਪੋਟਲੀ ਕੱਪੜਾ, ਕੇਸ ਤੇ ਕੰਘਾ ਦਿਖਾ ਕੇ ਕਹਿੰਦੇ ਨੇ, ਨਸੀਰਾਂ ਆ ਦੇਖ ਗੁਰੂ ਕਲਗੀ ਵਾਲੇ ਦੇ ਮੁਬਾਰਕ ਮੂਵੇ ਸਾਨੂੰ ਮਿਲ ਗਏ, ਮੁਬਾਰਕ ਕੇਸ ਮਿਲ ਗਏ ਨੇ, ਆ ਕੰਘਾ ਮਿਲਿਆ। ਕਹਿੰਦੇ ਨੇ ਉਸ ਵੇਲੇ ਉਹਨੇ ਕਿਹਾ, ਇਹ ਮਿੱਤਰਤਾ ਕਾਹਦੀ? ਕਹਿਣ ਲੱਗੇ, ਨਸੀਰਾਂ ਆਪਣੀ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਬੰਦੇ ਲਈ ਪੁੱਤਰ ਨੇ, ਜਦੋਂ ਕਿਸੇ ਨਾਲ ਮਿੱਤਰਤਾ ਪਏ ਤੇ ਨਿਸ਼ਾਨੀ ਦੇ ਕੇ ਆਦਾਨ ਪ੍ਰਦਾਨ ਹੁੰਦਾ, ਆਪਣੀ ਕੀਮਤੀ ਨਿਸ਼ਾਨੀ ਪੁੱਤਰ ਉਹਨਾਂ ਦੀ ਝੋਲੀ ਵਿੱਚ ਪਾਇਆ, ਤੇ ਗੁਰੂ ਦੀ ਕੀਮਤੀ ਨਿਸ਼ਾਨੀ ਆ ਕੇਸ ਲੈ ਕੇ ਆਇਆ, ਤੇ ਸੱਚ ਜਾਣੀ ਪੁੱਤਰ ਦੇ ਕੇ ਵੀ ਸੌਦਾ ਸਾਨੂੰ ਸਸਤਾ ਹੀ ਪਿਆ ਹੈ। ਮੈਂ ਕਹਿੰਦਾ ਪੀਰ ਜੀ, ਤੁਸੀਂ ਪੁੱਤਰ ਦੇ ਕੇ ਕੇਸ ਲੈ, ਸਤਿਗੁਰੂ ਤੁਸੀਂ ਪੁੱਤਰ ਦੇ ਕੇ ਸਾਨੂੰ ਕੇਸਾਂ ਦੀ ਦਾਤ ਦਿੱਤੀ, ਉਹਨੇ ਤਾਂ ਪੁੱਤਰ ਦੇ ਕੇ ਤੇ ਗੁਰੂ ਕਲਗੀਧਰ ਨੇ ਵਾਰ ਕੇ ਸਾਨੂੰ ਸਿੱਖੀ ਦੀ ਦਾਤ ਦਿੱਤੀ। ਤੀਸਰਾ ਪ੍ਰਮਾਣ ਮੈਂ ਅਰਜ਼ ਕਰਨਾ ਚਾਹੁੰਦਾ, ਫਿਰ ਸਿਧਾਂਤਕ ਪੱਖ ਵੱਲ ਆਵਾਂਗਾ, ਕਿ ਹਜ਼ੂਰ ਦੇ ਸਿੱਖੋ ਕਦੀ ਭਾਈ ਤਾਰੂ ਸਿੰਘ ਦੀ ਲੱਤ ਦੀ ਖੋਪੜੀ ਨੂੰ ਦੇਖ ਲਿਆ ਕਰੋ। ਬਾਪੂ ਸ਼ਹੀਦ ਹੋ ਚੁੱਕਾ ਹੈ ਭਾਈ ਤਾਰੂ ਸਿੰਘ ਦਾ, ਮਾਂ ਦਾ ਇੱਕੋ ਇੱਕ ਜਵਾਨ ਪੁੱਤਰ ਹੈ, ਭੈਣ ਤੇ ਭਰਾ ਇਕੱਠੇ ਦੋਵੇਂ ਮਾਂ ਦੀ ਗੋਦ ਵਿੱਚ ਪਲੇ ਨੇ, ਤੇ ਉਹਦਾ ਕਸੂਰ ਕੀ ਜੀ? ਸਿਰਫ ਇੰਨਾ ਕੁ ਕਿ ਜੰਗਲ ਵਿੱਚ ਬੈਠੇ ਸਿੱਖਾਂ ਨੂੰ ਪ੍ਰਸ਼ਾਦਾ ਛਕਾ ਕੇ ਆਉਂਦਾ ਸੀ, ਸਿਰ ਤੇ ਟੋਕਰਾ ਰੋਟੀਆਂ ਦਾ, ਦਾਲ ਦਾ ਭਾਂਡਾ ਹੱਥ ਵਿੱਚ, ਭੈਣ ਤੇ ਭਰਾ ਦੋਨਾਂ ਪ੍ਰਸ਼ਾਦਾ ਛਕਾਣਾ, ਤੇ ਜਿੱਦਣ ਪਕੜੇ ਗਏ
ਪਿੰਡ ਦੇ ਲੋਕ ਛਡਾਉਣ ਆਏ ਤੇ ਭਾਈ ਤਾਰੂ ਸਿੰਘ ਨੇ ਇੱਕੋ ਗੱਲ ਕਹੀ ਸੀ, ਮੈਨੂੰ ਛਡਾਓ ਨਾ, ਇਹ ਇੱਕ ਘਰ ਵਿੱਚ ਤਵਾ ਬਲਦਾ ਹੈ ਤੇ ਮੈਨੂੰ ਪਕੜਨ ਆਏ ਨੇ, ਤੁਸੀਂ ਘਰ ਘਰ ਵਿੱਚ ਤਵੇ ਤੇ ਲੋਹਾ ਬਾਲ ਦਿਓ ਕਿ ਅੱਜ ਤੋਂ ਬਾਅਦ ਜੰਗਲ ਵਿੱਚ ਕੋਈ ਗੁਰੂ ਕਲਗੀ ਵਾਲੇ ਦਾ ਸਿੱਖ ਭੁੱਖਾ ਨਾ ਸੁਣ, ਜੇ ਮੈਨੂੰ ਪਿਆਰ ਕਰਦੇ ਹੋ ਤੁਰ ਲੱਗਿਆ। ਮਾਂ ਨੇ ਜਿਹੜੇ ਸ਼ਬਦ ਕਹੇ, ਮਾਂ ਕਿਤੇ ਕੁਝ ਸ਼ਬਦ ਆਪਾਂ ਵੀ ਕਿਤੇ ਬੱਚਿਆਂ ਲਈ ਭਾਵਨਾ ਬਣਾਈਏ, ਖਿਮਾ ਕਰਿਓ, ਸਾਡੀਆਂ ਭੈਣਾਂ ਨੇ, ਮਾਵਾਂ ਬਰਾਬਰ ਨੇ, ਵੱਡੇ ਬਜ਼ੁਰਗ ਨੇ ਸਾਡੇ। ਉਹ ਬੀਬੀਓ ਕਦੀ ਉਸ ਮਾਂ ਦੀ ਅੰਦਰ ਦੀ ਆਤਮਾ ਨੂੰ ਸੁਣੋ। ਤੁਰ ਲੱਗੇ ਭਾਈ ਤਾਰੂ ਸਿੰਘ ਤੇ ਮਾਂ ਦੇ ਚਰਨਾਂ ਨੂੰ ਹੱਥ ਲਾਇਆ ਤੇ ਉੱਠ ਕੇ ਪਕੜ ਕੇ ਸੀਨੇ ਨਾਲ ਲਾ ਕੇ ਕਿੰਨੇ ਦਾੜੇ ਤੇ ਹੱਥ ਫੇਰ ਕੇ ਸਿਰ ਤੇ ਹੱਥ ਰੱਖ ਕੇ ਕਿਹਾ, ਮੇਰੇ ਲਾਲ ਦੁਸ਼ਮਣ ਅਣਹੋਣੀ ਕਰੇਗਾ, ਸਿਰ ਦਾ ਖੋਪੜ ਤਾਂ ਉਤਰ ਜਾਏ, ਸਿਰ ਦੀ ਗਰਦਨ ਤਾਂ ਧੜ ਤੋਂ ਲੈਦ ਹੋ ਜਾਏ, ਪਰ ਵੇਖੀ ਮੇਰੇ ਲਾਲ ਮੈਂ ਬੜੀ ਮੁਸ਼ਕਤ ਨਾਲ ਤੇਰੇ ਕੇਸ ਪਾਲੇ ਨੇ, ਮੇਰੇ ਪੁੱਤਰ ਮੈਂ ਤੇਰੀ ਸ਼ਹੀਦੀ ਦਾ ਸੁਣਿਆ ਸੁਣਾ, ਇਹ ਨਾ ਸੁਣਾ ਕਿ ਤਾਰੂ ਸਿੰਘ ਦੇ ਕੇਸ ਕੋਈ ਕੱਟ ਕੇ ਲੈ ਗਏ। ਬਸ ਐ ਮਾਂ ਤੂੰ ਪੁੱਤਰ ਨੂੰ ਕੇਸ ਕਿੱਥੇ ਰਖਾਣੇ ਨੇ, ਤੂੰ ਤਾਂ ਆਪਣੇ ਕੇਸ ਕਤਲ ਕਰਨ ਤੇ ਤੁਰੀ ਹੋਈ, ਕੋਈ ਤੇਰੇ ਤੇ ਭਾਰ ਨਹੀਂ, ਕੋਈ ਤੇਰੇ ਤੇ ਬੋਝ ਨਹੀਂ। ਮੈਂ ਕਹਿੰਦਾ ਜਦੋਂ ਸਿੱਖ ਬੀਬੀ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਕਹਿ ਕੇ ਭਾਈ ਤਾਰੂ ਸਿੰਘ ਦੀ ਤਸਵੀਰ ਸਾਹਮਣੇ ਕਿਵੇਂ ਖਲੋ ਜਾਏਗੀ ਕਿ ਜਦੋਂ ਉਹਦੀ ਤਾਂ ਖੋਪੜੀ ਲੱਤੀ ਹੋਵੇ ਤੇ ਆਪਣੇ ਹੱਥਾਂ ਨਾਲ ਕੀ ਆਪਣੇ ਕੇਸ ਕਤਲ ਕਰਨੇ ਪਏ। ਗੁਰੂ ਸਾਹਿਬ ਨੇ ਪਹਿਲਾ ਬਚਨ ਕਿਹਾ ਕਿ ਕੇਸ ਮੇਰੀ ਮੋਹਰ ਨੇ, ਇਹ ਗੱਲ ਕਦੀ ਰਾਣੀ ਜਿੰਦਾ ਨੇ ਕਹੀ ਸੀ। ਅੱਜ ਇੰਨੀ ਮਮਤਾ ਸੀ ਕਿ ਕਈ ਸਾਲਾਂ ਤੋਂ ਬਾਅਦ ਆਪਣੇ ਪੁੱਤਰ ਨੂੰ ਆਪਣੇ ਲਾਲ ਨੂੰ ਮਿਲਣੇ, ਕਿੰਨੇ ਜਦੋਂ ਦਲੀਪ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਰਾਣੀ ਜਿੰਦਾ ਨੇ, ਦੁੱਖਾਂ ਦੀ ਮਾਰੀ ਨੇ ਤੇ ਚਿੱਤ ਕੀਤਾ ਮਨ ਦਰਿਆ ਮਨਾ, ਮੈਂ ਆਪਣੇ ਪੁੱਤਰ ਦੇ ਸਿਰ ਤੇ ਹੱਥ ਤਾਂ ਫੇਰ ਲਵਾਂ, ਮੈਂ ਆਪਣੇ ਪੁੱਤਰ ਦਾ ਸੀਸ ਤੇ ਦਾੜਾ ਤਾਂ ਵੇਖਾਂ, ਸੀਸ ਦੇ ਕੇਸ ਤੇ ਮੁੱਖ ਤੇ ਦਾੜਾ ਵੇਖਾਂ। ਤੇ ਤੁਹਾਡੀ ਸੋਹਣ ਸਿੰਘ ਸੀਤਲ ਕਹਿੰਦੇ ਨੇ ਕਿ ਜਦੋਂ ਉਹ ਹੱਥ ਮਾਰਦਿਆਂ ਸੀਸ ਦੇ ਉੱਤੇ ਆਇਆ ਹੱਥ ਤੇ ਕਹਿੰਦੇ ਨੇ ਜਿੰਦਾ ਇੱਕੋ ਦਮ ਮਾਨੋ ਜਿਵੇਂ ਉਹਦੇ ਤਨ ਨੂੰ ਕਿਤੇ ਬਿਜਲੀ ਲਾ ਦਿੱਤੀ ਹੋਵੇ, ਸਭ ਕੇ ਪਿੱਛੇ ਹਟ ਗਏ। ਕਹਿੰਦੇ ਰੋ ਪਈ ਤੇ ਸ਼ਬਦ ਸਨ, ਪੁੱਤਰ ਮੈਂ ਤੇਰੇ ਬਾਪ ਦੀ ਮੌਤ ਜਰ ਗਈ, ਭਰਾ ਦੀ ਮੌਤ ਜਰੀ, ਮੈਂ ਖਾਲਸੇ ਰਾਜ ਦਾ ਜਾਣਾ ਵੀ ਜਰ ਗਈ, ਮੈਨੂੰ ਰੰਚਕ ਦੁੱਖ ਨਹੀਂ ਹੋਇਆ, ਇੱਕ ਆਸ ਲੈ ਕੇ ਆਈ ਸਾਂ, ਪੁੱਤਰ ਛੋਟਾ ਹੁੰਦਾ ਵਿਛੜਿਆ ਸੀ, ਅੱਜ ਕੇਸ ਅੱਜ ਦਾਣਾ ਵੱਡਾ ਹੋਵੇਗਾ। ਕਹਿਣ ਲੱਗੇ ਸੱਚ ਜਾਣੀ ਅੱਜ ਤੂੰ ਮੈਨੂੰ ਮਾਰ ਕੇ ਰੱਖ ਦਿੱਤਾ। ਉਸ ਵੇਲੇ ਕਹਿੰਦੇ ਨੇ ਦਲੀਪ ਨੇ ਗੱਲ ਕਹੀ ਸੀ, ਮਾਂ ਉਹਨਾਂ ਦੀਆਂ ਚਿੱਠੀਆਂ ਵੀ ਮਿਲਦੀਆਂ ਨੇ, ਦਲੀਪ ਸਿੰਘ ਦੀਆਂ ਕਦੇ ਚਿੱਠੀਆਂ ਪੜ੍ਹੋ, ਪੰਜਾਬ ਦੇ ਲੋਕਾਂ ਨੂੰ ਜਦੋਂ ਲਿਖਦਾ ਕਹਿੰਦਾ ਮੈਨੂੰ ਛੋਟੇ ਹੁੰਦਿਆਂ ਨੂੰ ਲੈ ਗਏ, ਮੇਰੀ ਮਜਬੂਰੀ ਕਿ ਮੈਂ ਇਹਨਾਂ ਦੇ ਖਾਤਾ ਆ ਗਿਆ, ਆਪਣੀ ਮਰਜ਼ੀ ਇਹਨਾਂ ਕਰਾਈ। ਕਹਿੰਦਾ ਮੇਰਾ ਚਿੱਤ ਕਰਦਾ ਮੈਂ ਪੰਜਾਬ ਦੀ ਧਰਤੀ ਤੇ ਆਵਾਂ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਧਾਰਨ ਕਰਾਂ। ਕਹਿੰਦਾ ਮੈਨੂੰ ਭੁੱਲਿਓ ਨਾ, ਮੈਂ ਤੁਹਾਡਾ ਆਪਣਾ ਖੂਨ ਤੇ ਵਾਸ ਹਾਂ। ਸ਼ਬਦ ਵਰਤੇ ਜਦੋਂ ਚਿੱਠੀ ਸੰਪੂਰਨ ਕਰਦਾ ਤੁਹਾਡਾ ਖੂਨ ਤੇ ਵਾਸ ਦਲੀਪ ਸਿੰਘ। ਕਹਿੰਦੇ ਨੇ ਹੱਥ ਜੋੜ ਕੇ ਕਿਹਾ, ਮਾਂ ਤੇਰਾ ਪਤੀ ਨਹੀਂ ਜਿਉਂਦਾ ਹੋ ਸਕਦਾ, ਰਾਜ ਨਹੀਂ ਆ ਸਕਦਾ, ਤੇਰੇ ਭਰਾ ਨੇ ਨਹੀਂ ਆਉਣਾ, ਪਰ ਮੈਂ ਇੱਕ ਤੈਨੂੰ ਵਾਅਦਾ ਕਰਨਾ ਵਾ, ਤੇਰੀ ਮੌਤ ਤੋਂ ਪਹਿਲਾਂ ਮੈਂ ਕਲਗੀ ਵਾਲੇ ਦੀ ਸਿੱਖੀ ਪਰਤ ਕੇ ਜ਼ਰੂਰ ਲਿਆਵਾਂਗਾ। ਮੈਂ ਤੇਰੇ ਨਾਲ ਵਾਅਦਾ ਕਰਨਾ ਕਿ ਤੂੰ ਨਿਰਾਸ਼ ਨਾ ਹੋਵੀਂ, ਗੁਰੂ ਕੇ ਸਿੱਖਾਂ ਤੇਰੇ ਜੀਵਨ ਦੀ ਮਰਿਆਦਾ ਕੇਸਾਂ ਤੋਂ ਸ਼ੁਰੂ ਹੁੰਦੀ ਏ, ਤੇ ਜੇ ਤੂੰ ਪੁੱਛੇ ਕਿਉਂ ਰੱਖਣੇ ਨੇ, ਤੇ ਅੱਜ ਤਾਂ ਬੜੀਆਂ ਕਿਤਾਬਾਂ ਲਿਖ ਦਿੱਤੀਆਂ ਗਈਆਂ, ਆਪਾਂ ਪੜ੍ਹਨੇ ਆ ਕਿ ਕੇਸਾਂ ਲਈ ਇਹ ਤਾਕਤ ਮਿਲਦੀ ਏ, ਮੈਂ ਇਹਨਾਂ ਗੱਲਾਂ ਤੇ ਇੰਨਾ ਯਕੀਨ ਕਰਦਾ ਨਹੀਂ। ਮੈਂ ਕਹਿੰਦਾ ਕੱਲ ਨੂੰ ਸਾਇੰਸ ਜਿਹੜੀ ਗੱਲ ਅੱਜ ਸਿੱਧ ਕਰਦੀ ਏ ਨਾ, ਪਿੰਡਾਂ ਵਿੱਚ ਪਹਿਲਾਂ ਤਾਂ ਬੁਖਾਰ ਚੜਨਾ ਤੇ ਕਹਿਣਾ ਇਹਦੇ ਤੇ ਰਜਾਈਆਂ ਦਿਓ ਦੋ ਤਿੰਨ, ਹੁਣ ਡਾਕਟਰ ਕਹਿੰਦਾ ਰਜਾਈ ਨਾ ਦਿਓ, ਰਜਾਈ ਲਾ ਕੇ ਨੂੰ ਠੰਡੀਆਂ ਪੱਠੀਆਂ ਕਰੋ ਠੀਕ ਹੋ ਜਾਏਗਾ, ਉਹਨੇ ਗੱਲ ਬਦਲ ਲਈ ਨਾ। ਅੱਜ ਕਹਿੰਦੇ ਪਏ ਵੀ ਆਹ ਵਿਟਾਮਿਨ ਦਿੰਦੇ ਨੇ, ਤੇ ਜੇ ਅਗਲਾ ਕਹੇਗਾ ਵੀ ਕੇਸ ਰੱਖਣ ਦੀ ਕੀ ਲੋੜ ਹੈ ਜੀ, ਮੈਂ ਰੋਜ਼ ਦੀ ਇੱਕ ਗੋਲੀ ਖਾ ਲੈਣਾ ਵਿਟਾਮਿਨ ਦੀ। ਪ੍ਰੋਫੈਸਰ ਪੂਰਨ ਸਿੰਘ ਨੇ ਦੇਖੋ ਉੱਤਰ ਕਹਿਤਾ ਦਿੱਤਾ, ਉਹ ਕਹਿੰਦਾ ਮੈਨੂੰ ਨੀ ਪਤਾ ਇਹ ਵਿਟਾਮਿਨ ਦਿੰਦੇ ਨੇ, ਇਹ ਤਾਕਤ ਦਿੰਦੇ ਨੇ। ਕਹਿੰਦੇ ਨੇ ਇੱਕ ਸੁਹਾਗਣ ਤੁਰੀ ਜਾਂਦੀ ਏ, ਉਹਦੀ ਮਾਂਗ ਵਿੱਚ ਸੰਦੂਰ ਪਿਆ ਹੈ, ਤੇ ਉਹਨੂੰ ਪੁੱਛੀਏ ਵੀ ਤੇਰੇ ਸੰਦੂਰ ਦੇ ਅਰਥ ਕੀ ਨੇ, ਕੀ ਅਰਥ ਕਰੇਗੀ ਉਹ। ਕਹਿੰਦੇ ਸੰਦੂਰ ਕਿਹੜਾ ਵਿਟਾਮਿਨ ਦਿੰਦਾ ਜੀ, ਕਹਿੰਦੇ ਸੰਦੂਰ ਦੇ ਇੱਕੋ ਅਰਥ ਨੇ ਕਿ ਲੰਘਣ ਵਾਲੇ ਬੰਦਿਆ ਚੇਤੇ ਰੱਖੀ, ਜਿਹਦੇ ਕੇਸਾਂ ਵਿੱਚ ਸੰਦੂਰ ਹੈ ਇਹਦੇ ਸਿਰ ਦਾ ਸਾਈ ਇਹਦਾ ਪਤੀ, ਇਹ ਪਤੀ ਵਰਤਾ ਖਤਮ ਵਾਲੀ ਹੈ। ਤੇ ਸੱਚ ਜਾਣੀ ਕਹਿੰਦਾ ਮੇਰੇ ਕਕਾਰ ਮੇਰੇ ਕੇਸ ਕਹਿੰਦੇ ਨੇ
ਮੈਂ ਖਤਮ ਵਾਲਾ ਵਾ ਤੇ ਮੇਰਾ ਖਤਮ ਗੁਰੂ ਕਲਗੀ ਵਾਲਾ। ਸੰਧੂਰ ਦੇ ਕੀ ਅਰਥ ਕਰਾਂਗੇ? ਸਾਹਿਬ ਨੇ ਕਿਹਾ ਪਹਿਲੀ ਗੱਲ ਕਿ ਕੇਸ ਸਾਡੀ ਮੋਰ ਨੇ। ਵੈਸੇ ਤੁਸੀਂ ਸਿਆਣੇ ਬੈਠੇ ਹੋ, ਆਮ ਤੌਰ ਤੇ ਸ਼ੇਰ ਪੜਿਆ ਜਾਂਦਾ ਨਿਸ਼ਾਨੇ ਸਿੱਖੀ ਪੰਜ ਹਰਫ ਕਾਪ ਹਰਗਿਜ ਨਾ ਬਾਸ਼ਦ ਈ ਪੰਜ ਮਾਪ ਕੜਾ ਕਾਰ ਦੋ ਕਛ ਕੰਘਾ ਬਿਨਾ ਬਿਲਾ ਕਈ ਥਾਂ ਤੇ ਬਿਲਾ ਹੈ ਕਿਤੇ ਬਿਨਾ ਹੈ ਬਿਨਾ ਕੇਚ ਖੇਚ ਅਸਤ ਜੁਮਲਾ ਨਿਸ਼ਾਨ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਭਾਈ ਨੰਦ ਲਾਲ ਦੇ ਰਹਿਤ ਨਾਮਿਆਂ ਵਿੱਚ, ਦੇਖੋ ਸ਼ਬਦ ਦੇ ਅਰਥ ਜ਼ਰੂਰ ਸਿੱਖੀ ਅਨੁਸਾਰ ਕਰੀਏ, ਹਕੀਕਤ ਇਹ ਜੇ ਭਾਈ ਨੰਦ ਲਾਲ ਦੀ ਰਚਨਾ ਵਿੱਚ ਕਿਤੇ ਵੀ ਨਹੀਂ ਆਇਆ। ਭਾਈ ਨੰਦ ਲਾਲ ਗ੍ਰੰਥਾਵਲੀ ਪੜ੍ਹੋ, ਇੱਕ ਫਾਰਸੀ ਦੇ ਸਿੱਖ ਵਿਦਵਾਨ ਦੇ ਇਹ ਸ਼ਬਦ ਨੇ ਤੇ ਸ਼ਬਦ ਬੜੇ ਭਾਵਪੂਰਤ ਨੇ। ਉਹ ਕਹਿੰਦਾ ਸਿੱਖੀ ਦੀ ਨਿਸ਼ਾਨੀ ਪੰਜ ਕਾਫ ਤੋਂ ਸ਼ੁਰੂ ਹੁੰਦੀ ਹੈ। ਪੰਜ ਕਾਫ ਆਪਾਂ ਕੱਕਾ ਕਹਿੰਦੇ ਹਾਂ ਤੇ ਸ਼ਬਦ ਕਾਫ ਵਰਗੇ ਹੈ। ਕਹਿਣ ਲੱਗੇ ਨਿਸ਼ਾਨੇ ਕਿ ਸਿੱਖੀ ਪੰਜ ਹਰੂਪ ਕਾਫ, ਕਈ ਥਾਵਾਂ ਤੇ ਸ਼ਬਦ ਹਰਫ ਆਇਆ ਪਰ ਆਮ ਤੌਰ ਤੇ ਜਦੋਂ ਉਰਦੂ ਪੜ੍ਹਨੇ ਆ ਫਾਰਸੀ ਪੜ੍ਹਨੇ ਆ ਤੇ ਉਹ ਸ਼ਬਦ ਹਰਫ ਨਹੀਂ ਵਰਤਦੇ ਹਰੂਪ ਹੀ ਵਰਤਦੇ। ਨਿਸ਼ਾਨੇ ਸਿੱਖੀ ਪੰਜ ਹਰਫ ਕਾਫ ਹਰਗਿਜ ਨਾ ਪਾਸ਼ਤ ਈ ਪੰਜ ਮਾਪ, ਕਹਿਣ ਲੱਗੇ ਕੜਾ ਕਾਰ ਦੋ ਕੱਛ ਕੰਘਾ ਵਿਦਾਂ, ਚਾਰ ਸ਼ਬਦ ਕਹਿ ਹੱਥਾਂ ਵਿੱਚ ਕੜਾ ਗਾਤਰੇ ਕਿਰਪਾਨ ਤੇ ਨਾਲ ਸ਼ਬਦ ਵਰਤੇ ਕਿਸ਼ਹਿਰਾ ਤੇ ਪਿਆਰਿਆ ਨਾਲ ਤੇਰੇ ਕੰਘਾ। ਹੁਣ ਸ਼ਬਦ ਵਰਤਨੇ ਅਖੀਰ ਤੇ ਪਤਾ ਕਹਿੰਦੇ ਨੇ ਬਿਨਾਂ ਕੇਚ ਖੇਚ ਅਸ ਜੁਮਲਾ ਨਿਸ਼ਾਨ, ਕਹਿੰਦੇ ਨੇ ਭਾਵੇਂ ਤੇਰੇ ਕੋਲ ਚਾਰ ਨਿਸ਼ਾਨੀਆਂ ਨੇ, ਕੜਾ ਵੀ ਪਾਇਆ ਕਿਰਪਾਨ ਵੀ ਪਾਈ ਕਿਸ਼ਹਿਰਾ ਵੀ ਪਾਇਆ ਕੰਘਾ ਵੀ ਰੱਖਿਆ, ਪਰ ਚੇਤੇ ਰੱਖੀ ਜੇ ਕੇਸ ਨਹੀਂ ਤਾਂ ਪਹਿਲੀਆਂ ਸਾਰੀਆਂ ਸਾਰੀਆਂ ਨਾ ਭੁੱਲਦੇ ਪਏ। ਕੇਸਾਂ ਤੋਂ ਬਿਨਾਂ ਸੰਪੂਰਨ ਨਹੀਂ, ਬਿਨਾਂ ਕੇਸ ਖੇਸ ਅਸ ਜੁਮਲਾ ਨਿਸ਼ਾਨ, ਕੇਸ ਜਿਹੜੇ ਨੇ ਉਹ ਸਾਡੀ ਮੋਰ ਨੇ। ਕਿਰਪਾਲੂ ਸਤਿਗੁਰੂ ਮਹਾਰਾਜ ਜੀ ਨੇ ਮਿਹਰ ਕੀਤੀ, ਦੇਖੋ ਫਿਰ ਨਾਲ ਇੱਕ ਸ਼ਬਦ ਉੜ ਗਿਆ। ਹੁਣ ਜੇ ਅਸੀਂ ਕਹੀਏ ਵੀ ਇਕੱਲੇ ਕੇਸ ਰੱਖ ਲੈ ਤੇ ਸਾਹਿਬ ਨੇ ਨਾਲ ਤਕੀਦ ਕੀਤੀ ਧਰੇ ਕੇਸ ਪੌਲ ਬਿਨਾਂ ਭੇਖੀ ਮੂੜਾ ਸਿੱਖ ਮੇਰੇ ਦਰਸ਼ਨ ਨਾਏ ਤਿਸ ਪਾਪੀ ਤਿਆਗੈ ਭੇਖ। ਸਾਹਿਬ ਕਿਰਪਾਲੂ ਨੇ ਸਭ ਤੋਂ ਪਹਿਲੀ ਦਾਤ ਦਿੱਤੀ ਕਿ ਰਹਿਤ ਵਿੱਚ ਸਿੱਖਾਂ ਸਾਬਤ ਸੂਰਤ ਕੇਸਾਂ ਨੂੰ ਤੂੰ ਰੱਖੀ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਅੰਮ੍ਰਿਤ ਛਕ ਲਓ, ਕੋਈ ਨੀ ਅੰਮ੍ਰਿਤ ਰੱਖ ਲਈ ਤੂੰ, ਕਿਉਂਕਿ ਅੰਮ੍ਰਿਤ ਨੇ ਸਾਨੂੰ ਰੱਖਣਾ, ਅਸੀਂ ਅੰਮ੍ਰਿਤ ਨੂੰ ਨਹੀਂ ਰੱਖਣਾ। ਅੰਮ੍ਰਿਤ ਨੇ ਸਾਨੂੰ ਸਿੱਖੀ ਦਾ ਦਾਨ ਦੇਣਾ। ਹਜ਼ੂਰ ਨੇ ਕਿਹਾ ਕੇਸ ਰੱਖੀ, ਫਿਰ ਅਗਲੀ ਕਿਰਪਾ ਨਾਲ ਕੀਤੀ ਜਿੱਥੇ ਕੇਸਾਂ ਵਿੱਚ ਕੰਘਾ ਰੱਖਿਆ ਤੇ ਕੰਘਾ ਦਿੱਤਾ ਸਾਨੂੰ ਲੱਕੜ ਦਾ, ਤੇ ਕੰਘਾ ਸਾਨੂੰ ਬੜੀਆਂ ਗੱਲਾਂ ਸਮਝਾਉਂਦਾ। ਮੈਂ ਸੰਖੇਪ ਜਿਹਾ ਅਰਥ ਕਰਦਿਆਂ, ਹੁਣ ਉਹੀ ਲੱਕੜ ਦਾ ਟੁਕੜਾ ਜਿਹੜਾ ਪੈਰਾਂ ਵਿੱਚ ਰੁਲਦਾ ਜਦੋਂ ਉਹਨੂੰ ਆਰੇ ਤੇ ਚੀਰ ਕੇ ਉਹਦੇ ਦੰਦੇ ਬਣਾਉਂਦੇ ਨੇ, ਜਿਹਨੇ ਆਪਣੇ ਆਪ ਨੂੰ ਆਰੇ ਦੇ ਸਮਰਪਿਤ ਕੀਤਾ ਸੱਚ ਜਾਣੋ ਉਹ ਇੱਕ ਦਿਨ ਸਿਰ ਦਾ ਤਾਜ ਬਣ ਜਾਂਦਾ। ਉਹ ਕੰਘਾ ਉਹ ਲੱਕੜ ਜਿਹੜੀ ਪੈਰਾਂ ਵਿੱਚ ਰੁਲਦੀ ਏ ਉਹ ਕੇਸਾਂ ਦੇ ਵਿੱਚ ਆ ਗਈ ਤੇ ਨਾਲ ਸ਼ਬਦ ਕਹੇ ਕਿ ਸਿੱਖਾ ਦੋਨੋ ਵਕਤ ਤੂੰ ਕੰਘਾ ਕਰਨਾ। ਸ਼ਬਦ ਵਰਤੇ ਕਿ ਕੰਘਾ ਦੋਨੋ ਵਕਤ ਕਰ, ਪਾਪ ਪਾਪ ਚੁਣੇ ਚੁਣ ਬਣ ਲਈ ਕਿ ਸਿਰ ਤੇ ਉੱਤੇ ਦੋਨੋ ਵਕਤ ਕੰਘਾ ਕਰੀ ਤੇ ਪੱਗ ਚੁਣ ਕੇ ਬੰਨੀ, ਟੋਪੀ ਦੀ ਤਰ੍ਹਾਂ ਨਹੀਂ। ਇਹ ਨਹੀਂ ਕਿ ਪੰਜ ਛੇ ਪੱਗਾਂ ਕੱਠੀਆਂ ਅੱਜ ਸੰਡੇ ਵਾਲੇ ਦਿਨ ਬੰਨ ਲਈਆਂ ਤੇ ਸੋਮਵਾਰ ਨੂੰ ਇੱਕ ਟੋਪੀ ਰੱਖ ਲਈ, ਮੰਗਲਵਾਰ ਨੂੰ ਦੂਜੀ ਰੱਖ ਲਈ, ਨਹੀਂ। ਸ਼ਬਦ ਵਰਤਿਆ ਪੱਗ ਚੁਣੇ ਚੁਣ ਬੰਨ ਲਈ, ਦੋਨੋ ਵਕਤ ਕੰਘਾ ਕਰੀ ਤੇ ਫਿਰ ਕੰਘਾ ਤੈਨੂੰ ਇੱਕ ਗੱਲ ਸਮਝਾਉਂਦਾ, ਕੁਰਬਾਨੀ ਕਰਨ ਵਾਲੇ ਸਿਰਾਂ ਦਾ ਤਾਜ ਬਣਦੇ ਨਹੀਂ। ਦੋ ਵਕਤ ਦਾ ਕੰਘਾ ਤੇ ਦੋ ਵਕਤ ਦਾ ਨਿਤਨੇਮ ਦਿੱਤਾ। ਸਿੱਖ ਦੀ ਬਾਹਰ ਦੀ ਰਹਿ ਤੈਨੂੰ ਅੰਦਰ ਨੂੰ ਪ੍ਰੇਰਦੀ ਏ, ਕੇਸਾਂ ਵਿੱਚ ਕੰਘਾ ਕਰੇ, ਮੁਰਦਾ ਕੇਸ ਕੰਘੇ ਨਾਲ ਬਾਹਰ ਆਉਂਦੇ ਨੇ, ਸਵੇਰ ਦਾ ਕੰਘਾ ਕਰੇ ਤੇ ਸ਼ਾਮ ਨੂੰ ਕੇਸ ਬਾਹਰ ਨਿਕਲਦੇ ਨੇ, ਰਾਤ ਸੋਵੇ ਸਵੇਰੇ ਕੰਘਾ ਕਰੇ ਤੇ ਮੁਰਦਾ ਕੇਸ ਬਾਹਰ ਨਿਕਲਦੇ ਨੇ। ਦੋਨੋ ਵੇਲੇ ਦੇ ਨਿਤਨੇਮ ਦਾ ਮਤਲਬ ਇਹ ਵੇ ਕਿ ਅੰਦਰ ਨੂੰ ਕੰਘਾ ਕਰੀ ਕਿ ਜਿਹੜੇ ਫੁਰਨੇ ਮਾੜੇ ਅੰਦਰ ਪੈਦਾ ਹੋਣ ਬਾਣੀ ਦਾ ਕੰਘਾ ਕਰਕੇ ਉਹ ਵੀ ਬਾਹਰ ਕਰ ਦੇ। ਦੋਨੋ ਵਕਤ ਕੰਘਾ ਤੇ ਦੋਨੋ ਵਕਤ ਨਿਤਨੇਮ ਦੀ ਬਾਣੀ। ਹੁਣ ਉਸ ਤੋਂ ਅੱਗੇ ਸ਼ਬਦ ਵਰਤੇ ਪਾਗ, ਧਿਆਨ ਦਿਆ ਜੇ ਪੱਗ ਵਾਲਾ ਮਸਲਾ ਆਪਣਾ ਸਿੱਖਾਂ ਵਿੱਚ ਬੜੇ ਜ਼ੋਰ ਸ਼ੋਰ ਨਾਲ ਚੱਲਦਾ ਪਿਆ। ਹਜ਼ੂਰ ਕਿਰਪਾਲੂ ਜੀ ਦੀ ਕਿਰਪਾ ਨਾਲ ਕੁਝ ਕੁ ਪ੍ਰਮਾਣ ਅਰਜ ਕਰਨ ਨੇ ਪੱਗ ਕਿੱਥੋਂ ਸ਼ੁਰੂ ਹੋਈ। ਗੁਰੂ ਗ੍ਰੰਥ ਸਾਹਿਬ ਵਿੱਚ ਭਾਵੇਂ ਪੱਗ ਸ਼ਬਦ ਵੀ ਆਇਆ, ਪਗੜੀ ਸ਼ਬਦ ਵੀ ਆਇਆ, ਪਾਗ ਸ਼ਬਦ ਵੀ ਆਇਆ ਤੇ ਸਿੱਖੀ ਦਾ ਗੁਰਮਤ ਦਾ ਸ਼ਬਦ ਸਾਨੂੰ ਦਿੱਤਾ ਹੈ ਉਹ ਹੈ ਦਸਤਾਰ। ਅਸੀਂ ਜਿੱਥੇ ਬੰਨੇ ਹਾਂ ਹੋਰ ਲੋਕ ਵੀ ਦਸਤਾਰ ਪੱਗ ਬੰਨਦੇ ਨੇ, ਪਰ ਸਾਡੀ ਦਸਤਾਰ ਵਿੱਚ ਤੇ ਉਹਨਾਂ ਦੀ ਬੱਜੀ ਕੋਈ ਕੱਪੜੇ ਦੀ ਪੱਗ ਅੰਦਰ ਜ਼ਮੀਨ ਅਸਮਾਨ ਦਾ ਅੰਤਰ ਕਿਉਂ? ਧਿਆਨ ਦਿਆ ਜੀ, ਪਹਿਲੀ ਗੱਲ
ਕਿ ਪੱਗ ਦੀ ਸ਼ੁਰੂਆਤ ਕਦੋਂ ਹੋਈ। ਅਸੀਂ ਬਾਣੀ ਵਿੱਚੋਂ ਪੜ੍ਹੀਏ ਤੇ ਸਭ ਤੋਂ ਪੁਰਾਤਨ ਭਗਤ ਬਾਣੀ ਵਿੱਚ ਬਾਬਾ ਫਰੀਦ ਜੀ ਨੇ, ਉਹਨਾਂ ਦੀ ਰਚਨਾ ਵਿੱਚ ਇਹਦਾ ਖਾਸ ਕਰਕੇ ਜ਼ਿਕਰ ਆਇਆ, ਭਾਵੇਂ ਉਹਨਾਂ ਨੇ ਕਿਸੇ ਹੋਰ ਸੰਦਰਭ ਵਿੱਚ ਲਿਆ। ਉਹ ਸ਼ਬਦ ਕਹਿੰਦੇ ਨੇ, ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ। ਜਦੋਂ ਬਾਬੇ ਰਵਿਦਾਸ ਜੀ ਨੂੰ ਪੜ੍ਹਿਆ, ਉਹਨਾਂ ਨੇ ਵੀ ਪੱਗ ਦਾ ਜ਼ਿਕਰ ਕੀਤਾ, ਕਹਿਣ ਲੱਗੇ, ਬੰਕੇ ਬਾਲ ਪਾਗ ਸਿਰ ਦੇਰੀ, ਇਹ ਤਨ ਹੋਏਗੋ ਭਸਮ ਕੀ ਢੇਰੀ। ਜਦੋਂ ਹਜ਼ੂਰ ਦੀ ਅੰਮ੍ਰਿਤ ਬਾਣੀ ਪੜ੍ਹੀ ਤੇ ਬਾਬੇ ਨਾਮਦੇਵ ਨੂੰ ਜਿੱਦਣ ਰੱਬ ਦੇ ਦੀਦਾਰ ਹੋਏ ਤੇ ਕਹਿਣ ਲੱਗੇ, ਉਹ ਰੱਬ ਦੀ ਗੰਜ ਕੋਈ ਨਹੀਂ ਸੀ। ਸੱਚ ਜਾਣੋ, ਤੁਸੀਂ ਜਿੰਨੇ ਵੀ ਟੀਕਾਕਾਰ ਪੜੋਗੇ ਨਾ, ਉਹ ਸ਼ਬਦ ਆਰੰਭ ਹੁੰਦਾ, ਹੱਲੇ ਯਾਰਾਂ ਖੁਸ਼ਖਬਰੀ। ਹੁਣ ਉੱਥੇ ਜਿਹੜੇ ਉਹਨੇ ਰੱਬ ਦੇ ਦੀਦਾਰ ਕੀਤੇ ਤੇ ਉਹਨਾਂ ਸ਼ਬਦ ਪਤਾ ਕੀ ਵਰਤੇ ਨੇ, ਕਹਿਣ ਲੱਗੇ, ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ। ਇਹ ਕਹਿੰਦੇ ਆ ਕਿ ਨਾਮ ਦੇਵ ਨੂੰ ਰੱਬ ਦੇ ਦਰਸ਼ਨ ਹੋਏ ਤੇ ਜਿਹਨੂੰ ਦਰਸ਼ਨ ਹੋਏ, ਸਭ ਤੋਂ ਪਹਿਲਾਂ ਉਹਨੇ ਪੱਗ ਦੀ ਗੱਲ ਕੀਤੀ, ਕਹਿੰਦਾ, ਤੇਰੇ ਵਰਗੀ ਪੱਗ ਕਿਤੇ ਹੋਰ ਦੀ ਗਈ। ਉਹਨਾਂ ਸ਼ਬਦ ਵਰਤੇ, ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ। ਪੱਗ ਸ਼ਬਦ, ਪਾਗ ਸ਼ਬਦ, ਪਗੜੀ ਸ਼ਬਦ, ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਸਾਨੂੰ ਮਿਲਦਾ। ਇੱਕ ਮੈਂ ਬੇਨਤੀ ਕਰਦੇ ਹਾਂ, ਖਾਸ ਕਰਕੇ ਸਿੱਖੀ ਵਿੱਚ ਪੱਗ ਦਾ ਜਦੋਂ ਜ਼ਿਕਰ ਕੀਤਾ ਹੈ ਤੇ ਉਦੋਂ ਪਹਿਲੇ ਢਾਡੀ ਨੱਥਾ ਜੀ ਤੇ ਅਬਦੁੱਲਾ ਜੀ ਸੋਰ ਸਿੰਘ ਪਿੰਡ ਦੇ ਰਹਿਣ ਵਾਲੇ ਨੇ, ਢਾਡੀ ਕਲਾ ਵਿੱਚ ਨਿਪੁੰਨ ਨੇ। ਜੋ ਦੇਖੋ ਉਹਨਾਂ ਦੀ ਢਾਡੀ ਕਲਾ ਨੂੰ ਨਮਸਕਾਰ ਕਰੀਏ। ਪਹਿਲੀ ਗੱਲ, ਬਾਣੀ ਦਾ ਪਾਠ ਹੋਵੇ, ਦਰਬਾਰ ਵਿੱਚ ਕੀਰਤਨ ਹੋਵੇ, ਕੀਰਤਨ ਨਾਲ ਸ਼ਬਦ ਦੀ ਵਿਚਾਰ ਹੋਵੇ ਤੇ ਸ਼ਬਦ ਦੀ ਵਿਚਾਰ ਦੇ ਨਾਲ ਇਤਿਹਾਸ ਨੂੰ ਢਾਡੀਆਂ ਰਾਹੀਂ ਦੁਹਰਾਇਆ ਜਾਏ। ਅਸਲ ਵਿੱਚ ਇਹ ਗੁਰਮਤਿ ਦੀ ਮਰਿਆਦਾ ਹੈ। ਭਾਈ ਨੱਥਾ ਤੇ ਅਬਦੁੱਲਾ ਮੇ ਸ਼ਬਦ ਪੱਗ ਤੋਂ ਦੂਰ ਨਾ ਜਾਇਓ, ਕਿਉਂਕਿ ਖਜ਼ਾਨਾ ਇੰਨਾ ਕੁ ਹੈ। ਕਈ ਵਾਰੀ ਵਿਚਾਰ ਕਰਦਿਆਂ ਹੋਰ ਸ਼ਬਦ ਬੜੇ ਕੀਮਤੀ ਵਿੱਚ ਆਉਂਦੇ। ਨੱਥਾ ਤੇ ਅਬਦੁੱਲਾ ਸੁਰ ਸਿੰਘ ਪਿੰਡ ਦੇ ਦੋਨੋਂ ਢਾਡੀ ਨੇ ਤੇ ਸੁਰ ਸਿੰਘ ਪਿੰਡ ਨੇ ਬੜੇ ਬੜੇ ਸੂਰਮੇ ਪੈਦਾ ਕੀਤੇ ਨੇ। ਆਪ ਜੀ ਨੂੰ ਗਿਆਤ ਹੋਵੇ, ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਪਹਿਲਾ ਜਥਾ ਸੁਰ ਸਿੰਘ ਪਿੰਡ ਦਾ ਉੱਠਿਆ ਸੀ, ਜਿਨ੍ਹਾਂ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ, ਦੋ ਵਕਤ ਦਾ ਪ੍ਰਸ਼ਾਦਾ, 6 ਮਹੀਨਿਆਂ ਬਾਅਦ ਇੱਕ ਤਨ ਦਾ ਕੱਪੜਾ ਦੇ ਦੇ, ਅੱਜ ਤੋਂ ਬਾਅਦ ਘਰ ਨਹੀਂ ਜਾਣਾ, ਜਿੱਥੇ ਮਰਜ਼ੀ ਠੀਕਰਾ ਭੰਨ ਲਿਆ ਜੀ। ਇਹ ਸੁਰ ਸਿੰਘ ਪਿੰਡ ਦੀ ਇੱਕ ਜ਼ਿਮੀਦਾਰ ਸੱਜਣ, ਜਿਹਨੂੰ ਅਸੀਂ ਮਿਸਤਰੀ ਬੇਤਰਾਜ ਸ਼ਬਦ ਵਰਤਨੇ ਆ। ਆਪ ਜੀ ਨੂੰ ਗਿਆਤ, ਮੈਂ ਖਿੰਨ ਵਿੱਚੋਂ ਨਿਕਲਿਆ, ਪਰ ਇਹ ਹਿੰਟ ਦੇਣਾ ਜ਼ਰੂਰੀ ਸੀ। ਮਿਸਤਰੀ ਬੇਤਰਾਜ ਸੁਰ ਸਿੰਘ ਪਿੰਡ ਦੇ ਨੇ। ਜਿਤਨ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਬਰੂਦ ਦੇ ਕੁੱਪੇ ਰੱਖ ਕੇ ਉਡਾ ਦਿੱਤਾ ਸੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਪਰਤ ਕੇ ਹਰਿਮੰਦਰ ਦੀ ਸਿਰਜਣਾ ਕਰਨ ਦਾ ਖਾਲਸੇ ਨੂੰ ਪ੍ਰੇਰਨਾ ਦੇ ਕੇ ਜਦੋਂ ਸ਼ੁਰੂ ਕੀਤਾ ਤੇ ਉਸ ਵੇਲੇ ਮਿਸਤਰੀ ਬੇਤਰਾਜ ਨੂੰ ਖਾਲਸੇ ਨੇ ਇੱਕ ਮੋਹਰ ਦਿੱਤੀ ਸੀ। ਮੈਂ ਕਹਿੰਦਾ, ਉਹ ਸਿੱਖ ਇਮਾਨਦਾਰ ਦਾ ਪ੍ਰਬੰਧ ਵੇਖੋ। ਮੋਹਰ ਦੇ ਕੇ ਕਿਹਾ ਸੀ, ਬੇਤਰਾਜ ਜੀ, ਇਸ ਮੋਹਰ ਨਾਲ ਜਿਸ ਮਰਜ਼ੀ ਜਥੇ ਤੋਂ ਜਿੰਨਾ ਮਰਜ਼ੀ ਪੈਸਾ ਮੰਗਾਓ, ਉਸਾਰੀ ਲਈ ਤੁਸੀਂ ਮੋਹਰ ਲਾ ਕੇ ਦਸਖਤ ਕਰਕੇ ਭੇਜ ਦਿਓ, ਤੁਹਾਡੇ ਕੋਲ ਇੰਨੇ ਪੈਸੇ ਆਉਣਗੇ। ਕਹਿੰਦੇ ਨੇ, 14 ਲੱਖ ਰੁਪਇਆ ਪਹਿਲੇ ਦਿਨ ਹੋਇਆ, ਹੀਰੇ ਮੋਤੀਆਂ ਦੇ ਸੋਨੇ ਚਾਂਦੀ ਦੇ ਟਰੰਕ ਭਰੇ। ਬੇਤਰਾਜ ਘਰ ਗਏ। ਮੈਂ ਕਹਿੰਦਾ, ਕਿੱਥੇ ਸਿੱਖੀ ਕਮਾਈ ਜਾਏਗੀ ਇਹੋ ਜਿਹੀ? ਘਰ ਜਾ ਕੇ ਇਹਨਾਂ ਦੀ ਘਰਵਾਲੀ ਦਾ ਨਾਮ ਸੀ ਮਾਈ ਰੱਜੀ। ਆਪਣੇ ਘਰਵਾਲੀ ਤੇ ਸੁਪਤਨੀ ਤੇ ਨਾਲ ਧੀ ਦੋਨਾਂ ਨੂੰ, ਸੁਪਤਨੀ ਤੇ ਧੀ ਨੂੰ, ਮਾਈ ਰੱਜੀ ਆਪਣੀ ਘਰਵਾਲੀ ਨੂੰ ਤੇ ਧੀ ਨੂੰ ਕਿਹਾ, ਅੱਜ ਤੋਂ ਬਾਅਦ ਤੁਸੀਂ ਕਿਸੇ ਦੇ ਘਰ ਦਿਹਾੜੀ ਕਰਕੇ ਰੋਟੀ ਕਮਾਣੀ ਏ, ਮੈਂ ਹਰਿਮੰਦਰ ਦੀ ਸੇਵਾ ਕਰਨੀ ਏ। ਭਾਵੇਂ 1 ਕਰੋੜ ਰੁਪਇਆ ਦਾ ਹੀਰਾ ਮੋਤੀ ਸਾਡੇ ਘਰ ਪਿਆ, ਪਰ ਇਹ ਗੁਰੂ ਕੇ ਸਿੱਖਾਂ ਦੀ, ਗੁਰੂ ਕੀ ਗੋਲਕ ਦੀ ਮਾਇਆ ਹੈ, ਇਹਦੇ ਵਿੱਚੋਂ 1 ਰੁਪਈਏ ਨਾਲ ਵੀ ਘਰ ਰੋਟੀ ਨਹੀਂ ਜੇ ਪਕਾਣੀ। ਹੈਰਾਨਗੀ ਦਿਆਲ, ਕਹਿੰਦੇ ਨੇ, ਉਹਦੀ ਘਰ ਵਾਲੀ ਤੇ ਉਹਦੀ ਬੱਚੀ ਆਪ ਕਿਰਤ ਕਰਨ ਤੇ ਸ਼ਾਮ ਨੂੰ ਰੋਟੀ ਉਹਨਾਂ ਦੀ ਪੈਸਿਆਂ ਦੀ ਪੱਕਦੀ ਸੀ ਜਿਹੜੀਆਂ ਉਹ ਕਮਾ ਕੇ ਲਿਆਉਂਦੀਆਂ ਸਨ। 1 ਕਰੋੜ ਰੁਪਈਏ ਟਰੰਕਾਂ ਵਿੱਚ ਪਏ ਨੇ ਘਰ ਨਹੀਂ। ਹੁਣ ਦੇਖੋ, ਸੁਰ ਸਿੰਘ ਪਿੰਡ ਤੋਂ ਮਿਸਤਰੀ ਬੇਤਰਾਜ ਸਿੱਖ ਰਾਜ ਵੇਲੇ ਨੱਥਾ ਤੇ ਅਬਦੁੱਲਾ ਦੋਨਾਂ ਨੇ ਵਾਰ ਜਦੋਂ ਗਾਈ, ਉਹਦੇ ਵਿੱਚ ਉਹਨਾਂ ਨੇ ਪੱਗ ਦਾ ਜ਼ਿਕਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਦਸਤਾਰ ਉਦਨ ਬੰਨੀ ਤੇ ਉਸ ਪੱਗ ਦੀ ਤੁਲਨਾ ਉਹਨਾਂ ਨੇ ਕਿਸੇ ਰਾਜਪੂਤ ਰਾਜੇ ਦੀ ਪੱਗ ਨਾਲ ਨਹੀਂ, ਉਹਨਾਂ ਨੇ ਉਸ ਪੱਗ ਦੀ ਤੁਲਨਾ ਕਿਸੇ ਦੇਵੀ ਦੇਵਤੇ ਦੇ ਤਾਜ ਨਾਲ ਨਹੀਂ। ਜਦੋਂ ਉਹਨਾਂ ਢਾਡੀ ਵਾਰਾਂ ਗਾਈਆਂ, ਢਾਡੀ ਦਾ ਕੰਮ ਹੀ ਇਹ ਵੇਖ ਕੇ ਵੇਲੇ ਦੇ ਹਾਲਾਤ ਤੋਂ ਜਾਣੂ ਕਰਾਉਣਾ ਤੇ ਅਖੀਰ ਤੇ ਉਹਨਾਂ ਨੇ ਜਦੋਂ ਪੌੜੀ ਸੰਪੂਰਨ ਕੀਤੀ ਤੇ ਕਹਿਣ ਲੱਗੇ, ਉਹ ਜਹਾਂਗੀਰ,
ਤੂੰ ਹੀ ਆਪਣੇ ਸਿਰ ਤੇ ਪਰਨਾ ਬੰਨੀ ਫਿਰਨਾ, ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਤੂੰ ਮੁਕਾਬਲਾ ਕਦੀ ਵੀ ਨਹੀਂ ਕਰ ਸਕਣਾ। ਉਹਨਾਂ ਪਹਿਲੀ ਵਾਰੀ ਦਸਤਾਰ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਆਇਆ ਕਿ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ, ਵਜ਼ੀਰ ਦੀ ਸੀਮਤ ਬਾਹ, ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਤੁਸ਼ਤਾ ਕਰੇ ਤਾਗੀਰ ਦੀ, ਅਖੀਰ ਤੇ ਕਹਿੰਦੇ ਸਨ ਪੱਗ ਤੇਰੀ ਕੀ ਜਹਾਂਗੀਰ ਦੀ। ਉਹ ਜਹਾਂਗੀਰ, ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਮੁਕਾਬਲਾ ਤੂੰ ਕਰ ਸਕਣਾ? ਧਿਆਨ ਦਿਓ, ਇਸ ਤੋਂ ਅੱਗੇ ਮੈਂ ਇੱਕ ਉਦਾਹਰਨ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਦੇਣੀ ਕਿ ਦਸਤਾਰ ਸਜਾਈਏ, ਇਹ ਗੁਰੂ ਦਾ ਹੁਕਮ ਹੈ ਕਿ ਰਹਿਤ ਦੱਸਦੇ ਕੇਸ ਰੱਖੀ, ਕੇਸਾਂ ਵਿੱਚ ਕੰਘਾ ਟਿਕਾਈ, ਉੱਤੇ ਦਸਤਾਰ ਤੂੰ ਬੰਨੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਠੰਡੇ ਖੂਨ ਨਹਾਇਕ ਹੈ, ਪੱਗ ਵਿਸਾਰ ਆਇਆ ਸਿਰ ਨੰਗੇ, ਘਰ ਵਿੱਚ ਰੰਨਾ ਕਮਲੀਆਂ ਤੂੰ ਸੀ ਲਿੱਤੀ ਦੇਖ ਕੁਟੰਗੇ, ਰੰਨਾ ਦੇਖ ਪਟੰਦੀਆਂ ਮਾਰਾ ਮਾਰੇ ਢਾਹਾਂ ਹੋਏ ਨਿਸੰਗੇ, ਲੋਕ ਸਿਆਪੇ ਆਇਆ ਇਸਤਰੀ ਪੁਰਸ਼ ਜੁੜੇ ਲੈ ਪੰਗੇ, ਪੰਗੇ ਦਾ ਅਰਥ ਪੰਗਤਾਂ ਬਣਾ ਕੇ ਰੋਣ ਲੱਗ ਪਏ। ਕਹਿਣ ਲੱਗੇ ਨੈਣ ਪੁੱਛਦੀ ਪਿੱਟਦਿਆਂ, ਕਿਸ ਦੇ ਨਾਂ ਅਲਾਉਣੀ ਅੰਗੇ, ਕਿਹਦੇ ਨਾਂ ਤੇ ਅਲਾਉਣੀ ਪਾਵਾਂ। ਅੱਗੋ ਨੇ ਉੱਤਰ ਦਿੱਤਾ ਸਹੁਰਾ ਪੁੱਛੋ ਜਾਏ ਕਹਿ, ਕੌਣ ਮੂਵਾ ਨੂੰ ਉੱਤਰ ਮੰਗੇ। ਤੇ ਭਾਈ ਜੀ ਕਹਿੰਦੇ ਨੇ ਕਾਵਾਂ ਰੌਲੀ ਮੂਰਖ ਸੰਗ ਹੈ, ਮੂਰਖਾਂ ਦਾ ਟੋਲਾ, ਇੱਕ ਕਾਂ ਬੋਲਿਆ ਸਾਰੇ ਕਾਵਾਂ ਅੱਗੋ ਰੌਲਾ ਪਾ ਦਿੱਤਾ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਕੇ ਸਿੱਖੋ, ਪੱਗ ਉਤਰਨੀ ਮੌਤ ਦਾ ਸੂਚਕ ਸੀ, ਦਸਤਾਰ ਸ਼ਬਦ ਜਦੋਂ ਅਸੀਂ ਪੜ੍ਹਨੇ ਆ, ਮੈਂ ਜਿਹੜੀ ਬੇਨਤੀ ਕਰ ਰਿਹਾ ਵਾ ਅਰਬੀ ਵਿੱਚ, ਅਸੀਂ ਇਹਨੂੰ ਦਸਤਾਰ ਸ਼ਬਦ ਵਰਤਨੇ ਆ। ਅਰਬੀ ਵਿੱਚ ਇਹਦੇ ਵੀ ਸ਼ਬਦ ਵਰਤਿਆ ਜਾਂਦਾ ਇਮਾਮਾ, ਜਦੋਂ ਇਹਨੂੰ ਫਾਰਸੀ ਵਿੱਚ ਪੜ੍ਹੀਏ ਤੇ ਇਹਦੇ ਲਈ ਸ਼ਬਦ ਵਰਤਿਆ ਜਾਂਦਾ ਦੁੱਲ ਬੰਦ। ਦੁੱਲ ਬੰਦ ਦਾ ਅਖਰੀ ਅਰਥ ਹੁੰਦਾ ਕੱਪੜੇ ਦੀਆਂ ਸਹਿਆਂ, ਕੱਪੜੇ ਦੀਆਂ ਪੱਟੀਆਂ। ਅਰਬੀ ਵਿੱਚ ਇਮਾਮਾ, ਫਾਰਸੀ ਵਿੱਚ ਦੁੱਲ ਬੰਦ, ਤੁਰਕੀ ਵਿੱਚ ਇਹਨੂੰ ਕਹਿੰਦੇ ਤੁੱਲ ਬੰਦ, ਤੇ ਜਦੋਂ ਆਪਾਂ ਅੰਗਰੇਜ਼ੀ ਵਿੱਚ ਪੜ੍ਹਨੇ ਆ ਤੇ ਸ਼ਬਦ ਵਰਤਿਆ ਜਾਂਦਾ ਟਰਬਨ। ਤੇ ਮੇਰੇ ਕਿਰਪਾਲੂ ਸਤਿਗੁਰੂ ਨੇ ਕਿਰਪਾ ਕਰਕੇ ਜਿੱਥੇ ਪੱਗ ਸ਼ਬਦ ਵਰਤੇ ਨੇ ਉੱਥੇ ਮੇਰ ਕਰਕੇ ਦਸਤਾਰ ਸ਼ਬਦ ਵੀ ਕਿਹਾ ਹੈ। ਦੇਖੋ ਹੁਣ ਇਸ ਦਸਤਾਰ, ਸਿੱਖ ਦੀ ਦਸਤਾਰ ਕੱਲੀ ਸਿਰ ਢੱਕਣ ਤੱਕ ਸੀਮਿਤ ਨਹੀਂ, ਅਸਲ ਵਿੱਚ ਇਹਦੇ ਕੇਤ ਗੁਰੂ ਦਾ ਹੁਕਮ ਮੰਨਣ ਦੇ ਸੂਚਕ ਨੇ, ਤੇ ਦਸਤਾਰ ਜਿਹੜੀ ਹੈ ਸਿੱਖ ਦੀ ਅਣਖ ਦਾ ਸੂਚਕ ਹੈ। ਆਮ ਲੋਕ ਪਗੜੀ ਬੰਨਦੇ ਨੇ, ਸਾਡੇ ਹਰਿਆਣੇ ਵੀ ਜਾਟ ਵੀ ਪਗੜੀ ਬੰਨਦੇ ਨੇ ਥਮਲੇ ਛੱਡ ਕੇ, ਪਰ ਦੇਖੋ ਜਦੋਂ ਸਿੱਖ ਦੀ ਸ਼ਬਦਾਵਲੀ ਪੜ੍ਹਦੇ ਹਾਂ ਉਹਦੀ ਦਸਤਾਰ, ਜੇ ਕੋਈ ਉਹਨੂੰ ਸ਼ਬਦ ਉਹਦੇ ਧਰਮ ਲਈ ਮਾੜਾ ਬੋਲੇ ਤੇ ਉਹ ਕਹਿੰਦਾ ਮੇਰੀ ਦਸਤਾਰ ਨੂੰ ਹੱਥ ਪਾਇਆ ਹੈ। ਜਦੋਂ ਕੋਈ ਕੁਰਬਾਨੀ ਕਰਕੇ ਕਿਤੇ ਦੁਸ਼ਟ ਸੋਦੇ ਸੇ ਕਹਿੰਦਾ ਰੁੜਦੀ ਕੋਈ ਦਸਤਾਰ ਸਿਰ ਤੇ ਰੱਖ ਦਿੱਤੀ ਹੈ। ਇਹਦੇ ਲਈ ਦਸਤਾਰ ਸ਼ਬਦ ਜਿਹੜਾ ਹੈ ਉਹ ਹਕੀਕਤ ਵਿੱਚ ਇਹਦੇ ਅੰਦਰ ਦੀ ਅਣਖ ਨਾਲ ਵੀ ਜੁੜਿਆ ਹੈ। ਸਤਿਗੁਰੂ ਨੇ ਰਹਿ ਦਿੱਤੀ ਪਹਿਲਾ ਬਚਨ ਕਿਹਾ ਕਿ ਸਾਡੀ ਮੋਹਰ ਨੇ, ਤੇ ਕਿਸੇ ਦੀ ਮੋਹਰ ਦੀ ਦੁਰਵਰਤੋਂ ਕਰਨੀ ਹਕੀਕਤ ਵਿੱਚ ਬੜਾ ਵੱਡਾ ਜੁਰਮ ਹੁੰਦਾ ਹੈ। ਕੇਸਾਂ ਵਿੱਚ ਕੰਘਾ ਰੱਖਣਾ ਤੇ ਕੰਘਾ ਰੱਖ ਕੇ ਉਸਤੇ ਦਸਤਾਰ ਸਜਾਉਣੀ, ਤੇ ਇਸ ਦਸਤਾਰ ਦੀ ਕੀਮਤ, ਇਹ ਦਸਤਾਰ ਗੁਰੂ ਸਾਹਮਣੇ ਝੁਕੇ, ਇਹ ਦਸਤਾਰ ਰੱਬ ਦੀ ਬੰਦਗੀ ਕਰਨ ਵਾਲਿਆਂ ਦਾ ਅਦਬ ਕਰੇ, ਤੇ ਜੇ ਕਿਸੇ ਨੇ ਇਸ ਦਸਤਾਰ ਦੀ ਕੀਮਤ ਪੁੱਛਣੀ ਹੈ ਤੇ ਕਦੀ ਬਾਬਾ ਫਤਿਹ ਸਿੰਘ ਤੋਂ ਪੁੱਛ ਕਿ ਉਹਨਾਂ ਨੂੰ ਝੁਕਣ ਲਈ ਇਸ਼ਾਰਾ ਨਹੀਂ ਕੀਤਾ ਗਿਆ। ਵੱਡਾ ਦਰਵਾਜ਼ਾ ਬੰਦ ਹੈ, ਛੋਟੇ ਦਰਵਾਜ਼ੇ ਲਈ ਅੰਦਰ ਪ੍ਰਵੇਸ਼ ਬਾਰੀ ਦੀ ਕਰਵਾਉਣ ਦਾ ਮਤਲਬ ਇਹ ਸੀ ਕਿ ਸਿਰ ਝੁਕੇਗਾ ਤੇ ਹੱਥ ਕੇ ਕਹਾਂਗੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਝੁਕ ਗਏ, ਬਿਲਕੁਲ ਨਹੀਂ। ਉਹਨਾਂ ਨੂੰ ਪਤਾ ਹੈ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਹੈ, ਆਪ ਨਹੀਂ ਉਹ ਝੁਕੇ, ਪਹਿਲਾਂ ਪੈਰ ਅੰਦਰ ਕੀਤੇ, ਮੁਬਾਰਕ ਚਰਨ ਅੰਦਰ ਕੀਤੇ ਤੇ ਜੁੱਤੀ ਦੀ ਤਲੀ ਵਿਖਾ ਕੇ ਕਿਹਾ ਸੀ ਸੂਬਿਆ ਚੇਤੇ ਰੱਖੀ, ਤੇਰੇ ਲਈ ਸਿਰ ਨਹੀਂ ਝੁਕੇਗਾ, ਤੇਰੇ ਸਿਰ ਲਈ ਜੁੱਤੀ ਤਿਆਰ ਰੱਖਾਂ। ਜੁੱਤੀ ਦਿਖਾਈ, ਅੰਦਰ ਪ੍ਰਵੇਸ਼, ਅੰਦਰ ਪ੍ਰਵੇਸ਼ ਕੀਤਾ, ਫਤਿਹ ਬੁਲਾਈ। ਉੱਥੇ ਜਿਹੜੇ ਸ਼ਬਦ ਕਹੇ ਨੇ ਅੱਲਾ ਯਾਰ ਖਾਂ ਜੋਗੀ ਨੇ ਵਰਤੇ ਨੇ, ਉਹ ਕਹਿੰਦਾ ਕਿ ਜਦੋਂ ਕਿਹਾ ਤੁਸੀਂ ਝੁਕੋ, ਜੇ ਝੁਕੇ ਨਾ ਤੇ ਤੁਹਾਨੂੰ ਮਿਟਾ ਦਿਆਂਗੇ। ਉਹਦੇ ਸ਼ਬਦ ਨੇ ਕਿ ਕਹਿਣ ਲੱਗੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਜੇ ਸਾਨੂੰ ਮਿਟਾਉਣ ਦਾ ਯਤਨ ਕਰੋਗੇ ਇਹ ਜਿੰਦਾ ਨਹੀਂ ਮਿਟਣਗੀਆਂ, ਤੁਸੀਂ ਜਹਾਨ ਤੋਂ ਮਿਟ ਜਾਓਗੇ। ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਪੱਗ ਦਸਤਾਰ ਜ਼ਾਲਮ ਸਾਹਮਣੇ ਝੁਕੀ ਨਹੀਂ, ਕਿਉਂਕਿ ਸਿੱਖ ਸਿਰ ਜਿਹੜਾ ਉਹ ਗੁਰੂ ਨੂੰ ਦੇ ਚੁੱਕਾ ਹੈ। ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸੈਨ ਸ਼ਾਹ ਕੀ ਸ਼ਾਨ ਤੇ, ਉਪਦੇਸ਼ ਅਪਲਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ, ਹਮ ਤੁਮਕੋ ਕਹਿ ਰਹੇ ਹੈ ਖੁਦਾ ਕੀ ਜ਼ੁਬਾਨ ਸੇ। ਅਸੀਂ ਰੱਬ ਦੀ ਜ਼ੁਬਾਨ ਤੋਂ ਬੋਲ ਕੇ ਕਹਿੰਦੇ
ਉਹਨਾਂ ਕਿਹਾ ਬੱਚਿਓ ਕਿ ਤੁਹਾਨੂੰ ਖਤਮ ਕਰ ਦਿਆਂਗੇ। ਹੁਣ ਉੱਥੇ ਸ਼ਬਦ ਕਹਿਤੇ ਅਖੀਰ ਦੇ ਉਹਨੇ ਸੋਹਣੇ ਚੁਣੇ, ਕਹਿਣ ਲੱਗੇ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਵ ਹਮ ਹੈ ਸਰੋਂ ਤੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ। ਕਹਿੰਦੇ ਨੇ ਅਸਲ ਵਿੱਚ ਇਹ ਨੀਆਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਇੱਟਾਂ ਨਹੀਂ। ਕਹਿਣ ਲੱਗੇ ਖਾਲਸਾ ਰਾਜ ਦਾ ਪਹਿਲਾ ਨਿਸ਼ਾਨ ਇਹਨਾਂ ਨੀਆਂ ਉੱਤੇ ਝੁਲੇਗਾ। ਸ਼ਬਦ ਵਰਤੇ ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ, ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚਲੇ। ਕਹਿੰਦਾ ਗੱਦੀ ਤੋਂ ਤਖ਼ਤ ਬਸ ਅਬ ਕੌਮ ਪਾਏਗੀ, ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਕੇਸ ਸਾਡੀ ਮੋਹਰ ਨੇ, ਗੁਰੂ ਜੀ ਕਹਿ ਰਹੇ ਨੇ, ਕੇਸਾਂ ਵਿੱਚ ਕੰਘਾ ਰੱਖੀ, ਦਸਤਾਰ ਸਜਾਈ, ਹੱਥ ਵਿੱਚ ਕੜਾ ਦਿੱਤਾ। ਉਦਨ ਗੁਰਮੁਖਾਰਤ ਬੜੇ ਸੋਹਣੇ ਕੀਤੇ ਨੇ ਕਿ ਕੜਾ ਸੱਜੇ ਹੱਥ ਨਾਲ ਹਰ ਕਰਮ ਕਰਨੇ ਆ, ਕੋਈ ਵੀ ਕਰਮ ਕਰਨ ਤੁਰੇ ਦੇਖੋ ਚਿੰਨ ਬੜੇ ਵੱਡੇ ਅਰਥ ਰੱਖਦੇ ਨੇ, ਸਿੰਬਲ ਬੜੇ ਵੱਡੇ ਅਰਥ ਰੱਖਦੇ ਨੇ। ਕਈ ਵਾਰੀ ਅਸੀਂ ਕਹਿੰਦੇ ਹਾਂ ਇਹਨਾਂ ਦਾ ਕੀ ਅਰਥ ਹੈ, ਤੇ ਮੈਂ ਕਹਿੰਦਾ ਜਿਤਨਾ ਸੰਸਾਰ ਚੱਲਦਾ ਨਾ ਉਹ ਚਿੰਨਾ ਤੇ ਚੱਲਦਾ। ਜੇ ਕੋਈ ਬੰਦਾ ਕਹੇ ਕਿ ਮੈਨੂੰ ਕਵਿਤਾ ਬੜੀ ਚੰਗੀ ਫੁਰਦੀ ਹੈ ਪਰ ਮੈਂ ਅੱਖਾਂ ਨਾਲ ਜਾਮਾ ਨਹੀਂ ਦੇਣਾ, ਲੋਕ ਕਹਿਣਗੇ ਚੁੱਕੀ ਫਿਰ ਕਵਿਤਾ ਨੂੰ ਆਪਣੇ ਮਨ ਵਿੱਚ, ਤੇਰਾ ਪ੍ਰਭਾਵ ਤਾਂ ਪੈਣਾ ਜੇ ਅੱਖਰਾਂ ਰਾਹੀਂ ਕਵਿਤਾ ਦਾ ਜਨਮ ਹੋਵੇਗਾ। ਜੇ ਕੋਈ ਕਹੇ ਮੈਂ ਚਿੱਤਰਕਾਰ ਬੜਾ ਚੰਗਾ ਵਾ ਪਰ ਮੈਂ ਫੋਟੋ ਕੋਈ ਨੀ ਬਣਾਉਣੀ, ਕਹਿਣਗੇ ਆਪਣੇ ਚੌਂਕੇ ਦਾ ਚਿੱਤਰਕਾਰ ਹੋਵੇਗਾ, ਲੋਕਾਂ ਵਿੱਚ ਤਾਂ ਪਤਾ ਲੱਗਣਾ ਜੇ ਚਿੱਤਰ ਬਣਾਏਗਾ। ਤੇ ਬੋਲੀ ਅੰਦਰ ਦੇ ਖਿਆਲ ਬੰਦੇ ਦੇ ਬਲਬਲੇ ਜਦੋਂ ਅੱਖਰਾਂ ਦਾ ਰੂਪ ਲੈਂਦੇ ਨੇ, ਅੱਖਰ ਕੀ ਨੇ ਜੀ, ਚਿੰਨ ਨੇ। ਅੱਜ ਤੀਕਰਾ ਚਿੰਨ ਮੁਕਰਰ ਕਰ ਦਿੱਤਾ ਇਹ ਤੇ ਰਹਿੰਦੀ ਦੁਨੀਆਂ ਤੱਕ, ਸਾਰੇ ਲੋਕ ਉਸ ਸ਼ਕਲ ਨੂੰ ਇਹ ਕਹਿੰਦੇ ਨੇ ਚਿੰਨ ਹੀ ਹੈ। ਹੁਣ ਹਵਾਈ ਜਹਾਜ਼ ਕਿਹਦੇ ਆਸਰੇ ਚੱਲਦਾ ਪਿਆ, ਕੰਪਿਊਟਰ ਚ ਕੀ ਹੈ ਜੀ, ਚਿੰਨ ਹੀ ਕੰਮ ਪੈ ਕਰਦੇ ਨੇ। ਰੋਡ ਤੇ ਜਾਂਦੇ ਹਾਂ, ਬੱਚੇ ਨੇ ਆਪਣਾ ਬਸਤਾ ਗਲ ਵਿੱਚ ਪਾਇਆ, ਦੌੜੇ ਜਾਂਦੇ ਦੀ ਤਸਵੀਰ ਬਣਾਈ ਹੈ, ਕਦੀ ਬੋਲ ਬੋਲ ਕੇ ਕਹਿੰਦਾ, ਬਸ ਲੰਘਣ ਵਾਲੇ ਨੂੰ ਕਹਿੰਦਾ ਸੁਚੇਤ ਰਹੀ ਸਾਹਮਣੇ ਸਕੂਲ ਹੀ, ਇੱਕ ਚਿੰਨ ਹੀ ਹੈ ਨਾ। ਹੌਸਪੀਟਲ ਹੈ, ਬੈਡ ਲੱਗਾ, ਉੱਤੇ ਖੌਰਨ ਦਾ ਕਾਟਾ ਵੱਜਿਆ, ਇਹਦਾ ਮਤਲਬ ਇੱਥੇ ਮਰੀਜ਼ ਨੇ, ਕਿ ਚਿੰਨ ਬੋਲ ਕੇ ਕਹਿੰਦਾ ਖੌਰਨਾ ਵਜਾਈ ਉਹ ਡਿਸਟਰਬ ਹੋਣਗੇ। ਦੁਨੀਆਂ ਸਾਰੀ ਚਿੰਨਾਂ ਤੇ ਚੱਲਦੀ ਪਈ ਹੈ। ਡਾਕਟਰ ਤਾਰਨ ਸਿੰਘ ਨੇ ਤੇ ਕਮਾਲ ਕਰ ਦਿੱਤੀ, ਭਗਤੀ ਸ਼ਕਤੀ ਵਿੱਚ ਉਹ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ, ਨੀਲਾ ਘੋੜਾ, ਚਿੱਟਾ ਬਾਗ, ਕਲਕੀ ਹੀਰਾ, ਕਹਿੰਦਾ ਅਸਲ ਵਿੱਚ ਇਹ ਜਿੱਥੇ ਬਾਦਮੁਖੀ ਚੀਜ਼ਾਂ ਸਨ ਇਹ ਅੰਦਰ ਦੇ ਚਿੰਨ ਸਨ। ਕਹਿੰਦੇ ਨੇ ਨੀਲਾ ਘੋੜਾ, ਨੀਲਾ ਰੰਗ ਅਸਮਾਨ ਦਾ ਹੈ, ਨੀਲਾ ਰੰਗ ਸਮੁੰਦਰ ਦੇ ਪਾਣੀ ਦਾ ਹੈ, ਪਾਣੀ ਦਾ ਰੰਗ ਕੋਈ ਨੀ ਅਸਮਾਨ ਦਾ ਹੀ ਪ੍ਰਤੀਬਿੰਬ ਹੈ। ਕਹਿਣ ਲੱਗੇ ਨੀਲਾ ਰੰਗ ਸੂਚਕ ਹੈ ਭਗਤੀ ਦਾ, ਵਿਸ਼ਾਲਤਾ ਦਾ, ਗੰਭੀਰਤਾ ਦਾ, ਤੇ ਘੋੜਾ ਪ੍ਰਤੀਤ ਹੈ ਸ਼ਕਤੀ ਦਾ। ਨੀਲੇ ਘੋੜੇ ਦਾ ਅਰਥ ਹੀ ਹੈ ਭਗਤੀ ਤੇ ਸ਼ਕਤੀ। ਚਿੱਟਾ ਬਾਜ, ਬਾਜ ਸ਼ਿਕਾਰੀ ਪੰਛੀ ਹੈ, ਚਿੱਟਾ ਰੰਗ ਸੁਲਾਹ ਕੁਲ ਹੈ, ਚਿੱਟਾ ਸ਼ਾਂਤੀ ਦਾ ਪ੍ਰਤੀਕ ਹੈ, ਤੇ ਬਾਜ ਜਿਹੜਾ ਉਹ ਕ੍ਰਾਂਤੀ ਦਾ ਪ੍ਰਤੀਕ ਹੈ। ਇਹ ਕਲਗੀ ਹੀਰਾ, ਕਦੀ ਬਾਣੀ ਪੜੋ, ਅਸੀਂ ਕਹਾਂਗੇ ਹੀਰੇ ਵਿੱਚ ਕਿਹੜੀ ਭਗਤੀ। ਗੁਰੂ ਗ੍ਰੰਥ ਸਾਹਿਬ ਵਿੱਚ ਕਈ ਸ਼ਬਦ ਨੇ ਜਿੱਥੇ ਨਾਮ ਨੂੰ ਹੀਰੇ ਨਾਲ ਤੁਲਨਾ ਦਿੱਤੀ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਕਾ ਸ਼ਬਦ ਰਤਨ ਹੈ, ਸੰਤਾਂ ਬੰਦਿਆਂ ਨਾਮ ਗੋਬਿੰਦ ਕਾ, ਹੀਰਾ ਹਾਥ ਚੜ੍ਹਿਓ ਨਿਰਮੋਲਕ, ਨਾਮ ਨੂੰ ਸ਼ਬਦ ਨੂੰ ਹੀਰਾ ਕਿਹਾ। ਕਲਗੀ ਵਿੱਚ ਹੀਰਾ ਪ੍ਰਤੀਕ ਹੈ ਭਗਤੀ ਦਾ, ਤੇ ਕਲਗੀ ਪ੍ਰਤੀਕ ਹੈ ਸ਼ਕਤੀ ਦੀ। ਸਹਿਜ ਕਿਰਪਾਲੂ ਨੇ ਜਿਹੜੇ ਚਿੰਨ ਦਿੱਤੇ, ਕੜਾ ਦਿੱਤਾ, ਕੜਾ ਪਾ ਕੇ ਕਦੀ ਵੀ ਬੁਰਾ ਕਰਮ ਨਾ ਕਰੀ, ਕਿਉਂਕਿ ਚੀਜ਼ ਤੈਨੂੰ ਰੋਕੇਗੀ, ਹੱਥ ਤੇਰਾ ਨਹੀਂ। ਅੰਮ੍ਰਿਤ ਜਿੰਨ ਛਕਿਆ ਹੱਥ ਤੂੰ, ਗੁਰੂ ਗੋਬਿੰਦ ਸਿੰਘ ਨੂੰ ਪਕੜਾ ਦਿੱਤਾ। ਗੁਰੂ ਗੋਬਿੰਦ ਸਿੰਘ ਦਾ ਹੱਥ ਮਾੜਾ ਨੀ ਸੋਚਦਾ। ਹਜ਼ੂਰ ਨੇ ਨਾਲ ਕਿਹਾ ਗਾਤਰੇ ਕਿਰਪਾਨ, ਕਿਰਪਾਨ ਸਵੈ ਰੱਖਿਆ ਲਈ, ਤਲਵਾਰ ਸ਼ਬਦ ਨਹੀਂ, ਕਿਰਪਾਨ। ਤੇ ਖਾਸ ਕਰਕੇ ਕਿਹਾ ਕਿ ਕਿਰਪਾਨ ਦੀ ਉਪਮਾ ਸ਼ਸਤਰ ਮਾਲਾ ਚ ਕਰਦਿਆਂ, ਖੰਡ ਬੇਹੰਡੰਗ, ਖਲਦਲ ਖੰਡੰਗ, ਅਤਰਣ ਮੰਡੰਗ, ਬਰ ਬੰਡੰਗ, ਕੁਝ ਦੰਡ ਅਖੰਡੰਗ, ਤੇਜ ਪ੍ਰਚੰਡੰਗ, ਜੋਤ ਅਮੰਡੰਗ, ਭਾਨ ਪ੍ਰਬੰਗ, ਸੁਖ ਸੰਤਾ ਕਰਨੰਗ, ਦੁਰਮਤ ਦਰਨੰਗ, ਕਿਲ ਵਿਕਾਰਨੰਗ, ਅਸਰਨੰਗ, ਜੈ ਜੈ ਜੈ ਕਾਰਨ ਸ੍ਰਿਸ਼ਟ ਉਭਾਰਨ, ਮਮ ਪ੍ਰਤਪਾਰੰਗ ਜੈ ਤੇਹੰ। ਹਜ਼ੂਰ ਨੇ ਕਿਹਾ ਗਾਤਰੇ ਕਿਰਪਾਨ ਰੱਖਣੀ ਹੈ, ਤੇ ਨਾਲ ਅਗਲਾ ਬਚਨ ਕਿਹਾ ਸੀ ਜੱਤ ਕੀ ਕੱਛ ਪਹਿਰਨੀ। ਇਹਦਾ ਮਤਲਬ ਕਿ ਕਛਹਿਰਾ ਭਾਵੇਂ ਕੱਪੜੇ ਦਾ ਤੂੰ ਪਾਵੇਂ, ਗੁਰਮੁਖੋ ਇਹ ਵਿਆਖਿਆ ਕਰਨੀ ਪਏਗੀ, ਪਰ ਚੇਤੇ ਰੱਖੀ ਕਿ ਜੱਤ ਦਾ ਕਛਹਿਰਾ ਪਾਈ, ਕਿ ਇਹ ਤੇਰੇ ਲਈ ਸੂਚਕ ਹੋਵੇ ਕਿ ਸਿੱਖ ਦਾ ਆਚਰਣ ਬੜਾ ਉੱਚਾ ਹੈ। ਹਜ਼ੂਰ ਕਿਰਪਾਲੂ ਨੇ ਪੰਜ ਰਹਿਤਾਂ ਦ੍ਰਿੜ ਕਰਾ ਦਿੱਤੀਆਂ। ਇੱਕ ਕਿਰਪਾ ਕੀਤੀ, ਸਾਨੂੰ ਚਾਰ ਵਜਰ ਕਰੈਤਾਂ ਤੋਂ ਵਰਜ ਕੇ ਰੱਖਿਆ, ਕੇਸ ਰਹਿਤ ਵਿੱਚ ਵੀ ਨਹੀਂ। ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਤੁਹਾਨੂੰ ਕੇਸ ਕਿੰਨੇ ਕੁ ਪਿਆਰੇ ਨੇ। ਦੇਖੋ ਜਿੱਥੇ ਅੰਮ੍ਰਿਤ ਤਿਆਰ ਕੀਤਾ ਹੈ ਨਾ, ਜਿੱਥੇ ਹਜ਼ੂਰ ਰੁਕੇ, ਕੱਲ ਭਾਈ ਸਾਹਿਬ ਹੋਰਾਂ ਨੇ ਦਮਦਮਾ ਸਾਹਿਬ ਦਾ ਜ਼ਿਕਰ ਕੀਤਾ ਉਸ ਘਟਨਾ ਦਾ,
ਉੱਥੇ ਰੁਕੇ ਤੇ ਨਾ ਉਸ ਥਾਂ ਦਾ ਰੱਖ ਦਿੱਤਾ ਦਮਦਮਾ ਸਾਹਿਬ, ਜਿੱਥੇ ਪੰਜਾ ਲੱਗਾ ਉੱਥੇ ਨਾਮ ਰੱਖ ਦਿੱਤਾ ਪੰਜਾ ਸਾਹਿਬ, ਜਿੱਥੇ ਰੇਤੇ ਮਿੱਟੇ ਹੋ ਗਏ ਨਾਮ ਰੱਖ ਦਿੱਤਾ ਰੀਠਾ ਸਾਹਿਬ, ਜਿੱਥੇ ਬੇਰਾਂ ਨੂੰ ਭਾਗ ਲੱਗੇ ਨਾਮ ਰੱਖ ਦਿੱਤਾ ਬੇਰ ਸਾਹਿਬ, ਜਿੱਥੇ ਸਿੱਧਾਂ ਨੂੰ ਸ਼ਿਕਸਤ ਦੇ ਕੇ ਸ਼ਬਦ ਦੇ ਰਾਹੀਂ ਉੱਥੇ ਨਾਮ ਰੱਖਿਆ ਨਾਨਕ।

ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਬਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉਨਤੀ ਦੇ ਉਪਾਸ਼ਕ ਸਰੋਤਾ ਜਨ, ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ।

ਇਹ ਪ੍ਰੋਗਰਾਮ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਕੈਰਬੋ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ 94.3 ਤੋਂ ਸੁਣ ਰਹੇ ਹੋ। ਸਿੱਖੀ ਵਿਰਸੇ ਦੇ ਵਾਰਸੋ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਵਜੇ ਉੱਤਰੀ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚ ਅੰਮ੍ਰਿਤਵਾਣੀ ਰੇਡੀਓ ਤੋਂ ਸੁਣਿਆ ਜਾ ਸਕਦਾ ਹੈ।

0: ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ, ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਵਿਕਸਦੀਆਂ ਹਨ।
1: ਪਹਿਚਾਨੀਏ ਜੋ ਲੜੇ ਦਿਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਭੋ ਨਾ ਛਾੜੇ ਖੇਤ।
0: ਪ੍ਰਵਾਨ ਕਰੋ ਜੀ, ਕਲਗੀਧਰ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀਕ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਪਿਛਲੇ ਹਫ਼ਤੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀਆਂ ਕੁਝ ਝਲਕੀਆਂ ਵੱਲ ਨਜ਼ਰ ਮਾਰ ਰਹੇ ਸੀ। ਅਕਾਲੀ ਫੂਲਾ ਸਿੰਘ ਦੇ ਨਾਂ ਦਾ ਵਰਣਨ ਵੀ ਆਇਆ ਸੀ। ਬਾਦਸ਼ਾਹੀ ਜੀਵਨ ਬਸਰ ਕਰਦਿਆਂ ਰਣਜੀਤ ਸਿੰਘ ਦੇ ਨਿੱਜੀ ਜੀਵਨ ਵਿੱਚ ਕੋਈ ਤਰੁੱਟੀਆਂ ਵੀ ਆਈਆਂ, ਜਿਸ ਕਾਰਨ ਉਸਨੂੰ ਅਕਾਲ ਤਖ਼ਤ ਤੇ ਤਲਬ ਕੀਤਾ ਗਿਆ ਅਤੇ ਕੋੜਿਆਂ ਦੀ ਤਨਖਾਹ ਮਿਲੀ। ਮਹਾਰਾਜਾ ਹੋਣ ਬਾਵਜੂਦ ਅਕਾਲ ਤਖ਼ਤ ਸਾਹਿਬ ਜੀ ਦੀ ਸਰਵ ਉੱਚਤਾ ਨੂੰ ਬਰਕਰਾਰ ਰੱਖਣਾ ਇੱਕ ਮਿਸਾਲ ਸੀ। 2 ਜੁਲਾਈ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਣਾ ਦਿਵਸ ਹੈ। ਸੋ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਵਿਚਾਰ ਕਰਾਂਗੇ ਅਕਾਲ ਤਖ਼ਤ ਸਾਹਿਬ ਜੀ ਦੀ ਜੋਤ ਅਤੇ ਜੁਗਤ ਅਤੇ ਇਸ ਦਾ ਧਾਰਮਿਕ ਅਤੇ ਇਤਿਹਾਸਿਕ ਪਿਛੋਕੜ ਅਤੇ ਮੌਜੂਦਾ ਚੱਲ ਰਹੇ ਵਾਦ ਵਿਵਾਦ। ਪਰ ਪਹਿਲਾਂ ਸਰਵਣ ਕਰੋ ਜੀ ਗੁਰੂ ਅਰਜਨ ਸਾਹਿਬ ਜੀ ਦਾ ਇਹ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 628 ਉੱਪਰ ਸੁਸ਼ੋਭਿਤ ਹੈ।

ਇਸ ਸ਼ਬਦ ਰਾਹੀਂ ਗੁਰੂ ਅਰਜਨ ਸਾਹਿਬ ਫਰਮਾਉਂਦੇ ਹਨ ਕਿ ਜੇ ਭਾਈ ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ, ਜਿਸ ਗੁਰੂ ਦੀ ਕਿਰਪਾ ਸਦਕਾ ਮੈਂ ਆਪਣੇ ਹਰੇਕ ਸਾਹ ਦੇ ਨਾਲ ਦਿਨ ਰਾਤ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹਾਂ। ਅਤੇ ਹੇ ਜੀਵ, ਇਹ ਸਮਝ ਕਿ ਉਹ ਪਰਮਾਤਮਾ ਸਭਨਾ ਥਾਵਾਂ ਵਿੱਚ ਭਰਪੂਰ ਹੈ। ਹੇ ਭਾਈ, ਮੇਰਾ ਗੁਰੂ ਪ੍ਰਭੂ ਗਰੀਬਾਂ ਉੱਤੇ ਦਇਆ ਕਰਨ ਵਾਲਾ ਹੈ, ਚਰਨ ਪਿਆਂ ਦੀ ਇਸ ਲੋਕ ਤੇ ਪਰਲੋਕ ਵਿੱਚ ਰਾਖੀ ਕਰਨ ਵਾਲਾ ਹੈ। ਹੇ ਭਾਈ, ਪ੍ਰਭੂ ਆਪਣੇ ਸੇਵਕਾਂ ਦੀ ਆਪ ਰੱਖਿਆ ਕਰਦਾ ਹੈ। ਸੇਵਕਾਂ ਨੂੰ ਇਹ ਨਿਸ਼ਚਾ ਰਹਿੰਦਾ ਹੈ ਕਿ ਪ੍ਰਭੂ ਹਰੇਕ ਸਰੀਰ ਵਿੱਚ ਆਪ ਹੀ ਬਚਨ ਬੋਲ ਰਿਹਾ।

ਸੱਚੇ ਭਾਈ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆਪ ਮਦਦਗਾਰ ਬਣਦਾ ਹੈ। ਗੁਰੂ ਦੀ ਮਿਹਰ ਨਾਲ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਸਦਾ ਥਿਰ ਰਹਿਣ ਵਾਲੀ ਸਿਫਤ ਸਲਾਹ ਦੀ ਦਾਤ ਮਿਲਦੀ ਹੈ।

ਪਿਆਰੇ ਸਰੋਤਿਓ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਤਿਹਾਸ, ਸਿੱਖ ਪੰਥ ਦੇ ਬਾਨੀ, ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਛੇਵੀਂ ਜੋਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਨਾਲ ਜੁੜਿਆ ਹੋਇਆ ਹੈ। ਇਸ ਦਾ ਦੂਸਰਾ ਨਾਂ ਅਕਾਲ ਬੁੰਗਾ ਵੀ ਹੈ। ਮੀਰੀ ਅਤੇ ਪੀਰੀ ਦੇ ਇਸ ਅਸਥਾਨ ਦਾ ਨੀਂਹ ਪੱਥਰ 15 ਜੂਨ 1606 ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੱਖਿਆ ਅਤੇ ਇਸ ਤਖ਼ਤ ਨੂੰ ਪ੍ਰਗਟ ਕੀਤਾ।

ਕੁਝ ਲਿਖਾਰੀ ਭਾਈ ਮਨੀ ਸਿੰਘ ਜੀ ਨੂੰ 1721 ਵਿੱਚ ਮਾਤਾ ਸਾਹਿਬ ਕੌਰ ਵੱਲੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਉਣ ਦਾ ਜ਼ਿਕਰ ਵੀ ਕਰਦੇ ਹਨ, ਪਰ ਇਹ ਵੀ ਸਹੀ ਨਹੀਂ ਜਾਪਦਾ ਕਿਉਂਕਿ 1698 ਈਸਵੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਈ ਮਨੀ ਸਿੰਘ ਨੂੰ ਅਕਾਲ ਤਖਤ ਸਾਹਿਬ ਅਤੇ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਲਈ ਨਿਯੁਕਤ ਕਰ ਦਿੱਤਾ ਸੀ। ਤਵਾਰੀਖ ਦੇ ਕਿਸੇ ਸੋਮੇ ਵਿੱਚ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਹੀਂ ਲਿਖਿਆ ਗਿਆ। ਭਾਈ ਰਤਨ ਸਿੰਘ ਭੰਗੂ ਨੇ 1840 ਦੇ ਦੁਆਲੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ। ਉਹ ਭਾਈ ਮਨੀ ਸਿੰਘ ਨੂੰ ਪੁਜਾਰਨ ਸਿਉਂ ਵੱਡੋ ਪੁਜਾਰੀ ਲਿਖਦੇ ਹਨ, ਨਾ ਕਿ ਜਥੇਦਾਰ।

ਗੁਰੂ ਸਾਹਿਬ ਮਗਰੋਂ ਪੰਥ ਦੀ ਅਗਵਾਈ ਸਰਬੱਤ ਖਾਲਸਾ ਕੋਲ ਆ ਗਈ। ਸਰਬੱਤ ਖਾਲਸਾ ਦੀ ਫੌਜ ਖਾਲਸਾ ਦਲ ਜਾਂ ਉਸ ਸਮੇਂ ਦਲ ਖਾਲਸਾ ਦੇ ਆਗੂ ਆਪਣਾ ਇੱਕ ਸਰਦਾਰ ਚੁਣਦੇ ਸਨ। ਪਹਿਲੋਂ ਬਾਬਾ ਬੰਦਾ ਸਿੰਘ, ਫਿਰ ਬਾਬਾ ਦਰਬਾਰਾ ਸਿੰਘ ਜੀ, ਫਿਰ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਲੂਵਾਲੀਆ ਦਲ ਖਾਲਸਾ ਫੌਜਾਂ ਦੇ ਜਥੇਦਾਰ ਰਹੇ।

ਦਲ ਖਾਲਸਾ ਜਥੇਦਾਰ ਸਾਲ ਵਿੱਚ ਦੋ ਵਾਰ ਮਾਰਚ ਤੋਂ ਅਪ੍ਰੈਲ ਅਤੇ ਅਕਤੂਬਰ ਤੋਂ ਨਵੰਬਰ ਸਰਬੱਤ ਖਾਲਸਾ ਮਿਸਲਾਂ ਦੇ ਜਥਿਆਂ ਦੇ ਨੁਮਾਇੰਦਿਆਂ ਦਾ ਇਕੱਠ ਅਕਾਲ ਤਖ਼ਤ ਸਾਹਿਬ ਤੇ ਜੇ ਮਜਬੂਰੀ ਹੋਵੇ ਤਾਂ ਕਿਸੇ ਹੋਰ ਥਾਂ ਤੇ ਵੀ ਬੁਲਾਇਆ ਕਰਦਾ ਸੀ। ਇਸ ਇਕੱਠ ਵਿੱਚ ਪੰਥ ਦੇ ਕੌਮੀ ਮਸਲੇ ਵਿਚਾਰੇ ਜਾਇਆ ਕਰਦੇ ਸਨ।

ਅਪ੍ਰੈਲ 10, 1765 ਈਸਵੀ ਨੂੰ ਭਾਈ ਦੇਸਰਾਜ ਜੀ ਦੀ ਨਿਗਰਾਨੀ ਹੇਠ ਕਾਰ ਸੇਵਾ ਸ਼ੁਰੂ ਹੋਈ ਅਤੇ ਤਕਰੀਬਨ 9 ਸਾਲ ਬਾਅਦ 1774 ਈਸਵੀ ਵਿੱਚ ਇਸ ਤਖ਼ਤ ਦੀ ਉਸਾਰੀ ਸੰਪੂਰਨ ਹੋਈ। ਪਰ ਸਿੱਖ ਜਗਤ ਇਸ ਸਮੇਂ ਦੌਰਾਨ ਇਸ ਅਸਥਾਨ ਤੇ ਸਰਬੱਤ ਖਾਲਸਾ ਇਕੱਠ ਬੁਲਾਉਂਦਾ ਰਿਹਾ ਅਤੇ ਪੰਥ ਪ੍ਰਤੀ ਫੈਸਲੇ ਲੈਂਦਾ ਰਿਹਾ, ਜਿਸ ਤੋਂ ਸਿੱਖਾਂ ਦਾ ਅਕਾਲ ਤਖ਼ਤ ਪ੍ਰਤੀ ਦਿਲੀ ਪਿਆਰ ਅਤੇ ਸੇਧ ਲੈਣ ਦਾ ਅੰਦਾਜ਼ਾ ਲਾਇਆ।

1783 ਤੋਂ ਮਗਰੋਂ ਜਦੋਂ ਸਿੱਖ ਮਿਸਲਾਂ ਨੇ ਆਪੋ ਆਪਣੀ ਰਾਖੀ ਵਾਲੇ ਇਲਾਕਿਆਂ ਵਿੱਚ ਆਪਣੀ ਹਕੂਮਤ ਕਾਇਮ ਕਰ ਲਈ ਤਾਂ ਇਹ ਸਰਬੱਤ ਖਾਲਸਾ ਇਕੱਠ ਹੋਣੇ ਤਕਰੀਬਨ ਬੰਦ ਹੀ ਹੋ ਗਏ ਸਨ। ਸਤਾਰਾਂ ਸੌ ਨੜਿਨਵੇਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਬੋਲਬਾਲਾ ਕਾਇਮ ਹੋ ਗਿਆ। ਉਹ ਆਪਣੇ ਆਪ ਨੂੰ ਮਿਸਲਾਂ ਚ ਅੱਬਲ ਸਮਝ ਕੇ ਵਧੇਰੀ ਤਾਕਤ ਹੋਣ ਕਰਕੇ ਆਪਣੇ ਆਪ ਨੂੰ ਸਾਰੇ ਪੰਜਾਬ ਦਾ ਸਰਦਾਰ ਸਮਝਣ ਲੱਗ ਪਿਆ। ਅਠਾਰਾਂ ਸੌ ਪੰਜ ਵਿਚ ਲਾਰਡ ਲੇਕ ਅਤੇ ਹੋਲਕਰ ਦੇ ਝਗੜੇ ਬਾਰੇ ਇੱਕ ਸਰਬੱਤ ਖਾਲਸਾ ਇਕੱਠ ਬੁਲਾਇਆ। ਮਗਰੋਂ ਡਾਕਟਰ ਦਲਗੀਰ ਦੀ ਲਿਖਤ ਮੁਤਾਬਿਕ ਉਸਨੇ ਅਜਿਹੇ ਇਕੱਠ ਬੰਦ ਕਰ ਦਿੱਤੇ ਸਨ। ਉਸਦੇ ਵਿਚਾਰ ਮੁਤਾਬਿਕ ਸ਼ਾਇਦ ਰਣਜੀਤ ਸਿੰਘ ਨਹੀਂ ਸੀ ਚਾਹੁੰਦਾ ਕਿ ਕੋਈ ਉਸਨੂੰ ਸਰਬੱਤ ਖਾਲਸੇ ਦੇ ਨਾਂ ਤੇ ਸਲਾਹ ਦੇਵੇ।

ਤੋਂ ਬਾਅਦ ਅਗਲੇ 105 ਸਾਲ 15 ਨਵੰਬਰ 1920 ਤੱਕ ਕੋਈ ਸਰਬੱਤ ਖਾਲਸਾ ਇਕੱਠ ਨਹੀਂ ਹੋਇਆ ਮਿਲਦਾ। ਤਾਂ ਫਿਰ ਸਤਿਗੁਰਾਂ ਸਹੀ ਆਖਿਆ ਹੈ, ਜਿਹੜਾ ਰਾਜ ਅਕਾਲ ਪੁਰਖ ਨੂੰ ਭੁਲਾ ਕੇ ਚਲਾਇਆ ਜਾ ਫਿਰ ਇੰਜ ਕਹਿ ਲਈਏ ਕਿ ਗੁਰੂ ਦੀ ਸੇਧ ਤੋਂ ਸੱਖਣਾ ਰਾਜ ਕਿਹੜਾ

18ਵੀਂ ਸਦੀ ਦੇ ਇਤਿਹਾਸ ਨੂੰ ਫਰੋਲਿਆਂ ਇਹ ਪਤਾ ਲੱਗਦਾ ਹੈ ਕਿ ਉਸ ਸਮੇਂ ਸਰਬੱਤ ਖਾਲਸਾ ਇਕੱਠ ਪੰਥ ਦੀਆਂ ਸਾਰੀਆਂ ਮਿਸਲਾਂ ਦਾ ਮੁਖੀ ਜਥੇਦਾਰ ਬੁਲਾਇਆ ਕਰਦਾ ਸੀ। ਉਸ ਤੋਂ ਇਲਾਵਾ ਗੁਰਦੁਆਰਿਆਂ ਦੀ ਸੇਵਾ ਸੰਭਾਲ ਪ੍ਰਧਾਨਗੀ ਜਾਂ ਜਥੇਦਾਰੀ ਨਹੀਂ ਸਗੋਂ 1733 ਤੋਂ ਹੀ ਬੁੱਢਾ ਦਲ ਕੋਲ ਸੀ। ਬੁੱਢਾ ਦਲ ਵਿੱਚੋਂ ਵੀ ਜ਼ਿਆਦਾਤਰ ਮਿਸਲ ਸ਼ਹੀਦਾਂ ਦੇ ਨੁਮਾਇੰਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਰਹੇ।

ਬਾਬਾ ਦੀਪ ਸਿੰਘ ਦੀ ਸ਼ਹੀਦੀ ਤੋਂ ਬਾਅਦ ਬਾਬਾ ਨੈਣਾ ਸਿੰਘ ਅਕਾਲੀ ਨਿਹੰਗ ਸਿੰਘਾਂ ਦੇ ਜਥੇਦਾਰ ਵਜੋਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਰਹੇ। ਬਾਬਾ ਨੈਣਾ ਸਿੰਘ ਤੋਂ ਬਾਅਦ ਇਹ ਸੇਵਾ ਸੰਭਾਲ ਉਹਨਾਂ ਦੇ ਭਤੀਜੇ ਸਰਦਾਰ ਫੂਲਾ ਸਿੰਘ ਅਕਾਲੀ ਨੇ ਸੰਭਾਲੀ। ਅਕਾਲੀ ਫੂਲਾ ਸਿੰਘ 1800 ਵਿਚ ਅੰਮ੍ਰਿਤਸਰ ਆ ਗਏ ਸਨ। ਇੱਥੇ ਆ ਕੇ ਉਹਨਾਂ ਨੇ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ

0: ਸਿੱਖ ਤਵਾਰੀਖ ਵਿੱਚ ਅਕਾਲੀ ਫੂਲਾ ਸਿੰਘ ਵੱਲੋਂ ਰਣਜੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਸਜ਼ਾ ਲਾਉਣ ਦਾ ਜ਼ਿਕਰ ਆਉਂਦਾ ਹੈ। ਕੁਝ ਲਿਖਾਰੀ ਖਾਸ ਕਰਕੇ ਡਾਕਟਰ ਦਲਗੀਰ ਲਿਖਦੇ ਹਨ ਕਿ ਅਕਾਲੀ ਫੂਲਾ ਸਿੰਘ ਨੇ ਰਣਜੀਤ ਸਿੰਘ ਨੂੰ ਇਹ ਤਨਖਾਹ ਬਤੌਰ ਜਥੇਦਾਰ ਅਕਾਲ ਤਖਤ ਸਾਹਿਬ ਨਹੀਂ ਸਗੋਂ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਦੀ ਹਸੀਅਤ ਵਜੋਂ ਲਾਈ ਸੀ। ਇਨ੍ਹਾਂ ਲਿਖਾਰੀਆਂ ਦੇ ਲਿਖੇ ਅਨੁਸਾਰ ਅਕਾਲੀ ਫੂਲਾ ਸਿੰਘ ਬਾਰੇ ਮਿਲਦੀ ਤਾਰੀਖੀ ਸਮੱਗਰੀ ਜਾਂ 1926 ਤੋਂ ਪਹਿਲਾਂ ਦੀ ਕਿਸੇ ਵੀ ਹੋਰ ਕਿਤਾਬ ਵਿੱਚ ਵੀ ਇਹ ਜ਼ਿਕਰ ਨਹੀਂ ਮਿਲਦਾ ਕਿ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ।
1: ਪਿਆਰੇ ਸਰੋਤਾ ਜੀ, ਖੋਜੀ ਸੱਜਣ, ਸ਼ਬਦਾਂ ਦੀ ਗਹਿਰਾਈ ਲੱਭਦੇ ਲੱਭਦੇ ਕਈ ਵਾਰੀ ਅਸਲੀ ਸੁਨੇਹੇ ਨੂੰ ਹੀ ਭੁੱਲ ਜਾਂਦੇ ਹਨ। ਸਾਡੇ ਵਿਚਾਰ ਮੁਤਾਬਿਕ ਇੱਥੇ ਸਵਾਲ ਇਹ ਨਹੀਂ ਕਿ ਅਕਾਲੀ ਫੂਲਾ ਸਿੰਘ ਜਥੇਦਾਰ ਸੀ ਜਾਂ ਮੁੱਖ ਸੇਵਾਦਾਰ ਸੀ। ਇੱਥੇ ਸਿਰਫ ਤਾਂ ਸਿਰਫ ਸਵਾਲ ਹੈ ਆਪਣੇ ਕਸੂਰ ਕਬੂਲ ਕੇ ਤਨਖਾਹ ਲਵਾਉਣਾ, ਜਿਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਅੱਜ ਦੇ ਸਮੇਂ ਵਿੱਚ ਇੱਕ ਸਧਾਰਨ ਵਿਅਕਤੀ ਨਵੇਂ ਰੋਜ਼ ਗਲਤੀਆਂ ਕਰ ਰਿਹਾ ਹੈ ਅਤੇ ਕਦੇ ਵੀ ਮਾਫ਼ੀ ਮੰਗਣ ਨੂੰ ਤਿਆਰ ਨਹੀਂ, ਅਤੇ ਮਹਾਰਾਜਾ ਹੋਣ ਦੇ ਬਾਵਜੂਦ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਆਪਣੀਆਂ ਗਲਤੀਆਂ ਦਾ ਇਜ਼ਹਾਰ ਕਰਨਾ ਅਤੇ ਫਿਰ ਕੋੜਿਆਂ ਦੀ ਤਨਖਾਹ ਲੈਣੀ ਆਪਣੇ ਆਪ ਵਿੱਚ ਇੱਕ ਮਿਸਾਲ ਸੀ।
0: ਗੁਰ ਵਿਲਾਸ ਪਾਤਸ਼ਾਹੀ ਛੇਵੀਂ ਜੋ 19ਵੀਂ ਸਦੀ ਦੇ ਪਹਿਲੇ ਅੱਧ ਦੀ ਕਿਤਾਬ ਹੈ ਵਿੱਚ ਇੱਕ ਥਾਂ ਜ਼ਿਕਰ ਆਉਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜਦੋਂ 31 ਦਸੰਬਰ 1612 ਦੇ ਦਿਨ ਦਿੱਲੀ ਵੱਲ ਚੱਲੇ ਤਾਂ ਉਹ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਬਾਬਾ ਬੁੱਢਾ ਜੀ ਅਤੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਭਾਈ ਗੁਰਦਾਸ ਜੀ ਨੂੰ ਸੌਂਪ ਗਏ।
1: ਇਸ ਤੋਂ ਹੀ ਕੁਝ ਲੇਖਕ ਇਹ ਖੋਜ ਕਰਦੇ ਹਨ ਕਿ ਗੁਰੂ ਹਰਗੋਬਿੰਦ ਸਾਹਿਬ ਭਾਈ ਗੁਰਦਾਸ ਜੀ ਨੂੰ ਅਕਾਲ ਤਖ਼ਤ ਸਾਹਿਬ ਦਾ ਪਹਿਲਾ ਜਥੇਦਾਰ ਬਣਾ ਗਏ ਸਨ। ਬਹੁਤ ਸਾਰੇ ਖੋਜੀ ਸ਼ਾਇਦ ਇਹਨਾਂ ਲਿਖਤਾਂ ਨੂੰ ਖੋਜ ਸਮਝ ਕੇ ਵਰਤ ਰਹੇ ਹਨ।
0: ਖੈਰ, ਇਹ ਖੋਜ ਢੁਕਮੀ ਨਹੀਂ ਜਾਪਦੀ ਕਿਉਂਕਿ ਗੁਰੂ ਸਾਹਿਬ ਦੇ ਆਪਣੇ ਹੁੰਦਿਆਂ ਕਿਸੇ ਨੂੰ ਅਕਾਲ ਤਖ਼ਤ ਸਾਹਿਬ ਦੀ ਤਾਕਤ ਸੌਂਪੇ ਜਾਣ ਦੀ ਗੱਲ ਬੇਮਾਇਨਾ ਹੈ। ਗੁਰੂ ਸਾਹਿਬ ਤਾਂ ਆਪ ਅਕਾਲ ਪੁਰਖ ਦੇ ਤਖ਼ਤ ਦੇ ਸਰਬਰਾਹ ਸਨ। ਉਹ ਜਿੱਥੇ ਵੀ ਰਹੇ ਉੱਥੋਂ ਉਹ ਹੁਕਮਨਾਮੇ ਭੇਜਦੇ ਰਹੇ। ਗੁਰੂ ਸਾਹਿਬਾਨ ਦੇ ਕਈ ਥਾਵਾਂ ਤੋਂ ਜਾਰੀ ਹੋਏ ਹੁਕਮਨਾਮੇ ਮਿਲਦੇ ਹਨ।

ਉਹਨਾਂ ਦੀ ਪੰਨਾ 31 ਦੀ ਲਿਖਤ ਮੁਤਾਬਿਕ ਅਕਾਲ ਤਖ਼ਤ ਸਾਹਿਬ ਨੇ ਹਮੇਸ਼ਾ ਆਪਣੀ ਭੂਮਿਕਾ ਗੁਰਮਤ ਪ੍ਰਸੰਗ ਵਿਚ ਹੀ ਨਿਭਾਈ ਹੈ ਅਤੇ ਇਸ ਭੂਮਿਕਾ ਦਾ ਵਿਰੋਧ ਸਮੇਂ ਦੀਆਂ ਸਰਕਾਰਾਂ ਵੱਲੋਂ ਅਤੇ ਲਾਲਚ ਨਾਲ ਬੱਝੇ ਸਿੱਖ ਹੋਣ ਵਾਲਿਆਂ ਸਿਆਸੀ ਆਗੂਆਂ ਵੱਲੋਂ ਲਗਾਤਾਰ ਹੁੰਦਾ ਆਇਆ ਹੈ। ਸੱਤਾਂ ਅਤੇ ਮੁੱਦਿਆਂ ਦੀ ਆਪਸੀ ਪੂਰਕਤਾ ਨੂੰ ਸਥਾਪਿਤ ਅਤੇ ਪ੍ਰਗਟ ਕਰਨ ਦਾ ਕਾਰਜ ਗੁਰੂ ਖਾਲਸਾ ਪੰਥ ਦੀ ਜ਼ਿੰਮੇਵਾਰੀ ਹੈ। ਗੁਰੂ ਖਾਲਸਾ ਪੰਥ ਨੇ ਇਹ ਜ਼ਿੰਮੇਵਾਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਾਹੀਂ ਨਿਭਾਈ ਵੀ ਹੈ ਅਤੇ ਨਿਭਾਉਣੀ ਵੀ ਹੈ। ਪੰਨਾ 33 ਤੇ ਲਿਖਦੇ ਹਨ ਕਿ ਅਕਾਲ ਤਖ਼ਤ ਸਾਹਿਬ ਦੇ ਵਿਰੋਧੀਆਂ ਅਤੇ ਇਸ ਦੇ ਪ੍ਰਸੰਗ ਤੋਂ ਅਗਿਆਨੀਆਂ ਨੇ ਬੀਤੇ ਸਮੇਂ ਵਿਚ ਆਮ ਕਰਕੇ ਅਤੇ ਵਰਤਮਾਨ ਵਿਚ ਖਾਸ ਕਰਕੇ ਆਪਣੀਆਂ ਬੇਬੁਨਿਆਦੀ ਟਿੱਪਣੀਆਂ ਨਾਲ ਅਕੈਡਮਿਕ ਕਿਸਮ ਦਾ ਕੜਮਸ ਪ੍ਰਸੰਗ ਸਾਹਮਣੇ ਲੈ ਆਂਦਾ ਹੈ। ਇਸੇ ਨੂੰ ਧਿਆਨ ਵਿਚ ਰੱਖ ਕੇ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਹੋਏ ਕਿੰਤੂਆਂ ਪ੍ਰਾਂਤੂਆਂ ਨੂੰ ਸਮੱਸਿਆ ਅਤੇ ਬੰਗਾਰ ਆਖਿਆ ਜਾ ਰਿਹਾ ਹੈ। ਬੰਗਾਰ ਇਸ ਲਈ ਵੀ ਹੈ ਕਿ ਲਿਖਣ ਵਾਸਤੇ ਲਿਖਣ ਦੇ ਲਾਲਚ ਵਿਚ ਅਕਾਲ ਤਖ਼ਤ ਸਾਹਿਬ ਬਾਰੇ ਬਹੁਤ ਕੁਝ ਬੇਲੋੜਾ ਅਤੇ ਆਪ ਪ੍ਰਸੰਗ

0: ਅੰਦਰੋਂ ਉਤਪੰਨ ਅਵਗਿਆਵਾਂ ਨੂੰ ਠੱਲ ਪਾਉਣ ਦੀ ਕੋਸ਼ਿਸ਼ ਵਿੱਚੋਂ ਹੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਾਉਣ ਅਤੇ ਸ਼ੇਕੇ ਜਾਣ ਦੀ ਪਰੰਪਰਾ ਨੇ ਜਨਮ ਲਿਆ ਸੀ। ਤਨਖਾਹ ਉਸੇ ਨੂੰ ਲਾਈ ਜਾਂਦੀ ਹੈ ਜਿਸ ਨੂੰ ਅਕਾਲ ਤਖਤ ਸਾਹਿਬ ਦੀ ਸਰਦਾਰੀ ਮਨਜ਼ੂਰ ਹੁੰਦੀ ਹੈ ਅਤੇ ਸ਼ੇਕਿਆ ਉਸ ਨੂੰ ਜਾਂਦਾ ਹੈ ਜੋ ਅਕਾਲ ਤਖਤ ਸਾਹਿਬ ਵੱਲ ਪਿੱਠ ਕਰ ਲੈਂਦਾ ਹੈ ਅਤੇ ਪੰਥਕ ਵਕਾਰ ਲਈ ਵੰਗਾਰ ਜਾਂ ਖਤਰਾ ਬਣ ਜਾਂਦਾ ਹੈ।
1: ਅਸ ਬੋਲੇ ਭਗਵਾਨ ਜੀ ਸੁਣੋਏ ਰਾਜਾ।
0: ਸਰੋਤਿਓ, ਮਹਾਰਾਜਾ ਰਣਜੀਤ ਸਿੰਘ ਦੀ ਤਨਖਾਹ ਦੀ ਉਦਾਹਰਣ ਤੁਸੀਂ ਸੁਣ ਚੁੱਕੇ ਹੋ। ਪਿਛਲੇ ਦੋ ਦਹਾਕਿਆਂ ਅੰਦਰ ਸੁਰਜੀਤ ਸਿੰਘ ਬਰਨਾਲਾ, ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਅੱਜ ਕੱਲ ਰਾਜਪਾਲ, ਅਤੇ ਬੂਟਾ ਸਿੰਘ, ਸਾਬਕਾ ਹਿੰਦੁਸਤਾਨੀ ਵਜ਼ੀਰ ਅਤੇ ਅੱਜ ਕੱਲ ਰਾਜਪਾਲ ਨੇ ਵੀ ਅਕਾਲ ਤਖ਼ਤ ਜਾ ਕੇ ਤਨਖਾਹਾਂ ਲਵਾਈਆਂ।
2: ਡਾਕਟਰ ਬਲਕਾਰ ਸਿੰਘ ਲਿਖਦੇ ਹਨ ਕਿ ਜਿਹੜੇ ਲੋਕ ਤਕਨੀਕੀ ਜੰਗ ਪਲੇਗ ਨੂੰ ਅਕਾਲ ਤਖ਼ਤ ਸਾਹਿਬ ਤੇ ਫਿੱਟ ਕਰਕੇ ਮਨਮਰਜ਼ੀ ਦੇ ਸਿੱਟੇ ਕੱਢਣਾ ਚਾਹੁੰਦੇ ਹਨ, ਉਹਨਾਂ ਨੂੰ ਉਸ ਤਰ੍ਹਾਂ ਦੀ ਮਾਨਤਾ ਨਹੀਂ ਦਿੱਤੀ ਜਾ ਸਕਦੀ ਜਿਹੋ ਜਿਹੀ ਉਹ ਆਸ ਲਈ ਬੈਠੇ ਹਨ। ਇਸੇ ਲਈ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਸਿੱਖ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ।
0: ਸਿੱਖ ਮਾਨਸਿਕਤਾ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਸੱਚਾ ਤਖ਼ਤ, ਅਕਾਲ ਦਾ ਤਖ਼ਤ ਅਤੇ ਸੱਚੇ ਪਾਤਸ਼ਾਹ ਦੇ ਤਖ਼ਤ ਵਜੋਂ ਮਾਨਤਾ ਪ੍ਰਾਪਤ ਹੈ। ਸਿੱਖ ਨੂੰ ਸੁੱਤੇ ਸਿੱਧ ਹੀ ਪਤਾ ਹੈ ਕਿ ਅਕਾਲ ਤਖ਼ਤ ਸਾਹਿਬ ਨਾਲ ਕਪਟ ਨਹੀਂ ਚੱਲਣਾ ਅਤੇ ਅਕਾਲ ਤਖ਼ਤ ਸਾਹਿਬ ਦਾ ਸ਼ਰੀਕ ਹੋ ਕੇ ਅਕਾਲ ਤਖ਼ਤ ਸਾਹਿਬ ਨਾਲ ਨਹੀਂ ਨਿਭਿਆ ਜਾ ਸਕਦਾ। ਸਜ਼ਾ ਵੀ ਉਸੇ ਨੂੰ ਸੁਣਾਈ ਜਾ ਸਕਦੀ ਹੈ ਜਿਹੜਾ ਅਕਾਲ ਤਖ਼ਤ ਸਾਹਿਬ ਅੱਗੇ ਆਪਣੇ ਆਪ ਨੂੰ ਪੇਸ਼ ਕਰਦਾ ਹੈ। ਸਜ਼ਾ ਲਾਈ ਨਹੀਂ ਜਾਂਦੀ, ਲਵਾਈ ਜਾਂਦੀ ਹੈ।
2: ਜਿਹੜੇ ਵਿਦਵਾਨ ਅਕਾਲ ਤਖ਼ਤ ਸਾਹਿਬ ਨਾਲ ਭਰੋਸੇ ਵਜੋਂ ਨਹੀਂ ਜੁੜੇ ਹੋਏ ਉਹ ਸਜ਼ਾ ਅਤੇ ਤਨਖਾਹ ਵਿੱਚ ਫਰਕ ਨਹੀਂ ਕਰਦੇ। ਸਿੱਟੇ ਵਜੋਂ ਅਕਾਲ ਤਖ਼ਤ ਸਾਹਿਬ ਦੇ ਇਸ ਪ੍ਰਸੰਗ ਤੋਂ ਨਾ ਵਾਕਿਫ ਲੋਕ ਤਨਖਾਹੀਏ ਨੂੰ ਗਲੇਲੀਓ ਆਦਿ ਨਾਲ ਜੋੜਨ ਦੀ ਸ਼ਰਾਰਤ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ। ਇਹੋ ਜਿਹੇ ਵਿਅਕਤੀਆਂ ਸੰਬੰਧੀ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਰਾਗ ਸੂਹੀ ਪੰਨਾ 799 ਅੰਦਰ ਫਰਮਾਉਂਦੇ ਹਨ।

ਸਰੋਤਿਓ ਮਤਲਬ ਬੜਾ ਸਾਫ਼ ਹੈ। ਅੱਜ ਵੀ ਗੁਰੂ ਸਾਹਿਬ ਜੀ ਦੇ ਇਹ ਬਚਨ ਅਟਲ ਸੱਚਾਈ ਹਨ। ਆਪਣੇ ਆਲੇ ਦੁਆਲੇ ਧਿਆਨ ਧਰ ਦੇਖੋ, ਬਹੁਤ ਲੋਕ ਉਪਰੋਂ ਉਪਰੋਂ ਤਾਂ ਸਿੱਖੀ ਦੇ ਸਮਰਥਕ ਦਰਸਾਉਂਦੇ ਹਨ, ਪਰ ਅੰਦਰੋਂ ਸਿੱਖੀ ਦੀਆਂ ਜੜ੍ਹਾਂ ਪੁੱਟਣ ਲਈ ਰੁੱਝੇ ਹੋਏ ਹਨ।

0: ਜਿਵੇਂ ਈਸਾਈਤ ਨੂੰ ਸਿੱਖੀ ਨਹੀਂ ਆਖਿਆ ਜਾ ਸਕਦਾ, ਉਵੇਂ ਹੀ ਤਨਖਾਹੀਏ ਨੂੰ ਗਲੇਲੀਓ ਨਾਲ ਵੀ ਨਹੀਂ ਤੁਲਾਇਆ ਜਾ ਸਕਦਾ। ਤਨਖਾਹ ਭੁਗਤਣ ਉਪਰੰਤ ਸਿੱਖ ਦੋਸ਼ ਮੁਕਤ ਹੋ ਜਾਂਦਾ ਹੈ, ਪਰ ਗਲੇਲੀਓ ਨੂੰ ਤਾਂ ਅਜਿਹਾ ਮਾਣ ਪ੍ਰਾਪਤ ਨਹੀਂ ਹੋ ਸਕਿਆ। ਤਨਖਾਹ ਉਸੇ ਨੂੰ ਲਾਈ ਜਾਂਦੀ ਹੈ ਜਿਸ ਨੂੰ ਅਕਾਲ ਤਖ਼ਤ ਸਾਹਿਬ ਦੀ ਸਰਦਾਰੀ ਕਬੂਲ ਹੁੰਦੀ ਹੈ, ਅਤੇ ਸਿੱਖਿਆ ਉਸ ਨੂੰ ਹੀ ਜਾਂਦਾ ਹੈ ਜੋ ਅਕਾਲ ਤਖ਼ਤ ਵੱਲ ਪਿੱਟ ਕਰ ਲੈਂਦਾ ਹੈ। ਪਰੰਤੂ ਸਿੱਖ ਭਾਈਚਾਰੇ ਦਾ ਹਿੱਸਾ ਹੋਣ ਦਾ ਦਾਅਵਾ ਕਰਨ ਦੇ ਹੱਥ ਨੂੰ ਵੀ ਨਹੀਂ ਤਿਆਗਦਾ। ਸਿੱਖਿਆ ਹੋਇਆ ਵੀ ਤਨਖਾਹ ਦੇ ਮਾਧਿਅਮ ਰਾਹੀਂ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਤੋਂ ਉਪਰੰਤ ਬਖਸ਼ਿਆ ਜਾ ਸਕਦਾ ਹੈ। ਤਨਖਾਹ ਲਾਉਣ ਤੋਂ ਪਹਿਲਾਂ ਕਸੂਰਵਾਰ ਨੂੰ ਇਹ ਇਕਵਾਲ ਕਰਨਾ ਜ਼ਰੂਰੀ ਹੈ ਕਿ ਉਹ ਤਨਖਾਹ ਲਵਾਉਣ ਲਈ ਤਿਆਰ ਹੈ, ਅਤੇ ਉਹ ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੀ ਹਾਜ਼ਰੀ ਵਿੱਚ ਦੋਸ਼ ਪ੍ਰਵਾਨ ਕਰ ਲੈਂਦਾ ਹੈ। ਅਕਾਲ ਤਖ਼ਤ ਸਾਹਿਬ ਦੀ ਪ੍ਰਸੰਗਤਾ ਇਸ ਸੱਚ ਵਿੱਚ ਵੀ ਹੈ ਕਿ ਸਿੱਖ ਨੂੰ ਸਿੱਖੀ ਤੋਂ ਦੂਰ ਹੋਣ ਤੋਂ ਰੋਕਣ ਲਈ ਸਿੱਖੀ ਰਵਾਇਤਾਂ ਦੀ ਤਾਬਿਆ ਲਿਆਂਦੇ ਜਾਣ ਵਾਸਤੇ ਅਕਾਲ ਤਖ਼ਤ ਸਾਹਿਬ ਆਪਣੀ ਭੂਮਿਕਾ ਨਿਭਾਉਂਦਾ ਹੈ। ਜਿਹੜੇ ਲੋਕ ਅਕਾਲ ਤਖ਼ਤ ਸਾਹਿਬ ਨੂੰ ਸਭ ਕੁਝ ਤੋਂ ਉੱਪਰ ਰੱਖ ਕੇ ਗੁਰਦੁਆਰੇ ਵਾਂਗ ਪੂਜ ਸਥਾਨ ਸਥਾਪਿਤ ਕਰਨਾ ਚਾਹੁੰਦੇ ਹਨ, ਉਹਨਾਂ ਦੇ ਇਹ ਮਨਸੂਬੇ ਸਾਕਾਰ ਨਹੀਂ ਹੋਣਗੇ। ਜਿਵੇਂ ਕਿ ਅੱਜ ਗੁਰਬਖਸ਼ ਸਿੰਘ ਕਾਲਾ ਅਫਗਾਨਾ ਅਤੇ ਜੁਗਿੰਦਰ ਸਿੰਘ ਸਪੋਕਸਮੈਨ ਦਾ ਮੁੱਖ ਸੰਪਾਦਕ ਨਾਮ ਦੇ ਵਿਅਕਤੀਆਂ ਵੱਲੋਂ ਸਰਕਾਰੀ ਸਰਪ੍ਰਸਤੀ ਅਧੀਨ ਅਕਾਲ ਤਖ਼ਤ ਸਾਹਿਬ ਨੂੰ ਇੱਕ ਗੁਰਦੁਆਰੇ ਦੇ ਤੌਰ ਤੇ ਪ੍ਰਚਾਰਨ ਦੇ ਕੀਤੇ ਜਾ ਰਹੇ ਕੁਝ ਯਤਨਾਂ ਤਹਿਤ ਚੰਡੀਗੜ੍ਹ ਸਪੋਕਸਮੈਨ ਫਰਵਰੀ 2004 ਦੇ ਅੰਕ ਦੇ ਟਾਈਟਲ ਪੇਜ ਉੱਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੋਟੋ ਦੇ ਕੇ ਹੇਠਾਂ ਇੱਕ ਸਿੱਖ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਦੀ ਤਸਵੀਰ ਛਾਪ ਕੇ ਸਿਰਲੇਖ ਲਿਖਿਆ ਹੈ ਕਿ ਗੁਰਦੁਆਰੇ ਵਿੱਚ ਗੁਰੂ ਸਾਹਮਣੇ ਪੇਸ਼ ਹੋਣ ਦੀ ਬਜਾਏ ਮਨੁੱਖਾਂ ਸਾਹਮਣੇ ਪੇਸ਼ ਹੋਣ ਨੂੰ ਗੁਰਮਤਿ ਸਹੀ ਮੰਨਦੀ ਹੈ। ਵਾਹ ਖੋਜੀ ਸਿੱਖੋ, ਤੁਸੀਂ ਆਪ ਸਿੱਖੀ ਤੋਂ ਕਿੰਨੇ ਕੋਹਾਂ ਦੂਰ ਭੱਜੇ ਜਾ ਰਹੇ ਹੋ। ਸਾਡੇ ਵਿਚਾਰ ਮੁਤਾਬਿਕ ਸਿੱਖੀ ਅਸਲੀ ਸਮਝ ਉਦੋਂ ਪੈਂਦੀ ਹੈ ਜਦੋਂ ਖੋਜੀ ਦੀ ਖੋਜ ਦਾ ਅੰਤ ਹੋ ਜਾਵੇ ਅਤੇ ਜੀਵ ਆਤਮਾ ਆਪਣੀ ਸਿਆਣਪ ਛੱਡ ਅਕਾਲ ਪੁਰਖ ਵਿੱਚ ਵਿਸ਼ਵਾਸ ਰੱਖੇ। ਉਹ ਲੋਕ ਅਕਾਲ ਤਖ਼ਤ ਸਾਹਿਬ ਦੇ ਪਰੰਪਰਕ ਜਲਾਅ ਅਤੇ ਸਿਧਾਂਤਕ ਸਰੋਕਾਰਾਂ ਤੋਂ ਵਾਕਿਫ ਨਹੀਂ ਜਾਪਦੇ, ਹੋਰਨਾਂ ਧਰਮਾਂ ਦੀ ਰੀਸ ਵਿੱਚ ਆਪਣੇ ਧਰਮ ਵਿਗਿਆਨਕਤਾ ਵੱਲ ਪਿੱਠ ਕਰਨ ਦੀ ਫੈਸ਼ਨ ਵਿਰਤੀ ਪ੍ਰਧਾਨ ਹੁੰਦੀ ਜਾ ਰਹੀ ਜਾਪਦੀ ਹੈ। ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਕਿ ਉਧਾਰੇ ਮਾਡਲਾਂ ਦੇ ਭਾਰ ਹੇਠ ਅਸੀਂ ਆਪਣੀ ਸਤ ਤਾਜਗੀ ਨੂੰ ਕੁਚਲੀ ਜਾ ਰਹੇ ਹਾਂ। ਇਸ ਸਾਰੇ ਕੁਝ ਤੋਂ ਬਚਾਅ ਅਕਾਲ ਤਖ਼ਤ ਸਾਹਿਬ ਦੀ ਪ੍ਰਸੰਗਤਾ ਅਤੇ ਸਰਦਾਰੀ ਸਥਾਪਿਤ ਕਰਨ ਨਾਲ ਹੀ ਹੋ ਸਕਦਾ ਹੈ। ਇਹ ਵਿਚਾਰ ਡਾਕਟਰ ਬਲਕਾਰ ਸਿੰਘ ਦੀ ਕਿਤਾਬ ਅਕਾਲ ਤਖ਼ਤ ਸਾਹਿਬ ਜੋਤ ਤੇ ਜੁਗਤ ਦੇ ਪੰਨਾ 60 ਤੋਂ 62 ਉੱਪਰ ਲਿਖੇ ਮਿਲਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਵਿਰੋਧੀ ਤਾਕਤਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਬਹੁਤ ਰੜਕਦੀ ਹੈ। 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਉਣ ਵਾਲੇ ਸਮੇਂ ਦੇ ਹਾਕਮ ਇਹ ਭੁੱਲ ਗਏ ਸਨ ਕਿ ਮਾਨਸਿਕਤਾ ਵਿੱਚ ਉਸਾਰੀਆਂ ਸੰਸਥਾਵਾਂ ਢਹਿ ਢੇਰੀ ਕਰਨੀਆਂ ਸੌਖੀਆਂ ਨਹੀਂ ਹੁੰਦੀਆਂ। ਅਕਾਲ ਤਖ਼ਤ ਸਾਹਿਬ ਜੀ ਦਾ ਜੋ ਨੁਕਸਾਨ ਸਰਕਾਰੀ ਹਮਲਾ ਵੀ ਨਹੀਂ ਕਰ ਸਕਿਆ ਸੀ, ਉਹ ਨੁਕਸਾਨ ਆਪਣੇ ਆਪ ਨੂੰ ਸਿੱਖ ਦਾਨਸ਼ਵਰ ਅਖਵਾਉਣ ਵਾਲੇ ਕਰ ਰਹੇ ਹਨ। ਸਰੋਤਿਓ, ਕੁਝ ਚਿਰ ਪਹਿਲਾਂ ਜਸਵੀਰ ਸਿੰਘ ਆਲੂਵਾਲੀਏ ਨੇ ਅਕਾਲ ਤਖ਼ਤ ਸਾਹਿਬ ਨੂੰ ਤਖ਼ਤ ਦੀ ਥਾਂ ਗੁਰਦੁਆਰਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਦਾ ਸਬੂਤ ਡਾਕਟਰ ਬਲਕਾਰ ਸਿੰਘ ਦੀ ਰਚਿਤ ਪੁਸਤਕ ਅਕਾਲ ਤਖ਼ਤ ਸਾਹਿਬ ਜੋਤ ਤੇ ਜੁਗਤ ਦੇ ਪੰਨਾ 85 ਤੋਂ ਮਿਲਦੀ ਹੈ। ਵਿਚਾਰੋ ਜਰਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਉਦਮਾ ਸਦਕਾ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਅਤੇ ਛਤਰ ਛਾਇਆ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ। ਅੱਜ ਜਿਹੜੇ ਵਿਦਵਾਨ ਕੁਝ ਗੈਰ ਸਿੱਖ ਸੋਚ ਰੱਖਣ ਵਾਲਿਆਂ ਨਾਲ ਸੁਰ ਲਾ ਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਪੁਜਾਰੀ ਆਖਣ ਲੱਗ ਪਏ ਹਨ, ਉਹਨਾਂ ਨੂੰ ਆਪਣੀ ਚਾਤਰਤਾ ਨਾਲ अपने ही भाईचारे नूं दुबदा वल तक्कण तों गरेज करना चाहिदा है, जिवें अकाल तख्त साहिब इस्लामी जां हिंदू जां ईसाई धर्मां नाल संबंधित कर्मवार मस्जिद मंदिर अते गिरजे तों वखरा है। उवें ही अकाल तख्त साहिब दा जथेदार खलीफा शंकराचारिया अते पोप नालों भी वखरा है।
1: इससे कोई निरसंदेह नहीं कि गुरु खालसा दा प्रतिनिधि स्वरूप पंज सिंघां नूं मन्निया होया है अते विचारियां पता लगदा है कि अकाल तख्त साहिब नूं तां गुरु खालसा पंथ लई प्रगट कीता गया सी। उस तों बाद केवल अंग्रेज हकूमत दा अकाल तख्त साहिब अते गुरु खालसा पंथ उते असिद्धा कब्जा तां जरूर रहा है, पर अकाल तख्त साहिब नूं सिख मानसिकता विचों अंग्रेजां वलों भी नहीं कढ़िया जा सकिया सी।
0: अज भी जिहड़े विद्वान अकाल तख्त साहिब अते गुरु खालसा पंथ विचकार श्रोमणी कमेटी जां अकाली दल दे हवाले नाल बिथ पैदा करना चाहुंदे हन, उहनां नूं सफलता नहीं मिलेगी। ए सच्चाई तकरीबन सारे ही इतिहासकारां ने प्रवान कर लई है कि अकाल तख्त साहिब सिख कौम दा प्राण केंद्र भी है ते पंथ नूं दरपेश चुनौतियां नाल निपटण लई मार्गदर्शक भी है। सच ही आख्या है सतगुरु गुरु रामदास साहिब जी ने

ਡਾਕਟਰ ਬਲਕਾਰ ਸਿੰਘ ਆਪਣੀ ਇੱਕ ਦੂਸਰੀ ਕਿਤਾਬ ਦੀ ਨਿਰਣਾ ਦੇ ਪੰਨਾ 176 ਉੱਪਰ ਲਿਖਦੇ ਹਨ ਕਿ ਅਕਾਲ ਤਖਤ ਸਾਹਿਬ ਨੇ ਤਾਂ ਸਿੱਖ ਸਿਧਾਂਤਾਂ ਅਤੇ ਸਿੱਖ ਅਮਲ ਦੇ ਪ੍ਰਕਾਸ਼ਨ ਵਾਸਤੇ ਮਾਰਗ ਦਰਸ਼ਕ ਦੀ ਭੂਮਿਕਾ ਜਥੇਦਾਰ ਅਕਾਲ ਤਖਤ ਸਾਹਿਬ ਰਾਹੀਂ ਨਿਭਾਉਣੀ ਹੈ। ਸਪਸ਼ਟ ਹੈ ਕਿ ਇਸ ਵਾਸਤੇ ਗੁਰੂ ਦਾ ਸਿੱਖ ਹੋਣ ਵਾਲਿਆਂ ਨੂੰ ਨਿਸ਼ਚਿਤ ਮਰਿਆਦਾ ਦੀ ਚੇਤਨਾ ਵੀ ਹਟਾਉਣੀ ਹੀ ਪਵੇਗੀ ਅਤੇ ਇਸ ਤੇ ਪਹਿਰਾ ਵੀ

ਸਾਡਾ ਆਪਣਾ ਵਿਸ਼ਵਾਸ ਹੈ ਕਿ ਸਿੱਖ ਜਗਤ ਨੂੰ ਵਿਅਕਤੀਗਤ ਰੂਪ ਛੱਡ ਕੇ ਅਕਾਲ ਤਖ਼ਤ ਦੇ ਸਿਧਾਂਤਿਕ ਰੂਪ ਨੂੰ ਦੇਖਣ ਅਤੇ ਉਸ ਤੋਂ ਸੇਧ ਲੈਣ ਦੀ ਲੋੜ ਹੈ। ਸ੍ਰੋਤਾ ਜਨ, ਇਹ ਪ੍ਰੋਗਰਾਮ ਕੈਰਗੋ ਦੇ ਹਲਕੇ ਵਿੱਚ ਤੁਸੀਂ FM ਰੇਡੀਓ 94.3 ਤੋਂ ਸੁਣ ਰਹੇ ਹੋ। ਇਸ ਨੂੰ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਦੀ ਯਾਦ ਵਿੱਚ ਜੁੜੇ ਹਾਂ। ਡਾਕਟਰ ਬਲਕਾਰ ਸਿੰਘ ਦੇ ਕਲਮ ਕੀਤੇ ਵਿਚਾਰਾਂ ਦਾ ਸੰਖੇਪ ਰੂਪ ਆਪ ਜੀ ਨੇ ਸੁਣਿਆ ਹੈ। ਆਓ ਫਿਰ ਅਕਾਲ ਤਖ਼ਤ ਸਾਹਿਬ ਦੀ ਸਰਬ ਉੱਚਤਾ ਨੂੰ ਕਾਇਮ ਰੱਖਣ ਦੇ ਸਾਧਨਾ ਵੱਲ ਆਪ ਜੀ ਦਾ ਧਿਆਨ ਲੈ ਚੱਲੀਏ। ਸ੍ਰੋਤਾ ਚੰਦ, ਸਿੱਖ ਧਰਮ ਆਮ ਧਰਮਾਂ ਵਾਂਗ ਇੱਕ ਕਰਮਕਾਂਡੀ ਧਰਮ ਨਹੀਂ ਹੈ। ਇਸ ਵਿੱਚ ਜੀਵਨ ਜਾਚ ਹੈ, ਇਖਲਾਕ ਹੈ, ਰੂਹਾਨੀਅਤ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਿੱਚ ਖੁਦਾਈ ਹੈ। ਸ਼ਾਇਦ ਸਿਰਫ ਸਿੱਖ ਹੀ ਆਪਣੇ ਆਪ ਨੂੰ ਅਕਾਲ ਤਖ਼ਤ ਸਾਹਿਬ ਜਾਣੀ ਅਕਾਲ ਪੁਰਖ ਦੀ ਰਿਆਇਆ ਮੰਨਦਾ ਹੈ।

ਪੋਲਿਟਿਕ ਦੀਨ ਤੋਂ ਦੁਨੀਆ ਭਰ ਵਿੱਚ ਫਿਲਾਸਫਰ ਸੁਕਰਾਤ, ਅਰਸਤੂ, ਪਲੈਟੋ, ਮੈਕਾਵਲੀ, ਲਾਸਕੀ, ਮਾਰਕਸ, ਚਾਂਕਿਆ ਵਗੈਰਾ ਧਾਰਮਿਕ ਅਤੇ ਸਿਆਸੀ ਖੇਤਰਾਂ ਵਿੱਚ ਮਾਰਕਾ ਖੇਜ ਸਿਧਾਂਤ ਕੱਢਦੇ ਆ ਰਹੇ ਹਨ। ਪਰ ਉਹਨਾਂ ਦਾ ਸੁਝਾਇਆ ਕੋਈ ਸਿਧਾਂਤ ਵੀ ਅਕਾਲ ਤਖ਼ਤ ਦੇ ਫਲਸਫੇ ਦੇ ਨੇੜੇ ਨਹੀਂ ਪੁੱਜ ਸਕਿਆ।

ਮਾਰਕਸ ਦੀ ਸਟੇਟਲਸ ਸੁਸਾਇਟੀ, ਰੂਸੋ ਦੀ ਮਨੁੱਖੀ ਆਜ਼ਾਦੀ ਜਾਂ ਸੁਪਰ ਆਜ਼ਾਦੀ, ਨਿਤਸ਼ੇ ਦੇ ਸੁਪਰਮੈਨ ਦੀ ਦੁਨੀਆ ਦੀ ਸੋਚ ਜੇ ਇੱਕ ਥਾਂ ਇਕੱਠੀ ਵੀ ਕਰ ਲਈਏ ਤਾਂ ਉਹ ਵੀ ਅਕਾਲ ਤਖ਼ਤ ਸਾਹਿਬ ਦੇ ਫਲਸਫੇ ਦਾ ਮੁਕਾਬਲਾ ਨਹੀਂ ਕਰ ਸਕਦੀ। ਸੱਚ ਤਾਂ ਇਹ ਹੈ ਕਿ ਇੱਕ ਆਮ ਆਦਮੀ ਵਿੱਚ ਇਸ ਫਲਸਫੇ ਨੂੰ ਸਮਝਣ ਦੀ ਕਾਬਲੀਅਤ ਹੀ ਨਹੀਂ। ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਇੰਨਾ ਵੱਡਾ ਫਲਸਫਾ ਤੇ ਇੰਨੀ ਵੱਡੀ ਇੰਸਟੀਟਿਊਸ਼ਨ ਹੋਣ ਦੇ ਬਾਵਜੂਦ ਇਸ ਨੂੰ ਦੁਨੀਆ ਭਰ ਵਿੱਚ ਫੈਲਾਉਣਾ ਤਾਂ ਕੀ, ਅਸੀਂ ਇਸ ਨੂੰ ਖਾਸ ਰੂਪ ਵਿੱਚ ਕਾਇਮ ਵੀ ਨਹੀਂ ਰੱਖ ਸਕਦੇ। ਇਸ ਸਭ ਤੋਂ ਵੱਡੇ ਫਲਸਫੇ, ਇਸ ਇੰਸਟੀਟਿਊਸ਼ਨ ਨੂੰ ਉਹਨਾਂ ਲੋਕਾਂ ਨੇ ਹੀ ਘੱਟੇ ਕੌਡੀਆਂ ਰੋਲਿਆ ਜਿਨ੍ਹਾਂ ਨੂੰ ਇਸ ਦੇ ਮੁੱਖ ਸੇਵਾਦਾਰ ਤੇ ਚੌਣੀ ਬਰਦਾਰ ਬਣਾਇਆ ਗਿਆ ਸੀ। ਇਸ ਦੀ ਬਜਾਏ ਕਿ ਅਕਾਲ ਤਖ਼ਤ ਸਾਹਿਬ ਨੂੰ ਕੁੱਲ ਲੁਕਾਈ ਦਾ ਤਖ਼ਤ ਬਣਾਇਆ ਜਾਂਦਾ, ਇਸ ਇੰਸਟੀਟਿਊਸ਼ਨ ਨਾਲ ਤਾਂ ਅਜਿਹਾ ਸਲੂਕ ਕੀਤਾ ਗਿਆ ਕਿ ਇਸ ਮਹਾਨ ਤਖ਼ਤ ਨੂੰ ਗੈਰ ਸਿੱਖ ਤਾਂ ਕੀ ਗੈਰ ਅਕਾਲੀ ਸਿੱਖ ਵੀ ਇਸ ਨੂੰ ਓਪਰਾ ਸਮਝਣ ਲੱਗ ਪਏ। ਇਸ ਇੰਸਟੀਟਿਊਸ਼ਨ ਨੂੰ ਸੇਧ ਦੇਣ ਵਿੱਚ ਕੁਝ ਇੱਕ ਤਰੁੱਟੀਆਂ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਉਦਾਹਰਣ ਵਜੋਂ ਪਿਛਲੇ ਕੁਝ ਦਹਾਕਿਆਂ ਤੋਂ ਇਹ ਸਿਰਫ ਸ਼੍ਰੋਮਣੀ ਕਮੇਟੀ ਦੇ ਕਾਬਜ਼ ਧੜੇ ਦਾ ਤਖ਼ਤ ਬਣ ਗਿਆ ਜਾਪਦਾ ਸੀ। ਤਕਰੀਬਨ 2 ਦਹਾਕੇ ਗੁਰਚਰਨ ਸਿੰਘ ਟੌਹੜਾ ਨੇ ਇਸ ਨੂੰ ਆਪਣੀ ਨਿੱਜੀ ਤਾਕਤ ਵਜੋਂ ਹਾਈਜੈਕ ਕਰ ਰੱਖਿਆ। ਉੱਨੀ ਵਿੱਚ ਇਹ ਇੰਸਟੀਟਿਊਸ਼ਨ ਉਸ ਵਕਤ ਦੇ ਚੀਫ ਮਿਨਿਸਟਰ ਬਾਦਲ ਦੀ ਝੋਲੀ ਜਾ ਪਿਆ। ਜਾਣੀ ਇੱਕ ਮਹਾਨ ਇੰਸਟੀਟਿਊਸ਼ਨ ਸਿਰਫ ਇੱਕ ਸ਼ਖਸ ਦੀ ਜਗੀਰਦਾਰਾਨਾ ਫਾਸ਼ੀ ਸਨਕ ਜਾਂ ਨਿੱਜੀ ਲੋੜਾਂ ਮੁਤਾਬਿਕ ਵਰਤੀ ਜਾਣ ਲੱਗ ਪਈ। ਇਹਨਾਂ ਗੱਲਾਂ ਨੇ ਅਕਾਲ ਤਖ਼ਤ ਸਾਹਿਬ ਦੀ ਬੇਹੁਰਮਤੀ ਕਰਨ ਵਿੱਚ ਸਭ ਤੋਂ ਵੱਧ ਰੋਲ ਅਦਾ ਕੀਤਾ। ਅੱਜ ਹਾਲਤ ਇਹ ਹੈ ਕਿ ਹਰ ਕੋਈ ਇਸ ਤਖ਼ਤ ਸਾਹਿਬ ਨੂੰ ਚੈਲੰਜ ਕਰਨ ਲੱਗ ਪਿਆ ਹੈ। ਇਸ ਦੇ ਹੁਕਮਨਾਮਿਆਂ ਨੂੰ ਖਿੱਦੋ ਵਾਂਗ ਰੋਲਿਆ ਜਾ ਰਿਹਾ ਹੈ। ਇੰਨੀ ਮਹਾਨ ਇੰਸਟੀਟਿਊਸ਼ਨ ਨੂੰ ਇੰਨੇ ਨਿਗਾਰ ਵੱਲ ਧੂ ਲੈ ਜਾਣ ਦੇ ਜ਼ਿੰਮੇਵਾਰ ਕੌਣ ਹਨ? ਇਹ ਪੰਥ ਨੂੰ ਸਰਬੱਤ ਖਾਲਸਾ ਇਕੱਠ ਕਰਕੇ ਵਿਚਾਰਨ ਦੀ ਲੋੜ ਹੈ। ਆਮ ਵਿਅਕਤੀ, ਸਰਬਰਾਹ ਤੇ ਸੇਵਾਦਾਰਾਂ ਦਾ ਜਾਂ ਜੋ ਇਹਨਾਂ ਸੇਵਾਦਾਰਾਂ ਨੂੰ ਨਾਮਜ਼ਦ ਕਰਦੇ ਹਨ ਉਹਨਾਂ ਦਾ ਹੀ ਕਸੂਰ ਕੱਢਦੇ ਹਨ, ਕਿਉਂਕਿ ਆਮ ਦੇਖਣ ਵਿੱਚ ਆ ਰਿਹਾ ਹੈ ਕਿ ਇਹ ਸਿਆਸੀ ਕਾਬਜ਼ ਆਗੂ ਇਸ ਇੰਸਟੀਟਿਊਸ਼ਨ ਨੂੰ ਆਪਣੇ ਹਿੱਤਾਂ ਵਾਸਤੇ ਵਰਤਣ ਲੱਗ ਪਏ ਹਨ। ਅਕਾਲ ਤਖ਼ਤ ਸਾਹਿਬ ਵਰਗੀ ਮਹਾਨ ਇੰਸਟੀਟਿਊਸ਼ਨ ਨੂੰ ਇੰਜ ਵਰਤਿਆ ਜਾ ਰਿਹਾ ਹੈ ਜਿਵੇਂ ਕਿ ਇਹ ਉਦਯੋਗੀ ਝਗੜਿਆਂ ਦੇ ਫੈਸਲੇ ਕਰਨ ਵਾਸਤੇ ਇੱਕ ਅਦਾਲਤ ਜਾਂ ਕਿਸੇ ਪਿੰਡ ਦੀ ਪੰਚਾਇਤੀ ਅਦਾਲਤ ਹੋਵੇ।

ਅਕਾਲ ਤਖ਼ਤ ਸਾਹਿਬ ਸਿਰਫ ਅਕਾਲੀ ਪਾਰਟੀ ਦੇ ਝਗੜਿਆਂ ਦੇ ਹੱਲ ਵਾਸਤੇ ਹੈ? ਫਿਰ ਇਹਨਾਂ ਝਗੜਿਆਂ ਦਾ ਹੱਲ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਦੇ ਵੇਲੇ ਦੇ ਪ੍ਰਧਾਨ ਦੇ ਡਰ ਹੇਠਾਂ ਜਾਂ ਕਿਸੇ ਹੋਰ ਡਰ ਜਾਂ ਲਾਲਚ ਜਾਂ ਧੜੇਬਾਜ਼ੀ ਹੇਠ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਮਫਾਦ ਵਾਸਤੇ ਕਿਉਂ ਵਰਤਿਆ ਜਾ ਰਿਹਾ ਹੈ? ਇਸ ਬਿਮਾਰੀ ਦਾ ਪੱਕਾ ਇਲਾਜ ਲੱਭਣ ਲਈ ਇਸ ਦੇ ਮੁੱਖ ਸੇਵਾਦਾਰ ਨੂੰ ਸਰਬੱਤ ਖਾਲਸਾ ਵੱਲੋਂ ਚੁਣਨ ਦਾ ਤਰੀਕਾ ਨਿਯਤ ਕੀਤਾ ਜਾਵੇ। ਉਸ ਦੇ ਰੋਲ ਫਰਜ ਮਿੱਥੇ ਜਾਣ, ਉਸ ਦੀ ਮਿਆਦ ਮਿੱਥੀ ਜਾਵੇ, ਉਸ ਦੇ ਗਲਤ ਚੱਲਣ ਤੇ ਉਸ ਨੂੰ ਬਦਲਣ ਦਾ ਤਰੀਕਾ ਮਿੱਥਿਆ ਜਾਵੇ। ਇਹ ਕਰਕੇ ਹੀ ਅਸੀਂ ਇਸ ਮਹਾਨ ਇੰਸਟੀਟਿਊਸ਼ਨ ਨੂੰ ਬਚਾ ਸਕਾਂਗੇ, ਵਰਨਾ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਹਾਕਮ ਇਸ ਪੰਥ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਰੱਖ ਦੇਣਗੇ। ਸਰੋਤਾ ਚੰਨ, ਅਕਾਲ ਤਖ਼ਤ ਸਾਹਿਬ ਅਕਾਲ ਪੁਰਖ ਦਾ ਤਖ਼ਤ ਹੈ। ਇਸ ਤਖ਼ਤ ਦੀ ਵਫ਼ਾਦਾਰੀ ਰੱਖਣ ਦਾ ਮਤਲਬ ਹੀ ਹਰ ਇੱਕ ਇਨਸਾਨ ਨੂੰ ਖੁਦ ਮੁਖਤਿਆਰ ਅਤੇ ਆਜ਼ਾਦ ਹਸਤੀ ਨੂੰ ਯਕੀਨ ਬਣਾਉਣਾ ਹੈ। ਅਕਾਲ ਤਖ਼ਤ ਸਾਹਿਬ ਦੇ ਫਲਸਫੇ ਵਿੱਚ ਹੀ ਇਹ ਸ਼ਾਮਿਲ ਹੈ ਕਿ ਕੋਈ ਕਿਸੇ ਦਾ ਗੁਲਾਮ ਜਾਂ ਹਾਕਮ ਨਹੀਂ ਹੈ, ਹਰ ਇਨਸਾਨ ਅਕਾਲ ਪੁਰਖ ਦੀ ਰਿਆ ਹੈ, ਜਾਣੀ

0: ਹਰ ਇੱਕ ਦਾ ਸਿੱਧਾ ਰਾਬਤਾ ਅਕਾਲ ਪੁਰਖ ਨਾਲ ਹੈ। ਕੁਝ ਵੀ ਅਕਾਲ ਪੁਰਖ ਦੀ ਕਿਸੇ ਚੀਜ਼ ਉੱਤੇ ਕੋਈ ਹੋਰ ਹਾਕਮ ਹੋ ਹੀ ਨਹੀਂ ਸਕਦਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਪ੍ਰਗਟ ਕੀਤਾ ਸੀ ਤਾਂ ਉਹਨਾਂ ਨੇ ਇਸ ਨੂੰ ਇਹਨਾਂ ਮਾਇਨਿਆਂ ਵਿੱਚ ਹੀ ਪ੍ਰਗਟ ਕੀਤਾ। ਜਦੋਂ ਦਸਵੇਂ ਪਾਤਸ਼ਾਹ ਨੇ ਖਾਲਸਾ ਪ੍ਰਗਟ ਕੀਤਾ ਤਾਂ ਉਸ ਦੀ ਬੁਨਿਆਦ ਵੀ ਇਹੋ ਸੀ ਕਿ ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਖਾਲਸਾ ਅਕਾਲ ਪੁਰਖ ਦਾ ਆਪਣਾ ਹੈ, ਖਾਲਸਾ ਅਕਾਲ ਪੁਰਖ ਦੇ ਤਖ਼ਤ ਸਾਹਿਬ ਦੀ ਵਫ਼ਾਦਾਰੀ ਹੇਠ ਉਸ ਵਾਹਿਗੁਰੂ ਦੀ ਰਜ਼ਾ ਹੈ। ਸਿੱਖ ਫਲਸਫੇ ਵਿੱਚ ਅਕਾਲ ਤਖ਼ਤ ਸਾਹਿਬ ਯਕੀਨਨ ਮਹਾਨ ਹੈ। ਅੱਜ ਤੱਕ ਤਵਾਰੀਖ ਨੇ ਅਕਾਲ ਤਖ਼ਤ ਸਾਹਿਬ ਦੇ ਕਈ ਜਥੇਦਾਰ ਵੇਖੇ ਹਨ। ਇਹਨਾਂ ਵਿੱਚੋਂ ਸਿੱਖੀ ਦੇ ਸਹੀ ਮਾਇਨਿਆਂ ਵਿੱਚ ਸੇਵਾ ਨਿਭਾਉਣ ਵਾਲੀਆਂ ਸ਼ਖਸੀਅਤਾਂ ਦੇ ਨਾਂ ਹਨ। ਜਥੇਦਾਰ ਤੇਜਾ ਸਿੰਘ ਪੁੱਚਰ, ਜਥੇਦਾਰ ਅੱਛਰ ਸਿੰਘ, ਬਾਬਾ ਵਿਸਾਖਾ ਸਿੰਘ ਬੇਦਰ, ਜਥੇਦਾਰ ਗੁਰਦਿਆਲ ਸਿੰਘ ਅਜਨੋਹਾ, ਭਾਈ ਗੁਰਦੇਵ ਸਿੰਘ ਕੌਂਕੇ, ਇਹਨਾਂ ਸਾਰਿਆਂ ਬਹੁਤ ਨਿਮਰਤਾ ਸਹਿਤ ਸੇਵਾ ਨਿਭਾਈ। ਇਸ ਤੋਂ ਉਪਰੰਤ ਜਥੇਦਾਰ ਉਧਮ ਸਿੰਘ ਨਾਗੋਕੇ, ਗੁਰਮੁਖ ਸਿੰਘ ਮੁਸਾਫਿਰ, ਮੋਹਨ ਸਿੰਘ ਨਾਗੋਕੇ, ਗਿਆਨੀ ਪ੍ਰਤਾਪ ਸਿੰਘ, ਸਾਧੂ ਸਿੰਘ ਭੌਰਾ, ਗਿਆਨੀ ਕਿਰਪਾਲ ਸਿੰਘ, ਪ੍ਰੋਫੈਸਰ ਦਰਸ਼ਨ ਸਿੰਘ, ਐਕਟਿੰਗ ਪ੍ਰੋਫੈਸਰ ਮਨਜੀਤ ਸਿੰਘ, ਭਾਈ ਜਸਵੀਰ ਸਿੰਘ ਰੋਡੇ, ਭਾਈ ਰਣਜੀਤ ਸਿੰਘ, ਗਿਆਨੀ ਪੂਰਨ ਸਿੰਘ, ਜੁਗਿੰਦਰ ਸਿੰਘ ਵੇਦਾਂਤੀ ਦੀਆਂ ਸੇਵਾਵਾਂ ਨੂੰ ਬਹੁਤ ਵਿਚਾਰਵਾਨ ਵੱਖਰੀ ਨਿਗਾਹ ਨਾਲ ਵੇਖਦੇ ਹਨ। ਇਸ ਦਾ ਕਾਰਨ ਹਾਕਮ ਧੜਿਆਂ ਵੱਲੋਂ ਜ਼ੋਰ ਨਾਲ ਤਬਦੀਲੀਆਂ ਕਰਨਾ ਵੀ ਹੋ ਸਕਦਾ ਹੈ। ਪੰਜਾਬੀ ਸਾਹਿਤ ਦੇ ਪ੍ਰੇਮੀਓ, ਅੱਜ ਦੇ ਵਿਚਾਰ ਅਸੀਂ ਇੱਥੇ ਹੀ ਸੀਮਤ ਕਰਨਾ ਚਾਹੁੰਦੇ ਹਾਂ। ਅਸੀਂ ਅਹਿਸਾਸ ਕਰਦੇ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਅਤੇ ਵਿਚਾਰ ਕਰਦਿਆਂ ਅਤੇ ਇਤਿਹਾਸਿਕ ਤੱਥ ਫਰੋਲਦਿਆਂ ਸਾਡੇ ਪਾਸੋਂ ਅਨੇਕਾਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਸੂਝਵਾਨ ਸਰੋਤਾ ਚੰਨ, ਅਸੀਂ ਆਸ਼ਾ ਰੱਖਦੇ ਹਾਂ ਕਿ ਤੁਸੀਂ ਸਾਡੀ ਸੀਮਤ ਬੁੱਧੀ ਨੂੰ ਨਜ਼ਰ ਚ ਰੱਖਦੇ ਹੋਏ ਇਸ ਖੋਜ ਤੋਂ ਲਾਭ ਉਠਾ ਕੇ ਆਪਣੇ ਸੋਚ ਮੰਡਲ ਵਿੱਚ ਥੋੜਾ ਵਾਲਾ ਜ਼ਰੂਰ ਵਾਧਾ ਕਰੋਗੇ। ਤੁਸੀਂ ਕੈਰੋਬੂ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISE 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਰੋਤਾ ਜਨ, ਸਿੱਖੀ ਵਿਰਸਾ ਤੁਹਾਡਾ ਆਪਣਾ ਪ੍ਰੋਗਰਾਮ ਹੈ ਅਤੇ ਇਸ ਨੂੰ ਹੋਰ ਵੀ ਰੂਹਾਨੀ ਤੇ ਖੋਜ ਭਰਪੂਰ ਬਣਾਉਣ ਲਈ ਅਸੀਂ ਤੁਹਾਡੇ ਸਹਿਯੋਗ ਦੇ ਸਦਾ ਹੀ ਅਭਿਲਾਸ਼ੀ ਹਾਂ। ਸਿੱਖੀ ਵਿਰਸੇ ਦੇ ਵਾਰਸੋ, ਇਹ ਪ੍ਰੋਗਰਾਮ ਉੱਤਰੀ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਵਜੇ ਅੰਮ੍ਰਿਤਵਾਣੀ ਰੇਡੀਓ ਤੋਂ ਸੁਣਿਆ ਜਾ ਸਕਦਾ ਹੈ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ। ਤੁਸੀਂ ਜਾਣਦੇ ਹੋ ਕਿ ਕਿਸੇ ਵੀ ਵਿਸ਼ੇ ਨੂੰ ਪੜਚੋਲ ਕੇ ਸੰਗ੍ਰਹਿ ਕਰਨ ਵਿੱਚ ਕਾਫੀ ਸਮਾਂ ਲੱਗਦਾ ਹੈ। ਜੇਕਰ ਤੁਸੀਂ ਇਸ ਸੇਵਾ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ 250-392-4312। ਇੱਕ ਵਾਰ ਫਿਰ ਨੋਟ ਕਰੋ ਜੀ, 250-392-4312। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374। ਇੱਕ ਵਾਰ ਫਿਰ ਨੋਟ ਕਰੋ ਜੀ, ਏਰੀਆ ਕੋਡ 250-392-3374। ਨਾਲ ਲੱਗਦਾ ਕਿਉਂ ਨਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦਈਏ। ਸਾਡਾ ਈਮੇਲ ਐਡਰੈਸ ਹੈ ਜੀ GWSSA@talas.net। ਇੱਕ ਵਾਰ ਫਿਰ ਨੋਟ ਕਰੋ ਜੀ GWSSA@talas.net। ਯਾਦ ਰੱਖੋ, ਇਹ ਪ੍ਰੋਗਰਾਮ
1: ਵਿਲੀਅਮਸ ਲੇਕ ਵਿਚ ਹਫਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਟਾਈਮ ਇਸ ਤਰ੍ਹਾਂ ਹਨ।
0: ਐਤਵਾਰ ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ। ਦੂਸਰੇ ਦਿਨਾਂ ਵਿਚ ਇਹ ਪ੍ਰੋਗਰਾਮ ਰਿਪੀਟ ਕੀਤਾ ਜਾਂਦਾ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 12 ਵਜੇ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ।

ਪੰਜਾਬੀ ਜਵਾਨ ਦੀ ਪ੍ਰੇਮੀਓ ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੇ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਹਰਦੀਪ ਕੌਰ, ਪਰਮਿੰਦਰ ਕੌਰ ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਜੀ।

ਅੱਜ 75 ਪੁਰਾਣੇ ਗੁਰੂ ਵਾਲੇ ਬਣੇ ਸਿੰਘ ਸਜੇ ਬਹੁਤ ਬਹੁਤ ਵਧਾਈ। ਇੱਦਾਂ ਹੀ ਇੱਕ ਵਾਰ ਬਾਹਾਂ ਖੜੀਆਂ ਰੱਖਿਓ ਜਾਂ ਫਿਰ ਚਲੋ ਆਓ ਰਲ ਕੇ ਲਾਉਂਦੇ ਹਾਂ।

0: ہاں جی بہت بہت بدائیاں جنہاں نے اج امرت چھکیا گرو گھر کا نام درج کرایا داخلہ لیا اج تو بعد اسی گرو دا ستکار کرن لگے تے گرو دا ستکار اصل وچ پتہ چنگے ٹیچر دا ستکار تاں ہے جے سٹوڈنٹ چنگا پڑھے اصل ستکار ایک ہن ٹیچر دے جا کے گوڈی ہاتھ لائے پیری ہاتھ لائے مٹھا ٹیکے ਧੰਨੋ ਜੀ ਧੰਨੋ ਟੀਚਰ ਨੂੰ ਕਹੀ ਗਏ ਪੜ੍ਹਾਈ ਕਰੇ ਨਾ ਸਵਾਦ ਤਾਂ ਹੈ ਤੂੰ ਟੀਚਰ ਦਾ ਸਤਿਕਾਰ ਕਰਦਾ ਹੈ ਪਤਾ ਲੱਗੇ ਕਿ ਜੋ ਪੜ੍ਹਾਇਆ ਉਹ ਤੂੰ ਪੜ੍ਹ ਰਿਹਾ ਇਹ ਹੈ ਟੀਚਰ ਦਾ ਸਹੀ ਸਤਿਕਾਰ ਜਿਹੜਾ ਬੰਦਾ ਟੀਚਰ ਦਾ ਅਸਲੀ ਸਤਿਕਾਰ ਚਾਹੁੰਦਾ ਆ ਕਰਨਾ ਚਾਹੁੰਦਾ ਹੈ ਇੱਜ਼ਤ ਕਰਦਾ ਹੈ ਸਤਿਕਾਰ ਚਾਹੁੰਦਾ ਹੈ ਉਹ ਜੋ ਟੀਚਰ ਪੜ੍ਹਾਉਂਦਾ ਉਹ ਪੜ੍ਹੋ ਅਸਲ ਸਤਿਕਾਰ ਇਹ ਹੈ جو گرو گرنتھ صاحب دے وچ لکھیا ہے اوناں نوں سمجھن دی کوشش کریے منن دی کوشش کریے اصل ستکار اے ہے گرو گرنتھ صاحب دا دلوں ستکار کر جو گربانی وچ لکھیا ہے اسی اپنی زندگی وچ لاگو کریے اپنی زندگی وچ منیے ایدی لوڑ تاں کر کے بھاگا والے ہے جنہاں نے داخلہ لے لیا پر ہن گیانوان بن کے زندگی جیوندے عقل والے بن کے سمجھ والے بن کے زندگی جائے اپنا مورخ پونا کڑ دیے کمل پونا چل پونا کڑ دیے سیانے بن کے مت آ گئی ہوں عقل آ گئی زندگی سے چانن ہو گیا ہوں ساری زندگی میں پرکاش ہو گیا سمجھ آ گئی سانو اگے بے عقل سی کملیاں جبڑیاں مارتے رہ رہے سی ਪਸ਼ੂਆਂ ਵਰਗਾ ਜੀਵਨ ਸੀ ਸਾਡਾ ਪਰ ਹੁਣ ਸਾਨੂੰ ਸਮਝ ਆ ਗਿਆ ਬਸ ਗੁਰੂ ਵਾਲੇ ਬਣਨ ਦਾ ਅਰਥ ਇਹ ਹੈ ਗਿਆਨਵਾਨ ਹੋਣ ਦਾ ਮਤਲਬ ਹੀ ਇਹ ਅਸੀਂ ਗਿਆਨਵਾਨ ਹੋ ਗੁਰੂ ਵਾਲੇ ਜੇ ਕੰਮ ਸਾਡਾ ਉਹੀ ਰਿਹਾ ਕੋਈ ਜੀਵਨ ਵਿੱਚ ਚੇਂਜ ਸਾਡੇ ਆਈ ਨਾ ਤਬਦੀਲੀ ਕੋਈ ਆਈ ਨਾ ਫਿਰ ਕੋਈ ਫਾਇਦਾ ਤਾਂ ਕਰਕੇ ਦੁੱਖ ਸੁੱਖ ਅੱਗੇ ਹੁਣ ਦੁੱਖ ਆਉਂਦੇ ਸੀ ਅੱਗੇ ਚੀਕਾਂ ਮਾਰਦੇ ਸੀ ਮਾੜੀ ਮਾੜੀ ਤਕਲੀਫ ਹੋਣੀ ਰੋਣਾ ਦੁਖੀ ਹੋਣਾ ਪਰ ਹੁਣ ਜਦੋਂ ਕੋਈ ਦੁੱਖ ਤਕਲੀਫ ਆਉਂਦੀ ਹੈ ਹੁਣ ਇੰਨੀ ਸਟ੍ਰੈਚਿੰਗ ਹੋ ਗਈ ਦਿਮਾਗ ਇੰਨਾ ਖੁੱਲ ਗਿਆ ਹੁਣ ਡਰ ਨਹੀਂ ਲੱਗਦਾ ਹੁਣ ਘਬਰਾਈ ਇੰਨਾ ਮਨ ਕਾਇਮ ਹੋ ਗਿਆ ਇਹ ਰਿਕੁਆਇਰਮੈਂਟ ਹੈ ਜਿਹੜੀ ਨਾ جہے بندے شریر تکڑا کرنا چاہتے ہیں انہوں جم سے جا کے سٹریچنگ کرنی پہ سٹریچ کرنا پڑتا زور لانا پڑتا جہاں بندہ جنا زیادہ زور لا شریر وہ کھل گیا باڈی اپنے آپ کو مضبوط کر دی میرے نال دھکا کرے گا اگلے دن ہور تکڑی ہو جائے گی ہور جا کے جہے تھان سے زیادہ پریشر پاؤ گے جی دولے بنا دولیا سے بندہ پریشر پاؤں زیادہ زور لا دولے اگلے دن ہوج جانے ہونا باڈی کے لیے ہونا اگلے دن ہور لائیں گے ہونا جنا دکا کرو گے اُن ہی سٹرانگ ہو جاتا شریر جہے پارٹ سے زیادہ دکا کرو گے اُن ہی پارٹ اہی حصہ سٹرانگ ہو جاتا کوئی لگتا تھا زیادہ زور لا جا جا شریر بنی جانا دھیان سٹریچنگ بنا سٹریچنگ کے بنا شریر بنتا یہ ریکوائرمنٹ ہے قدرتی ڈھانچہ وہ پورا کرنا میرے ویرو بھائی اسی طرح جہاں دماغ ہے نا بنا سٹا کھادیا یہ بھی سٹرانگ نہیں ہوتا یہ دھکے چاہیے بڑے بڑے کہتے ہیں جی بادام کھا کے دماغ بن جاتا نہیں دھکے کھا کے بنتا ٹھوکرا کھا کے بنتا بادام کھا کے مضبوط ہوں ہویر انہوں نے ہر ویلے بادام اگے پی رہے ہیں ڈھیر لگے بادام بابے بادام کھان چ بڑے بدنام نے ہے دماغ والے کتنے دماغ والے ہونے سے پیر اگے کرتے ہیں بھی ٹیک مت دماغ والے ہوتے تو لٹ کے کھا جاتے دماغ والے ہوتے سمپٹ پاٹ سے لگتے دماغ ਦਿਮਾਗ ਵਾਲੇ ਹੁੰਦੇ ਦੇਵ ਪੂਜਾ ਕਰਾਉਂਦੇ, ਦਿਮਾਗ ਵਾਲੇ ਹੁੰਦੇ ਮੂਰਤੀ ਪੂਜਾ ਕਰਾਉਂਦੇ, ਦਿਮਾਗ ਵਾਲੇ ਹੁੰਦੇ ਆਹ ਕੁਝ ਹੁੰਦਾ ਸਾਡੇ ਪੰਜਾਬ ਦਾ। ਚੇਤਾ ਰੱਖੋ ਬਦਾਮਾਂ ਨਾਲ ਨਹੀਂ, ਦਿਮਾਗ ਧੱਕੇ ਖਾ ਕੇ ਠੋਕਰਾਂ ਖਾ ਕੇ, ਜੇ ਸਰੀਰ ਤਕੜਾ ਹੋਏਗਾ ਠੋਕਰਾਂ ਖਾ ਕੇ ਤੇ ਜਿੰਨੇ ਬੰਦਾ ਜ਼ਿੰਦਗੀ ਦੇ ਸੱਟਾਂ ਖਾਂਦਾ ਨਾ ਓਨਾ ਹੀ ਸਟਰੋਂਗ ਹੁੰਦਾ। ਸਾਨੂੰ ਲੱਗਦਾ ਵੀ ਆਹ ਸੱਟ ਮੇਰੇ ਕਿਉਂ ਬੱਚੀ, ਪਰ ਐਕਸਪੀਰੀਅੰਸ ਹੋਇਆ ਜਿਹੜਾ ਮੇਰਾ ਤਜਰਬਾ ਹੋਇਆ ਇਹ ਸੱਟ ਝੱਲ ਜਾ ਅਗਲੀ ਵਾਰੀ, ਇਹੋ ਜਿਹੀ ਸੱਟ ਦੀ ਪਰਵਾਹ ਨਹੀਂ ਮਿਲਦਾ ਫਿਰ ਹੋਰ ਸੱਟ ਵੱਜਦੀ, ਹੋਰ ਸੱਟ ਵੱਜਦੀ, ਕਿੰਨੀਆਂ ਕੁ ਵੱਜਣਗੀਆਂ। ਮਾਤਾ ਗੁਜਰੀ ਉਹ ਸਿਪਾਹੀ ਭੱਜਾ ਭਜਾਇਆ, ਕਹਿੰਦੇ ਬੇਬੇ ਤੇਰੇ ਦੋਵੇਂ ਪੁੱਤਰ ਸੀ ਦੋ ਚੱਲੇ, ਉਹਦੇ ਨੀਆਂ ਗਿਆ ਚਿਣ ਦੇ ਚਿਣਨ ਲੱਗੇ। ਕਹਿੰਦੀ ਕੋਈ ਨੀ, ਮੈਂ ਅੱਜ ਤੱਕ ਖ਼ਬਰਾਂ ਇੱਦਾਂ ਦੀਆਂ ਬੜੀਆਂ ਸੁਣੀਆਂ, ਬੇਬੇ ਤੈਨੂੰ ਤਕਲੀਫ਼ ਨਹੀਂ ਹੁੰਦੀ, ਤੈਨੂੰ ਦਰਦ ਨਹੀਂ ਹੁੰਦਾ। ਕਹਿੰਦੇ ਬੜੇ ਦਰਦ ਸਹੇ ਇੱਦਾਂ ਦੇ, ਜਿਉਂ ਜੰਮੀ ਆ ਕਿਹੜੀ ਕਿਹੜੀ ਪ੍ਰੋਬਲਮ ਦੁੱਖ ਹੈ ਜਿਹੜਾ ਮੇਰੇ ਤੇ ਆਇਆ ਨੀ। ਵੇਖ ਭਾਈ ਉਹ ਮੇਰਾ ਨਾਮ ਗੁਜਰੀ ਹੈ, ਮੇਰੀ ਅੱਲ ਗੁਜਰੀ ਪਈ ਹੈ, ਮੇਰਾ ਨਾਮ ਗੁਜਰੀ ਮੇਰੀ ਅੱਲ ਗੁਜਰੀ, ਜੋ ਵੀ ਆਈ ਹੋਣੀ ਉਹ ਝੱਲ ਗੁਜਰੀ, ਜੋ ਮੇਰੇ ਤੇ ਆਇਆ ਮੈਂ ਝੱਲਿਆ। ਜਿੰਨੀਆਂ ਠੋਕਰਾਂ ਖਾਓਗੇ ਐਕਸਪੀਰੀਅੰਸ ਓਨਾ ਹੀ ਹੁੰਦਾ। ਜਿਹੜੇ ਬੰਦੇ ਡਰਦੇ ਆ ਦੁੱਖਾਂ ਤੋਂ, ਹਾਏ ਹੋਏ ਮੈਨੂੰ ਦੁੱਖ ਨਾ ਆਏ, ਮੇਰੇ ਵੀ ਤਕਲੀਫ ਨਾ ਆਏ, ਮੈਨੂੰ ਏਦਾਂ ਦੀ ਪ੍ਰੋਬਲਮ ਨਾ ਆਵੇ, ਤੇ ਸੌਫਟ ਜਿਹਾ ਮਾਈਂਡ ਰਹਿ ਜਾਣਾ ਤੇਰਾ, ਆਹ ਬੜਾ ਸੌਫਟ ਹੋਏਗਾ। ਫਿਰ ਜਿੱਦਣ ਮਾੜੀ ਜੀ ਸੱਟ ਵੱਜੀ ਚੀਕਾਂ ਮਾਰੇਗਾ, ਇਹਨੂੰ ਮਜ਼ਬੂਤ ਕਰ ਲੈ, ਆਹ ਮਜ਼ਬੂਤ ਚਾਹੀਦਾ ਹੈ, ਬਹੁਤ ਸੱਟਾਂ ਖਾਣੀਆਂ, ਖਾਓ ਦੁੱਖ ਝੱਲੋ, ਆਹ ਮਜ਼ਬੂਤ ਹੋ ਰਿਹਾ, ਇਹ ਮਜ਼ਬੂਤ ਬਹੁਤ ਜ਼ਰੂਰੀ ਹੈ। ਮੈਂ ਬੇਨਤੀ ਕਰਾਂਗਾ ਦੌੜਿਆਂ ਬਿਨਾਂ ਸਰ ਜਾਣਾ, ਚੌੜੀ ਸਰਦੀ ਬਿਨਾਂ ਤੇਰਾ ਸਰ ਜਾਣਾ, ਸਰ ਜਾਂਦਾ ਵੀ ਬੜੇ ਬਣੇ ਕੋਈ ਨਾ, ਜੇ ਤੇਰੇ ਸਿਕਸ ਪੈਕ ਨਾ ਬਣ ਸਕੇ ਨਾ ਬਣਨਗੇ ਕੋਈ ਨੀ, ਸਰ ਜਾਣਾ ਤੇਰਾ, ਪਰ ਜੇ ਦਿਮਾਗ ਸਟਰੋਂਗ ਨਾ ਹੋਇਆ ਫਿਰ ਆਹ ਜ਼ਿਆਦਾ ਜ਼ਰੂਰੀ ਹੈ। ਆ ਸਰੀਰ ਦੇ ਸਿਕਸ ਪੈਕ ਤੇ ਦਿਸਦੇ ਆ, ਜਿਨ੍ਹਾਂ ਦਾ ਸਟਰੋਂਗ ਨਾ ਹੋਵੇ ਸਿਕਸ ਪੈਕ ਬਣਾਈ ਬੰਦੇ ਫਿਰਦੇ ਆ, ਵੱਡੇ ਵੱਡੇ ਡੌਲਿਆਂ ਵਾਲੇ ਵੱਡੇ ਵੱਡੇ ਪਹਿਲਵਾਨ, ਜਿਨ੍ਹਾਂ ਦਾ ਆਹ ਸਟਰੋਂਗ ਨਾ ਹੋਵੇ ਜਿੱਦਣ ਕੋਈ ਵਿਪਤਾ ਆ ਜਾਏ ਚੀਕਾਂ ਮਾਰਦੇ, ਕਿਤੇ ਹਾਰ ਜਾਣ ਰੋਣ ਲੱਗ ਜਾਂਦੇ ਬਹਿ ਕੇ, ਓਏ ਤੇਰੀ ਐਡੀ ਦੇਹ ਆ ਨਿਆਣਿਆਂ ਵਾਂਗੂ ਰੋਣਾ, ਐਡਾ ਸਰੀਰ ਆ ਤੇਰਾ, ਆਹ ਕੀ ਹੋਇਆ ਤੈਨੂੰ ਬੱਚਿਆਂ ਵਾਂਗੂ ਰੋਣ ਲੱਗ ਪਿਆ, ਅੰਦਰੋਂ ਬੜੇ ਕਮਜ਼ੋਰ ਹੁੰਦੇ, ਇਮੋਸ਼ਨ ਨੇ ਜਿਹੜੇ ਉਹਨਾਂ ਤੇ ਕੰਟਰੋਲ ਨਹੀਂ ਕਰ ਸਕਦੇ। ਸੱਟਾਂ ਬੜੀ ਬੜੀ ਸੱਟਾਂ ਬਹੁਤ ਜ਼ਰੂਰੀ ਨੇ, ਲਾਜ਼ਮੀ ਨੇ ਦਿਮਾਗ ਤਕੜਾ ਕਰ, ਸੌਫਟ ਮਾਈਂਡ ਨਹੀਂ ਚਾਹੀਦਾ। ਮੈਨੂੰ ਕੋਈ ਬੰਦਾ ਕਹੇ ਨਾ ਵੀ 15 ਸਾਲ ਪਹਿਲਾਂ ਵਾਲਾ ਤੇਰਾ ਦਿਮਾਗ ਪਿਆ, ਪਹਿਲਾਂ ਵਾਲਾ 15 ਸਾਲ ਪਹਿਲਾਂ ਵਾਲਾ ਦਿਮਾਗ ਇੱਕ ਪਾਸੇ ਪਿਆ ਤੇ 1000 ਕਰੋੜ ਰੁਪਈਆ ਇੱਕ ਪਾਸੇ ਉਹਦੇ ਨਾਲ ਪਿਆ, 1000 ਕਰੋੜ ਤੇ ਦਿਮਾਗ ਅੱਜ ਤੋਂ 15 ਸਾਲ ਪਹਿਲਾਂ ਵਾਲਾ ਇੱਕ ਪਾਸੇ ਅੱਜ ਵਾਲਾ, ਇਹ ਟੱਕਣਾ ਕਿ ਆਹ ਟੱਕਣਾ, ਸੱਚੀ ਕਹਿ ਰਿਹਾ ਮੈਂ ਕਹਾਂਗਾ ਅੱਜ ਵਾਲਾ, ਇਹਨੇ ਸੱਟਾਂ ਬੜੀਆਂ ਖਾਧੀਆਂ, ਉਹ ਤੇ ਦਰਦ ਹੀ ਬੜਾ ਸਰ, ਜਿਹੜਾ ਉਦੋਂ ਵਾਲਾ ਸਰ ਉਹ ਨਹੀਂ ਚਾਹੀਦਾ। ਜਿਹੜੇ ਬੰਦਿਆਂ ਦੇ ਸਰੀਰ ਅੱਜ ਬਹੁਤ ਮਜ਼ਬੂਤ ਹੈ, ਜਿੰਮ ਚ ਜਾ ਜਾ ਬਣਾਏ ਆ, ਪਰ ਉਹਨਾਂ ਦੇ ਸਰੀਰ ਕਦੇ ਬੜੇ ਕਮਜ਼ੋਰ ਸੀ ਨਾ, ਤੇ ਅੱਜ ਕਿੱਦਾਂ ਕਹਿਣਗੇ ਵੀ ਸਾਨੂੰ ਉਹ ਚਾਹੀਦਾ, ਕਹਿਣਗੇ ਨਹੀਂ ਅੱਜ ਵਾਲਾ ਹੀ ਚਾਹੀਦਾ ਯਾਰ, ਇੰਨੀਆਂ ਮਿਹਨਤ ਕਰਕੇ ਤੇ ਬਣਾਇਆ ਆਇਆ, ਜਿੰਮ ਚ ਜਾ ਜਾ ਕੇ ਇੰਨਾ ਜ਼ੋਰ ਲਾ ਲਾ ਕੇ ਤੇ ਬਣਾਇਆ, ਹੁਣ ਕਹੀ ਜਾਂਦਾ ਵੀ ਤੇਰਾ ਉਹ ਪੁਰਾਣੇ ਵਾਲਾ ਸਰੀਰ ਮੈਂ ਨੀ 15 ਸਾਲ ਪਿੱਛੇ ਜਾਣਾ, ਅੱਜ ਹੀ ਠੀਕ ਆਹੀ ਠੀਕ ਹੈ, ਮੈਂ ਤੇ ਮਸਾਂ ਬਣਾਇਆ ਆਇਆ, ਇੰਨੀਆਂ ਸੱਟਾਂ ਖਾ ਕਰਕੇ ਤੇ ਮੈਂ ਸਰੀਰ ਬਣਾਇਆ ਤੇ ਮੈਂ ਕਿੱਦਾਂ ਛੱਡ ਦਿਆਂ, ਏਦਾਂ ਹੀ ਪਿਆਰਿਓ ਠੋਕਰਾਂ ਖਾ ਖਾ ਕੇ ਤੇ ਦਿਮਾਗ ਮਜ਼ਬੂਤ ਹੁੰਦਾ, ਮਾਈਂਡ ਤਕੜਾ ਹੁੰਦਾ, ਇਹਨੂੰ ਕਿੱਦਾਂ ਛੱਡ ਦਈਏ, ਇਹਦੀ ਕੀਮਤ ਹੈ ਕੋਈ, ਕਿੱਥੇ ਮਾੜੀ ਜਿਹੀ ਗੱਲ ਹੋ ਜਾਣੀ ਬੰਦਾ ਰੋਣ ਲੱਗ ਜਾਂਦਾ, ਦੁਖੀ ਹੋ ਜਾਂਦਾ, ਅੱਜ ਪਤਾ ਨਹੀਂ ਕਿੱਡੀਆਂ ਕਿੱਡੀਆਂ ਹੋ ਜਾਂਦੀਆਂ, ਏਦਾਂ ਲੱਗਦਾ ਚੱਲ ਕੋਈ ਨਹੀਂ ਹੁੰਦੀਆਂ ਹੀ ਰਹਿੰਦੀਆਂ, ਆਮ ਹੀ ਹੋ ਗਿਆ, ਆਮ ਹੀ ਹੋ ਗਈ, ਤੇ ਡਰੋ ਨਾ ਕਦੇ ਉਹ ਮੁਸੀਬਤ ਦਾ ਸਾਹਮਣਾ ਕਰ ਵੀ ਆ ਜਾ ਕੋਈ ਨਹੀਂ, ਟਕਰਾਣੇ ਤੇਰੇ ਨਾਲ ਕਿੱਡੀ ਕੁ ਮੁਸੀਬਤ ਹੈ, ਕਿੱਡੀ ਕੁ ਪ੍ਰੋਬਲਮ ਹੈ, ਦੇਖਦੇ ਹਾਂ। ਤੂੰ ਬਹੁਤ ਵੱਡਾ ਹੈ, ਤੇਰੇ ਕੋਲ ਜਿਹੜਾ ਦਿਮਾਗ ਹੈ ਨਾ, ਦੁਨੀਆਂ ਦੀ ਕੋਈ ਹੱਟ ਨਹੀਂ, ਕੋਈ ਹੱਟ ਨਹੀਂ ਜਿਹੜੀ ਤੁਸੀਂ ਚੱਲ ਨਹੀਂ ਸਕਦੇ, ਕੋਈ ਹੱਟ ਨਹੀਂ ਹੈ ਜਿਹੜੀ ਤੂੰ ਚੱਲ ਨਹੀਂ ਸਕਦਾ। ਮੌਤ ਤੇਰੀ ਜ਼ਿੰਦਗੀ ਆਉਣੀ, ਕਿਉਂ? ਕਿਉਂਕਿ ਦੋ ਇਕੱਠੇ ਨਹੀਂ ਹੋਣੇ, ਤੂੰ ਤੇ ਮੌਤ ਕਦੇ ਇਕੱਠੇ ਨਹੀਂ ਹੋਵੋਗੇ। ਜਿੱਦਣ ਮੌਤ ਹੋਏਗੀ ਉਦਣ ਤੂੰ ਹੀ ਨਹੀਂ ਹੋਣਾ, ਤੂੰ ਵੇਖਣੀ ਨਹੀਂ ਨਾ, ਉਦੋਂ ਤੂੰ ਹੋਣਾ ਹੀ ਨਹੀਂ, ਫਿਰ ਉਹ ਤੇ ਆਉਣੀ ਹੋਈ ਨਹੀਂ, ਫਿਰ ਜਿਹੜੀ ਚੀਜ਼ ਮੇਰੇ ਉੱਤੇ ਵਿਆਉਂਦਿਆਂ ਆਉਣੀ ਹੋਈ ਨਹੀਂ, ਉਹਨੂੰ ਕਿਉਂ ਸੋਚਣਾ ਫਿਰ? ਉਦੋਂ ਤੇ ਮਰੇ ਹੀ ਹੋਣ, ਤੇ ਪਤਾ ਹੀ ਨਹੀਂ, ਹਰ ਚੀਜ਼ ਚੱਲ ਸਕਦਾ ਬਾਰ। ਤਾਂ ਕਰਕੇ ਦੁੱਖਾਂ ਤੋਂ ਡਰਨਾ ਨਹੀਂ, ਦੁੱਖ ਤੇ ਸਗੋਂ ਦਾਰੂ ਬਣ ਜਾਂਦਾ ਹੈ, ਦੁੱਖ ਤੇ ਦਵਾਈ ਹੈ ਸਾਡੀ, ਦੁੱਖ ਤੇ ਮੈਡੀਸਨ ਹੈ। ਮਹਾਰਾਜ ਕਹਿੰਦੇ ਦੁੱਖ ਦਾਰੂ, ਸੁੱਖ ਰੋਗ ਹੋਇਆ, ਦੁੱਖ ਤੇ ਦਾਰੂ ਹੈ, ਚਾਹੀਦਾ ਆਉਣ ਦਿਓ ਅਸੀਂ ਮੁਕਾਬਲਾ ਕਰਾਂ। ਕਦੇ ਘਬਰਾਓ ਨਾ, ਕਦੇ ਡਰੋ ਨਾ, ਮਜ਼ਬੂਤ ਹੋਵੋ, ਤਗੜੇ ਹੋਵੋ। ਗੁਰੂ ਗੋਬਿੰਦ ਸਿੰਘ ਨੂੰ ਅਸੀਂ ਪਿਤਾ ਕਹਿੰਦੇ ਹਾਂ ਆਪਣਾ, ਮਾਤਾ ਸਾਹਿਬ ਕੌਰ ਨੂੰ ਮਾਂ ਕਹਿੰਦੇ ਹਾਂ, ਤੇ ਉਹਨਾਂ ਨਾਲ ਵੇਖ ਲਓ ਮਾੜਾ ਜਿਹਾ। ਮੈਂ ਬੇਨਤੀ ਕਰਦਾ ਹੁੰਦਾ ਵੀ ਦੁਨੀਆਂ ਦਾ ਕਿਹੜਾ ਦੁੱਖ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਲੋਕਾਂ ਨੇ ਦਿੱਤਾ ਨਹੀਂ, ਉਹ ਕਿਹੜੀ ਤਕਲੀਫ਼ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਨੂੰ ਲੋਕਾਂ ਨੇ ਨਹੀਂ ਦਿੱਤੀ? ਪਰ ਦੁਨੀਆਂ ਦਾ ਕੋਈ ਵੀ ਦੁੱਖ ਉਹਨਾਂ ਨੂੰ ਦੁਖੀ ਨਹੀਂ ਕਰ ਸਕਿਆ, ਦੁਨੀਆਂ ਦਾ ਕੋਈ ਦੁੱਖ ਉਹਨਾਂ ਨੂੰ ਦੁਖੀ। ਕਈ ਬੰਦਿਆਂ ਨੂੰ ਸਾਰੀ ਦੁਨੀਆਂ ਦੇ ਸੁੱਖ ਦੇ ਦਿੱਤੇ, ਮਾਪਿਆਂ ਨੇ ਬੜਾ ਸੁੱਖ ਦਿੱਤਾ, ਘਰ ਵਾਲੀ ਨੇ ਬੜਾ ਸੁੱਖ ਦਿੱਤਾ, ਬੱਚੇ ਬੜੇ ਸੁੱਖ ਦੇਣ ਵਾਲੇ, ਬੜੇ ਸੁੱਖ ਕਈਆਂ ਨੂੰ ਜ਼ਿੰਦਗੀ ਦੇ ਮਿਲੇ। ਕਿਹੋ ਜਿਹੇ ਲੋਕ ਹੈ ਯਾਰ, ਸਾਰੀ ਦੁਨੀਆਂ ਦੇ ਸੁੱਖ ਮਿਲੇ ਪਰ ਇਹ ਸੁਖੀ ਨਹੀਂ ਹੋ ਸਕਿਆ, ਸਭ ਨੇ ਇਹਨੂੰ ਹਸਾਉਣ ਦੀ ਕੋਸ਼ਿਸ਼ ਕੀਤੀ, ਇਹ ਹੱਸਿਆ ਨਾ, ਇਹ ਰੋਂਦਾ ਹੀ ਗਿਆ। ਤੇ ਗੁਰੂ ਗੋਬਿੰਦ ਸਿੰਘ ਨੂੰ ਸਾਰੀ ਦੁਨੀਆਂ ਨੇ ਰਵਾਉਣ ਦੀ ਕੋਸ਼ਿਸ਼ ਕੀਤੀ, ਉਹ ਨਹੀਂ ਰੋਏ, ਉਹ ਹੱਸਦੇ ਹੀ। ਸਾਰੀ ਦੁਨੀਆਂ ਇੱਕ ਪਾਸੇ ਹੋ ਗਈ, ਸਮੇਂ ਦੀਆਂ ਸਰਕਾਰਾਂ ਜਦੋਂ ਇੱਦਾਂ ਮਗਰ ਪੈ ਜਾਂਦੀਆਂ, ਜ਼ੋਰ ਲਾਉਂਦੀਆਂ, ਭਜਾਣਾ ਤੈਨੂੰ ਕਿੱਥੇ ਤੱਕ ਵੇਖਾਂਗੇ ਭੱਜਦਾ, ਸਾਰੀ ਦੁਨੀਆਂ ਨੇ ਰਵਾਉਣ ਦੀ ਕੋਸ਼ਿਸ਼ ਕੀਤੀ, ਉਹ ਨਹੀਂ ਰੋਏ। ਤੇ ਕਈ ਬੰਦੇ ਇੱਦਾਂ ਦੇ ਜਿਹਨਾਂ ਨੂੰ ਸਾਰੀ ਜ਼ਿੰਦਗੀ ਸਹੀ ਤੋਂ ਹੱਸਦੀ, ਇੱਦਾਂ ਦੇ ਸੌ ਸੌ ਲੋਕ ਹੈ, ਨਹੀਂ ਚਾਹੀਦੇ ਇੱਦਾਂ ਦੇ ਬੰਦੇ, ਬੜੇ ਖਤਰਨਾਕ ਨੇ। ਹਰ ਹਰੇਕ ਘਰ ਚ ਇੱਦਾਂ ਦਾ ਜਿਹੜਾ ਸੌਫਟ ਬੈਠਾ ਖਤਰਨਾਕ, ਕੋਈ ਫਾਇਦਾ ਨਹੀਂ। ਇਹੋ ਜਿਹਾ ਪਿਓ ਨਹੀਂ ਚਾਹੀਦਾ, ਇਹੋ ਜਿਹਾ ਬੱਚਾ ਨਹੀਂ ਚਾਹੀਦਾ, ਇਹੋ ਜਿਹਾ ਭਰਾ ਨਹੀਂ ਚਾਹੀਦਾ, ਇਹੋ ਜਿਹਾ ਆਗੂ ਨਹੀਂ ਚਾਹੀਦਾ, ਇਹੋ ਜਿਹਾ ਕੋਈ ਨਹੀਂ ਚਾਹੀਦਾ ਜਿਹੜਾ ਇੱਦਾਂ ਦਾ ਸੌਫਟ ਹੋਵੇ, ਨਹੀਂ ਚਾਹੀਦਾ। ਇਹੋ ਜਿਹੇ ਸਮਾਜ ਵਿੱਚ ਸੌਫਟ ਬੰਦਿਆਂ ਦੀ ਲੋੜ ਹੋ, ਬੇੜਾ ਗਰਗ ਕਰ ਜਾਂਦੇ, ਇੱਥੇ ਸਟਰੋਂਗ ਚਾਹੀਦੇ, ਤਕੜੇ ਚਾਹੀਦੇ, ਮਜ਼ਬੂਤ ਚਾਹੀਦੇ, ਦਲੇਰ ਚਾਹੀਦੇ। ਤੇ ਬਾਹਰੋਂ ਦਲੇਰੀ ਭਰੀ ਜਾ ਸਕਦੀ, ਬਾਹਰੋਂ ਤੇ ਦੌਲੇ ਨਹੀਂ ਬਣਾ ਸਕਦੇ ਤੁਸੀਂ ਇੱਦਾਂ ਕਿਸੇ ਦੇ, ਉਹ ਵੀ ਜੇ ਅਗਲਾ ਬਣਾਉਣਾ ਚਾਹੇਗਾ ਤੇ ਬਣਨਾ, ਸਰੀਰ ਦੇ ਅਗਲਾ ਬਣਾਉਣਾ ਚਾਹੇਗਾ ਤੇ ਬਣੇਗਾ। ਤੁਸੀਂ ਕਿਸੇ ਦਾ ਸ਼ਰੀਰ ਬਾਹਰੋਂ ਕਿੱਦਾਂ ਬਦਲਾ, ਕਹਿੰਦਾ ਮੈਂ ਨਹੀਂ ਮਿਹਨਤ ਕਰਨੀ ਚਾਹੁੰਦਾ, ਤੂੰ ਧੱਕੇ ਨਾ ਕਰਨਾ। ਕਈ ਹੁੰਦੇ ਨੀ, ਕਈਆਂ ਨੂੰ ਤੁਸੀਂ ਫੜ ਕੇ ਆ ਜਾ, ਤੁਰ ਕੇ ਤੇ ਨਹੀਂ ਤੁਰਨਾ ਯਾਰ, ਭੱਜ ਜਾ ਰਵਾਣਾ ਜਾ, ਨਹੀਂ ਆ ਕਰੀਏ ਮਿਹਨਤ, ਕਈਆਂ ਨੂੰ ਵਰਕਆਊਟ ਕਰਦੇ ਕਈ ਬੱਚੇ, ਆ ਜਾ ਚੱਲੀਏ ਜਿਮ ਚੱਲੀਏ, ਨਹੀਂ ਜਾਣਾ, ਨਹੀਂ ਜਿਹੜਾ ਨਹੀਂ ਬਣਾਉਣਾ ਚਾਹੁੰਦਾ ਨਹੀਂ ਬਣਨਾ। ਤੇ ਮੇਰੀ ਯਾਦ ਰੱਖਿਓ ਪਿਆਰਿਓ, ਜੇ ਦਿਮਾਗ ਸਟਰੋਂਗ ਤੁਸੀਂ ਨਹੀਂ ਕਰਨਾ ਚਾਹੋਗੇ ਤੇ ਕੋਈ ਨਹੀਂ ਕਰ ਸਕਦਾ, ਦਲੇਰ ਬਣਨਾ ਤੂੰ ਨਹੀਂ ਚਾਹੇਗਾ ਤੇ ਤੈਨੂੰ ਕੋਈ ਨਹੀਂ ਬਣਾ ਸਕਦਾ, ਮਜ਼ਬੂਤ ਤੈਨੂੰ ਹੋਣਾ ਪੈਣਾ। ਤੇ ਮਜ਼ਬੂਤ ਹੋਣ ਦਾ ਫੈਸਲਾ ਵੀ ਕਿਹਨੂੰ ਕਰਨਾ ਪੈਣਾ ਬਈ? ਤੈਨੂੰ ਖੁਦ ਕਰਨਾ ਪੈਣਾ, ਮਜ਼ਬੂਤ ਹੋਣਾ ਹੈ ਤੇ ਨਹੀਂ ਹੋਣਾ, ਏਦਾਂ ਦਾ ਹੀ ਰਹਿਣਾ ਹੈ। ਸੌ ਸੌ ਗਿਆ, ਡਰਿਆ ਡਰਿਆ, ਘਬਰਾਇਆ ਘਬਰਾਇਆ, ਏਦਾਂ ਦਾ ਰਹਿਣਾ ਹੈ ਕਿ ਤਗੜਾ ਹੋਣਾ, ਇਹਦਾ ਫੈਸਲਾ ਤੈਨੂੰ ਕਰਨਾ ਪੈਣਾ। ਇਸ ਕਰਕੇ ਤਗੜੇ ਹੋ। ਹੁਣ ਇਹਦੂ ਅਗਲਾ ਪੁਆਇੰਟ ਸੁਣੋ, ਇੱਥੇ ਤੱਕ ਤੇ ਗੱਲ ਸਮਝ ਆ ਜਾਂਦੀ।
1: ہوں یہ کریے کہ بھی اسی بھی مضبوط ہوئیے جیسے کا سا باپو سی سا باجا والا سی جدان دے پرانے سکھان دیا گلا سنی دیا جدان کا بابا نانک سی میرے لیے نہیں کریے ارداس پروف اس بھی سٹرونگ ہوئیے پر تمہیں یہ سمجھنا پینا بھی ارداس سہم سٹو کتنا بن جاتی گل اصل چ ہے کہ یہ بےنتی میں پچھلے دنوں میں کئی بار بنتی میں مریضہ بھی اتنے ایک ریڈیو ٹی وی شو چل رہا وہ بھی میں گیا وہ بھی میں بول کے آیا میں پچھلے کئی سال مہینوں کا کہہ رہا نجم رب ہے لو گل سمپ ہو جاتی ہے چھوٹی ہو جاتی کئی بار جب گل شروع کریے تو بڑے سب چاہیے ہوں گل اصل کرنے بڑی بڑی جدو گل کرتے رہیے نئے نئے شبد ملی جاتے ہیں گل پھر تھوڑی چھوٹی ہوئی ہوئی کئی بار پہلی بار جب گل کری تھی تو گھنٹے سے گل سمجھ سمجھ آئی جاتی جب دوسری بار گل کری تھی تو گھنٹے گل سمجھ آدھے آدھے کئی بار ایک منٹ میں سمجھ آ جاتی این چھوٹی ہو جاتی سوکھی ہو جاتی گل کردیا کردیا سوکھی ہو جاتی سما لگتا ہوں گل میں کنی باری کر چکی ہوں پر ہوں میں تمہارے سامنے دوبارہ کردا جن میرے ویر آنے والے ہو جنیاں

ਇਹ ਹੈ ਗੁਰੂ ਸਾਹਿਬ ਦਾ ਨਜ਼ਰੀਆ, ਇਹ ਹੈ ਗੁਰੂ ਸਾਹਿਬ ਦੀ ਬਖਸ਼ਿਸ਼। ਏਦਾਂ ਏਦਾਂ ਸੋਚੋ ਤੁਸੀਂ, ਕਹਿੰਦੇ ਆ ਆ ਗਿਆਨ ਦਿੱਤਾ, ਕਹਿੰਦੇ ਸਾਰਿਆਂ ਦੇ ਵਸਦਾ, ਇਹਦਾ ਮਤਲਬ ਰੱਬ ਤੇਰੇ ਵਿੱਚ ਵੀ ਵਸਦਾ, ਇਹਦਾ ਮਤਲਬ ਰੱਬ ਤੇਰੇ ਤੋਂ ਵੱਖ ਥੋੜਾ ਹੈ, ਤੂੰ ਰੱਬ ਦਾ ਪਾਠ ਹੈ, ਤੂੰ ਰੱਬ ਦਾ ਹਿੱਸਾ ਹੈ। ਸਾਰੇ ਪਾਸੇ ਲਾਅ ਆਫ ਨੇਚਰ, ਜੇ ਸਾਰੇ ਪਾਸੇ ਇੱਕ ਨਿਯਮ ਕੰਮ ਕਰਦਾ ਹੈ, ਨਿਯਮ ਦੇ ਵਿੱਚ ਧਰਤੀ ਘੁੰਮ ਰਹੀ ਹੈ, ਨਿਯਮ ਚ ਚੰਦਰਮਾ ਚੜਿਆ, ਨਿਯਮ ਚ ਸੂਰਜ ਹੈ, ਨਿਯਮ ਦੇ ਵਿੱਚ ਸਾਰਾ ਕੁਝ ਚੱਲਦਾ ਹੈ, ਤੇ ਤੇਰੀ ਬੋਡੀ ਦੇ ਵਿੱਚ ਵੀ ਇੱਕ ਨਿਯਮ ਚੱਲਦਾ। ਮੈਂ ਤਾਂ ਹੀ ਬੋਲ ਰਿਹਾ ਨਾ, ਇੱਕ ਨਿਯਮ ਹੈ, ਅੱਗ ਤੇ ਪਾਣੀ ਇਕੱਠੇ ਹੈ, ਮੇਰੇ ਸਰੀਰ ਤੱਕ ਵੀ ਹੈ, ਪਾਣੀ ਨਹੀਂ ਹੈ ਪਰ ਇਕੱਠੇ ਹੈ, ਓਦਾਂ ਅੱਗ ਤੇ ਪਾਣੀ ਇਕੱਠੇ ਨਹੀਂ ਹੋ ਸਕਦੇ, ਪਰ ਅੰਦਰ ਤੇ ਇਕੱਠੇ ਹੀ ਹੈ ਨਾ, ਹੁਣ ਅੱਗ ਵੀ ਅੰਦਰ ਹੀ ਹੈ, ਪਾਣੀ ਵੀ ਅੰਦਰ ਹੀ ਹੈ, ਪੰਜ ਤੱਤਾਂ ਦਾ ਸਰੀਰ ਹੈ, ਪੰਜੇ ਤੱਤ ਇਕੱਠੇ ਹੈ।

ਦੇ ਪੰਜੇ ਤੱਤ ਜੁੜੇ ਹੋਏ ਹੈ। ਉਹ ਲੋ ਜਿਹੜਾ ਉਹ ਨਿਯਮ ਜਿਹੜਾ ਮੇਰੇ ਸਰੀਰ ਤੇ ਵੀ ਚੱਲ ਰਿਹਾ ਹੈ ਉਹ ਰੱਬ ਸਾਡੇ ਸਾਰਿਆਂ ਦੇ ਵਿੱਚ ਹੈ। ਤੇ ਗੁਰੂ ਸਾਹਿਬ ਕੋਲ ਆਏ ਮਹਾਰਾਜ ਕਹਿੰਦੇ ਪਰਮਾਤਮਾ ਸਾਰਿਆਂ ਚ ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹ ਤੇ ਸਾਰਿਆਂ ਚ ਬੋਲਦਾ ਭਾਈ, ਤੇਰੇ ਵੀ ਬੋਲਦਾ, ਰੱਬ ਤੇਰੇ ਵਿੱਚ ਹੈ। ਜਦੋਂ ਇੰਨੀ ਗੱਲ ਕਹੀ ਗਈ ਇਹਦਾ ਮਤਲਬ ਸੀ ਵੀ ਜੋ ਰੱਬ ਤੋਂ ਕਰਾਉਣਾ ਚਾਹੁੰਦਾ ਹੈ ਰੱਬ ਸਾਰਿਆਂ ਦੇ ਵਿੱਚ ਵੱਸਦਾ, ਤੇਰੇ ਵਿੱਚ ਵੱਸਦਾ, ਤੇ ਤੂੰ ਉਹ ਕੁਛ ਕਰਨਾ ਸ਼ੁਰੂ ਕਰ ਦੇ। ਅੱਜ ਤੋਂ ਸਟਾਰਟ ਕਰ ਲੈ, ਰੱਬ ਤੇਰੇ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਰੱਬ ਦੱਸਿਆ ਉਹ ਸਾਡੇ ਸਾਰਿਆਂ ਦਾ, ਰੱਬ ਵੱਖਰਾ ਨਹੀਂ, ਰੱਬ ਘੱਟ ਘੱਟ ਵਿੱਚ ਵੱਸਦਾ, ਸਾਰਿਆਂ ਵਿੱਚ ਬੈਠਾ ਪਰਮਾਤਮਾ ਹੈ। ਇਹ ਇਸ਼ਾਰਾ ਕਰਕੇ ਗੁਰੂ ਸਾਹਿਬ ਨੇ ਕਹਿਤਾ ਰੱਬ ਤੇਰੇ ਵਿੱਚ ਹੈ, ਤੂੰ ਕਰਨਾ। ਹੁਣ ਆਪਣਾ ਜਿਹੜੀ ਮਰਜ਼ੀ ਅਰਦਾਸ ਕਰ ਲਓ, ਮਹਾਰਾਜ ਜੀ ਘਰ ਬਣਾ ਦਿਓ, ਸੱਚੇ ਪਾਤਸ਼ਾਹ ਘਰ ਬਣਾ ਦਿਓ। ਉਦੋਂ ਬਾਅਦ ਕੀ ਸਮਝਾਇਆ ਗੁਰੂ ਸਾਹਿਬ ਨੇ ਵੀ ਰੱਬ ਤੇਰੇ ਵਿੱਚ ਹੈ, ਫਿਰ ਆਪਾਂ ਅੱਗੇ ਕੀ ਕਹਿਣਾ ਹੈ? ਪਹਿਲਾਂ ਅਰਦਾਸ ਕਰਨੀ, ਮਹਾਰਾਜ ਘਰ ਬਣਾ ਦਿਓ, ਤੇ ਫਿਰ ਆਪਾਂ ਨਾਲ ਹੀ ਕੀ ਕਹਿਣਾ ਹੈ? ਚਲੋ ਬਣਾਈਏ, ਚਲੋ ਬਣਾਈਏ, ਏਦਾਂ ਕਹਿਣਾ। ਜਿਹੜੇ ਮੇਰੇ ਵੀਰ ਕਹਿੰਦੇ ਬੈਂਡ ਚੰਗੀ ਆ ਜਾਣਾ, ਮੈਂ ਅਰਦਾਸ ਕਰਨ ਲੱਗਦੇ ਹਾਂ, ਏਦਾਂ ਕਹਿਣਾ। ਕਿਵੇਂ ਕਹਿਣਾ ਭਲਾ? ਵੀ ਸੱਚੇ ਪਾਤਸ਼ਾਹ ਮੇਰੇ ਬੈਂਡ ਚੰਗੇ ਆ ਜਾਣ, ਏਦਾਂ ਕਹੋ। ਤੇ ਗੁਰੂ ਸਾਹਿਬ ਕਹਿੰਦੇ ਰੱਬ ਸਾਰਿਆਂ ਦੇ ਤੇਰੇ ਵੀ ਵਿੱਚ ਹੈ ਨਾ? ਅੱਛਾ, ਫਿਰ ਤੁਸੀਂ ਕਿੱਦਾਂ ਕਹੋਗੇ? ਤਾਂ ਸੱਚੇ ਪਾਤਸ਼ਾਹ ਮੇਰੇ ਬੈਂਡ ਚੰਗੇ ਆ ਜਾਣ, ਤੇ ਫਿਰ ਕਹਿਣਾ ਕੀ ਪਏਗਾ? ਚਲੋ ਹੁਣ ਬੈਂਡ ਲਈਏ, ਮਤਲਬ ਅੱਜ ਤੋਂ ਮਿਹਨਤ ਸ਼ੁਰੂ ਕਰੀਏ। ਸੱਚੇ ਪਾਤਸ਼ਾਹ ਸਾਡਾ ਬਿਜ਼ਨਸ ਸੈੱਟ ਕਰ ਦਿਓ, ਚਲੋ ਸੈੱਟ ਕਰੀਏ। ਮੈਨੂੰ ਪਾਸ ਪੜਾ ਦਿਓ, ਚਲੋ ਫਿਰ ਅੱਜ ਤੋਂ ਪੜ੍ਹਾਈ ਸ਼ੁਰੂ ਕਰੀਏ। ਫਿਰ ਹੁਣ ਗੁਰੂ ਸਾਹਿਬ ਕਹਿੰਦੇ ਸਾਰਿਆਂ ਚ ਬਸ ਰਹਿਣਾ, ਤੈਨੂੰ ਕਰਨਾ ਪੈਣਾ। ਭਾਰਤ ਨੂੰ ਅਰਦਾਸ ਕਰੋ ਵੀ ਸੱਚੇ ਪਾਤਸ਼ਾਹ ਭਾਰਤ ਵੀ ਕਦੇ ਕੈਨੇਡਾ ਬਣ ਜਾਏ, ਫਿਰ ਕੀ ਕਰਨਾ ਪਏਗਾ? ਚਲੋ ਕੈਨੇਡਾ, ਏਦਾਂ ਕਰਨਾ ਪਏਗਾ ਨਾ? ਕਹਿਣ ਨਾਲ ਹੋ ਸਕਦਾ? ਅਰਦਾਸ ਕਰੀ ਕਰੀ ਚਲੋ ਬਣਿਆ ਨਾ, ਅੱਗੇ ਬਣਿਆ ਨਾ ਬਣਨਾ। ਹੁਣ ਨਨਕਾਣਾ ਸਾਹਿਬ ਦੀ ਅਰਦਾਸ ਕਰੋ, ਨਨਕਾਣਾ ਸਾਹਿਬ ਦੇ ਰਸਤੇ ਸੱਚੇ ਪਾਤਸ਼ਾਹ ਜੀ ਖੋਲ ਦਿਓ, ਖੁੱਲੇ ਦਰਸ਼ਨ ਦੇਦਾਰ ਬਖਸ਼ੋ। ਫਿਰ ਅੱਗੇ ਕੀ ਕਹਿਣਾ ਪੈਣਾ? ਚਲੋ ਰਾਹ ਬੋਲੋ ਫਿਰ, ਚਲੋ ਰਾਹ, ਏਦਾਂ ਕਹਿਣਾ ਪੈਣਾ। ਇਹ ਆਪਾਂ ਕਿਹਾ ਨੀ, ਤਾਂ ਕਰਕੇ 70 ਸਾਲ ਦੇ ਬੰਦੀ ਨੇ ਆਖੋ ਸਤਨਾ ਆਉਂਦੀ ਹੈ ਪਕੜ ਚ ਗੱਲ। ਏਦਾਂ ਪ੍ਰੋਬਲਮ ਹੈ, ਜਿਹੜੀ ਵੀ ਅਰਦਾਸ ਕਰਨੀ ਹੈ ਉਸ ਨੂੰ ਅੱਗੇ ਕਰਨਾ ਤੇ ਤੈਨੂੰ ਪੈਣਾ ਸੀ ਰੱਬ ਤੇ ਤੇਰੇ ਤੇ, ਜਾਂ ਫਿਰ ਇਹ ਮੰਨ ਵੀ ਰੱਬ ਸਾਡੇ ਤੇ ਹੈ ਨੀ, ਜਾਂ ਫਿਰ ਇਹ ਹੈ ਮੇਰੇ ਜੀ। ਫਿਰ ਤੁਹਾਨੂੰ ਲੱਗਦਾ ਨੀ ਵੀ ਇੱਥੇ ਗਲਤ ਆ, ਇੱਥੇ ਪ੍ਰੋਬਲਮ ਪਾਤੀ? ਸੈਲਫ ਟਾਕ ਕਰਨ ਦੀ ਗੱਲ ਸਮਝਾਉਣੀ ਸੀ, ਪਰਸਨੈਲਿਟੀ ਡਿਵੈਲਪ ਕਰਨ ਦੀ ਗੱਲ ਕਰਨੀ, ਸਾਡੇ ਲੈਕਚਰ ਉਲਟ ਨੀ ਵੀ ਰੱਬ ਕਰਿਆ? ਸਾਡਾ ਸਾਰਾ ਧਰਮ ਦਾ ਢਾਂਚਾ ਗਲਤ ਨੀ? ਜਿੰਨੇ ਫਿਲੋਸਫਰ ਨੇ, ਜਿੰਨੇ ਵਿਦਵਾਨ ਨੇ, ਜਿੰਨੇ ਬੁੱਧੀਜੀਵੀ ਨੇ, ਇਹ ਘੱਟ ਘੱਟ ਬੱਚੇ ਵਿੱਚ ਬੱਚੇ ਰੱਬ ਨੂੰ ਵੀ ਮੰਨੀ ਜਾਂਦੇ ਆ ਤੇ ਇੱਕ ਅਲੱਗ ਬੈਠਾ ਵੀ ਮੰਨੀ ਜਾਂਦੇ ਆ, ਤਾਂ ਹੀ ਪਿੱਟਦੇ ਆ। ਆਹ ਜਿਹੜੀਆਂ ਗੱਲਾਂ ਹੈ ਨਾ, ਚੇਤਾ ਰੱਖੋ ਪਿਆਰਿਓ, ਜਿੰਨਾ ਮਰਜ਼ੀ ਬਚਾ ਲਓ, ਤੁਹਾਡਾ ਅਪਜਾਰੀ ਵਾਲੇ ਧਰਮ ਦਾ ਢਾਂਚਾ ਇਸ ਦਲੀਲਾਂ ਦੇ ਸਾਹਮਣੇ ਨਹੀਂ ਬਚਣਾ। ਤੁਹਾਡੀਆਂ ਕਿਤਾਬਾਂ ਜਿਹੜੀਆਂ ਨੇ ਉਹ ਕਿਤਾਬਾਂ ਦਾ ਅਸਰ ਖਤਮ ਹੋ ਜਾਣਾ ਹੈ। ਜਾਂ ਕਹੋ ਮੇਰੇ ਵਰਗੇ ਨੂੰ ਤੇ ਬੰਦਾ ਚੌੜਾ ਹੋ ਕੇ ਕਹਿ ਦਿੰਦਾ ਸੀ ਤੇਰੇ 15 ਸਾਲ ਐਵੇਂ ਗਏ। ਬਾਬਿਆਂ ਜੀ ਮੈਨੂੰ ਕਹਿੰਦੇ ਸੀ ਕਿ ਵਿਦਵਾਨ ਜਦੋਂ ਮੈਂ ਇੱਧਰ ਨੂੰ ਸਮਝ ਕੇ ਆਇਆ ਤੇ ਹੁਣ ਜਦੋਂ ਮੈਂ ਕਹਿੰਦਾ ਵੀ ਤੇਰੇ 40 ਐਵੇਂ ਗਏ, ਫਿਰ ਚੀਕਾਂ ਮਾਰਨ ਲੱਗ ਜਾਂਦੇ ਸਾਡੇ 40 ਆਉਂਦੇ। ਮੈਨੂੰ ਤੇ ਕਹਿ ਦਿੰਦੇ ਸੀ ਬਾਬਿਆਂ ਜੀ ਆ ਜੀ ਇਹਦੇ 10 ਸਾਲ ਐਵੇਂ ਗਏ, 15 ਸਾਲ ਤੇਰੇ ਐਵੇਂ ਗਏ। ਹੁਣ ਜਦੋਂ ਮੈਂ ਸਮਝਣ ਵਾਲੇ ਪਾਸੇ ਤੁਰ ਕੇ ਮੈਂ ਕਿਹਾ ਵੀ ਇੱਥੇ ਤੇ ਇਹ ਵੀ ਖੜੇ ਹੀ ਹੈ, ਕੋਈ 10 ਤੇ ਖੜਾ, ਕੋਈ 20 ਤੇ ਖੜਾ, ਤੇ ਖੜੇ ਤੇ ਖੜੇ ਹੀ ਹੈ ਮੈਂ ਵੀ। ਤੇ ਜਦੋਂ ਹੁਣ ਮੈਂ ਕਹਿੰਦਾ ਵੀ ਤੇਰੇ ਤੇ 40 ਐਵੇਂ ਗਏ, ਫਿਰ ਟਿੱਕਦੇ ਹੈ। ਨਹੀਂ ਅਸੀਂ ਨਹੀਂ ਇਹ ਮੰਨ ਸਕਦੇ, ਪਰ ਮੰਨਣਾ ਪੈਣਾ ਪਿਆ ਦਿਓ, ਭੁਲੇਖਾ ਪੈ ਗਿਆ ਸਾਨੂੰ ਬਹੁਤ ਵੱਡਾ। ਇਹ ਗੱਲ ਅੱਜ ਮੰਨ ਲਓ, 10 ਸਾਲ ਨੂੰ ਮੰਨ ਲਓ, 100 ਸਾਲ ਨੂੰ ਮੰਨ ਲਿਓ, ਮੰਨਣੀ ਪੈਣੀ ਹੈ। ਰਿਕਾਰਡ ਹੋ ਗਈ ਮੇਰੇ ਵਰਗਾ ਤੇ ਕੱਲ ਗੋਲੀ ਮਾਰ ਦਿਓ ਮਰ ਜਾਗਾ, ਮੇਰੀ ਗੱਲ ਨਹੀਂ, ਮੇਰੀ ਜ਼ੁਬਾਨ ਤੇ ਬੰਦ ਕਰ ਦਿਓ ਕੋਈ ਨਹੀਂ, ਮਾਰ ਮਾਰ ਖਤਮ ਹੋਣਾ ਹੀ ਹੈ, ਇੱਕ ਦਿਨ ਮਰਨਾ ਹੀ ਹੈ। ਪਰ ਸੋਚ ਕੇ ਵੇਖੋ
ਤੁਸੀਂ ਲੋਕਾਂ ਨੂੰ ਗੁੰਮਰਾਹ ਕੀਤਾ। ਅਰਦਾਸਾਂ ਏਦਾਂ ਹੀ ਕਰੋ ਪਰ ਨਾਲ ਹੀ ਸਮਝਾ ਦੋ ਵੀ ਤੈਨੂੰ ਕਰਨਾ ਪੈਣਾ ਸੀ। ਫਿਰ ਫਿਰ ਗੁਰੂ ਸਾਹਿਬ ਤੇਰੇ ਚ ਰੱਬ ਮੰਨਦੇ ਆ, ਘੱਟ ਘੱਟ ਚ ਮੰਨਦੇ ਆ, ਸਭੈ ਘੱਟ ਰਾਮ ਬੋਲੈ ਇਹ ਕਹਿੰਦੇ ਆ। ਬਲਿਹਾਰੀ ਕੁਦਰਤ ਤੇ ਕੁਦਰਤ ਤੁਸੀਂ ਮੈਂ ਆਉਂਦੇ ਆ ਕਿ ਨਹੀਂ ਆਉਂਦੇ ਬੋਲੋ। ਕੁਦਰਤ ਤੂੰ ਨੀ ਆਉਂਦਾ ਹੈ ਜਿਹੜਾ ਕਹਿ ਰਿਹਾ ਗਾ ਗੁਰੂ ਸਾਹਿਬ ਕਹਿੰਦੇ ਰੱਬ ਕੁਦਰਤ ਚ ਵੱਸਦਾ ਤੇ ਕੁਦਰਤ ਦੇ ਵਿੱਚ ਤੂੰ ਹੀ ਤੇ ਹੈ। ਫਿਰ ਇਹਦਾ ਮਤਲਬ ਤੈਨੂੰ ਕਰਨਾ ਪੈਣਾ ਹੈ, ਜਿਹੜਾ ਵੀ ਕੰਮ ਕਰਾਉਣਾ ਰੱਬ ਤੋਂ ਤੂੰ ਕਰ, ਜਿਹੜਾ ਰੱਬ ਤੋਂ ਕੰਮ ਕਰਾਉਣਾ ਕਰਾਓ, ਪਰ ਕਰੋ ਹਰ ਕੰਮ ਜਿਹੜਾ ਰੱਬ ਤੋਂ ਕਰਾਉਣਾ ਕਰੋ। ਤੈਨੂੰ ਸਟਾਰਟ ਕਰਨਾ ਪੈਣਾ, ਚਾਹੇ ਅੱਜ ਕਰ ਲੈ ਚਾਹੇ ਕੱਲ, ਨਹੀਂ ਕਰਨਾ ਤੇ ਬੈਠੇ ਰਹੋ ਕੁਛ ਨਹੀਂ ਹੋਣਾ। ਕਿੰਨੇ ਕਾਰਜ ਹੈ ਜਿਹੜੇ ਅੱਜ ਤੱਕ ਉੱਥੇ ਹੀ ਪੈਂਡਿੰਗ ਪਏ ਆ, ਪਏ ਰਹਿਣਗੇ ਕਿਉਂਕਿ ਤੂੰ ਉਦਮ ਨਹੀਂ ਕਰ ਰਿਹਾ। ਤੈਨੂੰ ਹਿੰਮਤ ਕਰਨੀ ਚਾਹੀਦੀ ਸੀ। ਤਾਂ ਕਰਕੇ ਭਾਈ ਅਰਦਾਸ ਕਰਨ ਦਾ ਮਤਲਬ ਇਹ ਹੈ ਵੀ ਅਸੀਂ ਅਰਦਾਸ ਕਰਕੇ ਨਾਲ ਦੀ ਨਾਲ ਉਹ ਕਾਰਜ ਕਰਨਾ ਸ਼ੁਰੂ ਕਰ ਦਿੱਤਾ। ਆਹ ਗੁਰੂ ਸਾਹਿਬ ਦਾ ਸਮਝਾਇਆ ਤੇਰੇ ਕਿਹੜਾ ਵੱਸਦਾ ਸੀ। ਕਿੰਨੀ ਵਾਰੀ ਇਹ ਸ਼ਬਦ ਪੜ੍ਹਦੇ ਸਭੈ ਘੱਟ, ਲੋ ਇੱਕ ਵਾਰੀ ਸਾਰੇ ਸੁਣ ਲਓ, ਸਭੈ ਘੱਟ ਰਾਮ ਬੋਲਦਾ

ਬਸ ਭਾਈ ਜਿਹੜੇ ਕਾਰਜ ਕਰ ਲਓਗੇ ਕ੍ਰੈਡਿਟ ਖਾਓਗੇ। ਸੁਣੋ ਜੀ, ਅਮਰੀਕਾ ਵਾਲਿਆਂ ਨੇ ਕੈਨੇਡਾ ਵਾਲਿਆਂ ਨੇ ਕਿਹਾ ਚਲੋ ਦੇਸ਼ ਸੋਹਣੇ ਬਣਾਈਏ, ਅਗਲਿਆਂ ਨੇ ਸੋਹਣੇ ਬਣਾ ਲਏ। ਤੁਹਾਡੇ ਜਿਹੜੇ ਬੰਦੇ ਕਹਿੰਦੇ ਚਲੋ ਘਰ ਨੂੰ ਵਧੀਆ ਬਸਾਈਏ, ਘਰ ਸੋਹਣਾ ਬਣਾਈਏ, ਉਹਨਾਂ ਨੇ ਘਰ ਸੋਹਣੇ ਬਣਾ ਲਏ। ਪਰ ਜਿਨ੍ਹਾਂ ਨੇ ਏਦਾਂ ਨਹੀਂ ਕਿਹਾ ਚਲੋ ਕਰੀਏ, ਉਹਨਾਂ ਦੇ ਘਰ ਦਾ ਬੇੜਾ ਜੇ ਗਰਕ ਗਿਆ ਤੇ ਉਹਦੇ ਜ਼ਿੰਮੇਵਾਰ ਉਹ ਘਰ ਵਾਲੇ ਹੈ, ਰੱਬ ਨਹੀਂ। ਸਾਡਾ ਇੰਡੀਆ ਦੇ ਏਦਾਂ ਦਾ ਹੈ ਤੇ ਇਹਦੇ ਜ਼ਿੰਮੇਵਾਰ ਇੰਡੀਆ ਦੇ ਲੋਕ ਹੈ, ਰੱਬ ਨਹੀਂ। ਜੇ ਹਜ਼ਾਰਾਂ ਬੰਦੇ ਐਕਸੀਡੈਂਟਾਂ 'ਚ ਸੜਕਾਂ ਤੇ ਮਰਦੇ ਹੈ, ਇਹਦੇ ਜ਼ਿੰਮੇਵਾਰ ਸਾਡਾ ਸਿਸਟਮ ਹੈ, ਰੱਬ ਨਹੀਂ। ਉਹ ਤੇ ਸਾਰਿਆਂ 'ਚ ਹੀ ਵੱਸਦਾ ਸੀ, ਅਸੀਂ ਨਹੀਂ ਦਿਮਾਗ ਵਰਤੇ, ਨਹੀਂ ਦਿਮਾਗ ਚਲਾਇਆ ਤੇ ਸਾਡੀ ਮਰਜ਼ੀ। ਬਸ ਇਹ ਸਮਝ ਲਿਓ ਵੀਰੋ ਭਾਈਓ, ਆਹ ਨੁਕਤਾ ਜਿੱਦਣ ਸਾਡੇ ਸਮਝ 'ਚ ਆ ਗਿਆ ਤੇ ਦਿਮਾਗ ਚੱਲ ਪੈਣਾ ਹੈ ਵੀ ਯਾਰ ਅਸੀਂ ਕਰਨਾ, ਫਿਰ ਸਾਨੂੰ ਕਰਨਾ ਪੈਣਾ। ਬਸ ਜ਼ਿੰਦਗੀ ਦਾ ਬੇੜਾ ਗਰਕ ਕਰ ਲਾਂਗੇ, ਜ਼ਿੰਮੇਵਾਰੀ ਫਿਰ ਸਾਡੀ ਹੈ। ਸ਼ਰਾਬਾਂ ਪੀ ਕੇ ਨਸ਼ਿਆਂ 'ਚ ਪੈ ਕੇ ਨਜਾਇਜ਼ ਸੰਬੰਧ ਬਣਾ ਕੇ ਬੇੜਾ ਗਰਕ ਕਰਨਾ ਤੇ ਕਰ ਲਾ, ਫਿਰ ਤੇਰੀ ਮਰਜ਼ੀ ਹੈ। ਪਰ ਜੇ ਅਕਲ ਲੈ ਕੇ, ਸਮਝ ਲੈ ਕੇ ਜ਼ਿੰਦਗੀ ਜਿਉਂਏ ਨਾ। ਸਤਿਗੁਰ ਕਹਿੰਦੇ ਫਿਰ ਜੀ, ਰਾਜੇ ਬੜੀ ਹੈ ਕਰਦੇ ਹੈ, ਕਹਿੰਦੇ ਰਾਜਾ ਬਣ ਜਾ। ਕੋਈ ਕਹਿੰਦਾ ਮੈਂ ਜੋਗੀ ਬਣ ਜਾ, ਅੱਖਾਂ ਬੰਦ ਕਰ ਲਾ, ਸਮਾਧੀ ਲਾ ਕੇ ਬਹਿ ਜਾ। ਪਰ ਸਤਿਗੁਰੂ ਦਾ ਸ਼ਬਦ ਹੈ, ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ। ਜਦੋਂ ਤੋਂ ਤੇਰਾ ਗਿਆਨ ਲੈ ਕੇ ਜ਼ਿੰਦਗੀ ਜਿਉਣ ਲੱਗੇ ਆ, ਸਮਝ ਲੈ ਕੇ ਮੈਂ ਕਰਨਾ ਸ਼ੁਰੂ ਕੀਤਾ ਹੈ, ਰਾਜਿਆਂ ਵਾਂਗੂ ਨਹੀਂ। ਹੁਣ ਨਹੀਂ ਏਦਾਂ ਵੀ ਨਰਕ ਭੋਗਦੇ ਆ ਤੁਸੀਂ, ਹੁਣ ਕਿੱਥੇ ਹੈ, ਹੁਣ ਤੇ ਸਮਝ ਆ ਗਿਆ, ਹੁਣ ਦਿਮਾਗ ਚੱਲ ਪਿਆ। ਮੈਂ ਤੁਹਾਨੂੰ ਗੱਲ ਇੱਥੋਂ ਚਲਾ ਰਿਹਾ ਵੀ ਇਹਨਾਂ ਚੇਤਾ ਰੱਖਿਓ, ਗੱਲ ਭੁੱਲ ਨਾ ਜਾਇਓ ਵੀ ਅਸੀਂ ਵੀ ਸੂਰਮੇ ਬਣਨਾ, ਬ੍ਰੇਨ ਦਿਮਾਗ ਸਟ੍ਰੈਚ ਕਰਨਾ ਹੈ, ਇਹਦੇ ਲਈ ਕੀ ਕਰੀਏ, ਮਹਾਰਾਜ ਸਾਨੂੰ ਤਕੜੇ ਕਰੋ। ਫਿਰ ਕਹਿਣਾ ਕੀ ਪਏਗਾ ਉਸ ਤੋਂ ਬਾਅਦ, ਪਹਿਲਾਂ ਤੇ ਅਰਦਾਸ ਕਰਨੀ ਹੈ ਵੀ ਮਹਾਰਾਜ ਸਾਡੇ ਦਿਮਾਗ ਬੋਲੋ ਬੋਲੋ ਤਕੜੇ, ਤੇ ਫਿਰ ਆਪਣੇ ਆਪ ਨੂੰ ਚਲੋ ਕਰੀਏ। ਐਦਾਂ ਸ਼ਬਦ ਪੜ੍ਹਨਾ, ਹਮ ਮੈਲੇ ਤੁਮ, ਬੋਲੋ ਬੋਲੋ ਬਈ, ਹਮ ਮੈਲੇ, ਹਮ ਨਿਰਗੁਣ ਤੂੰ ਦਾ, ਹਮ ਮੂਰਖ ਤੂੰ ਸਰਬ ਕਲਾ ਦਾ, ਮੇਰੀ ਮੈਲ ਹੈ ਮੇਰੀ ਉੱਜੜ ਕਰ ਦਿਓ। ਪਹਿਲਾਂ ਕਹਿਣਾ ਹੈ ਨਾ, ਫਿਰ ਉਸ ਤੋਂ ਬਾਅਦ ਕੀ ਕਹਿਣਾ, ਚਲੋ ਆਪਣੀ ਮੈਲ ਕੱਢੀਏ। ਉਹਦੀ ਨਿਕਲ ਨਹੀਂ ਜਿਹੜਾ ਇੱਦਾਂ ਕਰੂ, ਅਗਲਾ ਕੰਮ ਨਾ ਭੁੱਲੇ, ਜਿਹੜਾ ਮਰਜ਼ੀ ਸ਼ਬਦ ਪੜ੍ਹ ਲਓ, ਅਰਦਾਸ ਜਿਹੜਾ ਮਰਜ਼ੀ ਬੇਨਤੀ ਵਾਲਾ ਸ਼ਬਦ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਹਾਨੂੰ ਹਜ਼ਾਰਾਂ ਸ਼ਬਦ ਮਿਲਣਗੇ ਜਿਹੜੇ ਬੇਨਤੀ ਵਾਲੇ, ਪਰ ਨਾਲ ਤੁਸੀਂ ਆਹ ਨੁਕਤਾ ਲਾ ਲਿਓ, ਇਹਦਾ ਮਤਲਬ ਜਿਹੜੀ ਮੈਂ ਬੇਨਤੀ ਕਰ ਰਿਹਾ, ਮੈਂ ਮੂਰਖ ਦੀ ਚੇਤਕ ਬਾਤ ਹੈ ਕੋਟ ਪ੍ਰਤੀ ਰਿਹਾ। ਹੁਣ ਮੈਨੂੰ ਤਰਨ ਵਾਲੇ ਪਾਸੇ ਤੁਰਨਾ ਪੈਣਾ, ਮੇਰੇ ਗੁਰੂ ਸਾਹਿਬ ਨੇ ਮੇਰੇ ਦੇ ਰੱਬ ਦੱਸਿਆ, ਹਰ ਹਰ ਸ਼ਬਦ ਜਿਹੜਾ ਮਰਜ਼ੀ ਸ਼ਬਦ ਤੁਸੀਂ ਪੜ੍ਹ ਪੜ ਸੌਖਾ ਹੋ ਜਾਏਗਾ। ਲਓ ਹੁਣ ਆਪਾਂ ਆਹ ਸ਼ਬਦ ਪੜ੍ਹਦੇ ਹਾਂ, ਕਹਿੰਦੇ ਤੇਰਾ ਗਿਆਨ ਲੈ ਕੇ, ਤੇਰੀ ਅਕਲ ਲੈ ਕੇ ਜਦੋਂ ਤੋਂ ਜ਼ਿੰਦਗੀ ਜਿਉਣ ਲੱਗੇ ਆ, ਸਵਾਦ ਆ। ਲਓ ਸ਼ਬਦ ਸਾਰਾ ਸੁਣਿਓ ਵੀਰੋ ਭਾਈਓ, ਪਿਆਰ ਨਾਲ ਪੜ੍ਹੋ। ਹਾਂਜੀ

ਜਦੋਂ ਤੋਂ ਅਕਲ ਆਈ ਹੈ ਰਾਜਲੀਲਾ ਆਨੰਦ ਆ ਗਿਆ, ਰਾਜਿਆਂ ਰਾਜਲੀਲਾ ਬਣ ਗਈ। ਰਾਜੇ ਬੜੇ ਖੁਸ਼ ਹੁੰਦੇ ਹੈ, ਬੜਾ ਕੁਛ ਹੁੰਦਾ। ਅਸੀਂ ਤੇ ਹੁਣ ਕੰਡਿਆਂ ਤੇ ਵੀ ਰਾਜਿਆਂ ਵਾਂਗੂ, ਛੱਪਰੀਆਂ ਚ ਵੀ ਰਾਜਿਆਂ ਵਾਂਗੂ। ਦਿਲ ਕਰੀ ਬਦਲ ਗਈ, ਸੁਭਾਅ ਬਦਲ ਗਿਆ, ਸਮਝ ਦਾ ਪੱਧਰ ਬਦਲ ਗਿਆ, ਅਕਲ ਹੀ ਨਹੀਂ। ਲੋ ਸਰ,

0: ਸਮਝ ਨਾ ਹੋਵੇ ਤੇ ਰਾਜੇ ਵੀ ਭਿਖਾਰੀਆਂ ਵਾਂਗੂ ਫਿਰਦੇ ਟੱਕੇ ਹਨ।
1: ਸਮਝ ਨਹੀਂ ਅਕਲ ਨਹੀਂ
0: ਤੇ ਰਾਜੇ ਵੀ ਰਾਜਿਆਂ ਵਾਂਗੂ ਨਹੀਂ ਜਿਉਂ ਸਕਦੇ ਭਿਖਾਰੀਆਂ ਵਾਂਗੂ ਜਿਉਂ
1: ਹੋਰ ਹੋਰ ਹੋਰ ਹੋਰ ਤੜਫਦੇ ਰਹਿੰਦੇ। ਤੇ ਜੇ ਅਕਲ ਹੋਵੇ ਸਮਝ ਹੋਵੇ ਪੱਲੇ ਹੋਵੇ ਕੁਛ ਗਿਆਨ ਹੋਵੇ ਨੌਲੇਜ ਹੋਵੇ ਤੇ ਬੰਦਾ ਛੱਪੜੀ ਵਿੱਚ ਵੀ ਉਹਦੀ ਫੀਲਿੰਗ ਏਦਾਂ ਦੀ ਹੋ ਸਕਦੀ ਸਮਝ ਉਹਦੀ ਏਦਾਂ ਦੀ ਖਿੜਿਆ ਖਿੜਿਆ ਰਹਿ ਸਕਦਾ। ਤਾਂ ਕਰਕੇ ਮੇਰੇ ਮਾਲਕ ਜੀ ਤੇਰਾ ਗਿਆਨ ਤੇਰਾ ਨਾਮ ਸਾਡੇ ਵਾਸਤੇ ਬੜੀ ਵੱਡੀ ਚੀਜ਼ ਹੈ। ਜੋਗ ਬਣਿਆ ਤੇਰਾ ਕੀਰਤਨ ਗਾਈ ਤੇਰੀ ਕੀਰਤੀ ਗਾਉਂਦੇ ਆ ਜੋਗੀ ਜੋਗ ਬਣ ਗਿਆ ਬਸ ਸਾਡੇ ਲਈ ਇਹੋ ਹੀ ਜੋਗ ਹੈ। ਅਸੀਂ ਘਰ ਬਾਰ ਛੱਡ ਕੇ ਜੋਗ ਕਮਾਉਣ ਨਹੀਂ ਜਾਣਾ ਇਹੀ ਤੇ ਸਾਡੀ ਵੱਖਰੀ ਗੱਲ ਹੈ ਨਾ ਪਿਆਰਿਓ। ਪੜ੍ਹਦੇ ਆ
2: ਅਸੀਂ ਨਹੀਂ ਵੇਖਦੇ ਜੋਗੀ ਅਸੀਂ ਭਗਵੇਂ ਪਾ ਕੇ ਘਰ ਬਾਰ ਛੱਡ ਕੇ ਜੰਗਲਾਂ ਚ ਨਹੀਂ ਜਾਣਾ ਅਸੀਂ ਤੇ ਘਰ ਚ ਰਹਿ ਕੇ ਤੈਨੂੰ ਸਮਝ ਕੇ ਨਿਜਮਾਂ ਨੂੰ ਸਮਝ ਕੇ ਜ਼ਿੰਦਗੀ ਜਿਉਵਾਂਗੇ ਇਹੀ ਜੋਗ ਹੈ।

ਕਿਸੇ ਜੋਗੀ ਨਹੀਂ ਹੈ, ਸਾਡੀ ਗੱਲ ਵੱਖਰੀ। ਨਿਆਰਾ ਕੀ ਹੈ ਜੀ, ਘਰ ਚ ਰਹਿ ਕੇ, ਬੱਚਿਆਂ ਚ ਰਹਿ ਕੇ, ਪਰਿਵਾਰ ਚ ਰਹਿ ਕੇ ਵੀ ਜੋਗ ਕਮਾਇਆ ਜਾ ਸਕਦਾ, ਘਰ ਚ ਰਹਿ ਕੇ ਪਰਿਵਾਰ ਚ ਰਹਿ ਕੇ ਵੀ ਰਾਜਿਆਂ ਵਾਂਗੂ ਰਿਹਾ ਜਾ ਸਕਦਾ। ਪਾਟੇ ਹੋਣ ਕੱਪੜੇ, ਬਸਤਾ ਤੁੱਤੀ ਝੌਂਪੜੀ, ਨੀਰ ਸਭ ਛਿੰਨਾ, ਜਾਤ ਨਾ ਪਤ ਨਾ ਅਦਰੋ ਦਿਆਨ ਪਰ ਮਿਲਣਾ, ਮਿੱਤਰ ਨਾ ਇਸ਼ਨਾ ਰੂਪਹੀਨ, ਇਸ ਸਾਥ ਨਾ ਸਿਰਨਾ, ਪਰ ਸਮਝ ਹੋਵੇ ਰਾਜਾ ਸਗਲੀ, ਹਰ ਨਾਮ ਮਨ ਜੇ ਭਿੱਜਿਆ ਹੋਵੇ ਕਹਿੰਦੇ ਮਨ, ਅਕਲ ਹੋਵੇ, ਸਮਝ ਹੋਵੇ, ਗਿਆਨ ਹੋਵੇ ਤੇ ਰਾਜਾ ਸਗਲੀ ਸਿਰਸਾ। ਉਹਦੇ ਤੇ ਛੱਪਰੀਆਂ ਵਿੱਚ ਵੀ ਰਹਿੰਦੇ ਸੋਭਾ ਪਾਉਂਦੇ ਆ, ਚੰਗੇ ਲੱਗਦੇ ਜਿਨ੍ਹਾਂ ਦੇ ਕੋਲ ਸਮਝ ਹੈ, ਜਿਨ੍ਹਾਂ ਨੂੰ ਅਕਲ ਹੈ, ਦਿਮਾਗ ਚੱਲਦਾ ਹੈ, ਜਿਨ੍ਹਾਂ ਦਾ ਅਕਲ ਲੈ ਕੇ ਜ਼ਿੰਦਗੀ ਜਿਉਂਦੇ ਹੈ, ਉਹਦੇ ਉੱਤੇ ਸੋਹਣੇ ਲੱਗਦੇ, ਛੱਪਰੀਆਂ ਵਿੱਚ ਵੀ ਸਵਾਦ ਨਾਲ ਰਹਿੰਦੇ। ਤਾਂ ਕਰਕੇ ਭਾਈ ਸਮਝ ਸਭ ਤੋਂ ਜ਼ਰੂਰੀ ਹੈ, ਗਿਆਨ ਲੈਣਾ, ਅਕਲ ਲੈਣੀ, ਨੌਲੇਜ ਲੈਣੀ, ਅੱਖਾਂ ਖੋਲ ਕੇ ਜ਼ਿੰਦਗੀ ਜਿਉਣੀ, ਇਹ ਸਭ ਤੋਂ ਜ਼ਰੂਰੀ ਹੈ। ਪੜ੍ਹ ਰਹੇ ਸੀ ਰਾਜਲੀਲਾ ਤੇਰੇ, ਫਿਰ ਪੜ੍ਹੋ ਰਾਜਲੀਲਾ।

0: سچا گیان ہے جیڑا جدوں تا میں سچا گیان دی شرن لئی ہے آسرا تکیا میں سچے گیان دی شرن وچ گیا گرو گرنتھ صاحب تو کی ملتا جی سانو سچا جڑنا کدے نال ہے سچے شبد تو کی ملتا ہے گیان گرو کون ہے گیان گرو گرنتھ صاحب نو تاں ماتھا ٹیکدے ہیں گیان نہیں ہے عقل نہیں ہے سمجھ لے ایک گل چیتا رکھو ویسے میں اس وشے تے ایک چھوٹی جی ویڈیو تے میں بنانی ہے کسے دن بیٹھ کے دو چار دن دے بناواں گا پر میں تہانوں بینتی یہ کرنی بھی کہہ تے دینے ہو بھی ساڈا گرو ہے جی تہانوں گرو گرنتھ صاحب تو کی ملتا ہے گیان آ سارے گئے پر کنے انگ پڑھدے روز اسی کہنے بھی اسی کلا پوجتے تھوڑا ہے ایسے سمجھتے ہیں اسی کلے متھے تھوڑا ٹیکتے ہیں اسی تے سمجھتے ہیں پر کنا سمجھ لیا روز کنا کسی سمجھ لیں نالج لیں گیان لیں کنا جی سانو گرو گرنتھ صاحب تو سب اکل ملتی ہے ستکار کنا کرتے ہیں یہ اس گل وال بہت ضروری دھیان دینا پینا پیا رہو جہے بابیا کی گل کرتے ہیں نا کئی بار دو بجے اٹھ کے بھی وہ گرو گرنتھ صاحب نو کہندے دودھ چکانے ہیں ساری ساری رات پکھا چلتا باہر سیر کرنا لے کے جاندے دھوپ بھی لے کے جاندے اے سی بھی لاندے وہ تو کلی دے من رہے صرف شریر کیا پتہ کہنے ہیں گرو گرنتھ صاحب کا ستکار تے کرنا چاہیے پر گیان لینا گیان لینا ہے سمجھ لینی ہے جی تھی پرمیشر دوارا آنے ہیں یا جہے بندے گھر بہ کے دوار سنتے میرے بڑے بندے ملتے بڑی سمجھ آئی تھی سارے دماغ کھل گیا جی سارا بھار ہولا ہو گیا میں ہوں پھر کی کرنا بس ہوں کی ہوں تو موج لگ ہوں تو سوکھے ہو گئے ہوں کوئی گل نہیں کوئی رہ گئی ہوں تو مگر پھر ہوں پھر کی کرے گا داڑی کٹائیں گا ہوں کی کرے گا پھر سینے لگے گا ہوں تین کھل مل گئی یہ ارتھ یہ ہے ادھر سمجھ رہے ہیں میں دو تین بندے سارے بگڑے دیکھے دو تین بندے سارے مینو ای تکلیف ہوئی ہے دیکھ کے میں کہ تینوں ہوا کہ بس جی ہوں سمجھ آ گیا سمجھ آ گیا یہ مطلب ہوں تو لوڑ ہی نہیں جی مرضی کرو اپنی زندگی جیو کئی بندیاں دے دماغ یہ چیز چل رہی ہے اور چل رہی ہے یہ بہت خطرناک ہے بہت مورکھ نے وہ بندے کوئی لوڑ نہیں سانو یہ بندے کی کل بجتے اج بجتے جہاں بندہ بھار سمجھ کے بیٹھا سی میں کہہ رہا بھار لینا تھوڑا جی تیرا ڈبل بھار ہو جانا چاہیے ہوں دیکھو بھائی لینا جی کا بھار لے جانا ہر سال اتنے ویشنو کی یاترا دیوی کی یاترا کرتے رہتے نچتے پیروں کے گرو بن کے نچتے بھائی لینا جگراتا منڈلی دے مکھی بھائی لینا جی جگراتا منڈلی دے مکھی بھائی لینا جی گھنگرو پا کے دیوی دی بھیٹا گاؤنیاں نچنا جویں لوگ نچدے ہیں اگے کھڑ کے دیوی دے نچنا مورتی دے کے نچنا پر جدن ایک سکھ کولوں بانی سنتے ہیں تے بانی سن کے گرو نانک دے کول جاندے ہیں تے گرو نانک کول جا کے پھر کی کہندے ہیں چھڈتا سارا کچھ میرا ہن سارا بھار بولو گج کے پھر انہوں نے بھار لا کے پھر کی کیتا بھی گھر بہ کے جا کے دکان اپنے چڈو ہوں بس گل ختم ہو گئی کیتا من وہ کہتے ہو میرا تے لے گیا میرے تے سمجھ آ گئی پر اس وچاردھارا نو اگے لے جان واسطے اپنے آپ نو بھیٹ کرتا کہندے بابا میں تیرا ہاں اگے لے کے چلیے میرے ورگے پتا نہیں کنے کو بھٹکے پھرتے ہیں آپ کو جی کسی بندے سے تھی پرواہ دینا چاہتے ہیں کہ گل تو سمجھ جا گیا پھر جی تھی اگے سمجھانا چاہتے ہیں تو تھی ایسا بنائیں گے جی میں کرپان ہوں نہیں بنتا یہ بکھائے گا ہوں میرا جی کرتا میں داڑھی کٹ دیا ہوں تو یہ بکھائے گا میں گردوارے نہیں جانا ہوں متھا نہیں ٹیکتا میں ہوں جانا ہی نہیں گردوارے یہ بکھائے گا کتنا لے کے جاؤ گے تھی اس سوچ ہوں اگے کتنا تاری گل سنے گا کوئی کتنا تھی اگے سمجھا سکتے ہو پیارے ہو جی سمجھ آ گئی ہے تو پریکٹیکل تھی بہت ودیا بنا کے دکھانی پینی بھی اگلا پوچھے یار اگے نالوں دگنا سیوادار ودیا بن گیا ہے کاما دگنا ہو گیا بانی ڈبل پڑھن لگ پیا ਵੱਧ ਟਾਈਮ ਕੱਢਣ ਲੱਗ ਪਿਆ। ਕਿੰਨਾ ਮਰਿਆਦਾ ਚ ਆ ਗਿਆ ਹੈ ਬੰਦਾ, ਜ਼ਿੰਦਗੀ ਚ ਡਿਸਿਪਲਿਨ ਆ ਗਿਆ, ਬੈਲੈਂਸ ਆ ਗਿਆ। ਇਹ ਬੰਦੇ ਦੀ ਜ਼ਿੰਦਗੀ ਬਦਲ ਗਈ ਯਾਰ, ਆਹ ਹੋਣਾ ਚਾਹੀਦਾ। ਪਰ ਬਹੁਤੇ ਬੰਦੇ ਸਾਡਾ ਦਿਮਾਗ ਇੰਨਾ ਦਾ, ਅਸੀਂ ਬਾਗੀ ਬਣਦੇ ਹਾਂ, ਇਨਕਲਾਬੀ ਨਹੀਂ ਬਣਦੇ। ਮੈਂ ਤੁਹਾਨੂੰ ਕਿਹਾ ਸੀ ਬਾਗੀ ਨਾ ਬਣਿਓ, ਇਨਕਲਾਬੀ ਬਣਿਓ। ਜਦੋਂ ਗੱਲ ਸਮਝ ਆ ਜਾਂਦੀ ਹੈ ਉਹਨੂੰ ਅੱਗੇ ਕਿੱਦਾਂ ਲੈ ਕੇ ਜਾਣਾ ਹੈ। ਬਾਕੀ ਤੇ ਹਰੇਕ ਹੀ ਉਹਨੂੰ ਫਿਰਦਾ, ਦਾੜੀ ਦਾੜੀ ਕੱਟਣ ਦੀ ਮੌਜ ਹੋ ਜਾਵੇ ਮੈਂ ਵੀ ਕੱਟ ਦਿਆਂ, ਭਾਰ ਹੈ ਯਾਰ ਛੱਡ ਪਰੇ। ਪੱਗ ਬੰਨਣੀ ਦਾ ਖਹਿੜਾ ਛੱਡ ਯਾਰ, ਰੋਟੀ ਲੈ ਕੇ ਸਰ ਜੇ ਸਾਰੋ ਦਾਲ ਖਾ ਖਾ ਕੇ ਮਰ ਜਾਂਦੇ ਆ। ਮੁਰਗੇ ਬਾਰੇ ਦੱਸੋ ਵੀ ਖਾਈਏ ਕਿ ਨਾ ਖਾਈਏ, ਇਹਦੇ ਬਾਰੇ ਗੱਲ ਕਰ। ਇੱਥੇ ਖੜੇ ਬੰਦੇ ਕਹਿੰਦੇ ਛਾਲਾ ਮਾਰਦੇ ਫਿਰਦੇ ਵੀ ਸਾਨੂੰ ਕੋਈ ਬੰਦਾ ਇੱਦਾਂ ਕਵੇ ਮੌਜਾਂ ਕਰੀਏ ਜਾਂ ਕਿੱਥੇ ਫਸੇ। ਏਦਾਂ ਨਹੀਂ ਕੰਮ ਚੱਲਣਾ। ਜੇ ਤੁਹਾਡੇ ਗੱਲ ਪਕੜ ਚਾਹੁੰਦੀ ਹੈ ਉਹਨੂੰ ਅੱਗੇ ਕਿੰਨਾ ਲੈ ਕੇ ਜਾਣਾ, ਸਮਝਾਉਣਾ ਕਿੱਦਾਂ ਅੱਗੇ। ਆਹ ਵਿਚਾਰਧਾਰਾ ਜਿਹੜੀ ਰੁਮਾਲਿਆਂ ਦੇ ਵਿੱਚ ਲੁਕੋ ਕੇ ਰੱਖੀ ਹੋਈ ਹੈ, ਇਹਨੂੰ ਕਿੱਦਾਂ ਪਹੁੰਚਾਈਏ ਲੋਕਾਂ ਤੱਕ, ਕਿੱਦਾਂ ਸਮਝ ਆਵੇ ਉਹ ਰੱਬ ਤੇਰੇ ਵਿੱਚ ਵੀ ਤੂੰ ਜ਼ਿੰਮੇਵਾਰ ਬਣ। ਆਹ ਸੋਚ ਜਿਹੜੀ ਪੈਂਦੀਆਂ ਦੀ, ਇਹ ਸੋਚ ਵਾਸਤੇ ਤੂੰ ਰਹਿਣਾ ਮੇਰਾ ਭਾਰ ਲੈ ਗਿਆ ਅਗਲਿਆਂ ਨੇ, ਇਹ ਸੋਚ ਨੂੰ ਅੱਗੇ ਪਹਿਰਾਉਣ ਵਾਸਤੇ ਤਵੀਆਂ ਤੇ ਸਮਾਧੀਆਂ ਲਾਈਆਂ ਅਗਲਿਆਂ ਨੇ, ਦੇਗਾਂ ਚੋਂ ਵਾਲੇ ਖਾਂਦੇ ਆ। ਉਹ ਜਿਹੜੇ ਗਲਗੀਆਂ ਵਾਲੇ ਬਾਪੂ ਦੀ ਗੱਲ ਕਰਦੇ ਆ ਨਾ, ਬਾਜਾਂ ਵਾਲੇ ਦੀ, ਉਹਨਾਂ ਆਪਣੇ ਪੁੱਤ ਨੀਆਂ ਚ ਖਲਾਰੇ ਆ ਸੋਚ ਕੇ ਲਗਾਉਣ ਲਈ, ਨਿੱਕੇ ਨਿੱਕੇ ਨੀਆਂ ਚ ਚੜਾਏ ਆ, ਕੰਡਿਆਂ ਤੇ ਆਸਣ ਲਾਏ ਆ, ਘਰ ਬਾਰ ਛੱਡਿਆ। ਆ ਹੁਣ ਠੰਡ ਜੀ ਹੈ ਨਾ, ਜਦੋਂ ਬੰਦਾ ਤਰਸਦਾ, ਚੱਲ ਰਜਾਈ ਸਫਾਈਆਂ ਚੱਲ ਕੇ ਘਰ ਬਿਨਾਂ ਗੁਜ਼ਾਰਾ ਨਹੀਂ, ਫੁੱਟਪਾਥ ਤੇ ਨਹੀਂ ਬੰਦਾ ਸੌ ਸਕਦਾ, ਕੰਡਿਆਂ ਤੇ ਪਏ ਆ ਉਹ। ਆ ਸੋਚ ਅੱਗੇ ਲਜਾਣ ਲਈ ਤੂੰ ਕਈ ਜਣਾ ਮੇਰਾ ਭਾਰ ਲੈ ਗਿਆ, ਫਿਰ ਇਹ ਤੇ ਡਬਲ ਭਾਰ ਪੈਣਾ ਚਾਹੀਦਾ ਸੀ ਵੀ ਯਾਰ ਇਹ ਸੋਚ ਅੱਗੇ ਕਿੱਦਾਂ ਲੈ ਕੇ ਚੱਲੀ, ਸਮਝਾਈਏ ਕਿੱਦਾਂ, ਮੈਂ ਵਲੰਟੀਅਰ ਕਿੱਦਾਂ ਬਣਾ, ਅੱਜ ਤੋਂ ਬਾਅਦ ਮੈਂ ਕੰਮ ਕਿੱਦਾਂ ਕਰਾਂ। ਜੇ ਉਹ ਇੱਦਾਂ ਆਨੰਦਪੁਰ ਛੱਡ ਸਕਦੇ ਆ, ਮੈਂ ਕੱਚਾ ਕੋਠਾ ਮੇਰਾ ਛੱਡਣ ਪਿਆਰਾ, ਮੈਂ ਜੇ ਉਹ ਤਿੰਨ ਚਾਰ ਚਾਰ ਫੁੱਟ ਲਿਖੇ ਲਾ ਸਕਦੇ ਆ, ਕਦਾਂ ਮੇਰਾ ਵੀ ਲੱਗ ਜਾਏਗਾ ਕੋਈ ਗੱਲ ਨਹੀਂ। ਜੇ ਉਹ ਸਰੀਰ ਲਿਖੇ ਲਾ ਸਕਦੇ ਆ, ਮੈਂ ਵੀ ਮਰਦਾ ਕੋਈ ਨਹੀਂ। ਏਦਾਂ ਸੋਚੋ, ਆ ਸੋਚ ਕੇ ਲੈ ਕੇ ਚੱਲੋ, ਭਾਰ ਲੈ ਗਿਆ ਤੇ ਘਰ ਬਹਿ ਜਾਓ ਜਾ ਕੇ, ਮੌਜ ਲੱਗਦੀ ਹੁਣ ਤੇ ਸੌਖਾ ਹੋ ਗਿਆ ਕੰਮ। ਮੈਨੂੰ ਬਹੁਤ ਬੰਦੇ ਮਿਲਦੇ ਆ, ਬੜਾ ਸੌਖਾ ਹੋ ਗਿਆ। ਮੈਂ ਜਦੋਂ ਏਦਾਂ ਕਹਿੰਦੇ ਆ ਮੈਨੂੰ ਚੜ ਗੁੱਸਾ ਜਾਂਦਾ ਵੀ ਇਹ ਬੰਦਾ ਹੱਲ ਹੋ ਗਈ, ਇਹਦੇ ਲਈ ਇਹ ਸੌਖੀ ਹੋਈ ਗੱਲ, ਤੂੰ ਤਾਂ ਔਖਾ ਹੋ ਜਾਣਾ ਸੀ, ਫਿਰ ਸਟ੍ਰੈਸ ਨਹੀਂ ਪੈ ਜਾਂਦੀ, ਨਾਲ ਦੀ ਨਾਲ ਭਾਰ ਪੈ ਜਾਂਦਾ ਜੀ। ਕਈ ਬੰਦੇ ਏਦਾਂ ਦੇ ਜਿੱਦਣ ਅਮਰੀਕਾ ਜਾਂਦੇ ਆ ਨਾ, ਉਹ ਕਹਿੰਦੇ ਮੌਜ ਲੱਗ ਗਈ, ਅਸੀਂ ਤੇ ਨਜ਼ਾਰੇ ਲੈਂਦੇ ਹਾਂ, ਤੇ ਕਈਆਂ ਦੇ ਸਟ੍ਰੈਸ ਪੈ ਜਾਂਦੀ, ਹਾਏ ਹੋਏ ਮੇਰੇ ਪਾਪੀ ਵਾਲੇ, ਮੇਰੇ ਭੈਣ ਭਰਾ, ਉਹ ਮੇਰਾ ਸਾਰਾ ਪਿੰਡ, ਮੇਰੇ ਯਾਰ ਬੇਲੀ ਦੁਨੀਆਂ ਤੇ ਰੁੜ ਕੇ ਮਰਕਣ ਲਈ ਉੱਥੇ ਸਾਰੇ ਕਿਵੇਂ ਆਉਣ ਲਈ, ਉਹ ਇੱਦਾਂ ਸੋਚਦੇ। ਇਹ ਫਰਕ ਹੈ ਬੰਦਿਆਂ ਦਾ। ਕਈ ਬੰਦੇ ਸਵਾਰਥੀ ਹੈ, ਆਪਣੇ ਆਪ ਬਾਰੇ ਸੋਚਦੇ ਆ, ਪਰ ਕਈ ਕਹਿੰਦੇ ਬਾਕੀਆਂ ਨੂੰ ਕਿੱਦਾਂ ਲੈ ਕੇ ਜਾਣਾ ਬਈ, ਤੂੰ ਗਾਂ ਲਿਆ ਮਗਰ ਤੇ ਭੱਜਦਾ, ਜਿਹੜੇ ਤੇਰੇ ਮਗਰ ਆਉਂਦੇ ਉਹਨਾਂ ਨੂੰ ਨਹੀਂ ਰਲਾਉਣਾ ਪੈ, ਜਿਹੜੇ ਅੱਗੇ ਭੱਜ ਗਏ ਉਹਨਾਂ ਮਗਰ ਤੇ ਉਹਨਾਂ ਦੇ ਮਗਰ ਚੱਲ, ਜਿਹੜੇ ਪਿੱਛੇ ਆ ਉਹਨਾਂ ਨੂੰ ਕਿੱਦਾਂ ਰਲਾਏਗਾ ਨਾਲ, ਉਹਨਾਂ ਨੂੰ ਵੀ ਨਾਲ ਰਲਾ। ਤੇ ਉਹਦੇ ਲਈ ਤੈਨੂੰ ਹਰ ਡਿਸਿਪਲਿਨ ਫੋਲੋ ਕਰਨਾ ਪੈਣਾ, ਹਰ ਮਰਿਆਦਾ ਰੱਖਣੀ ਪੈਣੀ, ਤੈਨੂੰ ਹਰ ਮਰਿਆਦਾ ਮੰਨਣੀ ਪੈਣੀ, ਹਰ ਉਹ ਚੀਜ਼ ਕਰਨੀ ਪੈਣੀ ਜਿਹੜੀ ਕਰਨੀ ਚਾਹੀਦੀ। ਹਰ ਟੀਚਰ ਊੜਾ ਐੜਾ ਈੜੀ ਇਹ ਬੋਲਦਾ, ਇੱਕ ਦੂਣੀ ਦੂਣੀ ਮਗਰ ਬੱਚੇ ਬੋਲਦੇ, ਕਹਿੰਦੇ ਕਹਿੰਦੇ ਆ ਗਏ ਦੂਣੀ ਪੜ੍ਹਦਾ, ਉਹ ਭਾਈ ਪੜ੍ਹਾਉਣ ਲਈ ਵੀ ਪੜ੍ਹਦਾ, ਸਮਝ ਆ ਵੀ ਗਈ ਫਿਰ ਵੀ ਪੜ੍ਹਦਾ। ਕਲਗੀਆਂ ਵਾਲੇ ਕਹਿੰਦੇ ਮੈਨੂੰ ਵੀ ਸਿਖਾ ਦਿਓ ਅੰਮ੍ਰਿਤ, ਮੈਂ ਵੀ ਸਿਖਾ। ਉਹ ਰੋਲ ਮਾਡਲ ਬਣ ਕੇ ਦਿਖਾਓ, ਭਾਰ ਲਾਓ ਨਾ ਡਬਲ ਭਾਰ ਪਾਓ, ਜ਼ਿੰਮੇਵਾਰੀਆਂ ਚੱਕੋ, ਫਰਜ਼ ਪਛਾਣੋ ਆਪਣੇ। ਏਦਾਂ ਨਹੀਂ ਹੁੰਦਾ ਵੀ ਹੌਲੇ ਹੋ ਗਏ, ਹੁਣ ਲੋੜ ਨਹੀਂ ਕਿਹਾ ਕਰਨ ਦੀ, ਕਿਉਂ ਨਹੀਂ ਲੋੜ ਪਈ, ਹੁਣ ਤੇ ਜ਼ਿਆਦਾ ਲੋੜ ਹੈ, ਹੁਣ ਕਿਉਂ ਨਹੀਂ ਗੁਰਦੁਆਰੇ ਜਾਣਾ, ਕਿਉਂ ਨਹੀਂ ਜਾਣਾ, ਉੱਥੇ ਜਾ ਕੇ ਗੁਰਦੁਆਰੇ ਜਾ ਕੇ ਸੇਵਾ ਕਰਾਂਗੇ, ਲੰਗਰ ਚ ਸੇਵਾ ਕਰਾਂਗੇ, ਬਾਹਰ ਸੇਵਾ ਕਰਾਂਗੇ, ਭੱਜ ਭੱਜ ਕੇ ਕੰਮ ਕਰਾਂਗੇ। ਕੋਈ ਤੇ ਪੁੱਛੇਗਾ ਯਾਰ ਇੰਨਾ ਵਧੀਆ ਵਲੰਟੀਅਰ ਤੂੰ ਹੈ ਕਿੱਦਾਂ ਬਣਿਆ ਕਿੱਦਾਂ। ਜਿਹੜੇ ਬੰਦੇ ਭੱਜ ਭੱਜ ਸੇਵਾ ਕਰਦੇ ਆ, ਦੌੜਦੇ ਫਿਰਦੇ, ਅਗਲਾ ਪੁੱਛ ਲਈ ਨਾ, ਕੁਛ ਤੇ ਤੇਰੇ ਤੇ ਖਾਸ ਹੈ, ਕਿਵੇਂ ਰੰਗ ਲੱਗਾ ਤੇਰੇ ਤੇ, ਅਗਲਾ ਪੁੱਛ ਲੈਂਦਾ। ਤਾਂ ਕਰਕੇ ਭਾਈ ਬਾਗੀ ਬਣਨਾ ਕਿ ਇਨਕਲਾਬੀ ਬਣਨਾ, ਬੋਲੋ ਇਨਕਲਾਬੀ। ਇਹ ਸੋਚ ਨੂੰ ਅੱਗੇ ਲੈ ਕੇ ਜਾਵਾਂਗੇ, ਕਿਹੜਾ ਤਵੀਆਂ ਤੇ ਪਾਉਂਦਾ ਤੈਨੂੰ, ਕਿਹੜਾ ਦੇਗਾ ਤੇ ਕਾੜਦਾ, ਅੱਜ ਤੇ ਮੌਜਾਂ ਹੀ ਬੜੀਆਂ। ਅੱਜ ਤੇ ਫੇਸਬੁੱਕ ਤੇ ਬੈਠੇ ਬੰਦੇ ਪੋਸਟਾਂ ਲਿਖ ਦਿੰਦੇ ਆ, ਚਾਰ ਲਾਈਨਾਂ ਲਿਖ ਦੇਣੀਆਂ, ਦਸ ਲਾਈਨਾਂ ਲਿਖ ਦੇਣੀਆਂ। ਡਿਸਿਪਲਿਨ ਚ ਰਹਿ ਕੇ, ਮਰਿਆਦਾ ਚ ਰਹਿ ਕੇ, ਦਿਮਾਗ ਥੋੜਾ ਜਿਹਾ ਖੋਲ ਕੇ, ਇਸੇ ਨਾਲ ਹੀ ਜਾਈ ਜਾਂਦੀ ਗੱਲ ਲੱਗੇ। ਧੰਨ ਸਾਡੇ ਸਤਿਗੁਰ ਦਾ ਸਮਾਂ 500 ਸਾਲ ਪਹਿਲਾਂ ਇੱਕ ਥਾਂ ਤੇ, ਉਹ ਕਿੱਥੇ ਕਿੱਥੇ ਜਾ ਕੇ ਗੱਲਾਂ ਕਰਨੀਆਂ ਪਈਆਂ, ਕਿੱਥੇ ਕਿੱਥੇ ਜੋਗੀਆਂ ਨਾਲ ਜਾ ਕੇ ਗੱਲਾਂ ਕਰਨੀਆਂ ਪਈਆਂ, ਸਮਝਾਉਣਾ ਪਿਆ, ਕਿੱਥੋਂ ਕਿੱਥੋਂ ਜਾ ਕੇ ਪਹਾੜੀਆਂ ਤੋਂ ਲਾਹ ਕੇ ਲਿਆਉਣੇ ਪਏ। ਅੱਜ ਤੇ ਮੌਜਾਂ ਹੀ ਬੜੀਆਂ ਆਈਆਂ। ਤਾਂ ਕਰਕੇ ਵੀਰੋ ਭਾਈਓ, ਇਹ ਨਾ ਸਮਝੋ ਰਸਤਾ ਖੁੱਲ ਗਿਆ, ਨਾ ਇਹ ਨਾ ਭੁਲੇਖਾ ਖਾਇਓ। ਤੇ ਜਿਹੜੇ ਬੰਦੇ ਇੱਦਾਂ ਦੇ ਭਾਰ ਚੱਕੀ ਫਿਰਦੇ ਸੀ, ਮਗਰੋਂ ਲੈਣ ਇਹੋ ਜਿਹਾ ਦੀ ਲੋੜ ਨਹੀਂ ਸਾਨੂੰ। ਜਿਹੜਾ ਬੰਦਾ ਮੇਰੇ ਨਾਲ ਪਿਆਰ ਕਰਦਾ, ਅਗਲਾ ਕਹਿੰਦਾ ਮੈਂ ਜੀ, ਮੈਨੂੰ ਕਈ ਬੰਦੇ ਕਹਿੰਦੇ ਤੁਹਾਡੇ ਨਾਲ ਸਾਡਾ ਬੜਾ ਪਿਆਰ ਹੈ ਜੀ, ਅਸੀਂ ਤੁਹਾਡੀ ਬੜੀ ਸਪੋਰਟ, ਤੁਹਾਡੇ ਨਾਲ ਖੜੇ ਹਾਂ, ਤੁਹਾਡੇ ਨਾਲ ਪਿਆਰ ਹੈ ਸਾਡਾ। ਤੇ ਮੇਰੀ ਬੇਨਤੀ ਹੈ ਕਿ ਮੇਰੇ ਨਾਲ ਪਿਆਰ ਕਰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨਾਲ ਪਿਆਰ ਕਰ। ਦਸ ਮਿੰਟ ਵੀ ਮੈਂ ਪੰਜ ਅੰਗ ਰੋਜ਼ ਪੜ੍ਹਦਾ, ਮੈਂ 10 ਅੰਗ ਪੜ੍ਹਦਾ ਰੋਜ਼, ਮੈਂ ਬਾਣੀ ਨਹੀਂ ਛੱਡਦਾ। ਮੈਂ ਰੋਜ਼ 5 ਅੰਗ ਪੜ੍ਹਦਾ ਜੀ, ਮੈਂ 10 ਪੜ੍ਹਦਾ, ਮੈਂ 20 ਪੜ੍ਹਦਾ ਰੋਜ਼, ਮੈਂ ਅਰਥ ਪੜ੍ਹਦਾ ਇਹਦੇ ਬਾਣੀ ਦੇ। ਅਸੀਂ ਵਿਹਲੇ ਨਹੀਂ ਹੋ ਗਏ, ਅਸੀਂ ਜ਼ਿੰਮੇਵਾਰ ਬਣ ਗਏ। ਮੈਂ ਆਪਣੇ ਯਾਰਾਂ ਬੇਲੀਆਂ ਨਾਲ, ਮਿੱਤਰਾਂ ਨਾਲ ਗੱਲ ਕਰਦਾ, ਮੈਂ ਕਾਲਜ ਵਾਲਿਆਂ ਨਾਲ ਗੱਲ ਕਰਦਾ, ਮੈਂ ਭੈਣਾਂ ਭਰਾਵਾਂ ਨਾਲ, ਰਿਸ਼ਤੇਦਾਰਾਂ ਨਾਲ ਗੱਲ ਕਰਦਾ। ਮੇਰੇ ਤੇ ਭਾਰ ਪੈ ਗਿਆ, ਮੇਰੇ ਤੇ ਜ਼ਿੰਮੇਵਾਰੀ ਮਿਲ ਗਈ ਮੈਨੂੰ, ਮੈਂ ਆਪਣੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ। ਭਾਈ ਲੈਣਾ ਜੀ ਨੇ ਨਹੀਂ ਕਿਹਾ ਮੇਰਾ ਭਾਰ ਲੈ ਗਿਆ, ਕਹਿੰਦੇ ਬਾਬਾ ਮੇਰੇ ਤੇ ਸਮਝ ਆ ਗਈ ਗੱਲ। ਸਾਥ ਦਿੱਤਾ, ਸਾਥ, ਸਾਥੀ ਬਣਨਾ ਚਾਹੀਦਾ। ਚੇਤਾ ਰੱਖਿਓ ਵੀਰੋ, ਗੁਰੂ ਨਾਨਕ ਸਾਹਿਬ ਦਾ ਆਨੰਦਪੁਰ ਵਾਰਿਆ ਗਿਆ, ਭਾਈ ਮਰਦਾਨਾ ਸਿੰਘ ਜਿਹੜਾ ਗੁਰੂ ਨਾਨਕ ਦਾ ਚੇਲਾ ਸੀ, ਗੁਰੂ ਨਾਨਕ ਦਾ ਸਾਥੀ ਸੀ, ਸਾਥੀ। ਤੇ ਗੁਰੂ ਨਾਨਕ ਅੱਜ ਵੀ ਕਿਤੇ ਨੇ ਵਿਚਾਰਧਾਰਾ ਆ ਸਾਡੇ ਕੋਲ ਪਈ, ਇੱਥੇ ਹੈ ਵਿਚਾਰਧਾਰਾ ਆ ਪੈਂਦੀ ਇਹਨਾਂ ਨੂੰ ਨਾ ਭਾਈ ਮੇਰੇ ਵੀਰੋ, ਇੱਥੇ ਇਹਨਾਂ ਦੇ ਕੋਲੋਂ ਮੰਗਣ ਵਾਲੇ ਬੜੇ ਹੈ। ਏਦਾਂ ਝੋਲੀਆਂ ਅੱਡ ਕੇ ਖੜਾ, ਕੋਈ ਪੁੱਤ ਦੇ ਦਿਓ ਜੀ। ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਕਿ ਪੁੱਤ ਤੇ ਨਾਸਤਕਾਂ ਦੇ ਵੀ ਹੁੰਦੇ, ਜਿਹੜੇ ਕਦੇ ਨਹੀਂ ਜਾਂਦੇ ਉਹਨਾਂ ਦੇ ਵੀ ਬੱਚੇ ਹੋਈ ਜਾਂਦੇ, ਨਹੀਂ ਬੱਚੇ ਜਿਹੜੇ ਨਹੀਂ ਹੋਣਾ ਉਹ ਨਹੀਂ ਹੁੰਦਾ। ਇੱਥੇ ਆ ਜਿਹਨਾਂ ਕੋਲ ਖੜ ਕੇ ਮੰਗਦਾ ਹੈ, ਮੰਗਤਾ ਬਣ ਕੇ ਖੜਦਾ ਹੈ, ਇਹਨਾਂ ਨੂੰ ਸਾਥੀਆਂ ਦੀ ਲੋੜ ਹੈ। ਉਹ ਸਾਥ ਦੇਣ ਵਾਲੇ ਹੋਣ ਜਿਹੜੇ ਉਸ ਚੀਜ਼ ਨੂੰ ਅੱਗੇ ਲੈ ਕੇ ਜਾਣ। ਭਾਈ ਮਰਦਾਨਾ ਗੁਰੂ ਨਾਨਕ ਦਾ ਸਾਥੀ ਹੈ। ਇੱਕ ਗੱਲ ਹੋਰ, ਤੁਹਾਨੂੰ ਪਤਾ ਮਾਫ ਕਰਨਾ, ਸ਼ਬਦ ਮੈਨੂੰ ਕਹਿਣਾ ਪੈ ਰਿਹਾ, ਕੋਈ ਜਾਤ ਪਾਤ ਨਹੀਂ ਹੁੰਦੀ, ਪਰ ਡੂਮ ਮਰਾਠੀ ਇਹਨਾਂ ਦੀ ਬਰਾਦਰੀ ਗਾਉਂਦੇ ਵਜਾਉਂਦੇ ਸੀ, ਸਾਰੇ ਨੱਚਦੇ ਸੀ ਗਾਉਣਾ, ਤੇ ਗਾਉਣ ਵਾਲੇ ਜਿਹੜੇ ਹੈ ਸੋਹਣੀ ਰੋਜੀ ਰੋਟੀ ਉਸ ਵੇਲੇ ਕਮਾਉਂਦੇ ਹੈ, ਵਧਾਈਆਂ ਲੈਂਦੇ ਲੋਕਾਂ ਦੇ ਘਰੋਂ ਜਾ ਜਾ ਕੇ, ਵਧਾਈਆਂ ਲੈਂਦੇ। ਤੇ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨਾ ਜਿੱਦਣ ਤੁਰਦਾ ਹੈ, ਭਾਈ ਮਰਦਾਨਾ ਨਾ ਉਹ ਕਹਿੰਦਾ ਗੱਲਾਂ ਸੱਚੀਆਂ, ਬੋਲ ਸੱਚੇ, ਦ੍ਰਿੜਤਾ ਬੜੀ, ਹਿੰਮਤ ਬੜੀ ਹੈ। ਆ 9-10 ਸਾਲ ਦੀ ਉਮਰ ਵਿੱਚ ਜਨੇਊ ਰੱਖਦਾ, ਕਹਿੰਦੇ ਮੈਂ ਨਹੀਂ ਪਾਉਣਾ, ਬੰਦਾ ਬੜਾ ਕਰਦਾ ਕਮਾਲ। ਤੇ ਭਾਈ ਮਰਦਾਨੇ ਨੇ ਛੱਡ ਕੇ ਵਧਾਈਆਂ, ਛੱਡ ਕੇ ਸਾਈਆਂ ਵਧਾਈਆਂ ਸਭ ਛੱਡੀਆਂ। ਤੇ ਇਹ ਵੀ ਪਤਾ ਹੈ ਜਿਸ ਬਾਬੇ ਦੇ ਨਾਲ ਮੈਂ ਤੁਰਨ ਲੱਗਾ, ਇਹ ਬਾਬੇ ਨਾਲ ਮੈਨੂੰ ਭੁੱਖਾ ਵੀ ਰਹਿਣਾ ਪੈਣਾ, ਬਿਸਤਰੇ ਹੋ ਸਕਦਾ ਨਾ ਮੈਨੂੰ, ਕਈ ਕਈ ਮਹੀਨੇ ਜੰਗਲਾਂ 'ਚ ਤੁਰਨਾ ਪਵੇ, ਹੋ ਸਕਦਾ ਕੰਡਿਆਂ ਤੇ ਸੌਣਾ ਪਵੇ, ਅੱਕਾਂ ਦੀਆਂ ਕੁੱਕੜੀਆਂ ਖਾ ਖਾ ਗੁਜ਼ਾਰਾ ਕਰਨਾ ਪਵੇ, ਪਰ ਧੰਨ ਭਾਈ ਮਰਦਾਨਾ। ਅਸੀਂ ਕਹਿੰਦੇ ਆ ਬਾਬੇ ਨਾਨਕ ਨੇ ਭਾਈ ਮਰਦਾਨੇ ਵਰਗੇ ਮਰਾਸ਼ੀ ਨੂੰ ਛੋਟੀ ਜਾਤ ਵਾਲੇ ਨੂੰ ਨਾਲ ਰੱਖਿਆ। ਗੱਲ ਇੰਨੀ ਨਹੀਂ, ਗੱਲ ਪੂਰੀ ਉਦਣ ਹੁੰਦੀ ਹੈ ਜਿੱਦਣ ਇਹ ਨਹੀਂ ਸਮਝਦੇ ਆ ਵੀ ਰੱਖਣ ਵਾਲੇ ਨੇ ਰੱਖਿਆ, ਪਰ ਧੰਨ ਮਰਦਾਨਾ ਜਿਹੜਾ ਬਿਨਾਂ ਕਿਸੇ ਲਾਲਚ ਤੋਂ ਗੁਰੂ ਨਾਨਕ ਦਾ ਸਾਥੀ ਬਣਿਆ ਉਹ ਤੁਰਿਆ, ਇਹਦਾ ਕ੍ਰੈਡਿਟ ਮਿਲੇਗਾ ਭਾਈ ਮਰਦਾਨਿਆਂ ਨੂੰ। ਬਾਬੇ ਨੇ ਖੋਰੇ ਕਿੰਨਿਆਂ ਨੂੰ ਕਿਹਾ ਹੋਣਾ ਤੁਰੋ, ਪਰ ਤੁਰਿਆ ਮਰਦਾਨਾ। ਸ੍ਰੀ ਚੰਦ ਨਹੀਂ ਤੁਰੇ, ਮਰਦਾਨਾ ਤੁਰਿਆ। ਤੇ ਨਾਲੇ ਨਾ ਇਹੋ ਜਿਹੇ ਹਾਲਾਤਾਂ 'ਚ ਤੁਰਨਾ ਬੜਾ ਔਖਾ ਹੁੰਦਾ ਜਦੋਂ ਅੱਗੇ ਭੁੱਖ ਦਿਸਦੀ ਹੋਵੇ, ਦੁੱਖ ਦਿਸਦੇ ਹੋਣ, ਤਕਲੀਫਾਂ ਦਿਸਦੀਆਂ ਹੋਣ, ਮੁਸ਼ਕਲਾਂ ਦੇ ਪਹਾੜ ਦਿਸਦੇ ਹੋਣ। ਕੋਈ ਤਨਖਾਹ ਨਹੀਂ ਸੀ ਬਾਬਾ ਹਰ ਮਹੀਨੇ ਦਿੰਦਾ, ਲੈ ਮਰਦਾਨਿਆਂ ਪੈਸਾ 'ਚ ਮੈਨੂੰ ਮਿਲਿਆ ਤੇ ਤੈਨੂੰ ਹਿੱਸਾ ਦੇ ਦਿਆਂ ਮੈਂ, ਏਦਾਂ ਨਹੀਂ ਸੀ। ਉਹ ਤੇ ਪਿਆਰ ਤੁਰੇ ਸੀ ਦੋਵੇਂ। ਗੁਰੂ ਨਾਨਕ ਕਹਿੰਦੇ ਮੈਂ ਤੁਰਨਾ ਹੈ, ਤੇ ਮਰਦਾਨਾ ਕਹਿੰਦਾ ਮੈਂ ਤੁਹਾਡਾ ਸਾਥ। ਚਲੋ ਬਾਬਾ ਜੀ ਉਮਰ ਵਿੱਚ ਮਰਦਾਨਾ ਵੱਡਾ, ਪਰ ਕਹਿੰਦਾ ਸੱਚੇ ਪਾਤਸ਼ਾਹ, ਕਹਿੰਦਾ ਸਤਿਗੁਰ, ਕਹਿੰਦਾ ਮੇਰਾ ਮਾਲਕ ਮੁਸਲਮਾਨ ਹੈ। ਨਾਲੇ ਪੱਕੇ ਮੁਸਲਮਾਨ ਤੁਹਾਨੂੰ ਪਤਾ ਕਿੰਨੇ ਕੱਟੜ ਹੁੰਦੇ ਆਪਣੇ ਧਰਮ ਦਾ, ਪਰ ਗੁਰੂ ਨਾਨਕ ਦਾ ਸਾਥੀ ਬਣ ਕੇ ਤੁਰਿਆ। ਮੇਰੀ ਬੇਨਤੀ ਹੈ ਮਰਦਾਨੇ ਵਰਗੇ ਸਾਥੀਆਂ ਨੂੰ ਬਾਬੇ ਨਾਨਕ ਦੀ ਉਦੋਂ ਵੀ ਬਾਬੇ ਨਾਨਕ ਨੂੰ ਲੋੜ ਸੀ, ਤੇ ਅੱਜ ਵੀ ਸਾਥੀਆਂ ਦੀ ਲੋੜ ਹੈ ਜਿਹੜੇ ਭੁੱਖ ਝੱਲ ਰੱਖਣ, ਜਿਹੜੇ ਉੱਜੜਨ ਲਈ ਤਿਆਰ ਹੋ ਸਕਣ, ਜਿਹੜੇ ਆਖਣ ਮੈਂ ਉੱਜੜ ਸਕਦਾ। ਹਰ ਇੱਕ ਨੇ ਮਰਨਾ ਹੈ, ਹੌਸਪੀਟਲ ਦੀ ਮੰਜੀ ਤੇ ਮਰ ਜਾਣਾ। ਮੇਰਾ ਦਾਦਾ ਮੰਜੀ ਤੇ ਮਰਿਆ, ਮੇਰਾ ਪੜਦਾਦਾ ਮੰਜੀ ਤੇ ਮਰਿਆ। ਅੱਜ ਇੱਕ ਗੱਲ ਸੁਣਦਾ ਸੀ ਵੀਰ ਦੀ, ਉਹ ਕਹਿੰਦਾ ਤੇਰਾ ਪਿਓ ਕਿੱਥੇ ਮਰਿਆ? ਕਹਿੰਦੇ ਸਮੁੰਦਰ ਚ ਮਰਿਆ। ਦਾਦਾ ਮਰਿਆ, ਕਹਿੰਦੇ ਉਹ ਵੀ ਸਮੁੰਦਰ ਚ ਮਰਿਆ। ਲੱਭਦਾ ਹੀਰੇ ਮੋਤੀ ਲੱਭਦਾ, ਸਮੁੰਦਰਾਂ ਚ ਵੜਦੇ ਡੂੰਘੀਆਂ ਤਾਰੀਆਂ ਲਾਉਂਦੇ। ਕਹਿੰਦੇ ਤੇਰਾ ਦਾਦਾ ਕਿੱਥੇ ਮਰਿਆ? ਕਹਿੰਦੇ ਸਮੁੰਦਰ। ਪੜਦਾਦਾ ਕਿੱਥੇ ਮਰਿਆ? ਕਹਿੰਦੇ ਸਮੁੰਦਰ। ਤੈਨੂੰ ਸਮੁੰਦਰ ਚੋਂ ਡਰ ਨਹੀਂ ਲੱਗਦਾ? ਕਹਿੰਦਾ ਨਹੀਂ ਲੱਗਦਾ। ਏਦਾਂ ਹੀ ਕੱਢਦੇ ਰਹੇ ਹੀਰੇ ਮੋਤੀ, ਇੱਕ ਦਿਨ ਮਰ ਗਏ ਸਮੁੰਦਰਾਂ ਚੋਂ। ਕਹਿੰਦੇ ਤੇਰਾ ਦਾਦਾ? ਕਹਿੰਦੇ ਮੇਰਾ ਦਾਦਾ ਮੰਜੀ ਤੇ ਮਰਿਆ। ਪੜਦਾਦਾ ਕਹਿੰਦੇ ਉਹ ਵੀ ਮੰਜੀ ਤੇ। ਤੇਰਾ ਪਿਓ ਕਹਿੰਦੇ ਉਹ ਵੀ ਮੰਜੀ ਤੇ, ਤੂੰ ਵੀ ਮੰਜੀ ਤੇ। ਕਹਿੰਦੇ ਇਹਦੇ ਨਾਲੋਂ ਤਾਂ ਫਿਰ ਸਮੁੰਦਰਾਂ ਚ ਮਰੇ ਬੰਦਾ ਕੁਝ ਕਰੇ ਤੇ ਸਹੀ, ਮਰਨਾ ਤੇ ਹੈ ਹੀ ਹੈ। ਮਰੋ ਹੋ, ਹਰ ਇੱਕ ਨੇ ਮਰਨਾ ਜਾਣਾ। ਕਹਿੰਦੇ ਨੇ ਲੱਤਾਂ ਜੀਆਂ ਘੜੀ ਤੇ ਤੁਰਦੇ ਜਾਣਾ ਹੀ ਇੱਕ ਦਿਨ। ਚਲੋ ਬਾਬੇ ਦੇ ਸਾਥੀ ਬਣ ਕੇ ਮਰੀ, ਮਰਨਾ ਤੇ ਹੈ ਹੀ ਹੈ। ਮਰਦਾਨਾ ਕਹਿੰਦਾ ਹੋਣਾ ਮਰਨਾ ਤੇ ਹੈ ਹੀ ਉਹ। ਚਲੋ ਗੁਰੂ ਨਾਨਕ ਦੇ ਸਾਥੀ ਬਣ ਕੇ ਮਰੀ। ਇੱਥੇ ਤੇ ਘੋੜੀਆਂ ਅੱਡਦੇ ਆਪਣੀਆਂ ਮੰਗਾਂ ਆਪਣੀਆਂ ਡਿਮਾਂਡਾਂ ਲੈ ਕੇ, ਆਹ ਦਿਓ ਜੀ, ਆਹ ਦਿਓ ਜੀ, ਆਹ ਦਿਓ ਜੀ। ਅਗਲਿਆਂ ਨੇ ਲੁਕੋਤੀ ਸਾਡੀ ਵਿਚਾਰਧਾਰਾ, ਦੱਬ ਦਿੱਤੀ ਹੈ, ਨਹੀਂ ਆਉਣ ਦਿੰਦੇ ਬਾਹਰ ਅਗਲੇ। ਤੁਸੀਂ ਮਾੜੀ ਜੀ ਗੱਲ ਕਰਕੇ ਵੇਖੋ, ਗੋਲੀਆਂ ਲੈ ਪੈਣਗੇ, ਉਹਨਾਂ ਨੇ ਨਹੀਂ ਆਉਣ ਦੇਣੀ ਬਾਹਰ। ਪਰ ਹਿੰਮਤ ਕਰੋ ਪਿਆਰਿਓ, ਭਾਈ ਮਰਦਾਨੇ ਵਾਲੀ ਦਲੇਰੀ ਵਿਖਾਓ, ਚੱਲ ਬਾਬਾ ਤੇਰੇ ਸਾਥੀ ਆ, ਤੇਰਾ ਸਾਥ ਦਿਆਂਗੇ। ਆ ਗੁਰੂ ਨਾਨਕ ਦੀ ਸੋਚ ਨੂੰ, ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਤੁਹਾਡੇ ਸਾਥ ਦੀ, ਸਾਰਿਆਂ ਦੇ ਸਾਥ ਦੀ ਬਹੁਤ ਲੋੜ ਹੈ। ਅੱਜ ਸਾਥ ਦੇਣਾ ਬੜਾ ਸੌਖਾ ਹੈ ਤੈਨੂੰ। ਉਹ ਬਾਬਾ ਉਹ ਤੇ 10-10 ਸਾਲ ਨਹੀਂ ਮੁੜਿਆ ਮਰਦਾਨਾ, 10-10 12-12 ਸਾਲਾਂ ਦੀਆਂ ਉਦਾਸੀਆਂ ਗੁਰੂ ਨਾਨਕ ਦੀ। 12 ਸਾਲ ਘਰ ਛੱਡ ਕੇ ਤੁਰ ਜਾਣਾ, 12 ਸਾਲ ਮੁੜਨਾ ਹੀ ਨਹੀਂ। ਪਰ ਹੁਣ ਤੇ ਸੌਖਾ ਹੀ ਬੜਾ, ਹੁਣ ਤੇ ਤੂੰ ਜੋਗੀ ਨੂੰ ਉੱਥੇ ਦੱਸਣ ਥੋੜਾ ਜਾਣਾ, ਤੂੰ ਤੇ ਘਰ ਬੈਠਾ ਮੈਸੇਜ ਭੇਜ ਦੇਣਾ ਵੀ ਇੱਦਾਂ ਗੱਲ ਹੈ। ਅਗਲਾ ਤੇਰੇ ਨਾਲ ਗੱਲ ਕਰਦਾ, ਤੂੰ ਹੋਰ ਗੱਲ ਕਰੇਗਾ। ਕਰਦਿਆਂ ਕਰਦਿਆਂ ਕਈ ਕਨਵਿੰਸ ਹੋਣ ਵਾਲੇ ਨਾ ਜਿਹੜੇ, ਉਹ ਤੇਰੀ ਗੱਲ ਕਰਦਿਆਂ ਕਰਦਿਆਂ ਹੋ ਜਾਣੇ। ਤੂੰ 2-4 ਮਹੀਨੇ ਲਾ ਹੋ ਜਾਣੇ, ਆ ਸਾਡੇ ਵਰਗੇ ਮੈਂ ਕਿਤੇ ਪਹਾੜਾਂ ਤੇ ਚੜਿਆ ਫਿਰਦਾ। ਅਸੀਂ ਇੱਥੇ ਆਪਾਂ ਇੱਥੇ ਇੱਥੇ ਇੱਥੇ ਬੈਠੇ ਹਾਂ, ਸਪੀਕਰ ਵਿੱਚ ਬੋਲਦਾ ਕਿੰਨੀ ਦੂਰ ਤੱਕ ਆਵਾਜ਼ ਜਾਂਦੀ, ਕਿੰਨਾ ਸੌਖਾ ਇੰਟਰਨੈਟ ਦੇ ਉੱਤੇ ਦੀਵਾਨ ਚੱਲਦਾ, ਘਰ ਘਰ ਦੇ ਵਿੱਚ ਸੁਣਿਆ ਜਾਂਦਾ, ਕਿੰਨੀ ਦੂਰ ਤੱਕ ਆਵਾਜ਼ ਜਾਂਦੀ ਹੈ। ਅੱਜ ਤੇ ਸੌਖਾ ਹੀ ਬੜਾ, ਬਸ ਇੱਕ ਵਾਰੀ ਤੁਸੀਂ ਕੋਸ਼ਿਸ਼ ਕਰੋ, ਯਤਨ ਕਰੋ। ਤੇ ਧੰਨ ਭਾਈ ਮਰਦਾਨੇ ਵਰਗੇ ਜਿਹਨਾਂ ਸਾਰੀ ਜ਼ਿੰਦਗੀ ਗੁਰੂ ਨਾਨਕ ਨਾਲ ਲਾ ਲਈ, ਇਹ ਸਗਰੇ ਪਾਤਸ਼ਾਹ ਸਾਡੇ ਤੇ ਵੀ ਮਿਹਰ ਕਰੋ। ਅੱਜ ਨਾ ਬਕਸੇ ਲਾਏ ਆ ਦੋਵੇਂ ਨਵੇਂ, ਇਸ ਕਰਕੇ ਸਾਜਾਂ ਦੀ ਆਵਾਜ਼ ਸਹੀ ਨਹੀਂ ਆਉਂਦੀ ਪਈ, ਜਾਂ ਦੇ ਬੇਸ ਪਤਾ ਨਹੀਂ ਵੱਧ ਹੈ ਪਤਾ ਨਹੀਂ ਘੱਟ ਹੈ, ਕੁਛ ਫਰਕ ਹੈ ਅੱਜ ਜ਼ਰੂਰ। ਪਰ ਚਲੋ ਕੋਈ ਨਹੀਂ, ਆਓ ਹਾਜ਼ਰ ਰਹੋ, ਪਿਆ ਦਿਓ, ਦੋ ਚਾਰ ਬੇਨਤੀਆਂ ਕਰਨੀਆਂ ਨੇ ਸਕਾ ਨਾਲ। ਦੋ ਘੰਟੇ ਤੇ ਲੰਘ ਗਏ ਆਪਣੇ, ਕਿੰਨੇ ਸੋਹਣੇ ਬੈਠੇ, ਬਸ ਆਪਾਂ ਹੁਣ ਸਮਾਪਤੀ ਵਾਲੇ ਪਾਸੇ ਚੱਲਣਾ।
1: ਕਿਤੇ ਮੇਰੀ ਵੀਰ ਭਾਈ ਰਬਾਵੇ,
0: ਇਹ ਅਰਦਾਸ ਹੈ, ਤੂੰ ਅੱਗੇ ਫਿਰ ਕੀ ਕਹਿਣਾ। ਚਲੋ ਭਾਈ।

0: Agite.
1: ਸਾਰੀ ਜ਼ਿੰਦਗੀ ਭਾਈ ਮਰਦਾਨੇ ਨੇ ਲਾਈ ਦੀ ਤੇ ਫਿਰ ਨਭਾਈ ਸਾਥ ਦਿੱਤਾ ਗੁਰੂ ਨਾਨਕ ਦਾ। ਸਾਥੀਆਂ ਦੀ ਲੋੜ, ਸਾਥੀਆਂ ਦੀ ਇਸ ਵਿਚਾਰਧਾਰਾ, ਇਸ ਸੋਚ ਨੂੰ ਸਾਥ ਦੀ ਲੋੜ। ਜਿਹੜੇ ਆਲੇ ਦੁਆਲੇ ਫਿਰਦੇ ਨਾ ਪਿਆਰੇ, ਉਹ ਪਿਆਰ ਕਰਨ ਵਾਲੇ ਹੈ ਨਹੀਂ, ਉਹ ਦੱਬਣਾ ਚਾਹੁੰਦੇ, ਉਹ ਲੁਕੋ ਕੇ ਰੱਖਣਾ ਚਾਹੁੰਦੇ, ਉਹ ਦੁਨੀਆ ਸਾਹਮਣੇ ਜਾਵੇ ਉਹ ਚਾਹੁੰਦੇ ਨਹੀਂ। ਤਾਂ ਕਰਕੇ ਤਕੜੇ ਹੋਵੋ, ਕੈਮ ਹੋਵੋ। ਸੋ ਆਪਾਂ ਜੋ ਜੋ ਸ਼ਬਦ ਪੜ੍ਹ ਰਹੇ ਸੀ ਵੀ ਰਾਜ ਲੀਲਾ ਤੇਰੇ ਨਾਮ ਬਣਾਈ, ਯੋਗ ਬਣਿਆ ਤੇਰਾ,

0: ਨਿਯਮ ਨੂੰ ਸਮਝ ਕੇ ਹੁਕਮ ਨੂੰ ਸਮਝਣਾ ਕੀ ਹੈ ਜਿਹੜਾ ਨਿਯਮ ਚੱਲ ਰਿਹਾ ਜਿਸ ਨਿਯਮ ਹੁਕਮ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਲਾਅ ਆਫ ਨੇਚਰ ਉਹ ਨਿਯਮ ਨੂੰ ਸਮਝ ਕੇ ਬੰਦਾ ਜ਼ਿੰਦਗੀ ਜਿਉਣ ਦਾ ਸਵਾਦ ਮਾਣਦਾ ਫਿਰ ਦੁਬਾਰਾ ਬੋਲੋ
1: ਹੁਕਮ ਬੂਝ ਰੰਗ ਰਸ ਮਾਣੇ ਸਤਿਗੁਰ ਸੇਵਾ ਮਹਾਨਿਰਵਾਣੇ
0: ਮਹਾਨਿਰਵਾਣੇ ਅਸਲ ਮੁਕਤੀ ਸੱਚੇ ਗਿਆਨ ਨਾਲ ਮਿਲਦੀ ਹੈ ਬੰਦਿਆ ਬੰਧਨਾਂ ਵਿੱਚੋਂ ਮੁਕਤ ਉਦੋਂ ਹੁੰਦਾ ਜਦੋਂ ਗਿਆਨ ਹੋਵੇ ਸੱਚਾ ਗਿਆਨ ਨਾਲ ਨਿਰਵਾਣ ਪਦਵੀ ਮਿਲਦੀ ਹੈ ਬੰਧਨ ਟੁੱਟਦੇ ਹਾਂਜੀ

ਛੇਤੀ ਮੁੱਕ ਜਾਂਦਾ। ਰਾਜਾ ਕਹਿੰਦਾ ਚੱਲ ਗੱਲ ਤੇ ਤੇਰੀ ਠੀਕ ਹੈ, ਸਲਾਹ ਚਲੋ ਤੇਰੀ ਵਧੀਆ ਹੈ, ਇਸ ਵੇਲੇ ਕਿਉਂ ਸਲਾਹ ਦੇਣ ਆਇਆ? ਕਹਿੰਦਾ ਮੇਰੀ ਘਰਵਾਲੀ ਨੇ ਕਿਹਾ ਵੀ ਹੁਣੇ ਦੱਸ ਗਿਆ ਰਾਜੇ। ਰਾਜਾ ਕਹਿੰਦਾ ਤੇਰੇ ਲਈ ਸੇਬ ਕੱਟਾਂ ਫਿਰ ਮੈਂ, ਹੁਣ ਹੀ ਕਹਿੰਦੇ ਸੇਬ ਕੱਟਾਂ ਤੇਰੇ ਵੀ ਜਿਹੜਾ ਹੁਣ ਇਸ ਵੇਲੇ ਮੈਨੂੰ ਸਲਾਹ ਦੇਣ ਆਇਆ। ਸੋ ਮੇਰੀ ਗੱਲ ਸਮਝਿਓ ਵੀ ਕਿਤੇ ਨਾ ਕਿਤੇ ਸਾਡੇ ਹੈ ਸੇਬ ਖਾਣ ਵਾਲੀ ਹੈ ਸਾਡੇ, ਭਾਵੇਂ ਜਿੰਨਾ ਮਰਜ਼ੀ ਤੁਸੀਂ ਕਹੀ ਜਾਓ। ਮੇਰੀ ਤੇ ਬੜੀ ਚੱਲ ਚੱਲ ਦੀ ਬੀਬੀਆਂ ਦੀ ਹੁੰਦੀ ਘਰ, ਭਾਵੇਂ ਜਿੰਨਾ ਮਰਜ਼ੀ ਉਹਨਾਂ ਨੂੰ ਸਭ ਪਤਾ ਹੁੰਦਾ, ਜਿਹੜਾ ਉਹਨਾਂ ਨੂੰ ਸਭ ਪਤਾ ਵੀ ਕਿੱਦਾਂ ਚਲਾਉਣਾ, ਜਿਹੜੇ ਸੁਭਾਅ ਦਾ ਹੈ ਤੂੰ, ਤੇ ਜੇ ਸਾਰਿਆਂ ਦੇ ਇੱਦਾਂ ਹੀ ਚੱਲਦਾ ਫਿਰ ਮੇਰੇ ਵਰਗਾ ਕਿੱਥੇ ਬਾਹਰ ਹੋ ਜਾਂਦਾ? ਮੇਰੇ ਤੇ ਵੀ ਤੇ ਦਮਕਾ ਚੱਲਣਾ ਹੀ ਸੀ। ਹੁਣ ਉੱਥੇ ਜੇ ਬਾਹਰਲੇ ਦੇਸ਼ 'ਚ ਜਾਂਦੇ ਆ, ਕਦੇ ਕੋਈ ਹੋਰ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨਾਲ ਵਾਹ ਪੈਂਦਾ ਹੈ, ਤੇ ਮਾਂ ਤੇ ਫੋਨ ਕਰੇ ਤੇ ਨਹੀਂ ਵੀ ਚੁੱਕੀਦਾ, ਤੇ ਜਦੋਂ ਘਰੋਂ ਜਾਣਾ ਸੀ ਫਿਰ ਤੇ ਖਤਰਾ ਵੀ ਪੈਣਾ ਸੀ। ਤਾਂ ਕਰਕੇ ਰੀਜਲਿੰਗ ਰੇਡੀ ਹੈ ਨਾ, ਸਹੀ ਲਿਓ। ਮੈਂ ਕੋਈ ਵਾਖਾ ਨਹੀਂ ਵਿਆਹ ਕਰਾਇਆ ਤੇ ਕਰਾਇਆ, ਇਹਦੇ ਵਿੱਚ ਕੋਈ ਫਰਕ ਨਹੀਂ। ਗ੍ਰਿਸ਼ਤੀ ਬੰਦੇ ਆਏ ਤੇ ਮੈਂ ਨਹੀਂ ਗ੍ਰਿਸ਼ਤੀ ਵਿਆਹ ਕਰਾਇਆ, ਕੋਈ 1% ਤੁਹਾਡੇ ਤੇ ਮੇਰੇ ਤੇ ਫਰਕ ਨਹੀਂ, ਕੋਈ ਖਾਸ ਨਹੀਂ ਕੋਈ ਆਮ ਨਹੀਂ, ਆਪਾਂ ਸਾਰੇ ਇੱਕੋ ਜਿਹੇ ਆ। ਤੂੰ 2 ਕਰਾ ਲੈ, ਘਰ ਵਾਲੀ ਚੜ੍ਹਾਈ ਕਰਕੇ ਬੰਦਾ ਦੂਜਾ ਕਰਾ ਲੈਂਦਾ, ਡਿਵੋਰਸ ਹੋ ਗਿਆ ਦੂਜਾ ਕਰਾ ਲੈਂਦਾ, ਪਰ ਇਹਦੇ ਵਿੱਚ ਕੋਈ ਹੰਕਾਰ ਵਾਲੀ ਗੱਲ ਨਹੀਂ ਹੁੰਦੀ ਕਿ ਇਹ ਬੰਦੇ ਨੇ ਵਿਆਹ ਵੀ ਕਰਾਇਆ ਜੀ ਇਹ ਮਹਾਨ ਹੋ ਗਿਆ, ਕੋਈ ਮਹਾਨਤਾ ਨਹੀਂ। ਹਾਂ, ਤੁਸੀਂ ਬਚ ਕੇ ਆਪਣੇ ਜੀਵਨ ਨੂੰ ਸਹੀ ਰੱਖੋ, ਆਪਣੇ ਆਪ ਨੂੰ ਕੰਟਰੋਲ ਰੱਖੋ ਤੇ ਕੋਈ ਗੱਲ ਨਹੀਂ, ਕੋਈ ਫਰਕ ਨਹੀਂ। ਕਰਾਉਣਾ ਨਾ ਕਰਾਓ ਤੁਹਾਡੀ ਆਪਣੀ ਮਰਜ਼ੀ। ਵਿਦੇਸ਼ਾਂ ਦੇ ਵਿੱਚ ਹਜ਼ਾਰਾਂ ਬੱਚੇ ਆ ਜਿਹੜੇ ਨਹੀਂ ਵਿਆਹ ਕਰਾਉਂਦੇ, ਨਹੀਂ ਸ਼ਾਦੀ ਕਰਾਈ, ਸਾਰੀ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਾਇਆ, ਕੋਈ ਫਰਕ ਨਹੀਂ। ਰੀਜਨਿੰਗ ਜਿਹੜੀ ਹੈ ਨਾ ਉਹ ਸਹੀ ਹੋਵੇ। ਸੋ ਜਿਹੜਾ ਬੰਦਾ ਉਹਦੇ ਹੁਕਮ ਵਿੱਚ ਚੱਲਦਾ, ਪੰਗਤੀ ਦੁਆਰਾ ਸੁਣੋ, ਉਹ ਉਦਾਸੀ ਹੋਵੇ ਭਾਵੇਂ ਗ੍ਰਿਸ਼ਤੀ ਹੋਵੇ, ਉਹ ਪ੍ਰਵਾਨ

0: ਅਸਲ ਜਿਹੜਾ ਗਿਆਨ ਨਾਲ ਜੁੜਿਆ ਸਮਝ ਨਾਲ ਜੁੜਿਆ ਉਹ ਮੁਕਤ ਹੈ।
1: ਜਿਹੜਾ ਸਮਝਦਾਰ ਨਹੀਂ ਉਹ
0: ਉਦਾਸੀ ਹੋ ਕੇ ਵੀ ਬੰਧਨਾਂ ਚ ਪਿਆ ਹੈ, ਤੇ ਜਿਹੜਾ ਸਮਝਦਾਰ ਹੈ ਉਹ ਦ੍ਰਿਸ਼ਟੀ ਹੋ ਕੇ ਵੀ ਬੰਧਨਾਂ ਚ ਨਹੀਂ ਪੈਂਦਾ। ਕਈ ਬੰਧਨਾਂ ਤੇ ਜਿਹੜੇ ਪਏ ਹੁਣ ਮੇਰੇ ਵਰਗਾ ਕਵੇ ਮੈਂ ਘਰ ਛੱਡਿਆ ਮੈਨੂੰ ਦੋ ਕਮਰੇ ਆਉਣੇ ਸੀ ਉੱਥੇ, ਘਰ ਵਾਲੇ ਕੀ ਕਰਦੇ ਦੋ ਕਮਰੇ ਪਾ ਦਿੰਦੇ ਤੇ ਹੰਕਾਰ ਕਰਾਂ ਤੇ ਇੱਥੇ 100 ਕਮਰਾ ਬਣਾ ਲਿਆ, ਨਿਆਣੇ ਜੰਮਦੇ ਦੋ ਹੁੰਦੇ ਤੇ ਇੱਥੇ ਤੇ 100 ਹੋ ਗਿਆ, ਹੁਣ ਅੱਜ ਇਹਨਾਂ ਨੂੰ ਸਾਂਭਣਾ ਪੈਣਾ ਮੇਰੇ ਜਥੇ ਦੇ ਸਿੰਘ ਕਹਿੰਦੇ ਗਾਂਹ ਵੀ ਗਾਂਹ ਬੱਚੇ ਹੈ, ਇਹ ਕਾਹਦਾ ਮਾਣ ਹੋਇਆ ਤੇ ਅਸੀਂ ਦੋ ਬੱਚੇ ਛੱਡ ਦਿੱਤੇ ਜੀ, ਅਸੀਂ ਜੀ ਪਰਿਵਾਰ ਛੱਡ ਦਿੱਤਾ ਜੀ। ਬੰਧਨਾਂ 'ਚ ਪੈਣਾ ਜਿਹੜੇ ਬੰਦੇ ਨੇ, ਹਰ ਵੇਲੇ ਮੇਰੇ ਮਨ 'ਚ ਇਹੀ ਚੱਲੀ ਜਾਵੇ ਮੇਰਾ ਪਰਮੇਸ਼ੁਰ ਦੁਆਰ ਨਾ ਛੱਡਿਆ ਜਾਵੇ, ਕਿਤੇ ਇਹ ਉੱਜੜ ਨਾ ਜਾਵੇ, ਕਿਤੇ ਇੱਥੇ ਇੱਦਾਂ ਨਾ ਹੋ ਜਾਵੇ, ਕਿਤੇ ਇਹ ਤੇ ਬੜਾ ਵੱਡਾ ਗ੍ਰਸਤ ਹੋ ਗਿਆ, ਇਹ ਤੇ ਵੱਡਾ ਵੱਡਾ ਝਮੇਲਾ ਖੜਾ ਹੋ ਗਿਆ। ਜਿਹਨੂੰ ਸਮਝ ਹੋਵੇ ਉਹ ਗ੍ਰਸਤੀ ਵੀ ਨਿਰਮਾਣ ਹੈ, ਜਦੋਂ ਬੇਅਗਲ ਹੈ ਜਿਹੜਾ ਉਹ ਘਰ ਬਾਰ ਛੱਡ ਕੇ ਵੀ ਪਕੜ ਵਿੱਚ ਨਹੀਂ ਗਿਆ, ਛੱਡ ਨਾ ਸਕਿਆ। ਅਕਲ ਸਭ ਤੋਂ ਵੱਡੀ ਚੀਜ਼ ਹੈ, ਸਮਝ ਹੋਵੇ ਉਦਾਸੀ ਤੇ ਗ੍ਰਸਤੀ ਦੋਵੇਂ ਪ੍ਰਮਾਣ ਹੈ। ਸਮਝ ਹੋਵੇ ਬੰਦੇ ਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਗਿਆਨ, ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ ਜੀ ਨੌਲੇਜ, ਤੇ ਗਿਆਨ ਕਿੱਥੋਂ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ, ਗਿਆਨ ਹੀ ਲੈਣਾ, ਗਿਆਨ ਸਾਡਾ ਗੁਰੂ ਹੈ, ਗਿਆਨ ਤੱਕ ਪਹੁੰਚਣਾ ਭਾਈ। ਹਾਂਜੀ,

ਜਿਹਨੂੰ ਬਸ ਨਾਮ ਨਿਧਾਨ ਖਜ਼ਾਨਾ ਜਿਹਨੂੰ ਗਿਆਨ ਦਾ ਮਿਲਿਆ ਉਹਦਾ ਖਜ਼ਾਨਾ ਪੂਰਾ ਭਰਿਆ ਹੋਇਆ ਭਰਪੂਰ ਹੈ ਇਹਨਾਂ ਕਹਿ ਲਓ ਆ ਖਜ਼ਾਨਾ ਭਰਿਆ ਹੋਇਆ ਜਿਹਨੂੰ ਸਮਝ ਆ ਗਈ ਅਕਲ ਆ ਗਈ ਇਹਦੀ ਲੋੜ ਹੈ ਸੋ ਇਸ ਕਰਕੇ ਪਿਆਰੇ ਹੋ ਆਪਾਂ ਆਪਣੀ ਜ਼ਿੰਦਗੀ ਵਿੱਚ ਸਮਝ ਲੈਣ ਦੀ ਅਕਲ ਲੈਣ ਦੀ ਕੋਸ਼ਿਸ਼ ਕਰੀਏ ਪਰਮਾਤਮਾ ਦਾ ਰੂਪ ਆ ਆਪਾਂ ਸਾਰੇ ਪਰਮਾਤਮਾ ਸਾਡੇ ਨਾਲੋਂ ਵੱਖਰਾ ਨਹੀਂ ਸਾਡੇ ਨਾਲੋਂ ਦੂਰ ਨਹੀਂ ਸਾਡੇ ਨਾਲੋਂ ਅੱਗ ਨਹੀਂ ਸਾਰੇ ਪਰਮਾਤਮਾ ਸਾਡੇ ਸਾਰਿਆਂ 'ਚ ਵੱਸਦਾ ਇਹ ਵਿਚਾਰਧਾਰਾ ਸਾਨੂੰ ਸਾਡੀ ਕੌਮ ਨੂੰ ਵੱਖਰੀ ਕੌਮ ਬਣਾਉਂਦੀ ਮੈਂ ਬੇਨਤੀ ਕਰਦਾ ਸੁਣੋ ਸਿੱਖ ਵੱਖਰੀ ਕੌਮ ਹੈ ਜੇ ਮਨੌਤ ਉਹੀ ਹੈ ਫਿਰ ਵੱਖਰੇ ਕਿੱਦਾਂ ਹੋਏ ਜਿੱਦਾਂ ਉਹ ਰੱਬ ਨੂੰ ਮੰਨਦੇ ਹੈ ਉੱਦਾਂ ਹੀ ਅਸੀਂ ਰੱਬ ਨੂੰ ਮੰਨਦੇ ਹਾਂ ਰੱਬ ਨੇ ਕਰਨਾ ਹੈ ਸਾਇੰਸਦਾਨ ਕੋਈ ਤਕੜਾ ਪੁੱਛਦਾ ਕਹਿੰਦਾ ਕੌਣ ਕਰੇਗਾ

0: آپ کرے گا رب نے کر دینا ادا ہی ہندو کہیں ادا ہی مسلمان کہیں ادا ہی سکھ کہیں پھر وکھرا کتنا ہوا جدو تھی ای کہنا ہے سارے بابے نے تو سانو یہ دسیا کٹ کٹ میں ہر رب تیرے جائے بلہاری قدرت یہ مطلب کنے کرنا ہے
1: تم کرنا
0: وڈے وڈے سائنٹسٹ پوچھنا انہوں کو اسی کرنا جی سڈے کیتے ہونا سانو گرو گرنتھ صاحب نے دسیا کرو کرت کرو کم کرو ادم کرندے ہیں جیو تو کرنا پینا کہن گیا گل کرن والی گل تیری ٹھیک ہے آپ ہو جانا یہ نہیں کیتے ہیں تو ہونا ہے یہ رب منگنے ہیں جہاں سب پاسے دسیا ہوا سڈے تے سارے اچھے وہ رب کو منگ رہے ہیں جہاں بندے تو وقت بیٹھا وہ نہیں منگنا سو کرو اور واسطہ جنیا کرنی ہے چیتا رکھے ارداس تو بعد نال ہی کہہ دینا بھی آرداس کر لی ہوں وہ کام آپ شروع کریے جہاں بھی کام لی ارداس کر ادھر ہی شروع کرو تندرستی بخشو جی ہوں پھر نال ہی کہنا اچھا ہوں پکوڑیا کا خیال رکھنا پینا ہوں میں میٹھے کا خیال رکھنا شوگر والے جنے کہن مہاراج شوگر تو بچا لو ایدا کہہ لو پھر رب کی دے گرو صاحب اگوں کہن گے رب کی دے تیرے تے پھر ہوں خیال رکھی رب نو کی کہنا ربا میرا شوگر دا خیال رکھی یہی کہنا میری بیماری دا تو خیال رکھی تے رب کدے جائے تیرے تے گرو صاحب نے تینوں ایں کہہ دینا تے پھر ہن کہن گے رکھ لے پھر خیال سدھی دی گل دساں کہ بالکل سدھے شبداں دی کوئی فور چھوڑ دی کریے گرو صاحب سانوں ایں کہندے ہیں جویں اپا کئی واری بی بی نو کہندے سی گھروں آ کے سکولوں آ کے ممی نو کہنا بی بی چلو بی بی شبد ورت لو بی بی اے پانی لیا دے ایسا کہنا بیبی کئی بار پھر بیبی بھی کہیں تیرے ستے مینو ادا لگتا ہے بھی گرو گرنتھ صاحب کن سوکھا کر لو ای کر لو سچے پاتشاہ کام کر دے اگوں پتہ کی ہوں تیرے ستے کرنا بس کرنا تینوں تیرے ستے جی ماں نہیں کہہ دینی سی تیرے ستے کرنا ہے ایسا ہی مینو لگتا ہے جی سب گھٹ سمجھو نا سب گھٹ رام بول رہا بلہاری قدرت بچیا یہ ارتھ سیدھا یہ بنتا کہ تیرے تے کر لے تیرے چ رب نہیں جمع ہی سیدا کر سوکھا کر تیرے چ رب کر چل چل سو اس کر کے بھائی جی یہ نکتا سمجھ آ جائے یہ وکھرا کر دینا سانو ساری دنیا نالوں وکھری سوچ وکھری سکھ قوم وکھری سوچ وکھری قوم ایدا وکھرے ہو گے جی منوت تیری ادا بھی ہوئی ہے جدا کی ہندو کی منوت ادا بھی تیری منوت جدا کی مسلمان کی منوت ادا بھی تیری منوت جدا عیسائی منگے ادا ہی تم منگا وکری قوم جدا ہوگی تھی ہرک دھرمی سے اگلا کہہ رہے دھرم کے کملے ہوں دھرم سے نشا ہے اگلے نے کہنا ہی سی ساری منوت ہی غلط ہے پر جہاں دھرم گرو نانک دستا ہے تو نشا ہے گرو صاحب سانو رب نال جوڑتے ہیں سیدا کہو بندے نے بندے نال ہی جوڑ دے تینوں تیرے نال جوڑ دے اس رب نال جوڑ دے جڑا بندے چ وستا ہے تا کر کے کدے نال جوڑ دے سانوں ساڈے نال سانوں کدے نال جوڑ دے ساڈے نال کینوں ملاوندے ہیں اپنے آپ نوں پہچان کی نہیں کراوندے ہیں جی بولو بولو اپنے آپ دی تک وچا کون پھردا ہے مسیح آپ ہی وچا کنو ملنا اپنے آپ کدے تک پہنچنا اپنے آپ تک من جو سروپ ہے اپنا آدی پیارے پکڑ کے گل کنیا سچیاں گلان کنیاں الجھائی ہوئی ہوں کتاباں پڑھ لو اتنے بڑے ودوانوں فلوسفر دیا خرید خرید کے پڑھ لو کتاباں میں کہنا سچی کہہ رہا ہے پڑھن کو جی نہیں کرتا بچارے ایک رب کے نال دوجا بھی ایک دیر کٹ کٹ والا منی جاندے ہیں ایک رب وکھرا بھی منی جاندے ہیں جیڑی مرضی کتاب چک کے ویکھو ہر کوئی ودوان ایدا ہی ہے تا کر کے پٹ سیاپا پاؤنڈے ہائے ٹڈرنگ والا ناستک ہے غلط پرچار کرتا ہے ٹھیک نہیں کرتا یہ بھی رب کو نہیں منتا یہ ادا کر دو ادا کر دو بھائی جو مرضی کر لو یہ تو ادا ہی ہونی ہے سچ یہ ہوئی ہے سارے من میں سچ یہ لگتا ہے جتنے مرضی دنیا کے کسی تھان سے بہ کے وچار کر لو تھی اپنی منوت اگے رکھو اسی اپنی منوت رکھا گے اسی ادا سمجھے آئے تھی کتنا سمجھو اتنے رکھو
1: ਇੱਕ ਗੱਲ ਸੁਣਿਓ ਵੀਰੋ, ਹੁਣ ਹੁਣ ਅਗਲਾ ਦਸ ਸ਼ਬਦ ਬਾਣੀ ਦੇ ਸੁਣਾਉਂਦਾ ਹੈ ਵੀ ਬਾਣੀ ਕਿਤੇ ਲਿਖਿਆ ਅਲੱਗ ਕੁਦਰਤ ਹੈ ਰੱਬ ਅਲੱਗ ਹੈ। ਮੈਂ ਦਸ ਸੁਣਾ ਦਿੰਦਾ, ਮੈਂ ਕਹਿੰਦਾ ਘੱਟ ਘੱਟ ਕੇ ਬਾਣੀ ਦੇ ਹੀ ਲਿਖਿਆ, ਇਹ ਨਹੀਂ ਮੈਂ ਕਹਿੰਦਾ ਸਤਿਗੁਰੂ ਏਦਾਂ ਕਹਿੰਦੇ, ਸਤਿਗੁਰੂ ਏਦਾਂ ਕਹਿੰਦੇ, ਸਤਿਗੁਰੂ ਏਦਾਂ ਕਹਿੰਦੇ, ਮਹਾਰਾਜ ਏਦਾਂ ਸਮਝਾਉਂਦੇ, ਦੂਜਾ ਕਹਿੰਦਾ ਮਹਾਰਾਜ ਏਦਾਂ ਸਮਝਾਉਂਦੇ, ਏਦਾਂ ਨਹੀਂ। ਤੁਸੀਂ ਗੱਲ ਜਦੋਂ ਵੀ ਡਿਸਕਸ਼ਨ ਕਰਦੀ ਨਾ ਕਦੇ ਵੀਰੋ ਦੇਵਤਾ ਰੱਖਿਓ, ਡਿਸਕਸ਼ਨ ਕਰਨ ਦਾ ਨੁਕਤਾ ਦਿਮਾਗ 'ਚ ਰੱਖਿਓ। ਇੱਕੋ ਗੱਲ ਕਰੋ, ਗੁਰੂ ਸਾਹਿਬ ਏਦਾਂ ਸਮਝਾਉਂਦੇ, ਗੁਰੂ ਸਾਹਿਬ ਏਦਾਂ ਸਮਝਾਉਂਦੇ, ਏਦਾਂ ਨਹੀਂ। ਤੂੰ ਇਹ ਦੱਸ ਵੀ ਤੂੰ ਕਿਵੇਂ ਸਮਝਿਆ, ਇਹ ਨੁਕਤਾ ਰੱਖੋ। ਅਖੰਡ ਕੀਰਤਨੀ ਕਹਿੰਦੇ ਗੁਰੂ ਸਾਹਿਬ ਏਦਾਂ ਸਮਝਾਉਂਦੇ, ਟਕਸਾਲੀ ਕਹਿੰਦੇ ਗੁਰੂ ਸਾਹਿਬ ਏਦਾਂ ਸਮਝਾਉਂਦੇ, ਮਸ਼ੀਨਰੀ ਕਹਿੰਦੇ ਗੁਰੂ ਸਾਹਿਬ ਏਦਾਂ ਸਮਝਾਉਂਦੇ, ਨਾਨਕ ਸਰੀਏ ਕਹਿੰਦੇ ਗੁਰੂ ਸਾਹਿਬ ਏਦਾਂ ਸਮਝਾਉਂਦੇ। ਆਪਾਂ ਕਹੀਏ ਭਾਈ ਤੂੰ ਆਪਣੀ ਸਮਝ ਰੱਖ ਵੀ ਤੂੰ ਕੀ ਸਮਝ ਗਿਆ, ਉਹ ਹੋਰ ਤਰ੍ਹਾਂ ਸਮਝ ਗਿਆ, ਉਹ ਹੋਰ ਤਰ੍ਹਾਂ ਸਮਝ ਗਿਆ, ਉਹ ਹੋਰ ਤਰ੍ਹਾਂ ਸਮਝ ਗਿਆ। ਤੁਸੀਂ ਆਪੋ ਆਪਣੀ ਸਮਝ ਰੱਖੋ ਇੱਥੇ ਤੇ ਤੁਹਾਡੀ ਸਮਝ ਤੇ ਵਿਚਾਰ ਕਰੀਏ, ਕਮੈਂਟ ਅਸੀਂ ਸਮਝ ਤੇ ਕਰ ਸਕਦੇ ਹਾਂ ਵੀ ਤੇਰੀ ਸਮਝ ਤੇ ਕਮੈਂਟ ਕਰ ਸਕਦੇ ਹਾਂ, ਬਾਣੀ ਉੱਤੇ ਤੇ ਕੋਈ ਕਿੰਤੂ ਕਰ ਹੀ ਨਹੀਂ ਸਕਦਾ, ਬਾਣੀ ਤੇ ਕਿੱਦਾਂ ਕਮੈਂਟ ਕਰੇਗਾ ਕੋਈ। ਤੂੰ ਕਿਵੇਂ ਸਮਝਿਆ ਇਹ ਰੱਖ, ਅਸੀਂ ਆਪਣੀ ਗੱਲ ਦੱਸਦੇ ਹਾਂ ਵੀ ਅਸੀਂ ਇੱਦਾਂ ਸਮਝਦੇ ਹਾਂ, ਸਾਨੂੰ ਇੱਦਾਂ ਸਮਝ ਆਈ ਹੈ, ਮੈਂ ਆਪਣੀ ਸਮਝ ਰੱਖਾਂ, ਟਕਸਾਲ ਵਾਲੇ ਆਪਣੀ ਸਮਝ ਰੱਖਦੇ ਹਾਂ, ਨਾਨਕ ਸਰ ਵਾਲੇ ਆਪਣੀ ਸਮਝ ਰੱਖਦੇ ਹਾਂ, ਅਖੰਡ ਕੀਰਤਨੀ ਕਹਿਣ ਵੀ ਵਾਹਿਗੁਰੂ ਵਾਹਿਗੁਰੂ ਕਰਨਾ ਹੀ ਨਾਮ ਹੈ, ਅਸੀਂ ਇੱਦਾਂ ਸਮਝਦੇ ਹਾਂ, ਉਹ ਵੀ ਆਪਣੀ ਰੱਖਦੇ ਹਾਂ। ਫਿਰ ਉਹ ਸਾਰੀ ਸਮਝ ਨੂੰ ਦਸ ਤਰ੍ਹਾਂ ਬੰਦੇ ਸਮਝ ਗਏ, ਸਮਝਾਉਣ ਵਾਲਾ ਗੁਰੂ ਇੱਕ ਹੈ, ਸਮਝਣ ਵਾਲੇ ਦਸ ਹੈ, ਅਲੱਗ ਅਲੱਗ ਤਰੀਕਿਆਂ ਨਾਲ ਨੁਕਤਿਆਂ ਨਾਲ ਸਮਝ ਗਏ, ਇਹਨਾਂ ਦੀ ਜਿਹੜੀ ਸਮਝ ਹੈ ਇਹਦੇ ਤੇ ਫਿਰ ਡਿਸਕਸ਼ਨ ਕਰੋ, ਇਹ ਦੇਖੋ ਵੀ ਕਿਸ ਬੰਦੇ ਦੀ ਸਮਝ ਹੈ ਜਿਹੜੀ ਉਹ ਸਮਾਜ ਨੂੰ ਅੱਗੇ ਲੈ ਕੇ ਜਾਂਦੀ ਹੈ, ਤੇ ਕਿਹੜੇ ਬੰਦੇ ਦੀ ਸਮਝ ਬੰਦੇ ਨੂੰ ਡੈਡ ਕਰਦੀ ਹੈ, ਕਿਹੜੇ ਬੰਦੇ ਦੀ ਸਮਝ ਨਾਲ ਡਿਵੈਲਪਮੈਂਟ ਹੋਏਗੀ, ਕਿਹੜੇ ਬੰਦੇ ਦੀ ਸਮਝ ਨਾਲ ਬੰਦਾ ਡਿਵੈਲਪਮੈਂਟ ਹੋਏਗਾ, ਉਹ ਸਮਝ ਤੇ ਵਿਚਾਰ ਆ। ਕਾਮਨ ਸੈਂਸ ਦੇ ਹਿਸਾਬ ਨਾਲ ਆਪਾਂ 500-700 ਗੋਰੇ ਨਾਲ ਗੱਲ ਕਰਾਂਗੇ, ਕੈਮਰੇ ਲੈ ਜਾਵਾਂਗੇ, ਉੱਥੇ ਜਾ ਕੇ ਕਹਾਂਗੇ ਵੀ ਇੱਕ ਬੰਦਾ ਐਂ ਮੰਨਦਾ, ਇੱਕ ਐਂ ਮੰਨਦਾ, ਇੱਕ ਐਂ ਮੰਨਦਾ, ਇੱਕ ਐਂ ਮੰਨਦਾ, ਦੱਸੋ ਭਲਾ ਠੀਕ ਕੀ ਹੈ। 500-700 ਗੋਰੇ ਉਹਨਾਂ ਨੂੰ ਪੁੱਛ ਲਾਂਗੇ ਵੀ ਦੱਸੋ ਸਹੀ ਗੱਲ ਕਿਹੜੀ ਹੈ, ਫਿਰ ਆਪੇ ਪਤਾ ਲੱਗ ਜਾਣਾ ਸਮਝ ਜਿਹੜੀ ਹੈ ਉਹ ਅੱਗੇ ਰੱਖੋ। ਗੁਰੂ ਸਾਹਿਬ ਐਂ ਸਮਝਾਉਂਦੇ ਆ, ਗੁਰੂ ਸਾਹਿਬ ਐਂ ਸਮਝਾਉਂਦੇ, ਇਹ ਨਹੀਂ, ਇਹ ਦੱਸ ਵੀ ਤੂੰ ਕਿਵੇਂ ਸਮਝ, ਤੂੰ ਆਪਣੀ ਸਮਝ ਜਿਹੜੀ ਹੈ ਉਹ ਅੱਗੇ ਰੱਖੋ, ਤੂੰ ਕਿੱਦਾਂ ਸਮਝ, ਤੇਰੀ ਸਮਝ ਦੇ ਉੱਤੇ ਵਿਚਾਰ ਕਰਾਂਗੇ। ਸਵਾਓ ਆਪ ਸਾਰਿਆਂ ਦਾ ਧੰਨਵਾਦ ਹੈ ਪਿਆਰਿਓ, ਅੱਜ ਤੁਸੀਂ ਬਹੁਤ ਪਿਆਰ ਨਾਲ ਟਕਾ ਨਾਲ ਬੈਠ ਕੇ ਹਾਜ਼ਰੀ ਭਰੀਏ, ਤੇ ਜਿੱਥੋਂ ਤੱਕ ਵੀ ਮੇਰੇ ਵੀਰ ਆ ਰਹੇ ਹੋ ਕੋਸ਼ਿਸ਼ ਕਰਿਆ ਕਰੋ, ਜਿਹੜਾ ਬੰਦਾ ਮੋਟਰਸਾਈਕਲ ਤੇ ਆ ਰਿਹਾ ਜਿਹਦੇ ਘਰ ਗੱਡੀ ਖੜੀ, ਕੋਸ਼ਿਸ਼ ਕਰੋ ਕਿ ਗੱਡੀ ਲੈ ਕੇ ਆਉਣ, ਦੋ ਚਾਰ ਹੋਰ ਵੀਰ ਭਰਾ ਬੈਠਣ ਨਾਲ, ਜਿਹੜਾ ਆ ਸਕਦਾ ਉਹਨੂੰ ਜ਼ਰੂਰ ਲਿਆਓ, ਦੋ ਚਾਰ ਜਣੇ ਰਲ ਕੇ ਬੱਸ ਦਾ ਪ੍ਰਬੰਧ ਕਰੋ, ਖਰਚਾ ਕਰੋ ਰਲ ਕੇ ਜਿੰਨਾ ਕਰ ਸਕਦੇ, ਕਿਰਾਇਆ ਲੈ ਕੇ ਇੱਕ ਦੂਜੇ ਨਾਲ ਰਲ ਕੇ ਵੀ ਚਲੋ ਚਲੋ ਬੱਸ ਲੈ ਚੱਲੀਏ, ਜੇ ਗੱਡੀ ਲੈ ਕੇ ਆਏ ਛੋਟੀ ਤੇ ਵੱਡੀ ਲੈ ਕੇ ਚੱਲੀਏ, ਮੋਟਰਸਾਈਕਲ ਤੇ ਆਏ ਆ ਟਰੈਕਟਰ ਖੜਾ ਟਰਾਲੀ ਲੈ ਚੱਲੀਏ, ਜਿਹੜੇ ਨੇੜੇ ਤੇੜੇ ਜਿੰਨੇ ਵੀਰ ਆਉਂਦੇ ਕੋਸ਼ਿਸ਼ ਕਰੋ, ਜਿਹੜੇ ਆ ਸਕਦੇ ਆਉਣ ਦਿਓ, ਧੱਕੇ ਨਾਲ ਕਿਸੇ ਨੂੰ ਲਿਆਉਣ ਦੀ ਲੋੜ ਨਹੀਂ, ਜਿਹੜਾ ਆ ਸਕਦਾ ਹੈ ਉਹ ਆਵੇ, ਜਿਹੜਾ ਸਮਝ ਸਕਦਾ ਹੈ ਉਹ ਸਮਝ, ਕੋਸ਼ਿਸ਼ ਕਰੋ ਆਪਣੀ ਜ਼ਿੰਦਗੀ, ਆਪਾਂ ਇਹ ਵਿਚਾਰਧਾਰਾ ਨੂੰ ਅੱਗੇ ਲੈ ਕੇ ਚੱਲਣਾ ਸਾਰਿਆਂ ਨੇ, ਇਹ ਸਾਡਾ ਸਾਰਿਆਂ ਦਾ ਸਾਥ ਦਿਓ। ਬਾਕੀ ਭਾਈ ਹੁਣ ਮੈਂ ਪਿੱਛੇ ਜੇ ਅਮਰੀਕਾ ਗਿਆ, ਹੁਣ ਤੁਹਾਨੂੰ ਪਤਾ ਉੱਥੇ ਕਾਫੀ ਰੌਲਾ ਗਈਆਂ ਨੇ ਪਾਇਆ, ਬੜੇ ਸੋਹਣੇ ਸ਼ਬਦ ਸੁਣੇ ਹੋਣਗੇ ਤੁਸੀਂ, ਕਹਿੰਦੇ ਬੜੇ ਵਧੀਆ ਭਾਸ਼ਾ ਵੀ ਸੁਣੀ ਹੋਣੀ ਸਾਰਿਆਂ, ਕਿੰਨੇ ਸੋਹਣੇ ਸ਼ਬਦ ਸੱਚੀ, ਜਦ ਬੰਦਾ ਬੰਦ ਕਰਦਾ ਕਰਦਾ ਵੀ ਨਾ ਏਦਾਂ ਦੀ ਭਾਸ਼ਾ, ਏਦਾਂ ਦੀ ਸਾਰੇ ਟੱਬਰ ਚ ਬਹਿ ਕੇ ਵੀ ਇਹ ਸਿੱਖ ਹੈ ਯਾਰ, ਏਦਾਂ ਦੇ ਲੋਕ ਅੱਜ ਪਤਾ ਪਿੱਟ ਸਿਆਪਾ ਕੀ ਪਾਉਂਦੇ ਆ, ਸੁਣਿਓ ਲਾਈਵ ਕਿੰਨੇ ਸੁਣਦੇ ਆ, ਅੱਜ ਪਿੱਟ ਸਿਆਪਾ ਇਹ ਪਾਉਂਦੇ ਆ, ਅਖੇ ਜੀ ਗੁਰੂ ਗ੍ਰੰਥ ਸਾਹਿਬ ਨੂੰ ਜਰੀਆ ਕਹਿੰਦਾ ਸਾਨੂੰ ਤਾਂ ਦੁੱਖ ਲੱਗਾ, ਅਸੀਂ ਤਾਂ ਇਹ ਕਹਿਣ ਆਏ ਹਾਂ। ਮੈਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਗਿਆਨ ਲੈਣ ਦਾ ਜ਼ਰੀਆ ਸੀ, ਅਸੀਂ ਪੈਸੇ ਇਕੱਠਾ ਕਰਨ ਦਾ ਜ਼ਰੀਆ ਬਣਾ ਲਿਆ, ਅਕਲ ਲੈਣੀ ਸੀ ਕੌਮ ਨੇ, ਸਮਝ ਲੈਣੀ ਸੀ, ਤੇ ਅੱਜ ਪੁਜਾਰੀ ਤਬਕਾ ਗੁਰੂ ਗ੍ਰੰਥ ਸਾਹਿਬ ਨੂੰ ਵਿਖਾ ਕੇ ਪੈਸੇ ਇਕੱਠੇ ਕਰ ਰਿਹਾ, ਅਸਲ 'ਚ ਗੁਰੂ ਗ੍ਰੰਥ ਸਾਹਿਬ ਨੂੰ ਸੁਣਾ ਕੇ ਸਮਝਾ ਕੇ ਲੋਕਾਂ ਦੀ ਜ਼ਿੰਦਗੀ ਬਦਲਣੀ ਸੀ, ਅੱਜ ਢਾਂਚਾ ਹੀ ਬਦਲ ਕੇ ਰੱਖਤਾ ਸਾਡੀ ਸਾਰੇ ਸਾਰੇ ਸਿਸਟਮ ਦਾ, ਤੇ ਅੱਜ ਤੇ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਜਰੀਆ ਕਹਿੰਦਾ, ਅਸੀਂ ਤਾਂ ਵਿਰੋਧ ਕਰਦੇ ਹਾਂ। ਜਦੋਂ 3 ਸਾਲ ਸਾਢੇ 3 ਸਾਲ ਪਹਿਲਾਂ 3 ਸਾਲ ਪਹਿਲਾਂ ਸ਼ਬੀਰ ਲਾਈ ਸੀ ਉਦੋਂ ਮੈਂ ਜਰੀਆ ਕਿਹਾ ਸੀ
0: ਬੋਲੋ ਨਹੀਂ ਨਹੀਂ ਨਹੀਂ ਨਹੀਂ ਇਹ ਬਹਾਨੇ ਹੈ ਗੱਲ ਕੁਛ ਹੋਰ ਹੈ ਆਖੋ ਸਤਨਾ ਗੱਲ ਇਹਨਾਂ ਦੇ ਬਾਬਿਆਂ ਦੀ ਮਨੌਤਾਂ ਨੂੰ ਖਤਰਾ ਹੈ ਅੱਗ ਇਹਨਾਂ ਨੂੰ ਆਪਣੇ ਬਾਬਿਆਂ ਦੇ ਢਾਂਚੇ ਦੀ ਲੱਗਦੀ ਹੈ ਭਾਈ ਇਹ ਬਹਾਨਾ ਹਰ ਵਾਰੀ ਨਵਾਂ ਬਣਾਉਂਦੇ ਆ ਕਿਸੇ ਨੂੰ ਕਹਿੰਦੇ ਦਸਮ ਗ੍ਰੰਥ ਦਾ ਵਿਰੋਧੀ ਹੈ ਜੀ ਪੱਗ ਲਾ ਦਿਓ ਦਸਮ ਗ੍ਰੰਥ ਨੂੰ ਨਹੀਂ ਮੰਨਦਾ ਮੇਰੀ ਤੇ ਮੈਂ ਤੇ ਕਦੇ ਗੱਲ ਨਹੀਂ ਕੀਤੀ ਜ਼ਿੰਦਗੀ ਦੀ ਇੱਦਾਂ ਦੀ ਹੈ ਜੀ ਕਦੇ ਗੱਲ ਪਰ ਮੈਨੂੰ ਇਹਨਾਂ ਨੇ ਕੀ ਦੋਸ਼ੀ ਬਣਾਇਆ ਗੁਰੂ ਗ੍ਰੰਥ ਸਾਹਿਬ ਦਾ ਦੋਸ਼ੀ ਗੁਰੂ ਗ੍ਰੰਥ ਸਾਹਿਬ ਦਾ ਵੈਰੀ ਗੁਰੂ ਗ੍ਰੰਥ ਸਾਹਿਬ ਦਾ ਦੁਸ਼ਮਣ ਆ ਜਿਹੜੀ ਜਗ੍ਹਾ ਤੇ ਬੈਠੇ ਹੋ ਨਾ ਪਿਆਰੇ ਕੱਲਾ ਕੱਲਾ ਇੱਕ ਇੱਕ ਏਕੜ ਖਰੀਦਿਆ ਜੇ ਇੱਕ ਕਿੱਲਾ ਖਰੀਦਿਆ 2 ਕਿੱਲੇ ਲੈ ਕੇ ਦਿੱਤੇ ਜਿਹੜੇ ਬੰਦੇ ਨੇ ਕਿਹਾ ਵੀ ਮੈਂ 2 ਕਿੱਲੇ ਛੱਡ ਦਿੰਦਾ 4 ਕਿੱਲੇ ਉੱਥੇ ਮਿਲਦੇ ਲੈ ਕੇ ਦਿਓ ਮੈਂ 5 ਕਿੱਲੇ ਛੱਡਦਾ ਮੈਨੂੰ 10 ਕਿੱਲੇ ਲੈ ਕੇ ਦਿਓ ਜੇ 30 ਕਿੱਲੇ ਇੱਥੇ ਜ਼ਮੀਨ ਹੈ ਤੇ 60 ਕਿੱਲੇ ਖਰੀਦੀ ਹੋਣੀ ਹੈ ਖਰੀਦ ਕੇ ਦਿੱਤੀ 10 ਸਾਲ 12 ਸਾਲ ਇੱਕ ਇੱਕ ਰੁਪਈਆ ਜਿਹੜਾ ਸੰਗਤ ਨੇ ਦਿੱਤਾ ਇੱਥੇ ਇਕੱਠਾ ਕਰਕੇ ਮੈਂ 2012 ਵਿੱਚ ਸਾਰੀ ਜਿੰਨੀ ਪ੍ਰੋਪਰਟੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਲਵਾ ਕੇ ਆਇਆ ਮੈਨੂੰ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਵੈਰੀ ਹੈ ਇਹ ਦੁਸ਼ਮਣ ਹੈ ਗੁਰੂ ਗ੍ਰੰਥ ਸਾਹਿਬ ਤੇ ਮੈਂ ਇੱਥੇ ਤੱਕ ਵੀ ਕਹਿੰਦਾ ਵੀ ਜਿਹੜਾ ਬੰਦਾ ਮੇਰੇ ਨਾਲ ਪਿਆਰ ਕਰਦਾ ਭਾਈ ਉਹ 10 ਅੰਗ ਪੜ੍ਹੋ ਜ਼ਰੂਰ ਤੁਸੀਂ ਗੁਰਬਾਣੀ ਦੇ ਗਿਆਨ ਨਾਲ ਪਿਆਰ ਕਰੋ ਸਮਝ ਨਾਲ ਪਿਆਰ ਕਰੋ ਜਿੱਥੇ ਤੱਕ ਮੈਂ ਪਹੁੰਚਿਆ ਅੱਜ ਮੈਂ ਕਹਿੰਦਾ ਨਾ ਲਿਆਓ ਕਾਮਰੇਡ ਤਰਕਸ਼ੀਲ ਲਿਆਓ ਮੇਰੇ ਨਾਲ ਕਰਾਓ ਗੱਲ ਵੀਰਾਂ ਨੂੰ ਕਹਿੰਦਾ ਬਹਿ ਕੇ ਕਰੋ ਵਿਚਾਰ ਕਰੋ ਸਵਾਲ ਜਿਹੜਾ ਕਰਨਾ ਤੁਹਾਡੀ ਇਕੱਲੇ ਇਕੱਲੇ ਸਵਾਲ ਦਾ ਬਹਿ ਕੇ ਜਵਾਬ ਦਿਆਂਗਾ ਮੈਂ ਅਪ੍ਰੈਲ ਤੋਂ ਬਾਅਦ ਟਾਈਮ ਰੱਖਣਾ ਸਾਰੇ ਬੰਦੇ ਬਹਿ ਕੇ ਗੱਲ ਕਰਿਆ ਕਰੋ ਕੱਲਾ ਕੱਲਾ ਬੰਦਾ ਸਵਾਲ ਕਰੇ ਮੈਂ ਬੋਲਦਾ ਇੱਥੇ ਹੁਣ ਫਿਰ ਤੁਸੀਂ ਬੋਲਿਆ ਕਰਿਓ ਪੁੱਛਿਓ ਆਪਾਂ ਗੱਲ ਖੁੱਲ ਕੇ ਕਰੀਏ ਮੈਂ ਵਿਸਾਖੀ ਤੋਂ ਬਾਅਦ ਬਣਾ ਲੈਣਾ ਸਮਾਂ ਵੀ ਮੇਰੇ ਸਾਰੇ ਵੀਰ ਬਹਿ ਕੇ ਗੱਲ ਕਰਨ ਮੇਰੇ ਨਾਲ ਕੱਲਾ ਕੱਲਾ ਸਵਾਲ ਕਰੇ ਏਦਾਂ ਬੈਠੋ ਇਕੱਠੇ ਹੋ ਕੇ ਟਾਈਮ ਬਣਾਓ ਸਾਰਾ ਦਿਨ ਮੈਂ ਇੱਥੇ ਬੈਠਾ 10 ਵਜੇ ਤੋਂ ਲੈ ਕੇ ਮੈਂ ਸ਼ਾਮ ਦੇ 6 ਵਜੇ ਤੱਕ ਬੈਠਾ 8 ਘੰਟੇ ਬੈਠੇ ਚੌਂਕੜਾ ਲਾ ਕੇ ਪਿਆਓ ਬਈ ਕਰੋ ਘੰਟਾ ਘੰਟਾ ਗੱਲਾਂ ਜਿੰਨਾ ਕਰਨੀਆਂ ਕਰੋ ਸਵਾਲ ਜਿਹੜੇ ਕਰਨੇ ਕਦੇ ਨੀ ਤੁਹਾਡਿਆਂ ਸਵਾਲਾਂ ਤੋਂ ਭੱਜਦਾ ਆ ਜਿਹੜਾ ਹਿੰਮਤ ਆ ਦਲੇਰੀ ਜਿਹੜੀ ਆਉਂਦੀ ਹੈ ਨਾ ਇਹ ਜਿਹੜੀ ਪੋਜ਼ਿਟਿਵਿਟੀ ਹੈ ਇਹ ਗੁਰਬਾਣੀ ਦੇ ਗਿਆਨ ਇੱਥੋਂ ਹੀ ਚੱਲੇ ਆ ਭਾਈ ਇੱਥੋਂ ਹੀ ਤੁਰੇ ਸਭ ਕੁਛ ਗੁਰੂ ਗ੍ਰੰਥ ਸਾਹਿਬ ਦੀ ਸਮਝਦਿਆਂ ਸਮਝਦਿਆਂ ਪਤਾ ਲੱਗਿਆ ਮੈਂ ਗੁਰਬਾਣੀ ਦੇ ਸ਼ਬਦਾਂ ਨੂੰ ਸਮਝਦਿਆਂ ਸਮਝਦਿਆਂ ਉਹ ਕੁੰਡੀ ਖੁੱਲੀ ਵੀ ਕੁੰਡੀ ਤੇ ਇੱਕ ਓੰਕਾਰ ਤੋਂ ਸਮਝ ਆਉਣੀ ਹੈ ਵੀ ਇੱਕ ਦਾ ਹੀ ਪਸਾਰਾ ਹੈ ਤੇ ਉਹਦਾ ਹੀ ਤੂੰ ਰੂਪ ਹੈ ਇੱਕ ਓੰਕਾਰ ਨਾ ਛੱਡਿਓ ਜਿਹੜਾ ਮਰਜ਼ੀ ਸ਼ਬਦ ਵਿਚਾਰ ਲਓ ਜਿਹੜਾ ਮਰਜ਼ੀ ਇੱਕ ਓੰਕਾਰ ਨਾ ਛੱਡਿਓ ਤੇ ਤੁਸੀਂ ਇੱਥੋਂ ਹੀ ਸ਼ੁਰੂ ਹੋਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸਟਾਰਟ ਕਰੋਗੇ ਤੇ ਇਹ ਨਾ ਛੱਡਿਓ ਗੁਰੂ ਗ੍ਰੰਥ ਸਾਹਿਬ ਦਾ ਲੜਨਾ ਛੱਡਿਓ ਭਾਈ ਪਰ ਗਿਆਨ ਲਿਓ ਅਕਲ ਲਿਓ ਸਿਰਫ ਮੱਥਾ ਹੀ ਨਾ ਦੇਖੀ ਜਾਇਓ ਸਮਝ ਲਿਓ ਤਾਂ ਕਰਕੇ ਇਹ ਮੈਂ ਬੇਨਤੀ ਕਰਦਾ ਰੌਲਾ ਇਹ ਪਾਉਂਦੇ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਵੈਰੀ ਹੈ ਜੀ ਇਹਨਾਂ ਨੇ ਉੱਥੇ ਭੁਲੇਖ ਇੱਕ ਗੱਡੀ ਵੀ ਭੰਨੀ ਇਹਨਾਂ ਨੂੰ ਇਹ ਲੱਗਾ ਵੀ ਮੈਂ ਉਸ ਗੱਡੀ ਜਾ ਗੱਡੀ ਮਾਰੀ ਜ਼ੋਰ ਨਾਲ ਗੱਡੀ ਬੈਕ ਕਰਕੇ ਫਿਰ ਦੁਬਾਰਾ ਜਦੋਂ ਮਾਰਨ ਲੱਗੇ ਫਿਰ ਉਹ ਬੰਦੇ ਵਿੱਚੋਂ ਉਤਰੇ ਗੱਡੀ ਇਹ ਭੁਲੇਖਾ ਪੈ ਗਿਆ ਵੀ ਮੈਂ ਉਸ ਗੱਡੀ ਦਾ ਮੈਂ ਕਿਸੇ ਹੋਰ ਗੱਡੀ ਮਾਰਨ ਤੱਕ ਵੀ ਏਦਾਂ ਕੋਸ਼ਿਸ਼ਾਂ ਕਰਦੇ ਆ ਜਿੰਨੀ ਇਹਨਾਂ ਵਿੱਚ ਹਿੰਮਤ ਪੈਂਦੀ ਪਰ ਆਪਣੇ ਆਪ ਨੂੰ ਕਾਇਮ ਰੱਖੋ ਕੋਈ ਇਹ ਸਪੈਸ਼ਲ ਨਹੀਂ ਰੱਬ ਨੇ ਭੇਜੇ ਹੋਏ ਬੰਦਿਆਂ ਵਰਗੇ ਬੰਦੇ ਹੀ ਹੈ ਕਿੰਨਾ ਚਿਰ ਇੱਦਾਂ ਧੱਕਾ ਕਰਨਗੇ ਇੱਕ ਨਾ ਇੱਕ ਦਿਨ ਤੇ ਸੋਚਣਾ ਹੀ ਪੈਣਾ ਨਾ ਇੱਕ ਨਾ ਇੱਕ ਦਿਨ ਤੇ ਦਿਮਾਗ ਚੱਲੇਗਾ ਕਿੰਨਾ ਚਿਰ ਇੱਦਾਂ ਕਰੀ ਜਾਣਗੇ ਮੈਂ ਅੱਗੇ ਵੀ ਬੇਨਤੀ ਕਰਦਾ ਵੀ ਟੀਚਰਾਂ ਦੀ ਕੁੱਟ ਆਪਾਂ ਖਾਂਦੇ ਸੀ ਜੀਰੋ ਕਿੰਨਿਆਂ ਦੇ ਕੰਨ ਫੜਾਏ ਹੋਣਗੇ ਕਿੰਨਿਆਂ ਦੇ ਡੰਡੇ ਹੱਥਾਂ ਤੇ ਲਾਏ ਹੋਣਗੇ ਸਰਕਾਰੀ ਸਕੂਲਾਂ 'ਚ ਪੜ੍ਹੇ ਉਹ ਬਥੇਰੇ ਛਿੱਤਰ ਖਾਧੇ ਹੋਣਗੇ ਮਾਸਟਰਾਂ ਤੋਂ ਪਰ ਅੱਜ ਦੇ ਨਿਆਣੇ ਕੁੱਟ ਖਾਂਦੇ ਆ ਬੋਲੋ ਪਿਆਰੇ ਹੋ ਅੱਜ ਵੀ ਕੰਨ ਫੜਾਏ ਜਾਂਦੇ ਆ ਹੁਣ ਨਹੀਂ ਜ਼ਮਾਨਾ ਬਦਲ ਗਿਆ ਤੇ ਜੇ ਸਾਰੇ ਪਾਸੇ ਗੁੰਡਾਗਰਦੀ ਖਤਮ ਹੋ ਗਈ ਜਿੱਦਣ ਤੁਸੀਂ ਕਾਇਮ ਹੋ ਗਏ ਧਰਮ ਦੇ ਵਿੱਚ ਵੀ ਗੁੰਡਾਗਰਦੀ ਹੈ ਜਿਹੜੀ ਖਤਮ ਹੋਏਗੀ ਹੋਏਗੀ ਹੋਏਗੀ ਜ਼ਰੂਰ ਹੋਏ ਧਰਮ ਦੀ ਗੁੰਡਾਗਰਦੀ ਖਤਮ ਹੋਏਗੀ ਪਰ ਖੜੇ ਰਹੋ ਇੱਕ ਵਾਰੀ ਖੜੇ ਰਹੋ ਆ ਸਾਡੇ ਕਈ ਜਿਹੜੇ ਪਛਾਣ ਕਿੱਥੂ ਹੈ ਆ ਸਾਡੇ ਤੇ ਕਈ ਹੈ ਛੱਡੋ ਜੀ ਕਾਹਦੇ ਲਈ ਜੀ ਆਹੀ ਤੇ ਬਿਮਾਰੀ ਹੈ ਤੁਹਾਨੂੰ ਪੈਦੀ ਤੁਸੀਂ ਖੜੇ ਨਹੀਂ ਹੋਣਾ ਚਾਹੁੰਦੇ ਆ ਬਹੁਤ ਖਤਰਨਾਕ ਚੀਜ਼ ਹੁੰਦੀ ਹੈ ਪਿੰਡ ਦਾ ਬੰਦਾ ਮਾੜਾ ਯਾਰ ਛੱਡ ਪਰੇ ਤੂੰ ਇਹਦੇ ਨਾਲ ਅੜਕੇ ਕੀ ਲੈਣਾ ਉਹ ਮਾੜਾ ਮਾੜਾ ਬਣੀ ਜਾਂਦਾ ਤੈਨੂੰ ਚੇਤਾ ਭੁੱਲ ਗਿਆ ਗੁਰੂ ਸਾਹਿਬ ਨੇ ਕਿਹਾ ਨਹੀਂ
1: ہمت ملتی ہے پورا دنیا نو تنگ کرے گا اگلا دھرم کی گنڈاگردی ختم نہیں ہونی جی تسی کھڑے نہ ہوئے گے انہاں دے اگے اپنے آپ نو قائم رکھو اجڑ جو پاوے پر سٹینڈ کلیئر رکھو آ سٹینڈ ہے میرا نہیں رہے ساڈے تو اپنی گل منا کے وکھاؤ بھیڈا کہی جاؤ تیرے بابیاں دی سفتاں سنا کے وکھاؤ ساڈے تو کدے بھی اسی تواڈے بابیاں دی گل من گئی پھر کیوں سانو بے تے اسی تواڈی مت مت بیٹھے وکھاؤ ساڈے سر تے ਭੇਡਾਂ ਭੇਡਾਂ ਕਹਿੰਦੇ ਆ ਸਾਨੂੰ ਮੁੰਨ ਕੇ ਵਿਖਾਓ ਕਦੇ ਭੇਡਾਂ ਨੂੰ ਮੁੰਨ ਲੈਂਦੇ ਨਾ ਜੀ ਉਹ ਜਿਹੜੇ ਭੇਡਾਂ ਰੱਖਣ ਵਾਲੇ ਆ ਕਦੇ ਸਾਡੇ ਸਾਨੂੰ ਵਿਖਾਓ ਤੁਸੀਂ ਲੁੱਟ ਕੇ ਸਾਨੂੰ ਠੱਗੀ ਮਾਰ ਕੇ ਵਿਖਾਓ ਸਾਡੇ ਨਾਲ ਦਿਮਾਗ ਚੱਲਦਾ ਸਾਡਾ ਅੱਖਾਂ ਖੁੱਲੀਆਂ ਸਾਡੀਆਂ ਏਦਾਂ ਆਪਣੇ ਆਪ ਨੂੰ ਕਾਇਮ ਰੱਖੋ ਛੱਡਣਾ ਪੈਣਾ ਪਿਆਰਿਓ ਆ ਜਿਹੜਾ ਡਰ ਗਿਆ ਨਾ ਮਨ ਦਾ ਇਹ ਕੱਢੋ ਤੇ ਕਾਇਮ ਹੋਵੋ ਅੱਜ ਤੱਕ ਬੜਿਆਂ ਪ੍ਰਚਾਰਕਾਂ ਦੀਆਂ ਪੰਗਾਂ ਲਾ ਲਈਆਂ ਏਦਾਂ ਬਿਠਾ ਲਿਆ ਕਿਹੜੇ ਪ੍ਰਚਾਰਕ ਅੱਜ ਕੱਲ੍ਹ ਕਹੀ ਆ ਪਿੱਛੇ ਜੇ ਜਦੋਂ ਮੈਂ ਗਿਆ ਨਾ ਉੱਥੇ ਤੇ ਕਈ ਪ੍ਰਚਾਰਕਾਂ ਦੇ ਬੰਦੇ ਸਟੇਟਮੈਂਟਾਂ ਦੇ ਰਹੇ ਸੀ ਬਹਿ ਜਾਣਾ ਚਾਹੀਦਾ ਜੀ ਵਿਚਾਰ ਕਰ ਲੈਣੀ ਚਾਹੀਦੀ ਬਥੇਰਿਆਂ ਨਾਲ ਇਹਨਾਂ ਨੇ ਗੱਲਾਂ ਕੀਤੀਆਂ ਪੱਤ ਅਗਲੇ ਦੀ ਹੱਥ ਫੜਾਉਂਦੇ ਮੁੜ ਕੇ ਪੰਗਾਂ ਲਾ ਦਿੰਦੇ ਇਹਨਾਂ ਨੇ ਵਿਚਾਰ ਕਿਹੜੀ ਕਰਦੇ ਮੈਂ ਉੱਥੇ ਅਮਰੀਕਾ ਚੈਨਲ ਦੇ ਉੱਤੇ ਬੋਲਿਆ ਸੀ ਮੈਂ ਕਿਹਾ ਇੱਕ ਦਿਨ ਤੁਸੀਂ ਆਓ ਤੁਸੀਂ ਕਰੋ ਸਵਾਲ ਸਾਰੀ ਦੁਨੀਆ ਤੁਹਾਡੇ ਸਵਾਲ ਸੁਣੇ ਤੇ 10 ਦਿਨ ਫਿਰ ਮੈਂ ਲਗਾਤਾਰ ਮੈਨੂੰ ਬੋਲਣਾ ਪਿਆ ਮੈਂ ਰੋਜ਼ 1 ਘੰਟਾ ਟਾਈਮ ਕੱਢ ਕੇ ਚੈਨਲ ਤੇ ਬੋਲਾਂਗਾ ਤੁਹਾਡੇ ਸਵਾਲ ਵੀ ਸਾਰੀ ਦੁਨੀਆ ਸੁਣੇ ਨੇ ਤੇ ਮੇਰੇ ਜਵਾਬ ਵੀ ਸਾਰੀ ਦੁਨੀਆ ਸੁਣੇਗੀ ਕਰੋ ਡਿਬੇਟ ਏਦਾਂ ਸਾਹਮਣੇ ਬਹਿ ਕੇ ਨਹੀਂ ਚੈਨਲ ਤੇ ਕਰੋ ਸਾਰੀ ਦੁਨੀਆ ਸੁਣੇ ਕੋਈ ਵੀ ਆਇਆ ਮੁੜ ਕੇ ਕਹਿੰਦੇ ਨਾ ਜੀ ਅਸੀਂ ਤੇ ਅੱਗੇ ਬਹਿ ਕੇ ਗੱਲ ਅੱਗੇ ਬਹਿ ਕੇ ਕੀ ਕਰਨੀ ਸਾਰੀ ਦੁਨੀਆ ਨੂੰ ਸੁਣਾਓ ਤਾਂ ਕਰਕੇ ਕਾਇਮ ਰਹੋ ਭਾਈ ਸਟੈਂਡ ਰੱਖਿਓ ਜਿਹੜੀਆਂ ਗੱਲਾਂ ਸਮਝ ਆਉਂਦੀਆਂ ਹੈ ਇਹਨੂੰ ਅੱਗੇ ਲੈ ਕੇ ਚੱਲੀਏ ਅੱਗੇ ਤੁਰੇ ਚੱਲੀਏ ਪਰਵਾਹ ਨਾ ਮੰਨੋ ਆਪਣੇ ਆਪ ਨੂੰ ਕਾਇਮ ਰੱਖੋ ਹਿੰਮਤ ਰੱਖਿਓ ਦਲੇਰੀ ਰੱਖਿਓ ਕੋਈ ਗੱਲ ਨਹੀਂ ਜਿੰਨੇ ਵਾਧੂ ਦਾ ਭਾਰ ਆਪਾਂ ਨਾ ਚੁੱਕੀਏ ਜਿੰਨੇ ਬੰਦੇ ਸਮਝਣ ਵਾਲੇ ਹੈ ਥੋੜੇ ਹੋਣ ਭਾਵੇਂ ਥੋੜੇ ਹੋਣ ਹੋਰ ਥੋੜੇ ਹੋਰ ਥੋੜੇ ਹੋਰ ਥੋੜੇ ਆਪਾਂ ਇੱਕ ਦਿਨ ਦਰਬਾਰ ਸਾਹਿਬ 'ਚ ਬਹਿ ਗਏ ਤਾਂ ਵੀ ਕੋਈ ਨਹੀਂ ਤਲਗੀਧਰ ਹਾਲ 'ਚ ਸ਼ਨੀਵਾਰ ਦਾ ਦੀਵਾਨ ਲੱਗੇ ਤਾਂ ਵੀ ਕੋਈ ਨਹੀਂ ਜਿੱਦਣ ਪੰਜ ਬੰਦੇ ਵੀ ਰਹਿ ਜਾਣਗੇ ਪੰਜ ਬੰਦੇ ਵੀ ਬਹਿ ਕੇ ਗੱਲ ਕਰਾਂਗੇ ਤਾਂ ਵੀ ਕੋਈ ਨਹੀਂ ਇੱਥੇ ਰੱਖੋ ਆਪਣੇ ਆਪ ਨੂੰ ਇੱਥੇ ਰੱਖੋ ਪਰ ਅਸੀਂ ਛੋਟੇ ਤੋਂ ਛੋਟੇ ਹੋਈਏ ਪਰ ਹੋਈਏ ਪੱਕੇ ਪਿਆਰ ਹੋਵੇ ਸਾਡਾ ਅਸੀਂ ਕਰਨ ਵਾਲੇ ਹੋਈਏ ਕੁਛ ਵਾਧੂ ਦਾ ਭਾਰ ਨਹੀਂ ਨਕੰਮੇ ਨਹੀਂ ਨਕੰਮਿਆਂ ਦੀ ਲੋੜ ਨਹੀਂ ਇੱਥੇ ਜਿਹੜਾ ਬੰਦਾ ਇਹ ਕਹਿੰਦਾ ਵੀ ਛੇਤੀ ਛੇਤੀ ਦੱਸੋ ਮਾਸ ਖਾਣਾ ਕਿ ਨਹੀਂ ਖਾਣਾ ਉਹ ਜਿਹੜਾ ਬੰਦਾ ਛੇਤੀ ਛੇਤੀ ਪੁੱਛਣਾ ਚਾਹੁੰਦਾ ਸਾਨੂੰ ਨਹੀਂ ਲੋੜ ਇਹੋ ਜਿਹੇ ਬੰਦਿਆਂ ਦੀ ਸਾਨੂੰ ਲੋੜ ਹੈ ਜਿਹੜੇ ਕਰਨਾ ਚਾਹੁੰਦੇ ਆ ਜਿਹੜੇ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਜਿਹੜੇ ਸਾਥ ਦੇ ਸਕਦੇ ਆ ਉਹ ਸਾਥ ਦੇਣ ਦੇਣ ਬਾਕੀ ਅੱਗੇ ਜਿਹੜੇ ਬੰਦੇ ਤੁਹਾਡੇ ਤੋਂ ਲੱਗਦਾ ਤੁਹਾਨੂੰ ਜੈਨੂਅਨ ਹੈ ਜਿਹੜਾ ਬੰਦਾ ਕਨਵਿੰਸ ਹੋ ਸਕਦਾ ਸਮਝ ਸਕਦਾ ਉਹਨੂੰ ਸਮਝਾਓ ਮੇਰੇ ਨਾਲ ਗੱਲ ਕਰਾਉਣੀ ਹੋਈ ਮੇਰੇ ਨਾਲ ਲਿਆ ਕੇ ਗੱਲ ਕਰਾਓ ਜਿਹੜੇ ਬੰਦੇ ਤੁਹਾਡੇ 'ਚ ਮੈਨੂੰ ਮਿਲਦੇ ਆ ਤੁਹਾਡਾ ਕੋਈ ਨਹੀਂ ਤੁਹਾਨੂੰ ਲੱਗਦਾ ਕੋਈ ਬੰਦਾ ਸਵਾਲ ਕਰਦਾ ਨਹੀਂ ਬਹਿ ਕੇ ਗੱਲ ਤੁਹਾਡੇ ਤੋਂ ਸਮਝ ਆਉਂਦੀ ਮੈਨੂੰ ਮਿਲਾਓ ਬਿਠਾ ਕੇ ਗੱਲ ਕਰਾਓ ਆਪਾਂ ਬਹਿ ਕੇ ਗੱਲ ਕਰੀਏ ਸਮਝੀਏ ਸਮਝਾਈਏ ਹੋ ਸਕਦਾ ਕੋਈ ਸਮਝਣਾ ਚਾਹੁੰਦਾ ਹੋਇਆ ਸਮਝ ਆਏਗਾ ਜਿਹੜਾ ਸਮਝਣਾ ਨਹੀਂ ਚਾਹੁੰਦਾ ਉਹਨੂੰ ਅਸੀਂ ਸਮਝਾ ਨਹੀਂ ਸਕਦੇ ਉਹਨੂੰ ਨਹੀਂ ਸਮਝਾ ਸਕਦੇ ਜਿਹੜਾ ਸਮਝਣਾ ਨਹੀਂ ਚਾਹੁੰਦਾ ਇਸ ਕਰਕੇ ਆਓ ਸਾਰੇ ਤਕੜੇ ਹੋ ਕੇ ਸਾਥ ਦਿਓ ਦਿਓ ਅੱਜ ਵੀ ਮੇਰਾ ਮਨ ਸੀ ਕਵਿਤਾ ਇੱਕ ਗਾਉਣ ਦਾ ਪਰ ਸਮਾਂ ਲੱਗਾ ਹੀ ਨਹੀਂ ਪਿਛਲੀ ਵਾਰ ਵੀ ਮੈਂ ਲਿਖ ਕੇ ਲਿਆਇਆ ਤੇ ਐਤਕੀ ਮੈਂ ਫਿਰ ਲਿਖ ਕੇ ਲਿਆਇਆ ਤੇ ਮੈਨੂੰ ਲੱਗਦਾ ਵੀ ਉਹ ਸਮਾਂ ਜਿਹੜਾ ਸਾਡਾ ਏਦਾਂ ਹੀ ਲੰਘ ਜਾਂਦਾ ਕਿ ਪੜ੍ਹ ਹੀ ਲੈਂਦੇ ਚਲੋ ਸਾਰੇ ਜਣੇ ਨਾਲ ਮੇਰਾ ਸਾਥ ਦਿਓ 11:00 ਤੇ 10 ਮਿੰਟ ਹੋਏ ਆ ਕੋਈ ਨਹੀਂ ਇਹਦੇ ਸਮਾਂ ਬਹੁਤਾ ਨਹੀਂ ਆਪਾਂ 5 ਮਿੰਟ ਵਿੱਚ ਪੜ੍ਹ ਕੇ ਫਿਰ ਆਨੰਦ ਸਾਹਿਬ ਵਿੱਚ ਬੋਲਦੇ
2: ਸਾਰੇ ਵੀਰ ਭਰਾ
1: ਸਾਰੇ ਗੱਜ ਕੇ ਸਾਥ ਦਿਓ ਲੋ ਆਓ ਸਾਰੇ ਆ ਕਵਿਤਾ ਸੱਜਣ ਵਾਲੀ ਆ ਵੀਰ ਮੇਰੇ ਖਿਆਲ ਸਾਡੇ ਦਲ ਦਾ ਮੈਂਬਰ ਹੈ ਇੱਕ ਸਿੰਘ ਸ਼ਾਹਕੋਟ ਦਲ ਦੇ ਮੈਂਬਰ ਨੇ ਭਾਈ ਸਾਹਿਬ ਸੋਹਣੀ ਗੱਲ ਲਿਖੀ ਉਹਨਾਂ ਨੇ 2-3 ਕਵਿਤਾ ਮੈਂ ਪੜ੍ਹਨੀਆਂ ਚਾਹੁੰਦਾ ਸੀ ਪਰ ਸਮਾਂ ਜਿਹੜਾ ਆ ਨਾ ਉਹ ਸਾਡੀਆਂ ਹੋਰ ਗੱਲਾਂ ਬਾਤਾਂ ਤੇ ਲੱਗ ਜਾਂਦਾ ਜ਼ਿਆਦਾ ਬੜੀਆਂ ਧਾਰਨਾ ਜਿੰਨੀਆਂ ਮੈਨੂੰ ਲੱਗਦਾ ਮੈਂ ਧਾਰਨਾ ਪਹਿਲਾਂ ਗਾਈਆਂ ਹੋਣੀਆਂ ਨਾ ਬਹੁਤ ਕਦੇ ਕਿਵੇਂ ਕਦੇ ਕਿਵੇਂ ਕਦੇ ਕਿਵੇਂ ਵੱਖਰੇ ਵੱਖਰੇ ਸਟਾਈਲ ਨਾਲ ਧਾਰਨਾ ਮੈਂ ਪੂਰਾ ਮੈਨੂੰ ਬਾਬੇ ਨਾਰਾਜ਼ ਹੁੰਦੇ ਹੁੰਦੇ ਸੀ ਕਹਿੰਦੇ ਇਹਨੇ ਸਾਰਾ ਹੀ ਕੀਰਤਨ ਬਦਲਤਾ ਆਪਣੇ ਹਿਸਾਬ ਨਾਲ ਹੀ ਕਰਦਾ ਬਾਬੇ ਵੀ ਮੇਰੇ ਤੋਂ ਦੁਖੀ ਸੀ ਇਸ ਗੱਲੋਂ ਵੀ ਆਪਣੇ ਹਿਸਾਬ ਨਾਲ ਹੀ ਕੀਰਤਨ ਕਰਦਾ ਤੇ ਹੁਣ ਸਾਡੇ ਆ ਗਿਆਨੀ ਦੁਖੀ ਨੇ ਕਹਿੰਦੇ ਅਰਥੀ ਆਪਣੇ ਹਿਸਾਬ ਨਾਲ ਕਰਦਾ ਹੁਣ ਇਹ ਲਾਣਾ ਮੇਰੇ ਤੋਂ ਦੁਖੀ ਹੈ ਕਿ ਇਹ ਕਹਿੰਦੇ ਜਿੱਧਰ ਜਾਂਦਾ ਪੁਆੜੇ ਪਾ ਦਿੰਦਾ ਪਹਿਲਾਂ ਬਾਬਿਆਂ ਨੇ ਬਾਬੇ ਦੁਖੀ ਮੇਰੇ ਤੋਂ ਹੁਣ ਆ ਗਿਆਨੀ ਹੈ ਜਿਹੜੇ ਗਿਆਨੀ ਵੀ ਮੇਰੇ ਤੋਂ ਦੁਖੀ ਹੈ ਕਿ ਇਹ ਹਰੇਕ ਥਾਂ ਤੇ ਇੱਦਾਂ ਹੀ ਕਰਦਾ ਪਰ ਪਿਆਰਿਓ ਜਿਹੜੀ ਗੱਲ ਮੈਂ ਸਮਝਣਾ ਹੈ ਨਾ ਫਿਰ ਦਿਲੋਂ ਸਮਝਣਾ ਜੋ ਕਰਨਾ ਅੰਦਰੋਂ ਕਰਨਾ ਫਿਰ ਇਹ ਜਾਣਾ ਚਾਹੀਦਾ ਕੁੜੀਆਂ ਨਾ ਜਦੋਂ ਪੀਂਗ ਝੂਟਦੀਆਂ ਕਬੈ ਕਬੀਰ ਜੈਸੀ ਉਸਦੀ ਪੇੜ ਤੇ ਜੋ ਤੈਸੀ ਨਿਭ ਹੈ ਹੋਰ ਫਿਰ ਇਹ ਤੱਕ ਦੇਖਣਾ ਚਾਹੀਦਾ ਵੀ ਕਿੱਥੇ ਕੁ ਤੱਕ ਦੇਖੀਏ ਦੇ ਲਈ ਜੇ ਜਥੇ ਤੇ ਰਹਿੰਦੇ ਹਾਂ ਬਾਬਿਆਂ ਚ ਰਹਿੰਦੇ ਹਾਂ ਕਿੱਥੇ ਕੁ ਤੱਕ ਨੇ ਦੇਖੋ ਜੇ ਸਿਮਰਨ ਕਰਨ ਲੱਗੇ ਤੇ ਕਿੱਥੇ ਕੁ ਤੱਕ ਹੈ ਦੇਖੀਏ ਭਲਾ ਆ ਕਿੱਦਾਂ ਕਿੱਦਾਂ ਖੁੱਲਦਾ ਕਿੱਦਾਂ ਦੇਖੀਏ ਭਲਾ ਤੇ ਜੇ ਗਿਆਨ ਵਾਲੇ ਪਾਸੇ ਤੁਰੀਏ ਫਿਰ ਵੇਖੀਏ ਤੇ ਸਹੀ ਅੱਗੇ ਤੋਂ ਅੱਗੇ ਕਿੱਥੇ ਕੁ ਤੱਕ ਕਿੱਦਾਂ ਸਮਝ ਪੈਂਦੀ ਹੈ ਕਿੱਦਾਂ ਦਿਮਾਗ ਖੁੱਲਦਾ ਜੇ ਦਿਮਾਗ ਖੁੱਲਣ ਵਾਲੇ ਪਾਸੇ ਤੁਰਨਾ ਫਿਰ ਚੰਗੀ ਤਰ੍ਹਾਂ ਫਿਰ ਉਹ ਬੀਬੀਆਂ ਪੀਂਘ ਝੂਟਦੀਆਂ ਏਦਾਂ ਜ਼ੋਰ ਜ਼ੋਰ ਨਾਲ ਝੂਟੇ ਦੇਈ ਜਾਂਦੀਆਂ ਜਦੋਂ ਪੱਤਿਆਂ ਦੇ ਨਾਲ ਪੈਰ ਲੱਗਦਾ ਹੱਥ ਲੱਗਦਾ ਉਹਨਾਂ ਚਿਰ ਨਹੀਂ ਸੀ ਹਟਦੀ ਪੀਂਘਾਂ ਝੂਟਦੀਆਂ ਨਾ ਜਦੋਂ ਪੱਤਿਆਂ ਤੱਕ ਜਦੋਂ ਉਹਨਾਂ ਦਾ ਹੱਥ ਲੱਗਦਾ ਫਿਰ ਹਟਦੀਆਂ ਨੇ ਤੇ ਹੁਲਾਰੇ ਦੇਈ ਜਾਂਦੇ ਉਹਨਾਂ ਤਾਂ ਕਰਕੇ ਜਦੋਂ ਜਿਹੜੇ ਵੀ ਕੰਮ ਵਿੱਚ ਤੁਸੀਂ ਲੱਗਦੇ ਹੈ ਤੁਰਦੇ ਹੈ ਫਿਰ ਲਗਾਤਾਰ ਆਪਣੇ ਕੰਮ ਵਿੱਚ ਰੱਖੋ ਫਿਰ ਪਿੱਛੇ ਨਾ ਹਟੋ ਫਿਰ ਵੇਖੋ ਵੀ ਗੱਲ ਹੈ ਕੀ ਏਦਾਂ ਹੀ ਨਹੀਂ ਮੈਂ ਕੁਝ ਪੜ੍ਹਨ ਲੱਗਾ ਤੇ ਪੜ੍ਹ ਫਿਰ ਜੇ ਸਿਮਰਨ ਜਿਹੜੇ ਬੰਦੇ ਜੋਗ ਮਰਤ ਵਾਲਾ ਸਿਮਰਨ ਕਰਦੇ ਆ ਫਿਰ ਚੰਗੀ ਤਰ੍ਹਾਂ ਵੇਖ ਕਰਕੇ ਫਿਰ ਕਿੱਦਾਂ ਹੁੰਦਾ ਕਿੱਥੇ ਕੁ ਤੱਕ ਮੈਂ ਤਾਂ ਤੁਹਾਨੂੰ ਕਹਿੰਦਾ ਅਸੀਂ ਕਰ ਕਰ ਵੇਖਿਆ ਸਾਡੇ ਇੱਥੇ ਅਜੇ ਵੀ ਆ ਜਿਹੜਾ ਆ ਜਿਹੜੀ ਕੰਧ ਇੱਧਰਲੇ ਪਾਸੇ ਪਿੱਛੇ ਜਿਹੜਾ ਪੰਡਾਲ ਲੱਗੇ ਤੇ ਪਿੱਛੇ ਕੰਧ ਹੈ ਤੇ ਕੰਧ ਦੇ ਪਿੱਛੇ ਬਾਗ ਹੈ ਤੇ ਬਾਗ ਦੇ ਵਿੱਚ ਛੱਪਰੀਆਂ ਬਣੀਆਂ ਤੇ ਛੱਪਰੀਆਂ ਦਸ ਦਸ ਬਾਰਾਂ ਬਣਾਈਆਂ ਅਲੱਗ ਅਲੱਗ ਬਾਗ ਦੇ ਵਿੱਚ ਹੈ ਅਸੀਂ ਉਹਦੇ ਵਿੱਚ ਬੈਠ ਕੇ ਬਿਠਾ ਕੇ ਸਾਡੇ ਬੰਦਿਆਂ ਨੇ ਅੱਠ ਅੱਠ ਘੰਟੇ ਚੌਂਕੜੇ ਲਾ ਲਾ ਕੇ ਅਭਿਆਸ ਕੀਤੇ ਇੱਕ ਵਾਰੀ ਚੌਂਕੜਾ ਲਾ ਕੇ ਬਹਿ ਜਾਣਾ ਉੱਠਣਾ ਨਾ ਸੁੰਨ ਹੋ ਜਾਂਦੇ ਇੱਥੇ ਦੀਵਾਨ ਵਿੱਚ ਵੀ ਤੁਸੀਂ ਵਹਿੰਦੇ ਰਹੇ ਆ ਚੇਤਾ ਹੀ ਹੋਣਾ ਜਿਹੜੇ ਦੀਵਾਨ ਪੁਰਾਣੇ ਸੁਣਦੇ ਹੋ ਤੁਹਾਨੂੰ ਚੇਤਾ ਹੀ ਹੋਣਾ ਹੈ ਅਰਦਾਸ ਵਿੱਚ ਖੜੇ ਹੋ ਜਾਂਦੇ ਸੀ ਬੰਦੇ ਉੱਠਦੇ ਹੀ ਨਹੀਂ ਸੀ ਬੈਠੇ ਹੀ ਰਹਿੰਦੇ ਚੱਕ ਚੱਕ ਕੇ ਗੱਡੀਆਂ ਜਮਾਉਂਦੇ ਸੀ ਅਸੀਂ ਏਦਾਂ ਸਿਮਰਨ ਕਰ ਕਰਕੇ ਵੇਖਿਆ ਫਿਰ ਸਮਝ ਆਈ ਮੈਂ ਤਿੰਨ ਚਾਰ ਸਾਲ ਇੰਨਾ ਜ਼ੋਰ ਲਾ ਲਾ ਕੇ ਅੱਠ ਅੱਠ ਘੰਟੇ ਕਰ ਕਰਕੇ ਲਾ ਲਾ ਜ਼ੋਰ ਪੀਛੇ ਵੇਖੋ ਚਾਨਣ ਕਿਵੇਂ ਹੋਏਗਾ ਯਾਰ ਆਹ ਸਾ ਕਿੱਦਾਂ ਫਿਰ ਪਤਾ ਲੱਗਾ ਵੀ ਬਹੁਤਾ ਤੇ ਜੋਗ ਮਰਦੀ ਏ ਤੇ ਇਹ ਜੋਗੀਆਂ ਵਾਲਾ ਕੰਮ ਹੈ ਸੁਣ ਮੁੰਨ ਸਰੀਰ ਜ਼ਰੂਰ ਹੁੰਦਾ ਹੈ ਸਵਾਦ ਵੀ ਆਉਂਦਾ ਹੈ ਲਾਈਟਾਂ ਵੀ ਦਿਸਦੀਆਂ ਵਾਜੇ ਵੀ ਸੁਣਦੇ ਪਰ ਹੈ ਕੀ ਹੈ ਪਹੁੰਚੇ ਤੇ ਕਿਤੇ ਵੀ ਹੰਕਾਰ ਵਧੀ ਜਾਂਦਾ ਹੈ ਗੁੱਸਾ ਫਿਰ ਵੀ ਆਈ ਜਾਂਦਾ ਕਾਮ ਕੰਟਰੋਲ ਨਹੀਂ ਹੋਇਆ ਲੋਭ ਅਜੇ ਵੀ ਓਨਾ ਹੀ ਹੈ ਯਾਰ ਬੰਦਾ ਸਿਮਰਨ ਕਰਕੇ ਲੋਭ ਨਹੀਂ ਖਤਮ ਹੋ ਰਿਹਾ ਮੋਹ ਅਜੇ ਵੀ ਫਸਿਆ ਹੈ ਹੰਕਾਰ ਤੇ ਵਧੀ ਜਾਂਦਾ ਵੀ ਅਸੀਂ ਸਿਮਰਨ ਬੜਾ ਕਰਦੇ ਹਾਂ ਗੱਲ ਕੁਛ ਹੋਰ ਹੈ ਇਹ ਨਹੀਂ ਗੱਲ ਕੁਛ ਹੋਰ ਫਿਰ ਤੁਰੇ ਗਿਆਨ ਵਾਲੇ ਪਾਸੇ ਸਾਰੇ ਤਜਰਬੇ ਕਰ ਕਰਕੇ ਦੇਖੇ ਸਾਰਾ ਕੁਛ ਕੀਤਾ ਹੈ ਤਾਂ ਕਰਕੇ ਸਟੈਪ ਬਾਈ ਸਟੈਪ ਜਦੋਂ ਆਓ ਨਾ ਫਿਰ ਸਵਾਦ ਜ਼ਿਆਦਾ ਆਉਂਦਾ ਚੱਲੀ ਚੱਲੀ ਚੀਜ਼ ਬਾਰੇ ਸਮਝੋ ਜੇ ਇਹ ਸਿਮਰਨ ਅਨਹਦ ਨਾਦ ਇਹ ਕਈ ਚੀਜ਼ਾਂ ਮੈਂ ਕੋਸ਼ਿਸ਼ ਕਰਾਂਗਾ ਜੇ ਕਿਸੇ ਦਿਨ ਦੀਵਾਨ ਚ ਮੇਰੇ ਮਨ ਚ ਹੋਇਆ ਮੈਂ ਤੁਹਾਨੂੰ ਦੱਸਾਂਗਾ ਵੀ ਸਿਮਰਨ ਜਿਹੜੇ ਸੁਣਨੇ ਵਾਜੇ ਕਿਵੇਂ ਵੱਜਦੇ ਹੈ ਸਾਜ ਵੱਜਦੇ ਹੈ ਕਿੱਦਾਂ ਹੁੰਦਾ ਹੈ ਇੱਕ ਇੱਕ ਕੀ ਹੈ ਮੈਂ ਇਸ ਟੋਪਰੋਂ ਤੇ ਗੱਲ ਕਰਾਂਗਾ ਕਿਸੇ ਦਿਨ ਜ਼ਰੂਰ ਪਰ ਇਹ ਹੈ ਯੋਗ ਮਤ ਬਸ ਇੰਨਾ ਇਸ਼ਾਰਾ ਸਮਝ ਲਓ ਵੀ ਯੋਗ ਮਤ ਨੂੰ ਗੁਰਮਤ ਵਾਲੇ ਪਾਸੇ ਬਦਲਿਆ ਹੋਇਆ ਹੈ ਯੋਗ ਮਤ ਜਿੰਨੇ ਕੋਰਸ ਕਰਾਉਂਦੇ ਫਿਰਦੇ ਬ੍ਰਹਮ ਗਿਆਨੀ ਬਣਾਵਾਂਗੇ ਸੰਤ ਬਣਾਵਾਂਗੇ ਇਹ ਸਾਰਾ ਯੋਗ ਮਤ ਹੈ ਇਹ ਗੁਰੂ ਦਾ ਮਤ ਕੀ ਹੈ ਅਕਲ ਲੈ ਕੇ ਕੰਮ ਕਰੋ ਮਿਹਨਤ ਕਰੋ ਆਪ ਵੀ ਸੌਖੇ ਹੋਵੋ ਸਾਰਾ ਸਮਾਜ ਵੀ ਸੌਖਾ ਸੌਖਾ ਕਰ ਆਲਾ ਦੁਆਲਾ ਸੌਖਾ ਕਰ ਮਿਹਨਤ ਕਰੋ ਕੰਮ ਕਰੋ ਬਾਹਰਲਿਆਂ ਦੇਸ਼ਾਂ 'ਚ ਫੋਨ ਕਰੋ ਮੈਂ ਕੀਤੀ ਸੀ ਨਾ ਗੱਲ ਸ਼ਨੀਵਾਰ ਤੇ ਫੋਨ ਕਰੋ ਕਿੱਥੇ ਗਿਆ ਕੰਮ ਤੇ ਕਿੱਥੇ ਜਾਣਾ ਕੰਮ ਤੇ ਹੁਣ ਕੀ ਕੀ ਗੱਲ ਬਈ? ਫੋਨ ਨਹੀਂ ਚੁੱਕਿਆ, ਮੈਂ ਸੌ ਗਿਆ ਸੀ ਕੰਮ ਤੋਂ ਆਇਆ। ਛੁੱਟੀਆਂ ਕੰਮ ਤੇ ਨਹੀਂ, ਕੰਮ ਬੜਾ, ਕੰਮ ਛੁੱਟੀ ਮਿਲਣੀ ਨਹੀਂ, ਕੰਮ ਕੰਮ। ਫੋਨ ਲਾਓ, ਬਾਹਰ ਕੈਨੇਡਾ ਲਾ ਲਓ, ਆਸਟ੍ਰੇਲੀਆ ਲਾ ਲਓ, ਕੰਮ ਤੇ ਗਏ ਸੀ, ਕੰਮ ਤੋਂ ਆਏ, ਕੰਮ ਤੇ ਜਾਣਾ ਹੈ, ਥੱਕੇ ਸੀ, ਕੰਮ ਤੇ ਜਾਣਾ, ਛੁੱਟੀਆਂ ਨਹੀਂ ਮਿਲੀਆਂ ਕੰਮ ਤੋਂ। ਸਾਡੇ ਵਾਲਿਆਂ ਨੂੰ ਪੁੱਛ ਲਓ ਕਿੱਥੇ ਹੈ ਨਗਰ ਕੀਰਤਨ ਤੇ, ਕਿੱਥੇ ਹੈ ਭੋਗ ਤੇ, ਕਿੱਥੇ ਹੈ ਕਰਨ ਦੇ ਰਾਹੀ ਹੈ। ਮੇਲੇ ਚ ਗਏ ਸੀ ਜੀ ਅੱਜ, ਮੈਂ ਉਹ ਮੇਲਾ ਲੱਗਾ ਉੱਥੇ ਗਏ ਹਾਂ, ਆਹੀ ਪੁੱਛ ਲਓ ਜਿੱਦੂ ਮਰਜ਼ੀ ਪੁੱਛ ਲਓ। ਉੱਥੇ ਅਗਲਾ ਕੰਮ ਤੇ ਕੰਮ ਤੇ ਕੰਮ ਤੇ ਕੰਮ ਤੇ, ਫਿਰ ਕਾਮਿਆਂ ਦਾ ਦੇਸ਼ ਵੀ ਤੇ ਵੇਖ ਲਓ ਫਿਰ ਜਾ ਕੇ, ਕਾਮਿਆਂ ਦਾ ਤੇ ਵੇਲਣਾ ਦਾ ਤੇ ਨਿਕੰਮਿਆਂ ਦਾ ਦੇਸ਼ ਵੇਖ ਲਓ ਆ ਕੇ, ਵੇਲਣਾ ਦਾ ਤੇ ਨਿਕੰਮਿਆਂ ਦਾ। ਥੋੜੇ ਬਹੁਤ ਕਰਨ ਵਾਲੇ ਆ ਸਾਰੇ, ਥੋੜਾ ਕਾਮੀ ਬੀਬੀ ਦਾ ਘਰ ਵੇਖ ਲਓ ਜਾ ਕੇ, ਕਾਮੀ ਮੇਰੀ ਭੈਣ ਜਿਹੜੀ ਕਾਮੀ ਹੈ ਕੰਮ ਕਰਨ ਵਾਲੀ, ਉਹਦਾ ਘਰ ਵੇਖ ਲਓ ਜਾ ਕੇ, ਉਹਦੇ ਘਰ ਦੀ ਸਫਾਈ ਵੇਖ ਲਓ, ਉਹਦੇ ਘਰ ਦੇ ਲੱਗੇ ਪੋਚੇ ਵੇਖ ਲਓ, ਉਹਦੀਆਂ ਬਣੀਆਂ ਸਬਜ਼ੀਆਂ ਵੇਖ ਲਓ, ਬਣੇ ਪ੍ਰਸ਼ਾਦੇ ਵੇਖ ਲਓ, ਉਹਦੇ ਘਰ ਦੇ ਬੈੱਡਾਂ ਦੀ ਸਫਾਈ ਵੇਖੋ, ਬਾਥਰੂਮ ਵੇਖੋ ਜਾ ਕੇ ਸਾਫ਼ ਕੀਤੇ, ਕੱਪੜੇ ਵੇਖੋ ਸਾਫ਼ ਸੁਥਰੇ, ਤੇ ਜਿਹੜਾ ਕੰਮ ਨਾ ਹੋਵੇ ਉਹਦਾ ਘਰ ਵੇਖੋ ਜਾ ਕੇ, ਜਿਹੜੀ ਮਰਜ਼ੀ ਪਰਿਵਾਰ ਚ ਵੇਖ ਲਓ। ਇੱਥੇ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ, ਮੇਰੀਆਂ ਭੈਣਾਂ ਕਹਿੰਦੀ ਬਾਬਾ ਜੀ ਧਿਆਨ ਕਿੱਥੇ ਲਾਈਏ, ਅੱਖਾਂ ਬੰਦ ਕਰਕੇ ਕਿੱਥੇ ਟਕਾਈਏ, ਤੇ ਮੈਂ ਕਹਿੰਦਾ ਉਹਦਾ ਕੰਮ ਚ ਟਕਾ, ਸਬਜ਼ੀ ਚ ਟਕਾ, ਧਿਆਨ ਆਪਣਾ ਕੰਮਾਂ ਚ ਲਾ, ਜਿਹੜੀ ਫਰਜ਼ ਨਿਭਾਣੇ ਤੇਰੇ, ਬਿਸਤਰੇ ਤੇਰੇ ਖਿੜੇ ਫਿਰਦੇ, ਪਾਚੋ ਝਾੜੂ ਤੈਨੂੰ ਲਾਇਆ ਕੋਈ ਨੀ, ਬਿਸਤਰੇ ਸਫਾਈ ਕਦੇ ਕੀਤੀ ਕੋਈ ਨੀ, ਮੈਨੂੰ ਕੋਈ, ਇੱਥੇ ਕਿੱਥੇ ਧਿਆਨ ਟਕਾਵਾਂ, ਲੈ ਇਹ ਇਹ ਟਕਾਣਗੀਆਂ ਧਿਆਨ, ਇੱਥੇ ਨਾਮ ਕਿੱਥੇ ਚੱਲੇ, ਤੂੰ ਤੂੰ ਕੰਮ ਚ ਲਾ ਆਪਣੇ, ਜਿਹੜੇ ਤੇਰੇ ਜ਼ਿੰਮੇਵਾਰੀਆਂ ਤੇਰੇ ਫਰਜ਼ ਆ, ਤੇਰੇ ਡਿਊਟੀਆਂ ਜਿਹੜੀਆਂ ਕਰਨੀਆਂ ਉੱਥੇ ਲਾਓ। ਹੋਰ ਕਿਹੜੇ ਜੋਗੀਆਂ ਵਾਲੀਆਂ ਸਮਾਧੀਆਂ ਭਾਲਦੇ ਆ ਜੀ, ਜੋਗੀਆਂ ਨੂੰ ਤੇ ਲਾ ਲਾ ਕੰਦਰਾਂ ਚੋਂ ਲਿਆਂਦਾ ਬਾਬੇ ਨੇ, ਲਾ ਲਾ ਥੱਲੇ ਆਓ ਬਈ, ਥੱਲੇ ਇੱਧਰ ਕਿੱਧਰ ਚੜੇ ਫਿਰਦੇ, ਤੁਸੀਂ ਕੰਮ ਕਰ ਲਓ ਮਾੜਾ ਮੋਟਾ, ਜ਼ਿੰਮੇਵਾਰ ਬਣ ਜਾਓ,

ਲਓ ਜੀ ਪਿਆਰਿਓ ਆਪਾਂ ਸਾਰੇ ਹੁਣ ਕਰੀਏ ਸਮਾਪਤੀ। ਬਾਕੀ ਦੀਆਂ ਬੇਨਤੀਆਂ ਅਗਲੇ ਮਹੀਨੇ ਸ਼ਨੀਵਾਰ ਕੋਈ ਪਹਿਲਾ ਸ਼ਨੀਵਾਰ ਕਿੰਨੀ ਤਰੀਕ ਦਾ ਹੁੰਦਾ? 1 ਦਸੰਬਰ। ਹਾਂਜੀ 1 ਦਸੰਬਰ ਚੇਤਾ ਰੱਖਿਓ। ਅਗਲਾ ਮਹੀਨਾ ਜਿਹੜਾ ਹੈ ਦੀਵਾਨ ਆਪਾਂ ਰਾਤ ਦਾ ਹੀ ਕਰਾਂਗੇ 1 ਦਸੰਬਰ ਦਾ। ਹੋ ਸਕਿਆ ਤੇ ਦੀਵਾਨ ਹਾਲ ਵਿੱਚ ਹੋਏਗਾ ਜੇ ਠੰਡ ਜ਼ਿਆਦਾ ਵੱਧ ਗਈ। ਜੇ ਮੌਸਮ ਠੀਕ ਹੋਇਆ ਹੋਇਆ ਫਿਰ ਆਪਾਂ ਬਾਹਰ ਇੱਦਾਂ ਪੰਡਾਲ ਲਾ ਕੇ ਜਿੱਥੋਂ ਜਿੱਥੋਂ ਆਪ ਆਏ ਹੋ ਹੋਰਾਂ ਸੰਗਤਾਂ ਨੂੰ, ਕਿਉਂਕਿ ਕੰਮ ਕਾਰ ਨਿਬੜ ਜਾਣਗੇ। ਦਸੰਬਰ ਦਾ ਮਹੀਨਾ ਹੁੰਦਾ ਹੈ, ਠੰਡ ਵੀ ਹੋ ਜਾਂਦੀ ਹੈ ਤੇ ਫਿਰ ਅੱਗੇ ਪੋਹ ਦਾ ਮਹੀਨਾ ਸਟਾਰਟ ਹੋ ਜਾਂਦਾ ਹੈ। ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਆ ਜਾਂਦੇ ਹੈ, ਕਾਫੀ ਜਗ੍ਹਾ ਨੇੜੇ ਤੇੜੇ ਦੀਵਾਨ ਦਿੱਤੇ ਹੋਏ ਹੈ ਤੇ ਜਿੱਥੇ ਜਿੱਥੇ ਪਤਾ ਲੱਗੇ ਗੁਰਦਾਸਪੁਰ ਦੇ ਇਲਾਕੇ ਵਿੱਚ ਦੀਨਾ ਨਗਰ ਦੀਵਾਨ ਹੈ, ਉੱਥੇ ਵੀ ਮੈਂ ਫਿਰ ਸੁਣਿਆ ਕਈ ਰੌਲਾ ਪਾਉਂਦੇ ਆ ਵੀ ਅਸੀਂ ਤੇ ਇਹਨਾਂ ਨੂੰ ਖਤਮ ਹੀ ਕਰ ਦੇਣਾ, ਵੜਨ ਨਹੀਂ ਦੇਣਾ ਮਾਝੇ ਦੇ ਵਿੱਚ। ਪੁੱਛਣ ਵਾਲਾ ਹੋਵੇ ਵੀ ਵਿਆਸ ਦਾ ਡੇਰਾ ਕਿੱਥੇ ਹੈ, ਭਰਾ ਕਿਹੜੇ ਦੱਸਿਓ, ਚਲ ਦੁਆਬੇ ਚ ਕੇ ਮਾਝੇ ਚ, ਤੁਹਾਡਾ ਮੇਰੇ ਨਾਲ ਹੀ ਵੈਰ, ਉਹ ਵੀ ਤੇ ਉੱਥੇ ਬੈਠੇ ਹੈ। ਜੇ ਤੁਹਾਡੇ ਇੱਡੇ ਟੱਕਰਾਂ ਮਾਰਨ ਨੂੰ ਜੀ ਕਰਦਾ ਤੇ ਉਹਨਾਂ ਚ ਮਾਰੋ ਜਾ ਕੇ, ਤੁਹਾਡੇ ਸਾਹਮਣੇ ਹੀ ਬੈਠੇ, ਕਿੰਨਾ ਕੁਛ ਹੈ ਉਹ ਤੁਹਾਡੇ ਸਾਹਮਣੇ ਹੈ। ਮਾਝੇ ਚੱਕੇ ਗੁਰਦਾਸਪੁਰ ਪ੍ਰੋਗਰਾਮ ਕਿੱਥੇ ਸੀ, ਅੱਗੇ ਅੰਮ੍ਰਿਤਸਰ ਸਾਹਿਬ ਰੱਖਿਆ, ਤਰਨ ਤਾਰਨ ਸਾਹਿਬ ਰੱਖਿਆ, ਐਤਕੀ ਦੀਨਾ ਨਗਰ ਪ੍ਰੋਗਰਾਮ ਹੈ। ਸੋ ਐਤਕੀ ਤੇ ਭਾਈ ਆਪਾਂ ਸਾਰੇ ਰਲ ਮਿਲ ਕੇ ਕਰੀਏ। ਇੱਕ ਬੇਨਤੀ ਹੋਰ ਹੈ, ਕੋਈ ਵੀ ਬੰਦਾ ਜਿਹੜਾ ਸਾਡੇ ਪਰਮੇਸ਼ਵਰ ਦੁਆਰ ਨਾਲ ਪਿਆਰ ਕਰਦਾ ਆਉਂਦਾ ਜਾਂਦਾ ਇੱਥੇ, ਉਹ ਇੱਕ ਗੱਲ ਦਾ ਖਿਆਲ ਰੱਖਿਆ ਕਰੋ। ਹੁਣ ਵੇਖਿਓ ਚੱਕ ਜਾਂਗੇ ਫੱਟੇ, ਹੁਣ ਆਓ ਏਦਾਂ ਦੀ ਜਿਹੜੀ ਸਟੇਟਮੈਂਟ ਦਿੰਦਾ ਹੈ ਨਾ ਉਹ ਬੰਦਾ ਜਿਹੜਾ ਵੀ ਏਦਾਂ ਦੀ ਗੱਲ ਕਰਦਾ ਹੈ, ਉਹ ਸਾਡੇ ਪਰਮੇਸ਼ਰ ਦੁਆਰ ਦੇ ਜਿੰਨੇ ਬੰਦੇ ਪਿਆਰ ਵਾਲੇ ਆ ਜਾਂ ਗਰੁੱਪ ਫੇਸਬੁੱਕ ਵਗੈਰਾ ਚਲਾਉਂਦੇ ਆ, ਇਹੋ ਜਿਹੇ ਬੰਦੇ ਨੂੰ ਚੰਗੀ ਤਰ੍ਹਾਂ ਵਰਜਿਆ ਕਰੋ ਤੇ ਜੇ ਉਹ ਬੰਦਾ ਨਹੀਂ ਹਟਦਾ ਤੇ ਉਸ ਬੰਦੇ ਨੂੰ ਸਾਈਡ ਤੇ ਕਰ ਦਿਆ ਕਰੋ ਕਿ ਤੂੰ ਨੀ ਸਾਡਾ ਕੁਛ ਲੱਗਦਾ। ਅਸੀਂ ਰਾਹ ਜਿਹੜਾ ਡੈਮੋਕਰੇਟਿਕ ਤਰੀਕੇ ਨਾਲ ਡੈਮੋਕਰੇਸੀ ਦੇ ਵਿੱਚ ਜਿੱਦਾਂ ਰਹਿਣਾ ਉੱਦਾਂ ਹੀ ਰਹਿਣਾ ਚਾਹੁੰਦੇ ਹਾਂ। ਪ੍ਰੋਗਰਾਮ ਅਸੀਂ ਕਰਨਾ ਹੈ ਤੇ ਕਰ ਲੈਣਾ ਹੈ, ਪਰ ਏਦਾਂ ਧਮਕੀਆਂ ਦੇ ਕੇ ਨਹੀਂ ਦੇਖਿਓ ਜੀ ਐਂ ਜੀ ਸਾਡੀ ਕੋਈ ਜੰਗ ਨਹੀਂ ਲੱਗੀ ਇੱਥੇ, ਇਹ ਖਿਆਲ ਰੱਖਣਾ। ਕਈ ਬੰਦੇ ਹੁੰਦੇ ਨੇ ਨਾ ਏਦਾਂ ਗੱਲ ਭੜਕਾਉਣ ਵਾਲੇ, ਇਹ ਵਿਗੜੇ ਬੰਦੇ ਹੁੰਦੇ ਵਿੱਚ ਜਿਹੜੇ ਏਦਾਂ ਦੀ ਸਟੇਟਮੈਂਟ ਦਿੰਦੇ ਆ ਵੀ ਰੋਕ ਕੇ ਵਿਖਾਇਓ, ਹੁਣ ਐਂ ਕਰਕੇ ਏਦਾਂ ਦੀਆਂ ਗੱਲਾਂ ਨਾ ਕਰਿਆ ਕਰੋ। ਕੋਈ ਵੀ ਬੰਦਾ ਏਦਾਂ ਦੀ ਸਟੇਟਮੈਂਟ ਦਿੰਦਾ ਉਹਨੂੰ ਰੋਕੋ ਵੀ ਤੂੰ ਤੇਰਾ ਦਿਮਾਗ ਠੀਕ ਹੈ, ਜਿੰਨੀ ਗੱਲ ਉੱਥੋਂ ਹੋ ਰਹੀ ਹੈ ਉੰਨੀ ਗੱਲ ਅੱਗੇ ਡਿਲੀਵਰ ਕਰੋ, ਜਿੰਨੀ ਕਹੀ ਗਈ ਹੈ ਆਪਾਂ ਪ੍ਰੋਗਰਾਮ ਕਰਨਾ ਹੈ ਚੱਲਾਂਗੇ ਸਾਰੇ ਕਰਾਂਗੇ, ਇੰਨੀ ਗੱਲ ਹੋ ਗਈ ਬਸ ਠੀਕ ਹੈ। ਪ੍ਰਸ਼ਾਸਨ ਵਾਲੇ ਆਪਣਾ ਪ੍ਰਬੰਧ ਕਰਾਂਗੇ, ਸਕਿਉਰਿਟੀ ਲੱਗ ਸਕਦੀ ਹੈ ਲੱਗੇ ਜਿੰਨਾ ਪ੍ਰਬੰਧ ਹੋ ਸਕਦਾ। ਹੁਣ ਵੇਖਿਓ ਇਹ ਕਹਿੰਦੇ ਆ ਜੀ ਪ੍ਰੋਗਰਾਮ ਹੋਣ ਨਹੀਂ ਦੇਣਾ, ਹੁਣ ਜੇ ਸਕਿਉਰਿਟੀ ਲੱਗੇਗੀ ਕਿਉਂ ਲੱਗੇਗੀ, ਕਿਉਂਕਿ ਇਹਨਾਂ ਨੇ ਆਉਣਾ ਤੇ ਜੇ ਆਉਣ ਨਾ ਤੇ ਸਕਿਉਰਿਟੀ ਦੀ ਕਦੇ ਵੀ ਲੋੜ ਹੀ ਨਾ ਪਵੇ। ਹੁਣ ਉੱਥੇ ਬਾਹਰਲੇ ਦੇਸ਼ ਵਿੱਚ 8-9 ਗੱਡੀਆਂ ਇੱਦਾਂ ਲਈਆਂ, ਫਿਰ ਉਹ ਗੱਡੀਆਂ ਕਢਾਉਂਦੇ ਸੀ ਪਹਿਲੇ ਦਿਨ ਜਦੋਂ ਤੁਸੀਂ ਬੋਤਲਾਂ ਮਾਰਦੇ ਹੈ, ਰਾੜਾਂ ਮਾਰਦੇ ਹੈ, ਗਾਲਾਂ ਕੱਢਦੇ ਹੈ ਤੇ ਫਿਰ ਤੇਰੇ ਬੰਦਾ ਕੀ ਹੋਰ, ਜਾਂ ਤੇ ਤੁਹਾਡੇ ਨਾਲ ਲੜੇ ਤਲਵਾਰਾਂ ਕੱਢ ਕੇ, ਫਿਰ ਕਹੋਗੇ ਬੰਦੇ ਵੱਢਦੇ ਸਾਡੇ ਮਾਰਦੇ ਨੇ, ਕਰਾਂਗੇ ਕੀ ਫਿਰ? ਡੈਮੋਕਰੇਸੀ ਦੇ ਵਿੱਚ ਪ੍ਰਸ਼ਾਸਨ ਨੂੰ ਕਹੋਗੇ ਤੁਸੀਂ ਵੀ ਭਾਈ ਸਾਡੀਆਂ ਗੱਡੀਆਂ ਬਾਹਰ ਕਢਾਓ, ਇਹ ਬੰਦੇ ਧੱਕਾ ਕਰਦੇ, ਇਹੀ ਕਹਾਂਗੇ ਆਪਾਂ, ਜਾਂ ਫਿਰ ਲੜਾਂਗੇ ਤੇ ਜੇ ਲੜਾਂਗੇ ਪੱਗਾਂ ਲੈਣਗੀਆਂ ਇੱਕ ਦੂਜੇ ਦੇ ਸੱਟਾਂ ਮਾਰਾਂਗੇ ਫਿਰ ਨੁਕਸਾਨ ਹੁੰਦਾ, ਜੇ ਭਾਈ ਤੁਸੀਂ ਆਓ ਹੀ ਨਾ ਤੇ ਸਾਨੂੰ ਸਕਿਉਰਿਟੀ ਦੀ ਲੋੜ ਪਵੇਗੀ। ਅੱਗੇ ਵੀ ਇੰਨੇ ਸਾਲ ਲੰਘੇ ਆ, ਅੱਗੇ ਵੀ ਲੰਘ ਜਾਣਗੇ। ਸੋ ਤਾਂ ਕਰਕੇ ਭਾਈ ਆਪਾਂ ਉਹ ਪ੍ਰਬੰਧ ਜਿਹੜਾ ਜਿੱਦਾਂ ਵੀ ਹੋਏਗਾ ਦੀਨਾ ਨਗਰ ਵਾਲੇ ਕਰ ਲੈਣਗੇ ਤੇ ਰਲ ਮਿਲ ਕੇ ਆਪਾਂ ਸਾਰੇ ਉੱਥੇ ਹਾਜ਼ਰੀ ਭਰੀਏ, ਕੋਸ਼ਿਸ਼ ਕਰੀਏ ਇਸ ਵਾਰੀ ਦੀਵਾਨ ਜ਼ਰੂਰ ਹੋ ਜਾਣ, ਕਿਉਂਕਿ ਉਹਦੇ ਨਾਲ ਪ੍ਰੋਬਲਮ ਘੱਟਦੀ ਨਹੀਂ ਸਗੋਂ ਵੱਧਦੀ ਹੈ। ਮੈਂ ਹਿਸਾਬ ਲਾਇਆ ਤਰਨ ਤਾਰਨ ਦੇ ਕੈਂਸਲ ਕੀਤੇ, ਅੰਮ੍ਰਿਤਸਰ ਸਾਹਿਬ ਦੇ ਕੈਂਸਲ ਕੀਤੇ ਤੇ ਉਹਦੇ ਨਾਲ ਫਿਰ ਅੱਗੋਂ ਇਹਨਾਂ ਨੂੰ ਇਹ ਲੱਗਦਾ ਵੀ ਜਦੋਂ ਰੌਲਾ ਪਾਉਂਦੇ ਕੈਂਸਲ ਕਰ ਦਿੰਦੇ ਆ, ਏਦਾਂ ਹੀ ਫਿਰ ਉਹਦੇ ਨਾਲ ਸਗੋਂ ਪ੍ਰੋਬਲਮ ਜ਼ਿਆਦਾ ਵੱਧ ਜਾਂਦੀ। ਇਸ ਕਰਕੇ ਐਤਕੀ ਦੀਨਾ ਨਗਰ ਦੇ ਜਿਹੜੇ ਪ੍ਰੋਗਰਾਮ ਹੈ ਆਪਾਂ ਜ਼ਰੂਰ ਪ੍ਰਸ਼ਾਸਨ ਦੀ ਮਦਦ ਲੈ ਕੇ ਡੈਮੋਕਰੇਸੀ ਦੇ ਵਿੱਚ ਜੋ ਵੀ ਸਹੀ ਤਰੀਕੇ ਨਾਲ ਹੋ ਸਕਦਾ ਪ੍ਰੋਗਰਾਮ ਕੋਸ਼ਿਸ਼ ਕਰੀਏ ਕਿ ਹੁਣ ਤਕੜੇ ਹੋ ਕੇ ਆਪਾਂ ਕਰੀਏ, ਰਲ ਕੇ ਸਾਰੀ ਸੰਗਤ ਸਾਥ ਦਿਓ ਤੇ ਬਾਕੀ ਅਗਲੇ ਸ਼ਨੀਵਾਰ 1 ਦਸੰਬਰ ਨੂੰ ਵੱਧ ਚੜ ਕੇ ਪਹੁੰਚ ਕੇ ਦਰਸ਼ਨ ਦੇਣੇ। ਕੱਲ੍ਹ ਐਤਵਾਰ ਹੈ, ਨੇੜੇ ਤੇੜੇ ਵਾਲੇ ਜਿਹੜੇ ਨੇ ਐਤਵਾਰ ਦੇ ਦੀਵਾਨ ਵਿੱਚ ਵੀ ਆ ਕੇ ਹਾਜ਼ਰੀ ਭਰ ਸਕਦੇ ਆ। ਬਾਕੀ ਦੀਵਾਲੀ ਨੇੜੇ ਆ ਗਈ, ਦੀਵਾਲਾ ਨਾ ਕੱਢਿਓ ਭਾਈ, ਦੀਵਾਲੀ ਨੂੰ ਦੀਵਾਲੀ ਹੀ ਰਹਿਣ ਦਿਓ,
ਠੀਕ ਹੈ ਆਪਾਂ ਜਿੰਨਾ ਮਰਜ਼ੀ ਵੇਖੋ ਮਨਾਉਣੀ ਅਸੀਂ ਦੀਵਾਲੀ ਹੈ ਬੰਦੀ ਛੋੜ ਦਾ ਨਾਂ ਦੇ ਦਿੰਦੇ ਹਾਂ, ਫਿਰ ਸਾਡਾ ਸਿਸਟਮ ਏਦਾਂ ਦਾ ਹੀ ਹੈ ਕਿ ਅਸੀਂ ਬੰਦੀ ਛੋੜ ਦਿਵਸ ਮਨਾਉਂਦੇ ਹਾਂ। ਹੈ ਕੰਮ ਉਹੀ ਕਰਨਾ ਹੁੰਦਾ ਸਾਰਾ ਕੁਝ, ਉਵੇਂ ਪਟਾਕੇ ਉਵੇਂ ਮਠਿਆਈਆਂ ਸਾਰਾ ਕੁਛ ਠੀਕ ਹੈ। ਮੈਂ ਮੰਨਦਾ ਵੀ ਹਟਣ ਵਾਲੇ ਬੰਦਿਆਂ ਨੇ ਤੇ ਹਟਣਾ ਨਹੀਂ ਹੁੰਦਾ, ਕੰਮ ਤੇ ਉਹਨਾਂ ਨੇ ਆਪਣਾ ਕਰਨਾ ਹੀ ਹੁੰਦਾ, ਪਰ ਕੋਸ਼ਿਸ਼ ਮੇਰੇ ਵੀਰੋ ਭਾਈਓ ਕਰੋ ਕਿ ਫਾਲਤੂ ਦਾ ਪੈਸਿਆਂ ਨੂੰ ਅੱਗ, ਇਹ ਪੈਸ ਨੋਟਾਂ ਨੂੰ ਅੱਗ ਲਾਉਣ ਵਾਲੀ ਗੱਲ ਹੈ ਨਾ, ਜਿਹੜੇ ਪਟਾਕੇ ਵੀ ਚੱਲਦੇ ਨੋਟਾਂ ਨੂੰ ਅੱਗ ਹੀ ਲੱਗਦੀ, ਦਸ ਪੰਦਰਾਂ ਮਿੰਟ ਦੀ ਰੌਣਕ ਹੁੰਦੀ ਹੈ, ਦਸ ਹਜ਼ਾਰ ਪੰਜ ਹਜ਼ਾਰ ਇੱਥੇ ਫੂਕਿਆ ਜਾਂਦਾ। ਅਸੀਂ ਵੀ ਇੱਥੇ ਪਹਿਲਾਂ ਜਦੋਂ ਕਦੇ ਨਾ, ਅੱਜ ਤੋਂ ਸੱਤ ਅੱਠ ਸਾਲ ਪਹਿਲਾਂ, ਤੇ ਜਦੋਂ ਵੀ ਦੀਵਾਲੀ ਹੋਣੀ ਤੇ ਬੜੇ ਪਟਾਕੇ 50,000 ਦੇ ਵੀ ਫੂਕ ਦੇਣੇ, ਕੰਮ ਏਦਾਂ ਦਾ ਚੱਲਦਾ ਸੀ। ਚਲੋ ਇਹ ਵੀ ਗੱਲ ਠੀਕ ਹੈ ਵੀ ਹੁਣ ਸਾਡਾ ਬਜਟ ਵੀ ਘੱਟ ਗਿਆ, ਸਾਡਾ ਬਾਬਿਆਂ ਕੋਲ ਹੁੰਦਾ ਵੀ ਬਥੇਰਾ ਕੁਝ ਹੁੰਦਾ, ਉਹ ਪਹਿਲਾਂ ਬਥੇਰਾ ਕੁਝ ਚੱਲਦਾ ਸੀ, ਪਰ ਹੁਣ ਅਸੀਂ ਉਸ ਗੱਲ ਨੂੰ ਮੈਂ ਸਮਝਦਾ ਵੀ ਇਹ ਜੇ ਅਸੀਂ ਏਦਾਂ ਕਰਾਂਗੇ ਤੇ ਲੋਕ ਉੱਥੋਂ ਕੀ ਸਿੱਖਿਆ ਲੈਣਗੇ। ਐਤਕੀ ਮੇਰਾ ਖਿਆਲ ਹਰਿਮੰਦਰ ਸਾਹਿਬ ਵੀ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ, ਮੇਰਾ ਖਿਆਲ ਪਟਾਕਾ ਸੁਣਿਆ ਮੈਂ ਗੱਲ ਸੁਣੀ ਸੀ ਵੀ ਅੰਮ੍ਰਿਤਸਰ ਸ਼ਾਇਦ ਨਾ ਪਟਾਕੇ ਚਲਾਉਣਗੇ, ਇਹ ਨਹੀਂ ਚੱਲਦੇ, ਇਹ ਨਹੀਂ ਹਟਦੇ, ਚਲਾਉਣਗੇ ਹਟਦੇ ਨਹੀਂ, ਇਹ ਸਿੱਖਿਆ ਦੇਣਗੇ। ਸਾਊ ਪਿਆਰਿਓ ਸੁਣਨ ਵਿੱਚ ਮੈਨੂੰ, ਮੈਂ ਸੁਣੀ ਸੀ ਗੱਲ, ਮੈਨੂੰ ਨਹੀਂ ਪਤਾ, ਮੈਂ ਤੇ ਸੁਣੀ ਸੀ ਕਿ ਐਸੀ ਰੇਲ ਹਾਦਸਾ ਹੋਇਆ ਅੰਮ੍ਰਿਤਸਰ ਵਿੱਚ, ਰੇਲ ਹਾਦਸੇ ਕਰਕੇ ਸ਼ਾਇਦ ਪਟਾਕੇ ਨਾ ਚਲਾਉਣ। ਅੱਛਾ ਗੁਰਪੁਰਬ ਤੇ ਨਹੀਂ ਚਲਾਏ ਪਰ ਦੀਵਾਲੀ ਤੇ ਚਲਾਉਣਗੇ। ਚਲੋ ਇਹਨਾਂ ਨੇ ਸਾਡੇ ਕਹਿਣ ਤੇ ਨਾ ਹਟਣਾ ਨਾ ਮੰਨਣਾ, ਪਰ ਇੱਕ ਗੱਲ ਪਤਾ ਕੀ ਹੈ, ਸਾਡਾ ਨਾ ਸਾਰੇ ਲੋਕਾਂ ਦਾ ਫੋਕਸ ਹੁੰਦਾ, ਜਦੋਂ ਬੱਚੇ ਵੇਖਦੇ ਆ ਉਹ ਕਹਿੰਦੇ ਜਦੋਂ ਉੱਥੇ ਚੱਲਦੀ ਤੇ ਸਾਨੂੰ ਪਟਾਕਿਆਂ ਤੋਂ ਕਿਉਂ ਮਨਾ ਕਰਦੇ, ਤੇ ਜੇ ਤੁਸੀਂ ਉਹਨਾਂ ਨੂੰ ਪੁੱਛੋਗੇ ਵੀ ਇਹ ਨਾ ਕਰੋ, ਕਹਿਣਗੇ ਤੇ ਪੁਰਾਤਨ ਮਰਿਆਦਾ ਚੱਲਦੀ ਆਉਂਦੀ ਹੈ, ਜੇ ਉਹਨੂੰ ਪੁੱਛਣਾ ਹੋਵੇ ਤੁਹਾਡੇ ਵੀ ਉਹ ਗੁਰੂ ਹਰਗੋਬਿੰਦ ਸਾਹਿਬ ਵਾਲੇ ਪਟਾਕੇ ਕਿੱਥੇ ਹੁੰਦੇ ਸੀ, ਵੀ ਪਟਾਕੇ ਤਾਂ ਹੁਣ ਆਇਆ ਜੀ, ਵੀ ਪਟਾਕੇ ਆਇਆਂ ਨੂੰ ਤੇ ਵੱਧ ਤੋਂ ਵੱਧ 50 ਸਾਲ ਹੋਇਆ, ਤੇ ਸ਼ਿਵਾਜੀ ਆਈਆਂ ਨੂੰ ਕਿੰਨੇ ਸਾਲ ਹੋਏ ਹੋਣਗੇ, ਕਿੰਨੇ ਕਹੀਏ ਵੀ ਵੱਧ ਤੋਂ ਵੱਧ ਕਿੰਨੇ ਸਾਲ, 50 ਸਾਲ 100 ਸਾਲ ਕਹਿ ਲਓ, ਗਏ ਹੋਏ ਨਹੀਂ 50 ਸਾਲ, ਚਲੋ 100 ਸਾਲ ਹੋ ਗਿਆ ਹੋਣਾ, ਤੇ ਛੇਵੇਂ ਪਾਤਸ਼ਾਹ ਵੇਲੇ ਕਿਹੜੇ ਬੰਬ ਪਟਾਕੇ ਚੱਲਦੇ ਸੀ ਉੱਥੇ, ਕਿਹੜੀਆਂ ਆਤਿਸ਼ਬਾਜ਼ੀਆਂ ਚੱਲਦੀਆਂ ਸੀ ਉੱਥੇ, ਇਹ ਕਿਉਂ ਏਦਾਂ ਹੁੰਦਾ, ਇਹ ਕਾਰਨ ਕੀ ਹੈ ਏਦਾਂ ਦਾ, ਤੇ ਤੁਸੀਂ ਅਸੀਂ ਕਿਉਂ ਗੋਲਕਾਂ ਦੇ ਚੱਕਰਾਂ 'ਚ ਪਏ। ਚਲੋ ਤੁਸੀਂ ਆਰਟੀਫਿਸ਼ਲ ਫੁੱਲ ਲਿਆ ਕੇ ਲਾ ਲਓ, ਡੈਕੋਰੇਸ਼ਨ ਕਰ ਲਓ, ਲਾਈਟਾਂ ਲਾ ਲਓ, ਜਗਮਗ ਜਗਮਗ ਬਥੇਰੀ ਹੋ ਸਕਦੀ ਹੈ, ਪਰ ਜ਼ਰੂਰੀ ਤਾਂ ਨਹੀਂ ਏਦਾਂ ਦਾ ਕੋਈ, ਜਦੋਂ ਉਹ ਪਟਾਕੇ ਏਦਾਂ ਅਤਿਸ਼ਬਾਜ਼ੀਆਂ ਐ ਵੱਜਦੀਆਂ ਇੱਕ ਦੂਜੇ ਨਾਲ, ਤੇ ਜਿਹੜਾ ਉਹ ਜਦੋਂ ਉਹ ਜਿਹੜੀ ਉਹ ਟੁੱਟਦੀ ਹੈ ਡਿੱਗਦੀ ਹੈ ਕਾਹਦੇ ਜਾ ਕੇ ਡਿੱਗਦੀ, ਬੋਲੋ ਸਵੈਰੀ ਸਾਨੂੰ ਦੱਸਦੇ ਸਰੋਵਰ ਦੇ ਡਿੱਗਦਾ ਸਾਰਾ ਕੁਝ ਕਾਹਦੇ ਜਾ ਕੇ ਡਿੱਗਦਾ, ਸਰੋਵਰ ਉਹ ਜਿਹੜਾ ਉਹ ਹੁੰਦਾ ਤੇ ਜ਼ਰੂਰ ਹੀ ਹੈ, ਕਿਸੇ ਡਾਕਟਰ ਨੂੰ ਪੁੱਛ ਲਓ ਫਿਰ ਅਗਲਾ ਸੰਗਤ ਉੱਥੇ ਜਲ ਛਕਦੀ ਹੈ ਪਾਣੀ ਚੂਲੇ ਲੈਂਦੇ, ਅਗਲਾ ਨਹਾਉਂਦਾ ਵਿੱਚ, ਤੇ ਸਾਡੇ ਵਰਗਿਆਂ ਨੂੰ ਕਹਿੰਦੇ ਵੀ ਦੁਸ਼ਮਣ ਹੈ ਸਰੋਵਰ ਦੇ, ਮੈਂ ਤਾਂ ਇੰਨਾ ਹੀ ਕਿਹਾ ਵੀ ਪਾਣੀ ਲਿਆਉਂਦੇ ਹੋ ਬਾਣੀ ਵੀ ਲਿਆਇਆ ਕਰੋ, ਪਾਣੀ ਕਹਿਣ ਨਾਲ ਹੀ ਰੌਲਾ ਪਾ ਲੈਂਦੇ ਹੈ, ਆਪ ਜੋ ਮਰਜ਼ੀ ਕਰਦੇ ਰਹਿਣ, ਦੇਖੋ ਆਪ ਜੋ ਮਰਜ਼ੀ ਕਰਦੇ ਰਹਿਣ, ਤਾਂ ਕਰਕੇ ਤਕੜੇ ਹੋਵੋ ਸਿਆਣੇ ਹੋਵੋ ਸਾਡੇ ਬਿਹਾਫ ਤੇ ਫੈਸਲੇ ਲੈਂਦੇ ਨਾ ਜਿਹੜੇ ਬੰਦੇ, ਇਹਨਾਂ ਦੇ ਦਿਮਾਗ ਟਿਕਾਣੇ ਆਉਣ, ਅਸੀਂ ਆਪਣੇ ਮਨ ਕਾਇਮ ਕਰੀਏ, ਗੱਜ ਕੇ ਆਨੰਦ ਸਾਹਿਬ ਚ ਬੋਲੋ, ਗੱਲ ਤੇ ਮੁੱਕਣੀ ਨਹੀਂ, ਕੋਸ਼ਿਸ਼ ਕਰੀਏ ਆਪਾਂ ਹੀ ਆਪ ਸਿਆਣੇ ਬਣ ਜਾਓ, ਬਾਕੀ ਭਾਈ ਜੇ ਕਹੀਏ ਨਾ ਆਹ ਬਦਲੀਏ ਆਹ ਬਦਲੀਏ ਆਹ ਬਦਲੀਏ, ਭਾਈ ਕੰਡੇ ਨਹੀਂ ਮੁੱਕਣੇ, ਜੁੱਤੀ ਪਾ ਕੇ ਰੱਖ, ਕੰਡੇ ਨਹੀਂ ਮੁੱਕਣੇ, ਜੁੱਤੀ ਪਾ ਲਓ, ਅਸੀਂ ਗਿਆਨਵਾਨ ਬਣ ਜਾਓ, ਫਿਰਦੇ ਰਹਿਣ ਦਿਓ, ਜੋ ਕਰਦੇ ਨੇ ਕਰਨ ਦਿਓ, ਆਪਾਂ ਗਿਆਨਵਾਨ ਬਣੋ, ਸਮਝਦਾ ਕੱਲ ਜਿਹੜੇ ਹਾਜ਼ਰ ਹੋ ਸਕਦੇ ਆ ਹਾਜ਼ਰ ਹੋਇਓ, ਤੇ ਅਰਦਾਸ ਹੁਕਮਨਾਮੇ ਸੁਣਦੇ ਆ ਫਿਰ ਚੱਲ ਪਾਇਓ, ਅਰਦਾਸ ਹੁਕਮਨਾਮੇ ਫਿਰ ਚੱਲਦੇ ਆ, ਚੇਤਾ ਰੱਖਿਓ ਅੱਜ ਵਾਲੀ ਗੱਲ, ਗੁਰੂ ਨਾਨਕ ਨੂੰ ਸਾਥੀਆਂ ਦੀ ਲੋੜ ਹੈ, ਇਸ ਸੋਚ ਨੂੰ ਅੱਗੇ ਲਿਜਾਣ ਦੀ ਲੋੜ, ਬਾਗੀ ਨਾ ਬਣਿਓ ਇਨਕਲਾਬੀ ਬਣਿਓ, ਚੇਤਾ ਰੱਖਿਓ ਸਟ੍ਰੈਟਜੀ ਦੇ ਬਿਨਾਂ ਦਿਮਾਗ ਜਿਹੜਾ ਸੱਟਾਂ ਬਿਨਾਂ ਇੰਨੇ ਮਜ਼ਬੂਤ ਨਹੀਂ ਹੁੰਦਾ, ਦਿਮਾਗ ਹੈ ਜਿਹੜਾ ਇਹ ਠੋਕਰਾਂ ਨਾਲ ਵੱਧਦਾ ਹੈ, ਅਕਲ ਠੋਕਰਾਂ ਖਾ ਕੇ ਆਉਂਦੀ ਹੈ ਬਦਾਮ ਖਾ ਕੇ, ਇਹ ਚੇਤਾ ਰੱਖਿਓ ਸਾਰੀਆਂ ਗੱਲਾਂ, ਆ ਸੇਬ ਵਾਲੀ ਵੀ ਚੇਤੇ ਹੀ ਰੱਖੋ, ਇਹ ਵੀ ਨਾ ਇਕੱਲੀ ਇਕੱਲੀ ਗੱਲ ਦਿਮਾਗ ਚ ਰੱਖਿਓ, ਸਾਰਾ ਦਿਮਾਗ ਰਿਪੀਟ ਕਰਤਾ ਮੈਂ, ਚੇਤਾ ਰੱਖਿਓ ਰਾਮ ਕਲੀ ਮਹੱਲਾ ਤੀਜਾ ਨਾਮ ਇੱਕ ਓੰਕਾਰ ਸਤਿਗੁਰ ਪ੍ਰਸਾਦ, ਤੇਰੇ ਲਈ ਕੱਟੀਏ ਸੇਵ ਸੇ ਤੁਸੀਂ ਤਾਂ ਸਾਰੀ ਸੇਵਾ ਲਈ ਹੋ ਮਨੋ ਭਾਵੇ,
ਨਾਨਕ ਸਤਿਗੁਰ ਭੇਜਿਆ ਪੂਰੀ ਹੋਵੇ ਜੁਗਤ ਹਸੰਦਿਆਂ ਖੇ ਲੰਦਿਆਂ ਪੈ ਲੰਦਿਆਂ ਖਾ ਲੰਦਿਆਂ ਵਿੱਚੇ ਹੋਵੇ ਮੁਗਤ ਹਸਣਾ ਵਾਲਾ ਨਹੀਂ ਪਰ ਕਿਸੇ ਨੂੰ ਰਵਾ ਨਹੀਂ ਹੱਸੀ ਹੱਸਦਿਆਂ ਖੇ ਲੰਦਿਆਂ ਖੇਡਣਾ ਵਾਲਾ ਨਹੀਂ ਪਰ ਕਿਤੇ ਔਰੰਗਜ਼ੇਬ ਵਾਲੀ ਬਾੜੀ ਭੈੜੀ ਖੇਡ ਨਾ ਖੇਡਣੀ ਕਿਤੇ ਵਜੀਦੇ ਵਾਲੀ ਖੇਡ ਨਾ ਖੇਡਣੀ ਖੇ ਲੰਦਿਆਂ ਪੈ ਲੰਦਿਆਂ ਤੇਰੇ ਕੱਪੜੇ ਵਾਲੇ ਨਹੀਂ ਪਰ ਕਿਤੇ ਉਹ ਹੰਕਾਰ ਵਿੱਚ ਆ ਕੇ ਸਾਰਾ ਕੁਝ ਕੱਪੜਿਆਂ ਤੇ ਨਾ ਲੱਗ ਜਾ ਤੇਰਾ ਦਿਖਾਵਿਆਂ ਤੇ ਨਾ ਲੱਗਣੀ ਕਿਤੇ ਹਸਾਂਦਿਆਂ ਖੇ ਲੰਦਿਆਂ ਪੈ ਲੰਦਿਆਂ ਖਾ ਬੰਦਿਆਂ ਖਾਣਾ ਵਾੜਾ ਨਹੀਂ ਖੋ ਕੇ ਨਾ ਖਾਣ ਕਿਸੇ ਦਾ ਜੋ ਮਰਜ਼ੀ ਖਾ ਖਾਣਾ ਥੋੜਾ ਵਾੜਾ ਵਿੱਚੇ ਹੋਵੇ ਹਸਾਂਦਿਆਂ ਖੇ ਲੰਦਿਆਂ ਪੈ ਲੰਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁੱਕ ਮੁੱਕ ਮੁੱਕ ਆਓ ਸਾਰੇ ਨਾਲ ਸਭ ਚ ਰਾਮ ਕਲੀ ਮਹੱਲਾ ਦੀਜਾ ਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਤੁਹਾਡਾ ਦਰਸ ਜਾਂਦਾ ਹੈ
1: ਅੰਮ੍ਰਿਤ ਪਾਣੀ ਨੂੰ।

आजा ना बाहो, शाह ना शाहो, राजा ना राज, पाना ना पान, देवा ना देव, उपमा महान, ऐसे दीन दयाल सतगुरु, गुरु ग्रंथ साहिब महाराज जी पावन पवित्र गोद अंदर सज बैठे पवित्र आत्मा गुरु खालसा साहिब संग जीओ। आओ सब तो पहला उस अकाल पुरख वाहे गुरु जी दिया अगम्मी शक्तियां दे मालक साहबे कमाल श्री गुरु गोविंद सिंह महाराज जी की बख्शिश दोहराइए। कोई भी रसना बाजी ना रहे, सब माई भाई फतेह दे सिमरन नाल जुड़ो और उस सिमरन दे मिले हुए बल विचों दासरियां नूं कुछ बोलन दा बल बख्श करो। प्यार सहित आखो जी वाहेगुरु जी का खालसा वाहेगुरु जी की फतेह। धन गुरु अर्जन साहब महाराज श्री सुखमणी साहब जी बाणी विच इक पंक्ति ते बड़ा जोर दिंदे आ। ਉਹ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਲਾਜ਼ਮੀ ਗੱਲ ਹੈ ਕਿ ਜਿੰਨਾ ਚਿਰ ਬੰਦੇ ਦਾ ਮਨ ਬਿਰਤੀ ਇਕਾਗਰ ਨਹੀਂ ਨਾ ਹੁੰਦਾ, ਨਾ ਤੇ ਕੋਈ ਗੁਰੂ ਦੀ ਗੱਲ ਕਹੀ ਜਾ ਸਕੇ ਨਾ ਸੁਣੀ ਜਾ ਸਕਦੀ ਹੈ। ਭੈਣਾਂ ਵੱਲੋਂ ਕੁਝ ਆਵਾਜ਼ ਆ ਰਹੀ ਹੈ, ਸਾਹਿਬ ਕਲਗੀ ਵਾਲੇ ਪਾਤਸ਼ਾਹ ਦੇ ਬਚਨ ਰਹਿਤ ਨਾਮੇ ਚ ਆਉਂਦੇ ਆ, ਹਰ ਜਸ ਸੁਣ ਤੇ ਬਾਤ ਚਲਾਵੈ ਕਹੇ ਗੋਬਿੰਦ ਸਿੰਘ ਵਹਿ ਜਮਪੁਰ ਜਾਵੇ। ਮਾਰੇ ਕਹਿੰਦੇ ਉਹ ਜਮਾਂ ਦੀ ਪੂਰੀ ਵਿੱਚ ਜਾਏਗਾ ਜਿਹੜਾ ਹਰੀ ਦਾ ਜਸ ਸੁਣਦਿਆਂ ਕੋਈ ਆਪਣੀਆਂ ਗੱਲਾਂ ਕਹਿੰਦਾ। ਜਿੰਨਾ ਚਿਰ ਬੈਠਣਾ ਗੁਰੂ ਕੀ ਹਜ਼ੂਰੀ ਵਿੱਚ ਸਚੇਤ ਹੋ ਕੇ ਬੈਠੋ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇੱਕ ਬੜਾ ਸੁੰਦਰ ਬਚਨ ਕਿਹਾ ਕਰਦੇ ਸੀ। ਉਹ ਆਂਦੇ ਸੰਗਤ ਵਿੱਚ ਆ ਕੇ ਜਿਹੜਾ ਮਨੁੱਖ ਤਿੰਨਾਂ ਗੱਲਾਂ ਤੇ ਪਹਿਰਾ ਦਿੰਦਾ ਨਾ, ਉਹ ਗੁਰੂ ਦੇ ਦਰ ਤੋਂ ਸੁੱਖਾਂ ਦੀਆਂ ਝੋਲੀਆਂ ਭਰ ਕੇ ਲੈ ਜਾਂਦਾ। ਸੰਗਤ ਵਿੱਚ ਆ ਕੇ ਜਿਹੜੇ ਸਾਡੇ ਨੇਤਰ ਵਾ ਉਹ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ, ਜਿਹੜੇ ਸਾਡੇ ਕੰਨ ਵਾ ਉਹ ਗੋਹ ਦੇ ਨਾਲ ਧਿਆਨ ਦੇ ਨਾਲ ਗੁਰੂ ਕੇ ਬਚਨ ਸਰਵਣ ਕਰਨ, ਜਿਹੜੀ ਸਾਡੀ ਰਸਨਾ ਜਿਹੜਾ ਸਾਡਾ ਇਰਦਾ ਉਹ ਅੰਦਰੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਜਾਪ ਉਚਾਰੇ। ਆਪਾਂ ਰੋਜ਼ ਪੜ੍ਹਦੇ ਹਾਂ ਅੰਤਰ ਗੁਰ ਅਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ। ਜਿਹੜਾ ਇਹਨਾਂ ਤਿੰਨਾਂ ਗੱਲਾਂ ਤੇ ਪਹਿਰਾ ਦਏਗਾ ਉਹ ਗੁਰੂ ਦੇ ਦਰ ਤੋਂ ਸੁੱਖਾਂ ਦੀਆਂ ਝੋਲੀਆਂ ਭਰ ਕੇ ਲੈ ਜਾਏਗਾ। ਸਤਿਗੁਰੂ ਦੀ ਬਾਣੀ ਦਾ ਫਰਮਾਨ ਹੈ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਤੇ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਮਹਾਰਾਜ ਕਹਿੰਦੇ ਉਹ ਮਨੁੱਖ ਬੜੇ ਸੋਹਣੇ ਲੱਗਦੇ ਆ ਜਿਹੜੇ ਸੰਗਤ ਵਿੱਚ ਆ ਕੇ ਬਹਿੰਦੇ ਆ। ਜਹਿ ਸਤਿਗੁਰ ਤਹਿ ਸਤ ਸੰਗਤ ਬਣਾਈ, ਤੁਮਰੀ ਕਿਰਪਾ ਤੇ ਭਇਓ ਸਾਧ ਸੰਗ। ਸਿੱਖੋ ਇਹ ਨਾ ਆਖਿਓ ਅਸੀਂ ਆਪਣੇ ਉਦਮ ਪਰਾਲੇ ਨਾਲ ਚੱਲ ਕੇ ਆਏ ਹਾਂ, ਨਹੀਂ ਜਿਨ੍ਹਾਂ ਉੱਤੇ ਗੁਰੂ ਮਿਹਰਬਾਨ ਹੋਇਆ, ਜਿਨ੍ਹਾਂ ਉੱਤੇ ਗੁਰੂ ਤੁਛਾ, ਸੰਗਤ ਵਿੱਚ ਆ ਕੇ ਉਹ ਜੁੜ ਕੇ ਬੈਠੇ ਆ। ਤੁਮੜੀ ਕਿਰਪਾ ਤੇ ਭਇਓ ਸਾਧ ਸੰਗ, ਇਹੋ ਕਾਰਜ ਤੁਮ ਆਪ ਕੀਓ। ਸਤਿਗੁਰੂ ਜੀ ਸੰਗਤ ਲਿਆਉਣ ਵਾਲਾ ਕਾਰਜ, ਸੰਗਤ ਵਿੱਚ ਬਿਠਾਉਣ ਵਾਲਾ ਕਾਰਜ ਤੁਸੀਂ ਆਪ ਕੀਤਾ ਜੇ। ਪਾਪੀ ਮਨੁੱਖ ਨੂੰ ਤੇ ਕੋਈ ਵੀ ਆਪਣੇ ਲਾਗੇ ਨਹੀਂ ਬਿਠਾਉਂਦਾ। ਧੰਨਵਾਦ ਕਰੋ ਸਵਾਦ ਸਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਹੜੇ ਸਾਨੂੰ ਅਪਰਾਧੀਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਬੈਠੇ ਆ। ਸਾਡੇ ਤੋਂ ਪਹਿਲਾਂ ਕਥਾ ਵਾਚ ਭਾਈ ਪਰਮਜੀਤ ਸਿੰਘ ਜੀ, ਉਸ ਤੋਂ ਉਪਰੰਤ ਪ੍ਰਗਟ ਸਿੰਘ ਜੀ, ਔਰ ਉਸ ਤੋਂ ਉਪਰੰਤ ਮੇਰੇ ਵੀਰ ਸਾਡੀ ਸ਼੍ਰੇਣੀ ਦੇ ਵੀਰ ਗੁਰਜੀਤ ਸਿੰਘ ਜੀ, ਜੋ ਭਾਈ ਲੱਦਾ ਪਰਉਪਕਾਰੀ ਜਿਹਦੀ ਯਾਦ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ, ਜੋ ਸਾਡੇ ਤੋਂ ਪਹਿਲਾਂ ਉਹਨਾਂ ਦਾ ਪ੍ਰਸੰਗ ਕਹਿ ਕੇ ਗਏ ਆ, ਉਹਨਾਂ ਦੇ ਕੋਲੋਂ ਉਹਨਾਂ ਤੋਂ 50 ਲੱਖ ਦਮੜੇ ਬੇਅੰਤ ਮਾਣ ਭੇਜਿਆ ਗਿਆ। ਸਤਿਗੁਰੂ ਚੜ੍ਹਦੀ ਕਲਾ ਕਰੇ ਔਰ ਵਾਹਿਗੁਰੂ ਸ਼ਾਹ ਹੋਵੇ। ਅੱਜ ਮੈਂ ਤੁਹਾਡੇ ਸਾਹਮਣੇ ਕੋਈ ਵੀਰ ਰਸ ਦਾ ਪ੍ਰਸੰਗ ਰੱਖਣ ਦਾ ਯਤਨ ਕਰੂੰਗਾ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਇਹੋ ਜਿਹਾ ਬਹਾਦਰ ਖਾਲਸਾ ਸਾਜਿਆ, ਉਹ ਜਿਨ੍ਹੇ ਮਰਨਾ ਤੇ ਇੱਕ ਪ੍ਰਵਾਨ ਕਰ ਲਿਆ।

0: ਦੇਖ ਵਿੱਚੋਂ ਮੇਰਾ ਮੁੱਢ ਕਰ ਸਾ
1: ਜਦੋਂ ਇਹ ਤੁਰਕਾਂ ਨੇ ਗੱਲਾਂ ਕਹੀਆਂ ਨਾ ਵੀ ਖਾਲਸਾ ਖਤਮ ਹੋ ਗਿਆ ਪੰਜ ਕੁ ਵਜੇ ਦਾ ਸਮਾਂ ਸੀ ਅੰਮ੍ਰਿਤ ਵੇਲਾ ਤੇ ਬਾਬਾ ਬੋਤਾ ਸਿੰਘ ਜੰਗਲ ਚੋਂ ਬਾਹਰ ਨਿਕਲਿਆ ਜਦੋਂ ਤੁਰਕਾਂ ਨੇ ਵੇਖਿਆ ਬੋਤਾ ਸਿੰਘ ਨੂੰ ਇੱਕ ਤੁਰਕ ਨੇ ਦੂਜੇ ਨੂੰ ਪੁੱਛਿਆ ਉਹ ਤੂੰ ਆਨਾ ਖਾਲਸਾ ਖਤਮ ਹੋ ਗਿਆ ਉਹ ਨਿਹੰਗ ਸਿੰਘ ਕਿਧਰੋਂ ਆ ਗਿਆ ਉਹਨੇ ਆਖਿਆ ਇਹ ਖਾਲਸਾ ਨੀ ਗਏ ਤੇ ਖਾਲਸੇ ਦੇ ਨਾਂ ਉੱਤੇ ਕੋਈ ਧੱਬਾ ਹੈ ਰਤਨ ਸਿੰਘ ਭੰਗੂ ਰਾਏ ਸਿੰਘ ਦਾ ਪੁੱਤਰ ਮਹਿਤਾਬ ਸਿੰਘ ਦਾ ਪੋਤਰਾ ਜਿਹਨੇ ਮੱਸੇ ਰੰਘ ਨੂੰ ਚਟਕਾਇਆ ਸੀ ਉਹਨੇ ਇੱਕ ਪੰਥ ਪ੍ਰਕਾਸ਼ ਗ੍ਰੰਥ ਲਿਖਿਆ ਉਹ ਆਂਦਾ ਮੈਂ ਬੋਤਾ ਸਿੰਘ ਦੀ ਸਾਖੀ ਇਹਨਾਂ ਕੰਨਾਂ ਦੇ ਨਾਲ ਆਪਣਿਆਂ ਵੱਡਿਆਂ ਦਾਦਿਆਂ ਬਾਬਿਆਂ ਤੋਂ ਸੁਣੀ ਹੈ ਉਹ ਲਿਖਦਾ ਸਾਖੀ ਬੋਤਾ ਸਿੰਘ ਕੀ ਮੈਂ ਸੁਣੀ ਰਤਨ ਸਿੰਘ ਕਾਨ ਉਹ ਸਿੰਘਣ ਕੀ ਨਿੰਦਿਆ ਸੁਨਤ ਜਿਨ ਕੀਨੋ ਸੀਸ ਕੁਰਬਾਨ ਜਤੀ ਸਤੀ ਸੋ ਪਰਨ ਕਪੂਰੋ ਗੋ ਕੋ ਸੇਵਕ ਦਿਲ ਕੋ ਸੂਰੋ ਮਾਝੇ ਮੇਥੋ ਤਾਕੋ ਗ੍ਰਾਮ ਬੋਤਾ ਸਿੰਘ ਤਾਸ ਕੋ ਨਾਮ ਜਬੇ ਦੀ ਇੱਥੇ ਸਿੰਘ ਤੋਂ ਮਾਰ ਜਿਸੇ ਨਾ ਸੁਣੀਏ ਮਹੀਨੇ ਚਾਰ ਕਹੇ ਸਿੰਘ ਸਭ ਮਰਗਲ ਗਏ ਉਹ ਤੁਰਕਨ ਸਿੰਘ ਪਾਸ ਦੇ ਬੋਤਾ ਸਿੰਘ ਕੋ ਵੱਖ ਰਹੇ ਹੋ ਕਿਵੇਂ ਫਿਰ ਤੈ ਦੇਖ ਲਿਓ ਉਹ ਦੇਖਦੇ ਹੀ ਅਚੰਭਾ ਪਿਓ ਕਹਾ ਸਿੱਖ ਜੈ ਜੀਵਤ ਰਹੋ ਉਹਨੇ ਆਖਿਆ ਉਹ ਸਿੰਘ ਤੇ ਸਾਰੇ ਜਕਰੀਏ ਨੇ ਮਾਰ ਦਿੱਤੇ ਆ ਪਰ ਇਹ ਕਿਧਰੋਂ ਆ ਗਿਆ ਉਹਨੇ ਆਖਿਆ ਇਹ ਕੋਈ ਸਿੰਘ ਨੀ ਗਾ ਇਹ ਤੇ ਸਿੰਘਾਂ ਦੇ ਨਾਂ ਉੱਤੇ ਧੱਬਾ ਵਾ ਖਾਲਸੇ ਇਹੋ ਜਿਹੇ ਨੀ ਹੋਇਆ ਕਰਦੇ ਰਹਿਤਨਾਮੇ ਜ਼ਿਕਰ ਆਉਂਦਾ ਖਾਲਸਾ ਸੋ ਜੋ ਨਿੱਤ ਜੰਗ ਕਰੇ ਇਹਦਾ ਅਰਥ ਇਹ ਨਾ ਕਰ ਲੈਣਾ ਵੀ ਜਿਹਦੇ ਮਰਜ਼ੀ ਸਲੋਤਰ ਲੈ ਕੇ ਮਗਨ ਲੱਗ ਜੇ ਨਹੀਂ ਖਾਲਸਾ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਜੰਗ ਕਰਕੇ ਉਹਨਾਂ ਨੂੰ ਵਿੱਚੋਂ ਮਾਰ ਕੇ ਕੱਢ ਦੇਵੇ ਖਾਲਸਾ ਸੋ ਜੋ ਨਿੱਤ ਜੰਗ ਕਰੇ ਖਾਲਸਾ ਸੋ ਨਾ ਮਰਨ ਤੇ ਡਰੇ ਖਾਲਸਾ ਸੋ ਜੋ ਦੰਗਾ ਮਚਾਵੇ ਖਾਲਸਾ ਸੋ ਜੋ ਸੀਸ ਲਗਾਵੇ ਖਾਲਸਾ ਸੋ ਜੋ ਨਿੰਦਾ ਤਿਆਗੇ ਖਾਲਸਾ ਸੋ ਲੜੇ ਹੋਏ ਆਗੇ ਖਾਲਸਾ ਸੋ ਜੋ ਸ਼ਸਤਰ ਕੋ ਧਾਰੇ ਖਾਲਸਾ ਸੋ ਦੁਸ਼ਟ ਕੋ ਮਾਰੇ ਖਾਲਸਾ ਸੋ ਚੜੇ ਤੁਰੰਗ ਖਾਲਸਾ ਸੋ ਜੋ ਨਿਤ ਕਰੇ ਜੰਗ ਉਹਨੇ ਆਖਿਆ ਖਾਲਸੇ ਨਹੀਂ ਗੇ ਇਹ ਤੇ ਕੋਈ ਬਹਿਰੂਪੀਏ ਆ ਜਦੋਂ ਬੋਤਾ ਸਿੰਘ ਨੇ ਸੁਣਿਆ ਨਾ ਤੇ ਰਤਨ ਸਿੰਘ ਭੰਗੂ ਲਿਖਦਾ ਬੋਤਾ ਸਿੰਘ ਨੇ ਜਿਉਂ ਸੁਣੀ ਤੇ ਰਹੋ ਤਾਂ ਹੀ ਖਲੋਏ ਉਹ ਜੰਗ ਕਰ ਬਿੱਛੂ ਡੰਕ ਲੱਗੇ ਉਹ ਲੱਗੀ ਬੋਲੀ ਸਿੰਘ ਸੋਏ ਸਿੰਘ ਨੂੰ ਇਸ ਤਰ੍ਹਾਂ ਬੋਲੀ ਵੱਜੀ ਉਹ ਜਿਤਨਾ ਕੋਈ ਬਿੱਛੂ ਡੰਗ ਮਾਰਦਾ ਸਿੰਘ ਚਿੱਤ ਜੈ ਨਿਸ਼ਚੇ ਧਾਰੀ ਤੇ ਸੀਸ ਲੱਗੇ ਬਿਨ ਗੱਲ ਨਾ ਕਰੀ ਉਹਨੇ ਆਖਿਆ ਜੇ ਕਿਤੇ ਹੁਣ ਇੱਥੇ ਸਿਰ ਧੜ ਦੀ ਬਾਜੀ ਨਾ ਲਾ ਦਈਏ ਤੇ ਫਿਰ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਕੀ ਹੋਇਆ ਉਹਨੇ ਆਪਣੇ ਨਾਲ ਦੇ ਭਰਾ ਬਾਬਾ ਗਰਜਾ ਸਿੰਘ ਨਾਲ ਸਲਾਹ ਕੀਤੀ ਉਹ ਬਾਬਾ ਗਰਜਾ ਸਿੰਘ ਆ ਤੁਰਕਾਂ ਦੀ ਫੌਜ ਕੀ ਆਉਂਦੀ ਆ ਇਹ ਆਉਂਦੇ ਵੀ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਖਤਮ ਹੋ ਗਿਆ ਉਹਨੇ ਆਖਿਆ ਹਰ ਕਿਸਮੀ ਦਵੇ ਸੂਰ ਮੇ ਛਾਲਾ ਮਾਰਦੇ ਉਹਨਾਂ ਤੁਰਕਾਂ ਦੇ ਸਾਹਮਣੇ ਆਏ ਉਹ ਕੀ ਬੋਲਦੇ ਜੇ ਉਹ ਕੱਚੇ ਪਿੱਲਿਓ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਖਤਮ ਹੋ ਗਿਆ ਉਹਨਾਂ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਾਲਸੇ ਦਾ ਜਨਮ ਦਿਨ ਆ ਸਕਦਾ ਪਰ ਮਰਨ ਦਿਨ ਕਦੀ ਨਹੀਂ ਆ ਸਕਦਾ ਉਹਨਾਂ ਇੱਕ ਕੇਸਰੀ ਨਿਸ਼ਾਨ ਸਾਹਿਬ ਗੱਡ ਕੇ ਨਾਰਾ ਲਾਇਆ ਆਪਾਂ ਤੇ ਗਾ ਹੀ ਛੱਡਿਆ ਨਾ ਉਹਨੇ ਆਖਿਆ ਰਾਜ ਕਰੇਗਾ ਖਾਲਸਾ ਆਖੀ ਰਹਿ ਨਾ ਕੋਏ ਉਹਨੇ ਆਖਿਆ ਜਿੰਨੇ ਵੀ ਇੱਥੋਂ ਜਾਣਾ ਉਹ ਖਾਲਸੇ ਨੂੰ ਵਸੂਲ ਦੇ ਕੇ ਜਾਵੇ ਚੁੰਗੀ ਦੇ ਕੇ ਜਾਵੇ ਜਗ੍ਹਾ ਦੇ ਕੇ ਜਾਵੇ ਜਿਤਨਾ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਆਨਾ ਗੱਡਾ ਤੇ ਪੈਸਾ ਖੋਤਾ ਟੋਲ ਪਲਾਜ਼ਾ ਲਾਇਆ ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਹੇ ਇਉਂ ਬਿਆਨ ਕੀਤਾ ਜਾ ਰਿਹਾ ਜੀ ਨੂਰ ਦੀ ਸਰ ਰਾਤ

0: ਜੇ ਖੁਸ਼ੀਆਂ ਮਨਾਉਂਦੇ ਸੀ ਉਹ ਬੰਦ ਹੋ ਗਏ ਸਾਜ ਹੈ ਦੇਖ ਕੇ ਰਸੂਲ ਜਾਣਾ ਪਉ ਸਭ ਨੂੰ ਖਾਲਸੇ ਦਰਾਰ ਹੈ
1: ਛੱਬੀ ਟੱਪਰ ਪੰਜਾਬ ਦੇ ਖਾਲੀ ਹੋਣ ਤੇ

0: 20ਵੀਂ ਸਦੀ ਦੇ ਮਹਾਨ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਨਾਂ ਤੋਂ 100 ਲੱਖ ਬੰਬੜਾ ਬਜ਼ੁਰਗਾਂ ਵੱਲੋਂ ਹਾਜ਼ਰ ਹੋਇਆ ਹੈ। ਸਤਿਗੁਰੂ ਚੜ੍ਹਦੀ ਕਲਾ ਕਰੇ। ਦੇਖੋ ਮੈਂ ਉਹਨਾਂ ਦਾ ਜੀਵਨ ਪੜ੍ਹਿਆ, ਉਹਨਾਂ ਨੂੰ ਐਵੇਂ ਲੋਕ ਨਹੀਂ ਯਾਦ ਕਰਦੇ। ਉਹਨਾਂ ਦਾ ਕਿਹੋ ਜਿਹਾ ਜੀਵਨ ਸੀ। ਮੈਂ ਉਹਨਾਂ ਦੇ ਪਿੰਡ ਰੋਡੇ ਸੰਤਾਂ ਦੇ ਕੋਠੇ ਜਾ ਕੇ ਆਇਆ ਤੇ ਉਹਨੇ ਵੱਡੇ ਭਰਾਵਾਂ ਤੋਂ ਮੈਂ ਉਹਨਾਂ ਦਾ ਜੀਵਨ ਪੁੱਛਿਆ। ਆਂਦੇ ਬਾਬਾ ਜੀ ਤੀਸਰੀ ਕਲਾਸ ਪੜ੍ਹ ਰਹੇ ਸੀ ਤੇ ਆ ਕੇ ਮੰਜੇ ਤੇ ਬਸਤਾ ਰੱਖ ਕੇ ਤੇ ਲੰਮੇ ਪੈ ਗਏ। ਉਹਨਾਂ ਦੇ ਪਿਤਾ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ, ਉਹਨਾਂ ਆਖਿਆ ਤੂੰ ਬਹੁਤ ਥੱਕਿਆ, ਤੂੰ ਹਲਵਾਉਂਦਾ ਆ, ਉੱਠ ਕੇ ਤੇ ਮੈਨੂੰ ਜਪਜੀ ਸਾਹਿਬ ਦੇ ਪਾਠ ਸੁਣਾ। ਪਿਤਾ ਦਾ ਬਚਨ ਮੰਨ ਕੇ ਪਾਠ ਸੁਣਾਏ ਜਪਜੀ ਸਾਹਿਬ ਦੇ, ਫਿਰ ਇੰਨਾ ਲਗਾਓ ਬਾਣੀ ਨਾਲ ਇੰਨਾ ਪ੍ਰੇਮ ਵਧਿਆ, 5 ਪਾਠ, 10 ਪਾਠ, 25 ਪਾਠ, 51 ਪਾਠ, 101 ਪਾਠ ਸ੍ਰੀ ਜਪਜੀ ਸਾਹਿਬ ਦਾ ਉਹ ਆਪਣੀ ਵਾਹੀ ਜੋਤੀ ਦਾ ਕੰਮ ਕਰਦੇ ਕਰਿਆ ਕਰਦੇ ਸੀ। ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜਦੋਂ ਭਿੰਡਰਾਂ ਵਾਲੇ ਉਹਨਾਂ ਦੇ ਘਰ ਵਿਖੇ ਆਏ ਨਾ ਤੇ ਕਹਿਣ ਲੱਗੇ ਭਾਈ ਜੋਗਿੰਦਰ ਸਿੰਘ ਕਿੰਨੇ ਭਜੰਗੀ ਆ, ਉਹਨੇ ਆਖਿਆ ਜੀ ਗੁਰੂ ਦੀ ਕਿਰਪਾ ਨਾਲ 7 ਭਜੰਗੀ ਆ। ਉਹਨੇ ਆਖਿਆ ਸਾਨੂੰ ਕਿਹੜਾ ਦੇਣਾ ਜੀ, ਉਹਨੇ ਆਖਿਆ ਜਿਹੜੀ ਤੁਹਾਡੀ ਮੌਜ ਉਹ ਹੀ ਲੈ ਜਾਓ। ਤੇ ਉਹਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਉੱਤੇ ਹੱਥ ਰੱਖਿਆ ਤੇ ਜਦੋਂ ਜਥੇ ਵਿੱਚ ਭਰਤੀ ਹੋ ਗਏ ਤੇ 151 ਪਾਠ ਨਿੱਤੋ ਪ੍ਰਤੀ ਉਹ ਜਪਜੀ ਸਾਹਿਬ ਦੇ ਪੜਿਆ ਕਰਦੇ ਸੀ। 51 ਅੰਗ ਉਹ ਨੇਮ ਦੇ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪੜਿਆ ਕਰਦੇ ਸੀ। ਸਿੱਖੋ 5 ਬਾਣੀਆਂ ਦਾ ਨਿਤਨੇਮ ਤੇ ਉਹ ਕਰਿਆ ਕਰਦੇ ਸੀ, 5 ਗ੍ਰੰਥੀ ਦਾ ਪਾਠ ਵੀ ਨਿੱਤਾ ਪ੍ਰਤੀ ਪੜਿਆ ਕਰਦੇ ਸੀ। ਸਿੱਧ ਗੋਸ਼ਟ ਦੀ ਮਹਿੰਗੀ ਬਾਣੀ 1 ਦਿਨ ਵਿੱਚ ਕੰਠ ਕੀਤੀ। ਸਿੱਧ ਗੋਸ਼ਟ ਦੀ ਬਾਣੀ, ਦੱਖਣੀ ਓਂਕਾਰ ਦੀ ਬਾਣੀ 1 ਦਿਨ ਵਿੱਚ ਕੰਠ ਕੀਤੀ। 13 ਦਿਨਾਂ ਵਿੱਚ ਸ੍ਰੀ ਸੁਖਮਨੀ ਸਾਹਿਬ ਪੂਰਾ ਜਬਾਨੀ ਕੰਠ ਕੀਤਾ। 8 ਘੰਟਿਆਂ ਦੇ ਵਿੱਚ ਆਸਾ ਜੀ ਦੀ ਵਾਰ ਦਾ ਪਾਠ ਛੱਕਿਆਂ ਸਮੇਤ ਸੰਤ ਬਾਬਾ ਗੁਰਬਚਨ ਸਿੰਘ ਨੂੰ ਸੁਣਾ ਕੇ ਤੇ ਉਹਨਾਂ ਦੀਆਂ ਖੁਸ਼ੀਆਂ ਲਈਆਂ। ਸਿੱਖੋ ਜਿੱਧਰ ਨੂੰ ਉਹ ਫਿਰ ਨੰਗ ਜਿਹਾ ਕਰਦੇ ਸੀ, ਉਧਰ ਨੂੰ ਨੀਲੀਆਂ ਪੀਲੀਆਂ ਦਸਤਾਰਾਂ ਸਿੰਘਾਂ ਦੇ ਸਿਰਾਂ ਤੇ ਸੋਭਦੀਆਂ ਸੀ। ਸਿੱਖੋ ਜਿੱਧਰ ਨੂੰ ਉਹ ਜਾਂਦੇ ਸੀ ਨਾ, ਉਧਰ ਨੂੰ ਸਿੱਖੀ ਦਾ ਬੀਜ ਬੀਜਦੇ ਜਾਂਦੇ ਸੀ। ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਉਹ ਇੱਕ ਬਚਨ ਕਿਹਾ ਕਰਦੇ ਸੀ, ਜੇ ਤੂੰ ਕਿਸੇ ਨੂੰ ਜਪਜੀ ਸਾਹਿਬ ਦੇ 1 ਪਾਠ ਦੀ ਸਿੱਖਿਆ ਦੇਣੀ ਹੈ ਨਾ, ਪਹਿਲਾਂ ਤੇਰੇ ਆਪਣੇ ਵੇਖ 5 ਹੈਗੇ ਆ, ਫਿਰ ਕਿਸੇ ਨੂੰ ਸਿੱਖਿਆ ਦੇ। ਹੁਣ ਤੇ ਰਹਿਤ ਅਵਰ ਕਛ ਅਵਰ ਕਮਾਵਤ, ਮਨ ਨੀ ਪ੍ਰੀਤ ਮੁਖੋਂ ਗੰਢ ਲਾਵਤ, ਜਾਣਨ ਹਾਰ ਪ੍ਰਭੂ ਪ੍ਰਵੀਨ, ਬਾਹਰ ਦੇਖਣਾ ਕਾਹੂ ਭੀਨ, ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ ਵਾਲੀ ਗੱਲ ਹੋਈ ਪਈ ਆ। ਗਿਆਨੀ ਸੰਤ ਸਿੰਘ ਦੀ ਮਸਕੀਨ ਨੂੰ ਕਿਸੇ ਨੇ ਪੁੱਛਿਆ, ਸਿੱਖੀ ਦਾ ਇੰਨਾ ਪ੍ਰਚਾਰ ਹੋ ਰਿਹਾ, ਇੰਨਾ ਲਿਟਰੇਚਰ ਵੰਡਿਆ ਜਾ ਰਿਹਾ, ਇੰਨੇ ਦੀਵਾਨ ਚੱਲਦੇ, ਇੰਨੀਆਂ ਕੋਤਰੀਆਂ ਚੱਲਦੀਆਂ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਤੇ ਪਤਤ ਪੁਣੇ ਦੇ ਵਿੱਚ ਹੋਰ ਜ਼ਿਆਦਾ ਰੁੜਦੀ ਜਾ ਰਹੀ ਹੈ, ਕਾਰਨ ਕੀ ਆ? ਗਿੱਲ ਸਾਹਿਬ ਉਹਨਾਂ ਕਿਸੇ ਨੂੰ ਦੋਸ਼ ਨਹੀਂ ਦਿੱਤਾ, ਉਹਨਾਂ ਆਪਣੇ ਉੱਤੇ ਗੱਲ ਟਕਾ ਲਈ। ਉਹਨਾਂ ਆਖਿਆ ਅਸੀਂ ਜਿਹੜੇ ਪ੍ਰਚਾਰਕ ਵਾਨਾ, ਅਸੀਂ ਪ੍ਰਚਾਰ ਕੀ ਬੁਝੇ ਹੋਏ ਦੀਵੇ ਆ ਤੇ ਬੁਝਿਆ ਦੀਵਾ ਕਿਸੇ ਨੂੰ ਜਗਾ ਨਹੀਂ ਸਕਦਾ। ਜੇ ਕਿਸੇ ਨੂੰ ਲੜਨ ਦੀ ਜਾਚ ਸਿਖਾਉਣੀ ਹੋਵੇ ਨਾ ਤੇ ਪਹਿਲਾਂ ਜੰਗ ਵਿੱਚ ਆਪ ਜਾਣਾ ਪਊ ਤਲਵਾਰ ਚੁੱਕ ਕੇ। ਜੇ ਕਿਸੇ ਨੂੰ ਤਰਨ ਦੀ ਜਾਚ ਸਿਖਾਉਣੀ ਹੋਵੇ ਤੇ ਪਾਣੀ ਵਿੱਚ ਪਹਿਲਾਂ ਆਪ ਵੜਨਾ ਪਊਗਾ। ਗਿਆਨੀ ਵੀਰ ਸਿੰਘ ਜੀ ਜਿਨ੍ਹਾਂ ਗੁਰੂ ਮਹਾਰਾਜ ਦਾ ਇਤਿਹਾਸ ਗਿੱਠਾਂ ਨੇ ਇੰਚਾਂ ਦੇ ਨਾਲ ਮਿਣ ਮਿਣ ਕੇ ਲਿਖਿਆ, ਸੈਕਟਰੀ ਸਾਹਿਬ ਨੇ ਅਨਾਊਂਸ ਕਰਤਾ ਵੀ ਗਿਆਨੀ ਜੀ 10 ਮਿੰਟ ਸੰਗਤਾਂ ਦੇ ਸਾਹਮਣੇ ਆਪਣੇ ਖਿਆਲ ਰੱਖਣਗੇ। ਬੜਾ ਘੱਟ ਬੋਲਿਆ ਕਰਦੇ ਸੀ। ਉਹਨਾਂ ਆਖਿਆ ਮੈਂ ਸੰਗਤ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ, ਜਿਹੜੇ ਮੇਰੇ ਸ਼੍ਰੇਣੀ ਦੇ ਮੇਰੇ ਪ੍ਰਚਾਰਕ ਵੀ ਬੈਠੇ ਆ ਨਾ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਜਿਹੜਾ ਆਪਣਾ ਜੀਵਨ ਆ ਉਹ ਪ੍ਰੈਕਟੀਕਲ ਬਣਾਓ। ਸਤਿਗੁਰੂ ਕਿਰਪਾ ਕਰੇ, ਤੁਸੀਂ ਅਰਦਾਸ ਕਰੇ, ਜੋ ਅਸੀਂ ਸਟੇਜ ਤੇ ਕਹੀਏ ਉਹ ਅਸੀਂ ਕਰੀਏ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਮੈਂ ਉਹਨਾਂ ਦੇ 3 ਵਾਰਾਂ ਦਰਸ਼ਨ ਕੀਤੇ ਆ। ਉਹਨਾਂ ਦਾ ਕਿਹੋ ਜਿਹਾ ਰੋਹਬ ਸੀ, ਉਹਨਾਂ ਦੇ ਕੋਲੋਂ ਸਮੇਂ ਦੀਆਂ ਸਰਕਾਰਾਂ ਕਿਤਨਾ ਕੰਬਦੀਆਂ ਸੀ। ਨਿਰਭਉ ਜਪੈ ਸਗਲ ਭਉ ਮਿਟੈ, ਉਹ ਜਿਹੜੇ ਬਾਣੀ ਪੜ੍ਹਦੇ ਜਿਨ੍ਹਾਂ ਦੇ ਅੰਦਰ ਬਾਣੀ ਦਾ ਵਾਸਾ ਹੋ ਗਿਆ ਉਹਨਾਂ ਨੂੰ ਫਿਰ ਭਉ ਨਹੀਂ ਕਿਸੇ ਦਾ ਰਹਿ ਜਾਂਦਾ। ਸਤਿਗੁਰੂ ਕਿਰਪਾ ਕਰੇ, ਉਹਨਾਂ ਦੇ ਨਾਂ ਤੋਂ ਬੇਅੰਤ ਮਾਇਆ ਸਤਿਗੁਰੂ ਚੜ੍ਹਦੀ ਕਲਾ ਕਰੇ। ਬਾਬਾ ਬੋਤਾ ਸਿੰਘ ਗਰਜਾ ਸਿੰਘ ਦਾ ਇਤਿਹਾਸ ਆਪ ਸਰਵਣ ਕਰ ਰਹੇ ਸੀ। ਜਿਸ ਵੇਲੇ ਸੂਰਮਿਆਂ ਨੇ ਬਾਰਡਰ ਬਣਾ ਕੇ ਨਾਕਾ ਲਾਉਣਾ ਸ਼ੁਰੂ ਕਰਤਾ, ਉਹਨਾਂ ਨਾਕਾ ਲਾਤਾ ਤੇ ਜਿਹੜੇ ਤੁਰਕ ਪਹਿਲਾਂ ਆਉਂਦੇ ਸੀ ਨਾ ਵੀ ਖਾਲਸਾ ਖਤਮ ਹੋ ਗਿਆ, ਆਂਦੇ ਅੱਲਾ ਮੀਆਂ ਕਿਤੇ ਅੱਜ ਇਹਨਾਂ ਨਿਹੰਗਾ ਸਿੰਘਾਂ ਤੋਂ ਬਚਾ ਲਾ, ਮੁੜ ਕੇ ਨੀ ਇਸ ਪੱਗ ਡੰਡੀ ਤੇ ਆਉਂਦੇ, ਲੀਕਾਂ ਕੱਢ ਕੇ ਜੇਬਾਂ ਖਾਲੀ ਕਰਕੇ ਮਾਫੀਆਂ ਮੰਗ ਕੇ ਤੇ ਤੁਰਦੇ ਬਣੇ। ਜਦੋਂ 4 ਮਹੀਨੇ ਨਿਕਲ ਗਏ ਨਾ ਰਾਜ ਖਾਲਸਾ ਕਾਇਮ ਕੀਤਿਆਂ ਨੂੰ, ਤੇ ਬੋਤਾ ਸਿੰਘ ਨੇ ਆਖਿਆ ਹੋਇਆ ਜਿਹੜਾ ਜਗਰੀਆ ਖਾਨ ਲਾਹੌਰ ਬੈਠਾ ਡੀਂਗਾ ਮਾਰਦਾ ਉਹਨੂੰ ਕਿਤਨਾ ਪਤਾ ਲੱਗੇ, ਆਉਣ ਜਾਣ ਵਾਲੇ ਸੌਦਾਗਰ ਜਿਹੜੇ ਸੌਦਾਗਰੀ ਕਰਦੇ ਸੀ ਇੱਧਰ ਦਾ ਮਾਲ ਉੱਧਰ ਤੇ ਉੱਧਰ ਦਾ ਉੱਧਰ ਪਹੁੰਚਾਉਂਦੇ ਸੀ, ਉਹਨਾਂ ਦੇ ਕੋਲ ਇੱਕ ਬਾਬਾ ਬੋਤਾ ਸਿੰਘ ਨੇ ਚਿੱਠੀ ਲਿਖ ਕੇ ਭੇਜੀ ਜੋ 4 ਲੈਣਾ ਜਕਰੀਏ ਖਾਂ ਨੂੰ। ਬੋਤਾ ਸਿੰਘ ਨੇ ਲਿਖੀ ਆ ਬਾਪੂ ਸੋਹਣ ਸਿੰਘ ਜੀ ਸੀਤਲ ਦੀ ਜ਼ਬਾਨੀ, ਇਹ ਜੋ ਉਹਨਾਂ ਦੇ ਲੇਖ ਆ ਸੁਣੀਏ ਜਗਰਾਜ ਸਿੰਘ ਦੇ ਕੋਲੋਂ ਬਾਈ।
1: ਮੈਂ ਸਿੰਘ ਬੋਤਾ ਹੱਥ ਵਿੱਚ ਮੋਟਾ ਛੋਟਾ ਅੰਨਾ ਗੱਡੇ ਪੈਸਾ ਛੋਟਾ ਤੂੰ ਲੈ ਖੋਟਾ ਦੇਖੋ ਰਾਜੀ ਹੋਤਾ ਤੂੰ ਜੈ ਕੇ ਫਿਰ ਕੇ ਰੋਤਾ ਤੂੰ ਆਖੀ ਭਾਬੀ ਖਾਨੋ ਨੂੰ ਤੇਰਾ ਦੇਵਰ ਸਿੰਘ ਹੈ ਬੋਤਾ ਤੂੰ ਆਖੀ ਭਾਬੀ ਖਾਨੋ ਨੂੰ ਤੇਰਾ ਦੇਵਰ ਸਿੰਘ ਹੈ ਬੋਤਾ
0: ਆਂਦਾ ਉਹ ਤੂੰ ਆਖੀ ਭਾਬੀ ਖਾਨੋ ਨੂੰ ਤੇਰਾ ਦੇਵਰ ਸਿੰਘ ਹੈ ਬੋਤਾ ਹੱਥ ਵਿੱਚ ਮੋਟਾ ਛੋਟਾ ਲਵਾਂ ਜਗਾਤ ਆਨਾ ਗੱਡਾ ਤੇ ਪੈਸਾ ਖੋਤਾ। ਭਾਬੀ ਖਾਨੋ ਕਿਉਂ ਆਖਿਆ? ਇਹਦੇ ਵਿੱਚ ਕੋਈ ਰਾਜ ਹੈ। ਜਿਹੜੀ ਖਾਨੋ ਸੀ ਨਾ ਉਹ ਜਕਰੀਏ ਖਾਨ ਦੀ ਵੱਡੀ ਭੈਣ ਸੀ ਤੇ ਬਾਬੇ ਬੋਤਾ ਸਿੰਘ ਦੇ ਪਿੰਡ ਪੜਾਣੇ ਵਿਖੇ ਉਹ ਮਾਝੇ 'ਚ ਵਿਆਹੀ ਹੋਈ ਸੀ, ਇਸ ਕਰਕੇ ਉਹਨੂੰ ਭਾਈਚਾਰੇ ਵਜੋਂ ਆਖਿਆ ਤੂੰ ਕਹਿ ਦੀ ਭਾਬੀ ਖਾਨੋ ਨੂੰ ਤੇਰਾ ਦੇਵਰ ਸਿੰਘ ਹੈ ਬੋਤਾ। ਜਿਸ ਵੇਲੇ ਸੌਦਾਗਰ ਚਿੱਠੀ ਲੈ ਕੇ ਪਹੁੰਚੇ ਜਕਰੀਏ ਦੇ ਦਰਬਾਰ ਵਿੱਚ ਤੇ ਸਾਰਾ ਅੱਖੀ ਜਿੱਠਾ ਸੀਨ ਜਦੋਂ ਉਹਨਾਂ ਸੌਦਾਗਰਾਂ ਨੇ ਜਕਰੀਏ ਨੂੰ ਦੱਸਿਆ ਹੜ ਬੜ ਕੇ ਘੋਲੇ ਹੋ ਗਿਆ। ਉਹਨੇ ਆਖਿਆ ਉਹ ਹੈ ਕਿੰਨੇ ਕੁ ਜਿੰਨਾ ਖਾਲਸਾ ਰਾਜ ਕਾਇਮ ਕਰ ਲਿਆ? ਉਹਨੇ ਆਖਿਆ ਮਹਾਰਾਜ ਹੈਗੇ ਤੇ ਆ 2 ਹੀ ਪਰ ਆਪਣੇ ਆਪ ਨੂੰ 2.5 ਲੱਖ ਖਾਲਸਾ ਫੌਜ ਤੋਂਦੇ 2.5 ਲੱਖ। ਇਹ ਨਿਹੰਗਾ ਸਿੰਘਾਂ ਦੇ ਬੋਲੇ ਆ। ਨਿਹੰਗ ਸਿੰਘ 1 ਨੂੰ 1.25 ਲੱਖ ਆਉਂਦੇ ਆ, 2 ਨੂੰ ਇਹ 2.5 ਲੱਖ ਆਉਂਦੇ ਆ। ਜੇ ਕੋਈ ਬੰਦਾ ਸਿਰ ਤੋਂ ਗੰਜਾ ਹੋਵੇ ਨਾ ਉਹਨੂੰ ਗੰਜਾ ਨਹੀਂ ਆਉਂਦੇ, ਉਹਨੂੰ ਸਗੋਂ ਵਡਿਆ ਕੇ ਕਲਗਾ ਸਿੰਘ ਆਉਂਦੇ ਆ। ਜੇ ਕੋਈ ਲੱਤ ਤੋਂ ਲੰਘਣਾ ਹੋਵੇ ਨਿਹੰਗ ਸਿੰਘ ਉਹਨੂੰ ਸਚਾਲਾ ਸਿੰਘ ਆਉਂਦੇ ਆ। ਜੇ ਕੋਈ ਅੱਖਾਂ ਤੋਂ ਅੰਨਾ ਹੋਵੇ ਉਹਨੂੰ ਅੰਨਾ ਆ ਕੇ ਉਹਦਾ ਮਨ ਨਹੀਂ ਦਿਖਾਉਂਦੇ, ਉਹਨੂੰ ਸੂਰਮਾ ਸਿੰਘ ਆਖਦੇ ਆ। ਜਿਹੜਾ 1 ਅੱਖ ਤੋਂ ਕਾਣਾ ਹੋਵੇ ਉਹਨੂੰ ਲੱਖ ਨੇਤਰਾ ਆਖ ਦਿੰਦੇ ਆ। ਜਿਹੜਾ ਕੰਨਾਂ ਤੋਂ ਬੋਲਾ ਹੋਵੇ ਨਿਹੰਗ ਸਿੰਘ ਉਹਨੂੰ ਚਬਾਰੇ ਚੜ੍ਹੇ ਆਖ ਦਿੰਦੇ ਆ। ਇਹ ਨਿਹੰਗਾ ਸਿੰਘਾਂ ਦੇ ਬੋਲ ਜਿਸ ਤਰ੍ਹਾਂ ਇਹ ਲੂਣ ਨੂੰ ਸਰਬਰਸ ਆਖ ਦਿੰਦੇ ਆ, ਇਹ ਖੁੰਡੇ ਨੂੰ ਕਾਨੂੰ ਕੋ ਆਖ ਦਿੰਦੇ ਆ। ਇਹ ਜਥੇਦਾਰ ਕਪੂਰ ਸਿੰਘ ਨੇ 264 ਬੋਲੇ ਇੱਕੇ ਦਿਨ ਬਹਿ ਕੇ ਬਣਾਏ ਸੀ ਕਿ ਕੋਈ ਦੁਸ਼ਮਣ ਖਾਲਸੇ ਦਾ ਕੋਟ ਵਲਡਰ ਨਾ ਸਮਝ ਸਕੇ। ਵਰਤਣੇ ਤੇ ਭੁੱਜੇ ਛੋਲੇ ਲੰਗਰ ਵਿੱਚ ਜਦੋਂ ਲੰਗਰ ਮਸਤਾਨਾ ਜਾਣਾ ਨਾ ਤੇ ਲੰਗੜੇ ਵਰਤਣੇ ਤੇ ਭੁੱਜੇ ਛੋਲੇ ਤੇ ਨਾਲ ਦੇ ਨੇ ਪੁੱਛਣਾ ਵੀ ਅੱਜ ਲੰਗਰ 'ਚ ਕੀ ਵਰਤ ਰਿਹਾ? ਉਹਨੇ ਆਖਣਾ ਵੀ ਅੱਜ ਲੰਗਰ 'ਚ ਬਦਾਮ ਵਰਤ ਰਿਹਾ ਬਦਾਮ। ਤੇ ਦੁਸ਼ਮਣਾਂ ਨੇ ਸੁਣਦਾ ਉਹਨਾਂ ਆਖਿਆ ਉਹ ਜਿਹੜੇ ਨਿਰੇ ਬਦਾਮ ਖਾਂਦੇ ਆ ਇਹ ਨਹੀਂ ਸਾਨੂੰ ਛੱਡਦੇ, ਇਹ ਕਿਤੇ ਕਿਤੇ ਤਾਕਤਵਰ ਹੋਣਗੇ। ਸਿੱਖੋ ਆਉਣਾ ਤੇ 1 ਸਿੰਘ ਆਖਣਾ ਜੀ ਕਿੰਨੀ ਫੌਜ ਆ ਗਈ ਆ? ਆਖਣਾ ਜੀ 1.25 ਲੱਖ ਫੌਜ ਆ ਗਈ ਆ। 2 ਸਿੰਘ ਆਉਣੇ ਆਖਣਾ ਜੀ ਕਿੰਨੀ ਫੌਜ ਆ ਗਈ ਆ? ਨਾਲ ਦੇ ਨੇ ਆਖਣਾ ਜੀ ਗੁਰੂ ਗੋਬਿੰਦ ਸਿੰਘ ਦੀਆਂ 2.5 ਲੱਖ ਫੌਜਾਂ ਉੱਤਰ ਆਈਆਂ। ਜਦੋਂ ਦੁਸ਼ਮਣਾਂ ਨੇ ਸੁਣਦਾ ਉਹਨਾਂ ਆਖਣਾ ਉਹ ਇੱਥੇ ਤੇ 2.5 ਲੱਖ ਕਿੱਥੇ ਹੀ ਉਤਰਨ ਦਿਆ, ਇਹਨਾਂ ਦਾ ਮੁਕਾਬਲਾ ਕੌਣ ਕਰੂਗਾ? ਇਹ 264 ਬੋਲੇ ਇੱਕੇ ਦਿਨ ਬਹਿ ਕੇ ਜਥੇਦਾਰ ਕਪੂਰ ਸਿੰਘ ਨੇ ਬਣਾਏ ਸੀ। ਉਹਨੇ ਆਖਿਆ ਹੈ ਤੇ 2 ਹੀ ਆ ਪਰ ਆਪਣੇ ਆਪ ਨੂੰ 2.5 ਲੱਖ ਖਾਲਸਾ ਫੌਜ ਤੋਂ ਗਈ। ਉਹਨੂੰ ਚੜ ਗੁੱਸਾ ਗਿਆ, ਉਹਨੇ ਜਲਾਲਦੀਨ ਜਰਨੈਲ ਨੂੰ ਆਖਿਆ ਵੀ ਆਪਣੀ ਮਨ ਮਰਜ਼ੀ ਦੀ ਫੌਜ ਲੈ ਜਾ, ਉਹਨਾਂ ਦੋਵਾਂ ਨੂੰ ਜਿੰਦਾ ਮੇਰੇ ਦਰਬਾਰ ਵਿੱਚ ਪੇਸ਼ ਕਰੋ। ਫੌਜਵਾਨ ਤੇ ਇਲਾਕੇ ਦੀਆਂ ਧਾੜਾਂ ਲੈ ਕੇ ਜੈਲੀ ਜੈਲੀ ਦੇ ਨਾਰੇ ਲਾਉਂਦਾ ਜਦੋਂ ਨੂਰ ਦੀ ਸਰਾਂ ਦੇ ਕੋਲ ਪਹੁੰਚਿਆ ਨਾ, ਜਦੋਂ ਬਾਬਾ ਬੋਤਾ ਸਿੰਘ ਨੇ ਆਉਂਦੀ ਫੌਜ ਨੂੰ ਤੱਕਿਆ ਆਂਦੇ ਏਡੀ ਬੁਲੰਦ ਆਵਾਜ਼ ਵਿੱਚ ਜਕਾਰਾ ਲਾਇਆ ਓਏ 100 ਦਾ 100 ਹੀ ਘੋੜਾ ਉੱਥੇ ਖਲੋ ਗਿਆ। ਉਹਨਾਂ ਆਖਿਆ ਓਏ ਦਵਾਈ ਖਦਾ ਵੀ ਓਏ ਜਿਹਦੀ ਆਵਾਜ਼ ਵਿੱਚ ਇੰਨੀ ਬੁਲੰਦੀ ਆ ਓਏ ਉਹਦੇ ਜਿਸਮ ਵਿੱਚ ਤਾਕਤ ਕਿੰਨੀ ਹੋਏਗੀ, 100 ਦੀ ਹਿੰਮਤ ਨਹੀਂ ਪੈ ਰਹੀ। ਫਿਰ ਬਾਬਾ ਬੋਤਾ ਸਿੰਘ ਉਹਨਾਂ ਨੂੰ ਵੰਗਾਰ ਕੇ ਉਹਨਾਂ ਦੇ ਮਗਰ ਪੁੱਜਾ ਜਿਸ ਤਰ੍ਹਾਂ ਕੋਈ 6 ਛਕਾਰ ਮਗਰ ਭੱਜਦਾ। ਪਹਿਲਾਂ ਤੇ ਜਿਹੜੇ ਸਿੰਘਾਂ ਦੇ ਕੋਲ ਸਲੋਤਰ ਸੀ ਨਾ ਪਹਿਲਾਂ ਤੇ ਉਹ ਵਗਾਤੇ ਮਾਰੇ, ਫਿਰ ਧੀਮਾ ਪੁੱਟ ਲਈਆਂ ਧੀਮਾ ਵਾਹਣ ਚੋਂ ਰਤਨ ਸਿੰਘ ਭੰਗੂ ਇਸ ਗੱਲ ਨੂੰ ਵੀ ਲਿਖਦਾ, ਕਹਿੰਦਾ ਮੋਟੇ ਦੀਨ ਫਿਰ ਸਿੰਘਣ ਚਲਾਈ, ਹੱਥ ਸਿੰਘਣ ਕੇ ਤੁਰਕਣ ਆਈ, ਇਹ ਤੁਰਕਣ ਘੋੜੇ ਦਹਿ ਹਲਾਏ। ਉਹ ਦੋ ਜਵਾਨਾਂ ਨੇ ਖੋ ਦੇ ਘੋੜੇ ਇੱਕ ਨਾਲ ਹਲਾ ਕੇ ਰੱਖ ਦਿੱਤੇ। ਦੂਰ ਹੋ ਕੇ ਜਲਾਲ ਦੀਨ ਨੇ ਆਖਿਆ, ਉਹ ਬੋਤਾ ਸਿੰਘਾ ਤੂੰ ਹੱਥ ਖੜੇ ਕਰ ਦੇ ਤੇ ਤੈਨੂੰ ਅਸੀਂ ਜਕਰੀਏ ਖਾਨ ਦੇ ਕੋਲੋਂ ਮਾਫ਼ ਕਰਾ ਦਿੰਦੇ ਹਾਂ। ਉਹਨੇ ਆਖਿਆ ਹੋਏ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਤੇ ਮਾਫ਼ੀ। ਉਹਨੇ ਆਖਿਆ ਸਾਡੇ ਗੱਲ ਨੀ ਇੱਥੇ ਆਈ, ਤੁਸੀਂ ਜੇ ਬਹੁਤੇ ਤੇ ਅਸੀਂ ਹਾਂ ਥੋੜੇ, ਜੇ ਕਿਤੇ ਮਰਦਾਂ ਦੇ ਹੱਥ ਜਮਾ ਕੇ ਵੇਖਣੇ ਨਾ ਤੇ ਸਾਡੇ ਦੋ ਦੇ ਨਾਲ ਜਿਹੜਾ ਆਪਣੇ ਚਾਰ ਚਾਰ ਕੱਢ, ਫਿਰ ਤੈਨੂੰ ਦੱਸੀਏ ਕਿ ਸਿੰਘ ਕੀ ਹੁੰਦੇ ਆ। ਜਦੋਂ ਉਹਨੇ ਚਾਰ ਚਾਰ ਚੋਣਵੇਂ ਜਰਨਾਲ ਕੱਢੇ, ਉਸ ਵੇਲੇ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੇ ਉਹਨਾਂ ਚੋਣਾਂ ਦਾ ਖਾਤਮਾ ਕਿੱਦਾਂ ਕੀਤਾ ਦੱਸੀ ਕਿ ਗੁਰਲਾਲ ਸਿੰਘ ਨੇ ਜਿਹੜਾ ਸਾਕੇ ਦੀਆਂ ਚਾਰ ਲੈਣਾ, ਜੇ ਸਿੰਘਾਂ ਦੇ ਹੱਥ ਵੇਖਣੇ ਪਰ ਚਾਰ ਸਿਪਾਹੀ ਤੂੰ ਲੜਕੇ ਬਾਕੀ ਫੌਜ ਨੂੰ ਖਰਚਾ ਇੱਕ ਬਾਹੀ, ਫਿਰ ਦੋਨੇ ਚੋਣਾਂ ਟਾਕਰਾ ਕਿਵੇਂ ਹੁੰਦਾ ਆਹੀ, ਫਿਰ ਤੈਨੂੰ ਮਾਂ ਨਵਾਜ ਦੇ ਸਾਨੂੰ ਕੋਚ ਨਹੀਂ, ਤੁਸੀਂ ਖਾਂਦੇ ਰੱਜ ਵਿੱਚ ਬੱਕਰੇ ਤੁਸੀਂ ਨੌਕਰ ਖਾਈ, ਅਸੀਂ ਖਾਈਆਂ ਜਾਜਰ ਮੂਲੀਆਂ ਕਾ ਪੱਤੇ ਕਾਹੀ, ਜੇ ਤੇ ਚੋ ਸਵਾਰ ਦੀ ਹੁਣ ਅਰਖ ਨਾ ਲਾਈ, ਤੇ ਸਿੰਘ ਨੇ ਕਈ ਜਲਾਲ ਦੀ ਜੇ ਗਈਏ ਡਾਈ, ਜੇ ਫੌਜਦਾਰ ਨੇ ਗੱਡ ਕੇ ਜੋ ਸੁਣੋ ਜਵਾਨੋ ਕੁਝ ਤੋਂ ਚਾਰ ਗੱਭਰੂ ਜੋ ਦੇ ਬਲਵਾਨੋ ਔਰ ਸਿੰਘਾਂ ਨੇ ਮੰਗਾਲੀਆਂ ਗੱਲ ਕਹੀ ਜਵਾਨੋ, ਜਮੰਨੇ ਵਿੱਚ ਜਹਾਨ ਦੇ ਮੁਗਲਾਂ ਦੇ ਖਾਨੋ, ਪਰ ਟੁਕੜੇ ਟੁਕੜੇ ਕਰ ਦਿਓ ਜੇ ਜਾਨ ਮਦਾਨੋ, ਕਰ ਨਿਕਲੇ ਚਾਰ ਗੱਭਰੂ ਜੋ ਤਾਰ ਦਲੇਰੀ, ਫਿਰ ਸਿੰਘ ਨੂੰ ਪੈਰੇ ਟੁੱਟ ਕੇ ਕਰਵਾਲ ਨੇਰੀ, ਉੱਥੇ ਟੇਕੇ ਦਲੀਆਂ ਦੁਲੀਆਂ ਨੂੰ ਵਾਂਗ ਗਈ, ਚੋ ਤੁਰਕਾਂ ਤਲਾ ਕੇ ਮੈਂ ਲੜੀ ਪਛਾਈ, ਪਰ ਮਿੰਟਾਂ ਵਿੱਚ ਸਿੰਘਾਂ ਨੇ ਕਰ ਦਿੱਤੇ ਢੇਰੀ, ਕਦੇ ਪਾਚਾ ਸੰਗ ਲੜ ਸਕਦੀ ਹੈ ਨਹੀਂ ਬਟੇਰੀ, ਕਦੇ ਬਾਜਾ ਸੰਗ ਲੜ ਸਕਦੀ ਹੈ ਨਹੀਂ ਬਟੇਰੀ, ਕਦੇ ਬਾਜਾ ਸੰਗ ਲੜ ਸਕਦੀ ਉਹ ਨਹੀਂ ਬਟੇਰੀ। ਕੀ ਲੈਣਾ ਸੀ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਦੇ ਨਾਲ ਜਦੋਂ ਚੋਆਂ ਚਵਾਂ ਦਾ ਸਫਾਇਆ ਕਰਤਾ, ਉਹਨੇ ਆਖਿਆ ਹੁਣ ਪੰਜ ਪੰਜ ਕੱਦ ਜਿਹੜੇ ਤੇਰੇ ਸਾਬਤ ਸਾਬਤ ਦੁੰਬਾ ਖਾਣ ਵਾਲੇ ਆ, ਜਿਹੜੇ ਤੂੰ ਸਾਡੇ ਤੇ ਚੜ ਕੇ ਲਿਆਇਆ ਪੰਜਾਂ ਪੰਜਾਂ ਨੂੰ ਕੱਢ। ਜਦੋਂ ਉਹਨੇ ਚੋਣਵੇਂ ਪੰਜ ਪੰਜ ਮੈਲ ਕੱਢੇ, ਉਸ ਵੇਲੇ ਕਲਗੀ ਧਰ ਦੇ ਸਿੰਘਾਂ ਨੇ, ਰਾਜਨੀਤੀ ਦੇ ਮਹਿਲ ਸਿੰਘਾਂ ਨੇ, ਰੇਤਵਾਲ ਸਿੰਘਾਂ ਨੇ, ਬਾਣੀ ਪੜ੍ਹਨ ਵਾਲਿਆਂ ਸਿੰਘਾਂ ਨੇ ਜਿਸ ਤਰ੍ਹਾਂ ਪੰਜਾਂ ਪੰਜਾਂ ਦਾ ਸਫਾਇਆ ਕੀਤਾ, ਦੱਸੀ ਕਿ ਜੁਗਰਾਜ ਸਿੰਘ ਆ ਜਿਹੜਾ ਚਾਰ ਲੈਣਾ, ਜੇ ਚਾਰ ਡਿੱਗੇ ਪੰਜ ਖਬਰੂ ਤੁਰਕਾਂ ਨੇ ਕਰਨੇ, ਫਿਰ ਖੜੀ ਪਿੱਛਾ ਜੋੜ ਕੇ ਮੋਰਚੇ ਮਲੇ ਸਿੰਘੋ ਦਰਬਾਰ ਜਾ ਕੇ ਫਿਰ ਕਰਦੇ ਹੱਲੇ, ਫਿਰ ਕਾਫੀ ਦੋ ਸਿੰਘਾਂ ਨੇ ਪੰਜ ਖਬਰੂ ਥੱਲੇ, ਇਹ ਅਰਖੀ ਪੰਜੇ ਹੱਲ ਦੇ ਅਤੇ ਹੋਰ ਥੱਲੇ, ਪਰ ਤੇਰਾ ਨਾਲ ਮੁਕਾਬਲਾ ਕੀ ਚੱਲਣ ਚੱਲੇ, ਫਿਰ ਖੁੱਦੀ ਜਨਰਲ ਮਾਰਤੀ ਉੱਥੇ ਸਿੰਘਾਂ ਨੇ ਚੱਲੇ, ਫਿਰ ਪੰਜ ਖਾਦੀ ਫੁੱਟ ਲੈ ਘੋੜਿਆਂ ਤੋਂ ਥੱਲੇ, ਸਾਰੀ ਖੋਤੀ ਫਿਰ ਹੱਲਾ ਪਾਲਾ ਤੇ ਉਹ ਸੋਹਣਾ ਛੋੜਿਆ ਛੱਡਿਆ ਸੀ ਸਾਰਾ, ਉੱਥੇ ਜਖਮ ਗੱਤਾ ਹੋ ਗਿਆ ਤੇ ਲਾਇਆ ਸਾਰਾ, ਉੱਥੇ ਹਮ ਨੱਚਦਾ ਹੋ ਗਿਆ ਉੱਥੇ ਸਿਗਾਰਾ, ਉਹ ਕਲੀਆ ਚੁੱਪ ਹੋਇਆ ਕਰਾਰਾ, ਕੀ ਉਹ ਮਾਰਦੇ ਫੁਕਰੇ ਸਿੰਘ ਸਰਦਾਰਾ, ਉੱਥੇ ਹਾਲ ਦਵਾਈ ਮੱਚ ਗਈ ਹੋਇਆ ਤੂੰ ਦੁਬਾਰਾ, ਕਿੰਨੋ ਕਾਜ ਛੁੱਤਰੀ ਛੋੜੇਗੀ ਪਰ ਗਿਆ ਸਰਾਰਾ, ਉਹ ਕਿੰਨੋ ਪੁੱਤਰੀ ਛੋ ਗਈ ਕਰ ਗਿਆ ਕਿਨਾਰਾ, ਜਿਹਨੂੰ ਕਾਲ ਦੀ ਪੁੱਤਰੀ ਖਾ ਗਈ ਉਹ ਕਰ ਗਿਆ ਕਿਨਾਰਾ, ਜਿਹਨੂੰ ਇਕਣਾ ਬਾਬਾ ਬੋਤਾ ਸਿੰਘ ਦੀ ਤੇਗ ਵੱਜ ਗਈ ਨਾ, ਮੁੜ ਕੇ ਉਹਨੇ ਪਾਣੀ ਨਹੀਂ ਮੰਗਿਆ। ਜਦੋਂ ਪੰਜਾਂ ਪੰਜਾਂ ਦਾ ਵੀ ਸਫਾਇਆ ਕਰਤਾ, ਫਿਰ ਕੀ ਕੀਤਾ, ਤੁਰਕਾਂ ਨੇ ਦੂਰੋਂ ਤੀਰ ਚਲਾਉਣੇ ਸ਼ੁਰੂ ਕੀਤੇ ਤੀਰ, ਤੇ ਜਦੋਂ ਤੀਰ ਵੱਜਦਾ ਸੀ ਨਾ ਤੇ ਤੀਰ ਨੂੰ ਪੁੱਟ ਕੇ ਕਹਿੰਦੇ ਸੀ, ਉਹ ਤੁਰਕੋ ਤ੍ਰਿਗ ਤੁਨਾਰੇ ਤੀਰ ਹਮਰਾ ਚੀਰ ਨਾ ਸਕੇ ਸਰੀਰ, ਕਿਉਂਕਿ ਅੱਜ ਵਰਗਾ ਸੋਲ ਸਰੀਰ ਕੂਲਰਾਂ ਤੇ ਏਸੀਆਂ ਦੇ ਗਾੜੀ ਸੌਣ ਵਾਲਾ ਨਹੀਂ ਸੀ, ਗਰਮੀਆਂ ਦੇ ਨਾਲ ਬਰਸਾਤਾਂ ਦੇ ਨਾਲ ਧੁੱਪਾਂ ਦੇ ਨਾਲ ਜਿਹੜਾ ਉਤਲਾ ਜਿਸਮ ਸੀ ਉਹ ਗੈਂਡੇ ਦੀ ਖੱਲ ਵਰਗਾ ਹੋ ਚੁੱਕਾ ਸੀ, ਉਹ ਤੀਰ ਵਿੱਚੋਂ ਦੁਸ਼ਮਣਾਂ ਦਾ ਨਿਕਲਦਾ ਹੀ ਸੀ। ਜਦੋਂ ਤੀਰਾਂ ਨੇ ਕੁਝ ਨਾ ਸਵਾਰਿਆ, ਰਤਨ ਸਿੰਘ ਭੰਗੂ ਲਿਖਦਾ ਫਿਰ ਤੁਰਕਨ ਬੰਦੂਕ ਸੰਭਾਰੀ ਤੇ ਲਾਵੇਂ ਸਿੰਘ ਗੋਲੀ ਭਾਰੀ, ਜਹਾਂ ਲੱਗੇ ਹੱਡ ਦੇਵੇ ਤੋੜ। ਹੁਣ ਬੰਦੂਕ ਦਾ ਕੰਮ ਜਿੱਥੇ ਵੱਜਦੀ ਉੱਥੇ ਛੱਡਦੀ ਕੁਝ ਨਹੀਂ, ਪਹਿਲਾਂ ਤੇ ਨਿਸ਼ਾਨਾ ਲੈ ਕੇ ਇੱਕ ਇੱਕ ਪੱਟ ਭੰਨਿਆ, ਫਿਰ ਇੱਕ ਇੱਕ ਹੱਥ ਭੰਨਿਆ ਤੇ ਆਖਿਆ ਬੋਤਾ ਸਿੰਘਾ ਰੱਖਾਂਗੇ ਤੇ ਤੈਨੂੰ ਆਪਣੇ ਕੋਲ ਸੀ ਜ਼ਰੂਰ, ਪਰ ਰੱਖਾਂਗੇ ਮੁਸਲਮਾਨ ਬਣਾ ਕੇ। ਜਦੋਂ ਇਹ ਖੋਟਾ ਬਚਨ ਕੀਤਾ ਨਾ, ਆਂਦੇ ਬਾਬਾ ਬੋਤਾ ਸਿੰਘ ਇੱਕ ਲੱਤ ਤੇ ਤੁਰ ਕੇ, ਜਿਸ ਤਰ੍ਹਾਂ ਮੁੰਡੇ ਖੱਡੀ ਖੱਡਾ ਖੇਡਦੇ ਨਾ ਠੀਕਰੀ ਸੁੱਟ ਕੇ, ਇੱਕ ਲੱਤ ਤੇ ਤੁਰ ਕੇ ਤੇ ਉਹ ਤੁਰਕ ਦਾ ਸਿਰ ਪਾੜਿਆ। ਉਹਨੇ ਆਖਿਆ ਉਹ ਦੁਹਾਈ ਅੱਲਾ ਦੀ, ਇਹ ਤੇ ਮਰੇ ਮਰੇ ਵੀ ਨੀ ਕਿਸੇ ਨੂੰ ਛੱਡਦੇ, ਇੱਕਦਮ ਸਾਰੀ ਫੌਜ ਅੱਲਾ ਕਰਕੇ ਪੈ ਜਾਓ। ਇੱਧਰ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੋਵਾਂ ਨੇ ਪਿੱਠਾਂ ਜੋੜਨੀਆਂ, ਭਰਾਵਾ ਜੇ ਤੇਰੇ ਤੇ ਪਿੱਛੋਂ ਕੋਈ ਵਾਰ ਕਰੇ ਉਹਨੂੰ ਮੈਂ ਸੰਭਾਲੂ, ਜਿਹੜਾ ਮੇਰੇ ਪਿੱਛੋਂ ਵਾਰ ਕਰੇ ਉਹਨੂੰ ਤੂੰ ਸੰਭਾਲੀ। ਸੰਦ ਦਾ ਸਿਰ ਲੇਖ ਹੈ, ਪਿੱਠਾਂ ਜੋੜ ਖਲੋ ਗਏ ਤੇ ਦੋ ਮਰਦ ਹਸੀਲੇ ਜੀ ਜ

ਇੰਨਾ ਟੁੱਕ ਟੁੱਕ ਕੇ ਛੋਟਿਆਂ ਕਰ ਦਿੱਤਾ ਕਿਤੇ ਉੱਠ ਕੇ ਫਿਰ ਨਾ ਖਲੋ ਜਾਣਾ। ਟੁੱਕ ਟੁੱਕ ਵੇ ਤੁਰਕਣ ਕਰੇ ਮਤ ਸਿੰਘ ਫਿਰ ਹੋਵੇ ਖੜੇ। ਇਨ ਬਿੱਦ ਸਿੰਘਣ ਸ਼ਹੀਦੀ ਪਾਈ ਧੰਨ ਮਾਤਾ ਧੰਨ ਪਿਤਾ ਉਸ ਭਾਈ। ਜੈ ਵਾਲੇ ਦੇ ਸ਼ਹੀਦਨ ਡੇਰੇ ਪੀਰ ਪਤੰਬਰ ਜਿਨ ਮਨ ਘੇਰੇ ਸ਼ਹੀਦੀ ਬੜੀ ਬੋਤਾ ਸਿੰਘ ਲਈ ਰਤਨ ਸਿੰਘ ਸੁਣੀ ਸੋਈ ਕਈ। ਰਤਨ ਸਿੰਘ ਭੰਗੂ ਕਹਿੰਦਾ ਜੋ ਮੈਂ ਆਪਣਿਆਂ ਵੱਡਿਆਂ ਵਡੇਰਿਆਂ ਤੋਂ ਸੁਣਿਆ ਉਹ ਮੈਂ ਲਿਖ ਦਿੱਤਾ। ਸਿੱਖੋ ਇਹਨਾਂ ਨੂੰ ਮਾੜੇ ਨੇ ਆਖਿਆ ਸੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਰ ਹੋ ਕਰੋ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕਿਹੋ ਸਾਸਾ ਸੰਗਾ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਜਿੰਨਾ ਚਿਰ ਮੇਰਾ ਖਾਲਸਾ ਨਿਆਰਾ ਰਹੇਗਾ ਮੈਂ ਹੇਮਕੁੰਡ ਪਰਬਤ ਉੱਤੇ ਜਿੰਨਾ ਤਬ ਤੇਜ ਕੀਤਾ ਮੈਂ ਸਾਰਾ ਹੀ ਆਪਣੇ ਖਾਲਸੇ ਦੀ ਝੋਲੀ ਚ ਪਾਇਆ। ਜਬ ਇਹ ਕਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ, ਜਦੋਂ ਇਹ ਰੇਤਾਂ ਨੂੰ ਛੱਡ ਕੇ ਤੇ ਕਰੇਤਾਂ ਚ ਪੈ ਜਾਏਗਾ ਮੁੜ ਕੇ ਮੈਂ ਇਹਦੀ ਸਾਰ ਨਹੀਂ ਲਊਂਗਾ। ਸਿੱਖੋ ਰਹਿਤ ਦੀ ਤੇ ਸਾਰੀ ਗੱਲ ਹੈ, ਮੈਂ ਆਖਿਆ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ, ਰਹਿਤ ਦੀ ਤੇ ਸਾਰੀ ਗੱਲ ਹੈ। ਜਦੋਂ ਪੰਜ ਪਿਆਰੇ ਸਾਹਿਬਾਨ ਸਾਨੂੰ ਅੰਮ੍ਰਿਤ ਛਕਾਉਂਦੇ ਹਨ ਤੇ ਬੀਬੀਆਂ ਦੇ ਸਾਰੇ ਕੋਕੇ ਤੇ ਆ ਕੰਨਾਂ ਚੋਂ ਵਾਲੀਆਂ ਛਾਪਾ ਛੱਲੇ ਸਭ ਕੁਝ ਲਵਾ ਦਿੰਦੇ ਆ ਤੇ ਸਵਾ ਮਹੀਨੇ ਬਾਅਦ ਆ ਕੇ ਫਿਰ ਪਾ ਲੈਂਦੀਆਂ ਵੀ ਬਾਬਿਆਂ ਨੇ ਸਵਾ ਮਹੀਨਾ ਡੱਕਿਆ ਸੀ। ਨਹੀਂ ਗੁਰੂ ਕੇ ਸਿੱਖੋ ਸਤਿਗੁਰ ਪਾਤਸ਼ਾਹ ਨੇ ਆਖਿਆ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ, ਤੇ ਜਿਹੜੇ ਰਹਿਤ ਵਿੱਚ ਰਹਿੰਦੇ ਆ ਉਹਨਾਂ ਦੇ ਪ੍ਰਥਾਏ ਬਚਨ ਪਤਾ ਕੀ ਕੀਤੇ ਸਤਿਗੁਰ ਨੇ।